0: ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਹਾਂਜੀ ਮੈਲਬਰਨ ਤੇ ਅਗਲੇ ਇਸ ਪੜਾਅ ਦੇ ਵਿੱਚ ਤੁਹਾਡਾ ਸਵਾਗਤ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ। ਅੱਜ 6 ਤਰੀਕ ਹੈ, ਅਗਸਤ ਦਾ ਮਹੀਨਾ, ਵੀਰਵਾਰ ਦਾ ਦਿਨ, ਤੇ ਮੇਰੇ ਨਾਲ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਸਤਿ ਸ਼੍ਰੀ ਅਕਾਲ ਟੂ ਯੂ ਆਲਸੋ। ਭਾਜੀ ਕਿਵੇਂ ਹੋ? ਠੀਕ ਠਾਕ?
0: ਮੈਂ ਠੀਕ ਹਾਂ, ਤੁਸੀਂ ਦੱਸੋ ਕਿੱਦਾਂ?
1: ਬਸ ਵਧੀਆ ਵਧੀਆ ਵਧੀਆ। ਰਾਜ ਕੀ ਕਹਿੰਦਾ ਬੰਦਾ, ਐਸ਼ ਕਰ ਰਿਹਾ ਤੁਹਾਡੇ ਰਾਜ ਚ।
0: ਇਹ ਬੜੇ ਚਿਰ ਬਾਅਦ ਸੁਣਿਆ ਆ ਡਾਇਲੌਗ, ਹੈ ਨਾ? ਇਹ ਆਮ ਹੀ ਹੁੰਦਾ ਹੈ ਉੱਥੇ, ਹੈ ਨਾ?
1: ਇਹ ਪੱਕਾ ਲਾਲਿਆਂ ਦਾ, ਅੰਕਲਾਂ ਦਾ, ਹੈ ਨਾ, ਟੋਨ ਹੋਣਾ। ਹੋਰ ਪ੍ਰਭੂ ਜੀ ਕਿੱਦਾਂ? ਹਾਂਜੀ ਮਹਾਰਾਜ, ਮੀਂਹ ਪਵਾਤਾ, ਠੰਡ ਪਰ। ਮੈਂ ਨਾ ਸੋਚੀ ਜਾਣਾ ਯਾਰ ਛੋਟੇ ਹੁੰਦੇ, ਮੈਂ ਕਿਹਾ ਯਾਰ ਇਹ ਮਤਲਬ ਇਹ ਅੰਕਲਾਂ ਦੇ ਅੰਦਰ ਇਹ ਸ਼ਕਤੀਆਂ ਕਿਹੜੀਆਂ?
2: ਹਾਂਜੀ
0: ਮੀਂਹ ਪਵਾਈ ਜਾਂਦੇ ਹੋ
2: ਕਿਰਪਾਲ ਜੀ, ਤੁਸੀਂ ਤਾਂ ਮੀਂਹ ਪਵਾਤਾ। ਅੱਜ ਮੈਂ ਕਹਿੰਦਾ ਪਾਪਾ ਸਾਹਮਣੇ ਅੰਕਲ ਨੂੰ ਕਹਿ ਕਿਉਂ ਮੀਂਹ ਪਵਾਤਾ, ਕੀ ਰੌਲਾ ਕੀ ਹੈ ਬਈ? ਅੰਕਲ ਬੜੇ ਨੋਰਮਲ ਲੱਗਦੇ ਆ, ਅੰਕਲ ਇੰਦਰ ਦੇਵਤਾ ਹੋ ਗਏ।
0: ਹਾਂ, ਤੇ ਇਹੋ ਹੀ ਤੁਸੀਂ ਸੋਚੋ ਵੀ ਜਿਹੜੇ ਇੱਥੋਂ ਦੇ ਬੱਚੇ ਆ, ਉਹਨਾਂ ਦੇ ਨਾਲ ਜਦੋਂ ਦੇ ਇੱਦਾਂ ਦੀਆਂ ਹੁੰਦੀਆਂ, ਤੇ ਹੋਰ ਜ਼ਿਆਦਾ ਵਿਚਾਰੇ ਬੋਂਦਲ ਜਾਂਦੇ ਆ। ਕਹਿਣ ਦਾ ਮਤਲਬ ਕੀ ਹੈ?
2: ਸਹੀ ਗੱਲ ਆ, ਇੱਥੇ ਲਈ
0: ਤਾਂ ਅੱਜ ਮੇਰੀਆਂ ਲੱਤਾਂ ਹੀ ਰਹਿ ਗਈਆਂ। ਉਹ ਕਹਿੰਦੇ ਕਿੱਥੇ ਰਹਿ ਗਈਆਂ?
2: ਸਹੀ ਗੱਲ ਆ,
0: ਉਹ ਤਾਂ ਭੂਆ ਦਾ ਗੋਡਾ ਉਤਰ ਗਿਆ ਸੀ। ਕਿੱਦਾਂ ਉਹ
1: ਕਿੱਦਾਂ ਉਤਰ ਗਿਆ,
0: ਉਤਰ ਗਿਆ ਸੀ, ਕਿੱਥੇ ਚੜਿਆ ਸੀ? ਇਹਨਾਂ ਚੀਜ਼ਾਂ ਦੇ ਵਿੱਚ ਇਹ ਤੇ ਵਿਚਾਰੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਜਦੋਂ ਇੱਕ ਵਾਰੀ ਉਹ ਅੰਕਲ ਕੋਈ ਸਕੂਲ ਦੇ ਬਾਹਰ ਪਰਵਾਨ ਨੂੰ ਜਾਣ ਡੇ ਸੀ ਨਾ, ਤੇ ਉਹ ਕਹਿੰਦੇ ਜਿੱਦਾਂ ਉਹਨੇ ਹਰਮਨ ਨੇ ਸਤਿ ਸ਼੍ਰੀ ਅਕਾਲ ਬੁਲਾਈ, ਤੇ ਉਹ ਕਹਿੰਦੇ ਗੁੱਡੀ ਕਿੱਥੋਂ ਆਪਾਂ? ਤੇ ਪਰਿਵਾਰ ਅੱਗੇ ਜਾ ਕੇ ਕਹਿੰਦਾ ਇਹ ਇੱਦਾਂ ਕਿ ਪੁੱਛਣ ਡੇ ਵੀ ਕਿੱਥੋਂ ਆਪਾਂ, ਇਹਨਾਂ ਨੂੰ ਪਤਾ ਨੀ ਹੈ ਕਿੱਥੋਂ ਨੇ। ਚੱਕਰ ਚ ਫਸ ਜਾਂਦੇ, ਉਹ ਹੋਰ ਕੁਛ ਪੁੱਛਦੇ ਅਸੀਂ ਅਗੋਂ ਕਰਕੇ ਹੋਰ ਕੁਛ
2: ਦੱਸਦੇ।
0: ਚਲੋ ਖੈਰ, ਡੋਲੀ ਗਲੇਰੀਆ ਦਾ ਤੁਹਾਨੂੰ ਆਪਾਂ ਗਾਣਾ ਸੁਣਾਇਆ। ਇਸ ਤੋਂ ਪਹਿਲਾਂ ਵੀ ਗਾਣਾ ਆਪਾਂ ਬੜਾ ਪਿਆਰਾ ਸੁਣਿਆ, ਚਲੋ ਮੈਂ ਚੇਤਾ ਭੁੱਲ ਗਿਆ। ਹਾਂ, ਪੰਮੀ ਬਾਈ ਚੀਚੀ, ਗੁਰਜੀਤ ਜੀ ਕਹਿੰਦੇ ਕਿ ਲਵ ਅੰਮ੍ਰਿਤਸਰੇ ਦੇ ਪਾਪੜ, ਥੈਂਕ ਯੂ। ਹਾਂ, ਅੰਮ੍ਰਿਤਸਰੇ ਦੇ ਪਾਪੜ, ਅੰਮ੍ਰਿਤਸਰੇ ਦੀਆਂ ਵੜੀਆਂ,
1: ਅੰਮ੍ਰਿਤਸਰ ਦੇ ਪਾਪੜ ਦਾ ਆਇਆ ਹੈ ਨਾ, ਤੇ
2: ਆਈ ਆਲਸੋ ਮਿਸ, ਵੈਰੀ ਨਾਈਸ।
0: ਤੇ ਕਈ ਤੇ ਸਪੈਸ਼ਲ, ਮਤਲਬ ਜਿਹੜੇ ਉੱਥੇ ਲੋਕ ਰਹਿੰਦੇ, ਸਾਨੂੰ ਨਹੀਂ ਏਡੀ ਕਦਰ ਹੁੰਦੀ, ਪਰ ਜਿਹੜੇ ਬਾਹਰੋਂ ਆਉਂਦੇ ਉਹ ਸਪੈਸ਼ਲ ਲੈ ਕੇ ਜਾਂਦੇ ਜਦੋਂ ਵੀ ਆਉਂਦੇ ਆ ਦਰਬਾਰ ਸਾਹਿਬ।
1: ਸਾਡੇ ਵਪਾਰੀ ਹੁੰਦੇ ਸੀਗੇ ਇੱਕ, ਤੇ ਵੀਕਲੀ ਆਉਣਾ ਉਹਨਾਂ ਨੇ, ਹੈ ਨਾ, ਤੇ ਉਹ ਹੁੰਦਾ ਸੀਗਾ ਕਿ ਮਹੀਨੇ 'ਚ ਇੱਕ ਵਾਰੀ ਉਹਨਾਂ ਨੂੰ ਵੰਗਾਰ ਪਾਈ ਹੁੰਦੀ ਕਿ ਭਾਜੀ ਆਉਂਦੇ ਹੋਏ, ਹੈ ਨਾ, ਪਾਪੜ ਪੁੱਪੜ ਲੈ ਆਇਓ।
0: ਅੱਛਾ।
1: ਹਾਂ, ਤੇ ਉਹ ਕੋਈ ਪਾਪੜ ਵਾਲਾ ਮਾਰਕੀਟ ਆ ਉੱਥੇ, ਮੈਂ ਅੰਮ੍ਰਿਤਸਰ ਕਦੀ ਪਰਸਨਲੀ ਨਹੀਂ ਉਹ ਦੇਖੀ, ਪਰ ਉਹ ਜਦੋਂ ਸ਼ਿਵਰਾਤਰੀ ਆਉਂਦੀ ਹੈ ਨਾ, ਉਹਦੇ ਲਾਗੇ ਭੰਗ ਵਾਲੇ ਵੀ ਬਣਾਉਂਦੇ ਸਪੈਸ਼ਲੀ।
0: ਅੱਛਾ।
1: ਹਾਂ,
0: ਮੈਨੂੰ ਨੀ ਪਤਾ।
1: ਤੇ ਅਸੀਂ ਉਹ ਵਾਲਾ ਕੰਮ ਵੀ ਕਰਨਾ ਕਿ ਅਸੀਂ ਲੰਗਰ ਲਵਾਉਣਾ ਦੁਕਾਨ ਦੇ ਬਾਹਰ, ਤੇ ਫਿਰ ਉਹ ਆਸੇ ਪਾਸੇ ਮੁੰਡਿਆਂ ਵਗੈਰਾ ਵਾਸਤੇ ਜਿਹੜੇ ਕੰਮ ਵਗੈਰਾ ਕਰਦੇ, ਉਹ ਸਪੈਸ਼ਲੀ ਮੰਗਵਾਉਣਾ। ਕਹਿੰਦਾ ਭਾਈ ਤੁਸੀਂ ਸਮਗਲਰ ਹੀ ਬਣਾਇਆ ਹੋਇਆ ਮੈਨੂੰ।
0: ਓਕੇ,
1: ਪੈਂਟਾਂ ਦੇ ਚੱਕਰ 'ਚ। ਹਾਂ ਹਾਂ, ਪਕੌੜੇ ਹੋ ਗਏ, ਪਾਪੜ ਹੋ ਗਏ।
0: ਅੱਛਾ,
1: ਉਹ ਲੋਕ ਉਹ ਵੀ ਬਣਾਉਂਦੇ ਆ। ਪਹਿਲੇ ਤੇ ਬਸ ਯੂ ਜਸਟ ਨੀਡ ਟੂ ਵਟ ਐਵਰ ਯੂ ਡੂ ਵਿਦ ਪਾਪੜ, ਬਸ ਤੁਸੀਂ ਉਹਨੂੰ ਤਲਣਾ ਹੀ ਆ,
0: ਤੇ
1: ਉਹ ਪਹਿਲੀ ਤਿਆਰੀ ਕਰਕੇ। ਸੋ ਬਾਈ ਵੈਲ ਡਨ ਅੰਮ੍ਰਿਤਸਰ ਵਾਲੇ, ਜੋ ਜਿਹੜੇ ਵੀ ਪਾਪੜ ਬਣਾਉਂਦੇ ਹੋ, ਬਹੁਤ ਬਹੁਤ ਵਰਾਇਟੀ ਆ।
0: ਖਾਈ ਜਾਓ ਤੇ ਹੱਸੀ ਜਾਓ,
1: ਖਾਈ ਜਾਓ ਹੱਸੀ ਜਾਓ।
0: ਵਾਓ, ਥੈਂਕ ਯੂ।
1: ਗੋਲ ਗੋਲ ਘੁੰਮੀ ਜਾ। ਅੱਜ ਕੱਲ੍ਹ ਇੱਕ ਸਾਡੇ ਹੈਗੇ ਨਾ ਐਮ ਪੀ, ਇੰਡੀਆ ਦੇ ਅੰਦਰ ਐਮ ਪੀ ਕਹਿ ਲਓ ਜਾਂ ਫਿਰ ਆਪਣਾ ਐਕਟਰ ਕਹਿ ਲਓ, ਉਹ ਇਸ ਤਰ੍ਹਾਂ ਹੀ ਲੱਗਦਾ ਕਿ ਉਹਨਾਂ ਨੇ ਪਾਪੜ ਪੱਕੇ ਖਾਧੇ ਹੋਏ, ਤੇ ਬਹੁਤ ਮਸ਼ਹੂਰ ਨੇ ਰਵੀ ਕਿਸ਼ਨ ਜੀ।
0: ਅੱਛਾ, ਉਹ ਫਿਲਮਾਂ 'ਚ ਵੀ ਆਉਂਦੇ?
1: ਹਾਂ ਹਾਂ ਹਾਂ, ਉਹ ਅੱਜ ਕੱਲ੍ਹ ਉਹ
0: ਭੋਜਪੁਰੀ।
1: ਹਾਂ ਹਾਂ, ਉਹ ਜੈਨਜੀ ਦਾ ਬਹੁਤ ਤਗੜਾ ਨਾ ਟਾਰਗੇਟ ਬਣਾਇਆ ਪਿਆ ਬੰਦਾ ਨਾ, ਉਹ ਕੋਈ ਨਾ ਬਿਗ ਬੋਸ ਟਾਈਪ ਕੋਈ ਸ਼ੋਅ ਆਉਂਦਾ, ਉਹਦੇ 'ਤੇ ਗਿਆ ਹੋਣਾ ਇੱਕ ਦੋ ਦਿਨ ਵਾਸਤੇ, ਅਤੇ ਉਹ ਬੇਸਿਕਲੀ ਗਿਆ ਸੀ ਆਪਣੀ ਬੇਟੀ ਨੂੰ ਪ੍ਰਮੋਟ ਕਰਨ ਲਈ, ਉਹਦੀ ਬੇਟੀ ਵੀ ਉਸ ਸ਼ੋਅ ਦੇ ਅੰਦਰ ਸੀ, ਹੈ ਨਾ। ਅਤੇ ਨਾ ਉੱਠਿਆ ਇੱਕ ਦਿਨ ਅਤੇ ਕਹਿੰਦਾ ਸਿਸਟਮ ਕਾ ਮੈਸੇਜ ਆ ਗਿਆ ਹੈ ਕਿ ਆਪਕੋ ਦੇਸ਼ ਕੀ ਸੇਵਾ ਕੇ ਲਈ, ਦੇਸ਼ ਕੀ ਡਿਊਟੀ ਕੇ ਲਈ ਨਿਕਲਣਾ ਪੜੇਗਾ। ਇੱਦਾਂ ਕਰਕੇ ਮੁੜ ਕੇ ਦੋ ਦਿਨ ਬਾਅਦ ਡਾਂਸ ਕਰਦਾ ਵਾ ਧਮਾਲ ਫੋਰ ਦੀ ਨਾ ਪ੍ਰਮੋਸ਼ਨ ਦੇ ਉੱਪਰ, ਕਹਿੰਦੇ ਇਹ ਕਿਹੜੀ ਦੇਸ਼ ਦੀ ਡਿਊਟੀ ਹੈ ਯਾਰ। ਉਹ ਫਿਰ ਨਾ ਐਸਾ ਕੁਰੇਦਨਾ ਸ਼ੁਰੂ ਕੀਤਾ, ਉਹ ਕੱਲ ਪਰਸੋਂ ਨੂੰ ਦੋ ਕੁ ਰਿਪੋਰਟਰਾਂ ਨੇ ਧਰ ਲਿਆ, ਮੌਨਸੂਨ ਸੱਤਰ ਸ਼ੁਰੂ ਹੋਇਆ, ਕਹਿੰਦਾ ਆਜ ਹਮ ਕੁਛ ਨਹੀਂ ਬੋਲੇਂਗੇ, ਆਜ ਹਮਾਰਾ ਮੌਨ ਵਰਤ ਹੈ। ਕਹਿੰਦਾ ਸਰ ਪਰ ਮੌਨ ਵਰਤ ਤੋਂ ਤੋੜ ਦੇ। ਫਿਰ ਬਾਅਦ ਚੋਂ ਨਾ ਸਾਡਾ ਮੂੰਹ ਤੇ ਉਂਗਲ ਰੱਖ ਕੇ ਕਹਿੰਦਾ ਕਿ ਹੁਣ ਰੱਖ ਲਿਆ, ਉਹਨਾਂ ਨੇ ਮੇਰੇ ਨਾਲ ਗੱਲ ਕਰਨੀ,
0: ਸਿਰਫ ਦੱਸਣ ਲਈ ਖੋਲਿਆ ਸੀ। ਅੱਛਾ ਤੇ ਰਕੇਸ਼ ਜੀ ਨੇ ਭੇਜਤੇ ਪੁਦੀਨੇ ਵਾਲੇ ਪਾਪੜ, ਕਹਿੰਦੇ ਪੁਦੀਨਾ ਸਪੈਸ਼ਲ।
1: ਵਾਹ ਵਾਹ ਵਾਹ,
0: ਓਕੇ ਰਿਪੋਰਟ ਕਿੱਦਾਂ ਦੇ ਲੱਗਦੇ ਆ ਭਲਾ?
1: ਕਦੇ ਖਾਧੇ ਨਹੀਂ ਹਨਾ ਵੈਸੇ,
0: ਯੰਮੀ ਦੇ ਨਹੀਂ ਪੁਦੀਨੇ ਵਾਲੇ, ਮੈਂ ਵੀ ਨਹੀਂ ਖਾਧੇ ਕਦੀ। ਥੈਂਕ ਯੂ। ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਰੱਬ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ 'ਚ ਰੱਖੇ, ਹੱਸਦੇ ਫਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ। ਧੰਨਵਾਦ ਤੁਹਾਡਾ ਰਕੇਸ਼ ਜੀ, ਹਰ ਰੋਜ਼ ਇਹ ਮੈਸੇਜ ਸੁਣਿਆ ਜਾਂ ਭੇਜਣ ਦੇ ਲਈ। ਅਤੇ ਸਤਿ ਸ਼੍ਰੀ ਅਕਾਲ, ਕਹਿੰਦੇ ਭਾਈ ਚੱਕ ਕਰਿਓ ਕੱਲ੍ਹ ਵਾਲੀ ਲਾਫਟਰ ਥੈਰੇਪੀ ਪੋਡਕਾਸਟ ਅਪਲੋਡ ਨਹੀਂ ਹੋਈ। ਹਾਂਜੀ, ਕੱਲ੍ਹ ਸਾਡਾ ਬੰਦਾ ਬਿਜ਼ੀ ਸੀ ਅਤੇ ਅੱਜ ਕਰੂਗਾ।
1: ਓਕੇ,
0: ਥੈਂਕ ਯੂ, ਤੁਹਾਡਾ ਤੁਸੀਂ ਚੇਤਾ ਕਰਵਾ ਦਿੱਤਾ ਅਤੇ ਬਹੁਤ ਮਿਹਰਬਾਨੀ। ਇੱਕ ਜਨਮ ਦਿਨ ਆਇਆ ਸੀ ਅਤੇ ਉਹ ਮੈਂ
1: ਮਿਸ ਕਰ ਗਿਆ,
0: ਹੁਣ ਨਹੀਂ ਮਿਸ ਨਹੀਂ ਕਰ ਗਿਆ, ਮੈਨੂੰ ਲੱਭ ਗਿਆ। ਹਾਂ, ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਮੇਰੀ ਭਾਣ ਜੀ ਗੁਰਅਸੀਸ ਕੌਰ ਦਾ 6ਵਾਂ ਜਨਮ ਦਿਨ ਆ ਅਤੇ ਉਹ ਕਾਨਪੁਰ ਤੋਂ ਨੇ, ਅਤੇ ਪਲੀਜ਼ ਵਿਸ਼ ਮੰਮੀ ਡੈਡੀ ਅਤੇ ਮਾਸੀ ਮਾਸੜ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਜਨਮ ਦਿਨ ਦੀਆਂ, ਅਤੇ 6ਵੇਂ ਜਨਮ ਦਿਨ ਦੇ ਉੱਤੇ ਢੇਰ ਸਾਰੀਆਂ ਖੁਸ਼ੀਆਂ ਮਨਾਓ। ਤੁਸੀਂ
1: ਬਹੁਤ ਬਹੁਤ ਖੁਸ਼ ਰਹੇ, ਆਬਾਦ ਰਹੇ, ਸਵਸਥ ਰਹੇ, ਮਸਤ ਰਹੇ, ਇੰਜੋਏ ਕਰੇ ਢੇਰ ਸਾਰੀ ਚੋਕਲੇਟਾਂ ਅਤੇ ਵਾਫਲ ਅਤੇ ਨੁਟੇਲਾ ਅਤੇ ਰੋਸ਼ਰ। ਮੈਂ ਤਾਂ ਆਪਣੀ ਲਿਸਟ ਦੱਸਣੀ ਸ਼ੁਰੂ ਕਰਦੀ ਬਾਈ, ਪਰ ਬਾਈ ਲਾਡੋ ਜੋ ਤੁਹਾਨੂੰ ਪਸੰਦ ਹੋਵੇ ਉਹ ਮਿਲੇ, ਐਂਡ ਇੰਜੋਏ ਕਰੋ ਆਪਣੀ ਲਾਈਫ ਬਾਈ।
0: ਸਹੀ ਕਹਿੰਦੇ, ਧੰਨਵਾਦ, ਤੁਸੀਂ ਸਾਡੇ ਨਾਲ ਇਹ ਖੁਸ਼ੀਆਂ ਆਪਣੀਆਂ ਸਾਂਝੀਆਂ ਕਰਦੇ ਹੋ, ਬਹੁਤ ਮਿਹਰਬਾਨੀ। ਅਤੇ ਚੰਦੀ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਢਾਬਾਂ ਅਤੇ ਪਾਪੜ ਵੜੀਆਂ ਦੀਆਂ ਦੁਕਾਨਾਂ ਦਰਬਾਰ ਸਾਹਿਬ ਦੇ ਨੇੜੇ। ਹਾਂਜੀ ਬਿਲਕੁਲ ਜੀ, ਅਤੇ ਉੱਥੋਂ ਨਿਕਲਦੇ ਹਾਂ ਤੁਹਾਨੂੰ, ਮਤਲਬ ਅੱਜ ਕੱਲ੍ਹ ਤਾਂ ਕਈ ਲੋਕ ਪੱਤੀ ਵੀ ਵਾਹਵਾ ਖੜਦੇ, ਮੈਂ ਸੁਣਿਆ
1: ਪੱਤੀ ਵੀ।
0: ਹਾਂ, ਬਾਹਰੋਂ ਆਇਆ ਸੀ ਕੋਈ ਅਤੇ ਉਹ ਸਾਨੂੰ ਦੱਸ ਕੇ ਗਿਆ ਵੀ ਅੱਛਾ ਇੱਥੋਂ ਤਾਂ ਪੱਤੀ ਵੀ ਆਪਾਂ ਲੈ ਕੇ ਜਾਂਦੇ ਹਾਂ, ਇੱਥੋਂ ਦੀ ਆਹ ਫਲਾਣੀ ਥਾਵਾਂ ਤੋਂ ਇੱਥੇ ਪੱਤੀ ਵਧੀਆ ਮਿਲਦੀ ਆ, ਪੱਤੀ ਕੱਪੜੇ ਬੜਾ ਕੁਛ ਆ।
1: ਚਲੋ
0: ਹੈ ਨਾ, ਜਿਹੜਾ ਜਿੱਥੇ ਜੇ ਜਿਹਦਾ ਵਾਹ ਵਾਸਤਾ ਜਿਹਾ ਪੈ ਜੇ, ਹਾਂ ਅਤੇ ਉੱਥੇ ਉਹ ਜਿਹੜੀਆਂ, ਪਰ ਉਹ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਉਹਨਾਂ ਤੋਂ ਹੀ ਜਾ ਕੇ ਤੁਹਾਨੂੰ ਸਪੈਸ਼ਲਿਟੀ ਪਤਾ ਲੱਗਦੀ। ਅੱਜ ਕੱਲ੍ਹ ਜਿਹੜੀਆਂ ਨਵੀਆਂ ਖੁੱਲ੍ਹ ਗਈਆਂ ਵਾ ਉਹਨਾਂ ਦਾ ਫਿਰ ਉਹ ਨਵਾਂ ਨਵਾਂ ਜਿਹਾ ਰੰਗ ਹੋਰ ਹਿਸਾਬ ਦਾ, ਹੋਰ ਕੀ ਚੱਲ ਰਿਹਾ ਅੱਜ ਕੱਲ੍ਹ,
1: ਹੋਰ
0: ਚੱਲੀ ਕੀ ਜਾਂਦਾ ਦੁਨੀਆ 'ਚ।
1: ਹੋਰ ਜੀ ਬਿਪਤਾ ਪੈ ਗਈ ਹੈ ਬੇਚਾਰੇ ਮਾਰਕ ਜ਼ਕਰਬਰਗ ਨੂੰ। ਮੋਦੀ ਜੀ ਨੇ ਵੀਡੀਓ ਬਣਾਈ ਸੀ ਨਾ ਫਰੈਂਡਸ ਵਾਲੀ, ਅੱਛਾ ਉਹ ਵੀ ਬਹੁਤ ਬੇਚਾਰੀ ਮੀਮ ਦਾ ਪਾਤਰ ਬਣ ਗਈ ਹੋਈ ਹੈ ਉਹ ਵਾਲੀ ਜਿਹੜੀ ਵੀਡੀਓ ਹੈ ਨਾ ਮੋਦੀ ਜੀ ਦੀ, ਕਿਉਂਕਿ ਉਹ ਜਦੋਂ ਹੈਲੋ ਫਰੈਂਡਸ ਕਹਿੰਦੇ ਆ ਨਾ ਉਸ ਤੋਂ ਬਾਅਦ ਉਹ ਨਾ ਥੋੜਾ ਜਿਹਾ ਪੌਜ਼ ਲੈਂਦੇ ਆ, ਉਹ ਪੌਜ਼ ਦੇ ਅੱਗੇ ਕਿਸੇ ਵੀ ਤਰ੍ਹਾਂ ਦਾ ਨਾ ਤੁਸੀਂ ਆਪਣਾ
0: ਕਰ ਸਕਦੇ ਹੋ,
1: ਡਬਿੰਗ ਲਾ ਸਕਦੇ, ਕਿਸੇ ਨੇ ਪਿੱਛੇ ਜੇ ਡਬਿੰਗ ਲਾਈ ਬਿੰਨੋ ਢਿੱਲੋਂ ਦੀ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ, ਇੰਟਰਨੈਟ ਬੜੀ ਖਤਰਨਾਕ ਜਗ੍ਹਾ ਯਾਰ। ਉਹਨੇ ਕਿ ਜੀ ਉਹ ਵਾਲੀ ਵੀਡੀਓ ਜਿਹੜੀ ਅਸਲੀ ਸੀ ਉਹ ਕੁਛ ਕੁ ਘੰਟਿਆਂ ਵਾਸਤੇ ਡਿਲੀਟ ਹੋ ਗਈ ਸੀਗੀ ਫੇਸਬੁੱਕ ਤੋਂ, ਅਤੇ ਉਹ ਮੈਟਾ ਵਾਲੇ ਕਹਿੰਦੇ ਗਲਤੀ ਨਾਲ ਹੋ ਗਈ, ਟੈਕਨੀਕਲ ਐਰਰ ਹੋ ਗਿਆ।
0: ਇੱਦਾਂ ਵੀ ਹੁੰਦਾ?
1: ਹੋ ਗਿਆ ਹੋਣਾ ਬਾਈ।
0: ਅੱਛਾ,
1: ਅਤੇ ਜੀ ਹੁਣ ਬਹੁਤ ਵੱਡਾ ਇੱਕ ਸੰਮਨ ਭੇਜਿਆ, ਵੈਸੇ ਤਾਂ ਉਹਨਾਂ ਨੇ ਓਬਵੀਅਸਲੀ ਇੰਡੀਆ ਦੇ ਅੰਦਰ ਰਹਿਣਾ ਤਾਂ ਮਾਫ਼ੀ ਤਾਂ ਚਲੋ ਕੋਈ ਵੀ ਗਵਰਨਮੈਂਟ ਹੋਵੇ ਮਾਫ਼ੀ ਤਾਂ ਮੰਗਣੀ ਪੈਣੀ ਸੀ, ਮਾਫ਼ੀ ਮੰਗ ਲਈ ਇੰਡੀਆ ਦੇ ਹਰ ਹੈੱਡ ਨੇ, ਪਰ ਮਿਨਿਸਟਰੀ ਨੇ ਹੁਣ ਬਹੁਤ ਲੰਬਾ ਚੌੜਾ ਚਿੱਠਾ ਕੱਢਿਆ ਅਤੇ ਉਹਦੇ ਅੰਦਰ ਕਿਹਾ ਕਿ ਤੁਹਾਡੇ ਤੋਂ ਨਾ ਸੇਫਟੀ ਹਾਰਬਰ ਜਿਹੜਾ ਉਹ ਲੈ ਲਿੱਤਾ ਜਾਏਗਾ ਜੇ 3 ਦਿਨਾਂ ਦੇ ਅੰਦਰ ਅੰਦਰ ਮਾਰਕ ਜ਼ਕਰਬਰਗ ਨੇ ਖੁਦ ਫੇਸ ਟੂ ਫੇਸ ਫੋਨ ਕਰਕੇ ਜ਼ੂਮ ਤੇ ਜਾਂ ਫਿਰ ਆ ਕੇ ਜਿਸ ਤਰ੍ਹਾਂ ਮਰਜ਼ੀ ਹੀ ਲਾਈਕਸ ਮਾਫ਼ੀ ਨੇ ਮੰਗੀ ਨਰਿੰਦਰ ਮੋਦੀ ਜੀ ਮੰਗ ਲਿੱਤੀ ਜੀ, ਬਹੁਤ ਬਹੁਤ ਵਧਾਈਆਂ। ਹੁਣ ਵੱਡੀ ਗੱਲ ਹੈ ਕਿ ਇਹ ਬੜੀ ਤਗੜੀ ਬਲੈਕਮੇਲਿੰਗ ਸੀ, ਕਿਉਂਕਿ ਲੋਕਾਂ ਨੂੰ ਦੱਸਦੀ ਸੇਫਟੀ ਹਾਰਬਰ ਦਾ ਪੁਆਇੰਟ ਹੁੰਦਾ ਕਿ ਮੈਟਾ ਦੇ ਉੱਪਰ ਜੋ ਵੀ ਪੈਂਦਾ ਮੈਟਾ ਦਾ ਕੁਛ ਲੈਣਾ ਦੇਣਾ ਨਹੀਂ, ਉਹਦੀ ਜ਼ਿੰਮੇਵਾਰੀ ਕ੍ਰੀਏਟਰ ਦੀ ਫੋਟੋ ਪਾਉਣ ਵਾਲੇ ਦੀ, ਵੀਡੀਓ ਪਾਉਣ ਵਾਲੇ ਦੀ, ਅਤੇ ਜੇ ਉਹ ਹਟਾ ਦਿਉ ਫਿਰ ਮੈਟਾ ਵੀ ਉਨਾ ਹੀ ਜ਼ਿੰਮੇਵਾਰ, ਉਹਨਾਂ 'ਤੇ ਵੀ ਉਸੇ ਤਰੀਕੇ ਦੀ ਲੈਜਿਸਲੇਸ਼ਨ ਯੂਜ਼ ਹੋ ਸਕਦੀ ਜਿਸ ਤਰ੍ਹਾਂ ਦੀ ਕਿਸੇ ਕ੍ਰੀਏਟਰ ਦੇ ਉੱਪਰ ਹੋ ਸਕਦੀ ਹੈ। ਸੋ ਇਹ ਗੱਲ ਕੀਤੀ ਗਈ। ਥੋੜ੍ਹੀ ਜਿਹੀ ਮੈਨੂੰ ਚੀਜ਼ ਇਹਦੇ 'ਚ ਔਡ ਲੱਗੀ ਕਿ ਮੈਟਾ ਨੇ ਵੀ ਤਰੀਕੇ ਜਿਹੇ ਨਾਲ, BBC ਦੀ ਇੱਕ ਡਾਕੂਮੈਂਟਰੀ ਆਈ ਸੀਗੀ ਚਾਈਲਡ ਪੈਡੋਫੀਲੀਆ ਤੋਂ ਰਿਲੇਟਡ ਨਾ, ਐਡਸ ਚੱਲਦੀਆਂ ਮੈਟਾ ਦੇ ਉੱਤੇ, ਇੱਕ ਰਿਪੋਰਟਰ ਸੀ ਮੈਨੂੰ ਉਹਨਾਂ ਦਾ ਧਿਆਨ ਨਹੀਂ ਆ ਰਿਹਾ, ਉਹਨਾਂ ਨੇ ਹੀ ਬਣਾਈ ਹੈ
0: ਉਹ, ਇੰਸਟਾ ਨੂੰ ਕਾਫੀ ਧੂਇਆ ਸੀ ਉਹਨਾਂ ਨੇ।
1: ਹਾਂ ਹਾਂ, ਉਹਨਾਂ ਨੇ ਦੇਖਿਆ ਕਿ ਉਹ ਜਿਸ ਤਰ੍ਹਾਂ ਅੱਜ ਕੱਲ੍ਹ ਥੋੜ੍ਹੀ ਜਿਹੀ ਵੈਸੇ ਹੀ ਤੁਹਾਨੂੰ ਪਤਾ ਆਊਟਰੇਜਸ ਜੀ ਰੀਲਸ ਆਉਂਦੀਆਂ, ਉਹਨਾਂ ਨੇ ਇੱਕ ਦੇਖੀ ਦੂਸਰੀ ਦੇਖੀ, ਹੋਰ ਤੋਂ ਹੋਰ ਕੰਮ ਖਰਾਬ ਹੁੰਦਾ ਰਿਹਾ ਅਤੇ ਅਲਟੀਮੇਟਲੀ 2 ਘੰਟੇ ਬਾਅਦ ਉਹਨਾਂ ਦਾ ਐਲਗੋਰਿਦਮ ਉਹਨਾਂ ਨੂੰ ਚਾਈਲਡ ਟ੍ਰੈਫਿਕਿੰਗ ਦੀ ਐਡਸ ਦਿਖਾਉਣੀਆਂ ਸ਼ੁਰੂ ਹੋ ਗਿਆ, ਅਤੇ ਉਹਨਾਂ ਨੇ ਜਦੋਂ ਆਪਣੀ ਡਾਕੂਮੈਂਟਰੀ 'ਚ ਦਿਖਾਇਆ ਬੜੀ ਕੋਸ਼ਿਸ਼ ਕੀਤੀ ਲੋਕਾਂ ਨਾਲ ਗੱਲਬਾਤ ਕਰਨ ਦੀ ਮੈਟਾ 'ਤੇ, ਪਰ ਕਿਸੇ ਨੇ ਹੈਲੋ ਹਾਏ ਕੁਛ ਨਹੀਂ ਕੀਤਾ। ਇੱਕ ਬੰਦਾ ਜਿਹੜਾ ਅਨਨੇਮਡ ਸੀਗਾ ਮੈਟਾ ਦੇ ਅੰਦਰ, ਜਿਹੜਾ ਵਿਸਲ ਬਲੋਅਰ ਜਿਹਨੂੰ ਕਹਿ ਦਿੰਦੇ, ਉਹਨੇ ਕਿਹਾ ਜੀ ਕਿ ਉੱਥੇ ਕੰਮ ਕਰਦੇ ਹੋਏ ਜੇ ਤੁਸੀਂ ਗੱਲ ਰੱਖ ਦਿਉ ਕਿ ਸੇਫਟੀ ਇਸ਼ੂ, ਡਾਟਾ ਬਰੀਚ ਇਸ਼ੂ, ਕਿਸੇ ਵੀ ਤਰ੍ਹਾਂ ਦਾ ਇਸ਼ੂ, ਤੇ ਉਸ ਚੀਜ਼ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਕਿਉਂਕਿ ਐਡ ਰੈਵਨਿਊ ਉਹਨਾਂ ਲਈ ਸਭ ਤੋਂ ਮੇਨ ਆ ਤੇ ਡੋਂਟ ਕੇਅਰ ਉਲਟਾ ਲੂਪ ਹੋਲ ਲੱਭਦੇ ਆ ਕਿ ਇਸ ਲੂਪ ਹੋਲ ਚ ਪਾ ਦੋ ਅਸੀਂ ਬਚੇ ਰਵਾਂਗੇ ਸੋ ਗੌਰਮੈਂਟ ਨੂੰ ਵੀ ਵੱਡੀ ਗੱਲ ਇਹ ਦੇਖੋ ਮਾਰਕ ਜ਼ਕਰਬਰਗ ਨੂੰ ਵੀ ਇਹ ਚੀਜ਼ ਦਾ ਮਤਲਬ ਪਤਾ ਸੀ ਗੌਰਮੈਂਟ ਨੂੰ ਵੀ ਪਤਾ ਸੀ ਕਿਉਂਕਿ ਉਹਨਾਂ ਨੇ ਇਸ ਚੀਜ਼ ਦਾ ਹੀ ਛੇੜਿਆ ਕਿ ਬਾਈ ਤੁਹਾਡਾ ਜਿਹੜਾ ਚਾਈਲਡ ਦਾ ਚੱਲਦਾ ਪਿਆ ਟ੍ਰੈਫਿਕ ਐਡ ਚੱਲਦੀਆਂ ਅਸੀਂ ਉਹ ਚ ਵੀ ਤੁਹਾਨੂੰ ਨਹੀਂ ਬਖਸ਼ਾਂਗੇ ਤੇ ਉਹਨੇ ਵੀ ਪਹਿਲੇ ਮਾਫ਼ੀ ਜਿਹੜੀ ਮੰਗੀ ਇਸ ਚੀਜ਼ ਦੀ ਮੰਗੀ ਫਿਰ ਬਾਅਦ ਚੋਂ ਉਹਨੇ ਜਿਹੜੀ ਮੰਗੀ ਹੈ ਮਤਲਬ ਕਿ ਜਦ ਤੱਕ ਛੇੜੋ ਨਾ ਤਦ ਤੱਕ ਕੋਈ ਸਮਾਧਾਨ ਨਹੀਂ ਨਿਕਲਿਆ
0: ਸੌਟ ਆਫ ਜਿੱਦਾਂ ਇਹਨਾਂ ਨੇ ਵੀ ਮੋਢੇ 'ਤੇ ਧਰ ਕੇ ਚਲਾਈ ਹੈ ਹੁਣ ਗੱਲ ਮੈਂ ਉਹ ਪੜ੍ਹਨ ਲਿਆ ਮੈਂ ਹੁਣ ਉਹ ਬੱਚਿਆਂ ਦਾ ਜਿਹੜਾ ਜਿਨਸੀ ਸ਼ੋਸ਼ਣ ਹੈ ਉਹ ਉਹਨੂੰ ਜ਼ਿਆਦਾ ਨਾਲ ਜ਼ਿਆਦਾ ਮਤਲਬ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਵੀ ਤੁਸੀਂ ਆਹ ਪਾਇਆ ਸੀ ਤੁਸੀਂ ਆਹ
1: ਪਾਇਆ ਮਤਲਬ ਸਰਕਾਰ ਨੂੰ ਪਤਾ ਸੀ ਪਰ ਉਹ ਵੀਡੀਓ ਕਿਉਂਕਿ ਡਿਲੀਟ ਹੋਈ ਹੈ ਤਾਂ ਫਿਰ ਇਹ ਐਕਸ਼ਨ ਹੋਇਆ ਸੋ ਜ਼ਕਰਬਰਗ ਜੀ ਕੰਮ ਕਰਨਾ ਤਾਂ ਠੀਕ ਠਾਕ ਵੀਡੀਓ ਇਹ ਵੀ ਇੱਕ ਐਕਚੁਅਲੀ ਸੰਬੰਧ ਦੇ ਅੰਦਰ ਮੇਨ ਗੱਲ ਆਈ ਆ ਕਿ ਤੁਸੀਂ ਐਂਟੀ ਗੌਰਮੈਂਟ ਪ੍ਰੋਪਾਗੈਂਡਾ ਜ਼ਿਆਦਾ ਪੁਸ਼ ਕਰਦੇ ਹੋ ਸੋ ਜਿਸ ਤਰ੍ਹਾਂ ਟਵਿੱਟਰ ਆ ਮੇਰੇ ਖਿਆਲ ਨਾਲ ਹੁਣ ਐਟਲੀਸਟ ਇੰਡੀਆ ਦੇ ਅੰਦਰ ਮੈਟਾ ਵੀ ਪ੍ਰੋ ਰਾਈਟ ਵਿੰਗ ਜਾਂ ਫਿਰ ਪ੍ਰੋ ਗੌਰਮੈਂਟ ਆਈਡੀਓਲੋਜੀ ਵਾਲੀ ਹੀ ਚੀਜ਼ਾਂ ਨੂੰ ਜ਼ਿਆਦਾ ਪੁਸ਼ ਕਰਿਆ ਕਰੇਗਾ ਲੈਫਟਿਸਟ ਆਈਡੀਓਲੋਜੀ ਕਹਿ ਲਓ ਜਾਂ ਫਿਰ ਥੋੜ੍ਹਾ ਐਂਟੀ ਐਸਟੈਬਲਿਸ਼ਮੈਂਟ ਆਈਡੀਓਲੋਜੀ ਕਹਿ ਲਓ ਉਹ ਕੰਟੈਂਟ ਪੁਸ਼ ਨਹੀਂ ਹੋਏਗਾ ਪ੍ਰੀਟੀ ਮਚ ਸ਼ੋਰ ਕਿਉਂਕਿ ਕਾਕਰੋਚ ਜਨਤਾ ਪਾਰਟੀ ਜੋ ਇੰਨਾ ਸਭ ਕੁਛ ਹੋ ਗਿਆ ਦੇਖਿਆ ਜਾਵੇ ਪਿਛਲੇ 2 ਮਹੀਨੇ ਪਹਿਲਾਂ ਇਟਸ ਜਸਟ ਇੱਕ ਮੁੰਡੇ ਨੇ ਇੱਕ ਮਜ਼ਾਕੀਆ ਤੌਰ 'ਤੇ ਇੱਕ ਵੈਬਸਾਈਟ ਬਣਾਈ ਸੀ ਕਿ ਉਹਨੂੰ ਖਿੱਚ ਚੜੀ ਕਿ ਸੂਰਿਆ ਕਾਂਤ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ ਹੈ ਨਾ ਅਤੇ ਜੋ ਵੀ ਇੱਕ ਮਿਨਿਸਟਰ ਨੂੰ ਉਤਰਨਾ ਪਿਆ ਹੈ ਨਾ ਸੋ ਮੇਜਰ ਸੈਟਬੈਕ ਹੋਇਆ ਸੋ ਸ਼ਾਇਦ ਇਹ ਵੀ ਹੁਣ ਦਿਖਣਾ ਸ਼ੁਰੂ ਹੋ ਜਾਵੇ ਸੋ ਮਤਲਬ ਕਹਿ ਲਓ ਇੱਕ ਵੀਡੀਓ ਡਿਲੀਟ ਇੱਕ ਬਲੈਸਿੰਗ ਡਿਸਗਾਈਜ਼ ਹੀ ਰਹੀ ਹੈ ਗੌਰਮੈਂਟ ਲਈ ਕਿਉਂਕਿ ਸ਼ਾਇਦ ਹੁਣ ਐਲਗੋਰਿਥਮ ਨਾਲ ਕੁਛ ਨਾ ਕੁਛ ਤਾਂ ਹੋਏਗਾ ਦੇਖਾਂਗੇ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਕੀ ਨਹੀਂ ਹੁੰਦਾ
0: ਇਹ ਚੀਜ਼ਾਂ ਤਾਂ ਪਹਿਲਾਂ ਵੀ ਚੱਲਦੀਆਂ ਪਹਿਲਾਂ ਵੀ ਰੌਲਾ ਪੈਂਦਾ ਆ
1: ਡਿਪੈਂਡ ਕਰਦਾ ਇੱਕ ਹੋਰ ਜਿਹੜੀ ਬੜੀ ਮੇਜਰ ਚੀਜ਼ ਹੋ ਰਹੀ ਹੈ ਜੋ ਬਹੁਤ ਹੀ ਨਜ਼ਰਾਂ 'ਚ ਨਹੀਂ ਆ ਰਹੀ ਓਬਵੀਅਸਲੀ ਆਉਣੀ ਵੀ ਨਹੀਂ ਕਿ ਦੋ ਮੇਨ ਕੰਪਨੀਆਂ ਕਲੌਡ ਆਪਾਂ ਗੱਲ ਕੀਤੀ ਸੀ ਇੱਕ ਵਾਰੀ ਇੰਨਾ ਐਂਥਰੋਪਿਕ ਹੈ ਨਾ ਅਤੇ ਓਪਨ ਏ ਆਈ ਜੋ ਚੈਟ ਜੀ ਪੀ ਟੀ ਦੀ ਹੈ ਦੋਨੋਂ ਹੁਣ ਇਸ ਚੀਜ਼ ਤੋਂ ਪਰੇ ਹੋ ਚੁੱਕੇ ਹੈ ਨਾ ਕਿ ਜੋ ਆਪਾਂ ਜੋ ਅੱਜ ਵੀ ਆਪਾਂ ਜਿਸ ਚੀਜ਼ ਲਈ ਯੂਜ਼ ਕਰਦੇ ਹਾਂ ਕੁਛ ਸਰਚ ਕਰਨ ਲਈ ਹੈ ਨਾ ਹੁਣ ਤਾਂ ਦੋਨੋਂ ਮਾਡਲ ਚੱਲ ਗਏ ਹੋਏ ਆ ਏਜੰਟ 'ਤੇ ਕਿ ਤੁਸੀਂ ਬੰਦੇ ਨੂੰ ਸਿਖਾ ਦਿਓ ਸਾਡੇ ਨੂੰ ਅਤੇ ਉਹ ਖੁਦ ਹੀ ਕਰੀ ਜਾਏਗਾ
0: ਓਕੇ
1: ਹੈ ਨਾ ਜੋ ਮਰਜ਼ੀ ਕਰਨਾ ਹੁਣ ਹੋਇਆ ਉਹਦੇ ਅੰਦਰ ਇਹ ਹੈ ਕਿ ਇਹ ਸਿਸਟਮ ਜਿਹੜਾ ਨਾ ਹੁਣ ਇਹ ਆਪਣੇ ਆਪ ਤੋਂ ਹੀ ਲਰਨ ਕਰਦਾ ਇਹਨਾਂ ਨੇ ਉਹਨੂੰ ਵੀ ਏਜੰਟ ਹੀ ਬਣਾ ਦਿੱਤਾ ਕਿ ਜਿਹੜੇ ਇੰਜੀਨੀਅਰ ਨੇ ਉਹਨਾਂ ਨੂੰ ਵਿਹਲੇ ਕਰਤਾ ਕਿ ਇਹ ਆਪੇ ਹੀ ਸਿੱਖੇਗਾ
0: ਆਪੇ ਕਰੀ ਜਾ ਜੋ ਕਰ
1: ਇਹਨੂੰ ਆਪੇ ਸਿੱਖਣ ਤੋਂ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕਿਉਂਕਿ ਅਲਟੀਮੇਟਲੀ ਇਹਨਾਂ 'ਚ ਹੁਣ ਰੇਸ ਲੱਗੀ ਪਈ ਹੈ ਕਿ ਸਭ ਤੋਂ ਪਹਿਲਾਂ ਸੁਪਰ ਹਿਊਮਨ ਏ ਆਈ ਕੌਣ ਬਣਾਏਗਾ ਕਿ ਇਹ ਅਸਲ 'ਚ ਜੋ ਆਪਾਂ ਫਿਲਮਾਂ 'ਚ ਸੁਣਦੇ ਦੇਖਦੇ ਸੀਗੇ ਕਿ ਸਭ ਕੁਛ ਕਰ ਸਕਦਾ ਦੋਨੋਂ ਕੰਪਨੀਆਂ ਨਾਲ ਪਿਛਲੇ 3 ਹਫ਼ਤੇ 'ਚ ਇਹ ਹੋਇਆ ਕਿ ਇਹਨਾਂ ਦਾ ਹੀ ਏ ਆਈ ਸਿਸਟਮ ਨੇ ਇਹਨਾਂ ਦਾ ਹੀ ਡੇਟਾ ਸਾਰਾ ਬਰੀਚ ਕਰਤਾ ਹੈਕ ਕਰਤਾ ਲੋਗਿਨ ਡਿਟੇਲਸ ਚੱਕ ਲੀਆਂ ਤੇ ਕੁਛ 1100 ਤੋਂ ਉੱਪਰ ਲੋਕ ਜੋ ਕੰਮ ਕਰਦੇ ਇਹਨਾਂ ਕੰਪਨੀਜ਼ ਦੇ ਅੰਦਰ ਇਟਸ ਅ ਵੈਰੀ ਬਿਗ ਨੰਬਰ ਕਿਉਂਕਿ ਇਹ ਬਹੁਤ ਨੀਸ਼ ਇੰਡਸਟਰੀ ਆ ਸੋ ਉਹ 1100 ਤੋਂ ਉੱਪਰ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਹੈ ਅਤੇ US ਵਾਸ਼ਿੰਗਟਨ ਭੇਜੀ ਹੈ ਜੀ ਵਾਈਟ ਹਾਊਸ ਕਿ ਇਹਦੀ ਪੇਸਿੰਗ 'ਤੇ ਰੋਕ ਲਗਾਈ ਜਾਵੇ ਕਿਉਂਕਿ ਇਹ ਲੋਕਾਂ ਦੇ ਹੱਥਾਂ ਤੋਂ ਜਿਹੜੇ ਅਸੀਂ ਹੀ ਬਣਾਉਣ ਵਾਲੇ ਹਾਂ ਸਾਡੇ ਹੱਥਾਂ ਤੋਂ ਵੀ ਨਿਕਲ ਰਹੀ ਹੈ ਪਰ ਜਿਹੜੀ 4-5-6 ਲੋਕ ਨੇ ਜਿਹੜੇ ਆਹ ਸਾਰਾ ਸਿਸਟਮ ਚਲਾ ਰਹੇ ਨੇ ਉਹਨਾਂ ਦੇ ਅੰਦਰ ਪੈਸੇ ਦੀ ਭੁੱਖ ਇੰਨੀ ਆ ਜਾਂ ਜਿੱਤਣ ਦੀ ਭੁੱਖ ਇੰਨੀ ਆ ਕਿ ਦੇ ਡੋਂਟ ਕੇਅਰ ਕੀ ਹੋਏਗਾ ਬੜਾ ਕੌਮਿਕ ਬੁੱਕ ਟਾਈਪ ਹੀ ਆ ਕੰਮ ਕੌਮਿਕ ਬੁੱਕ ਦੀਆਂ ਜਿਸ ਤਰ੍ਹਾਂ ਹੁੰਦੀਆਂ ਸੀਗੀਆਂ ਨਾ ਸਟੋਰੀਜ਼ ਸਾਰੀਆਂ ਉਹੀ ਚੱਲੀ ਜਾਂਦੀਆਂ ਪਈਆਂ
0: ਹਾਂ ਨਹੀਂ ਉਹੀ ਆ ਸ਼ੁਰੂ ਤੋਂ ਮਤਲਬ ਸਾਨੂੰ ਇਹੋ ਹੀ ਚੀਜ਼ਾਂ ਸੁਣਨ 'ਚ ਚੰਗੀਆਂ ਲੱਗਦੀਆਂ ਭਾਵੇਂ ਝੂਠੀਆਂ ਹੋਣ ਪਰ ਰਸ ਹੋਣਾ ਚਾਹੀਦਾ ਵਿੱਚ ਹੁਣ ਇਹਦੇ 'ਚ ਇੱਕ ਇਹ ਵੀ ਹੋ ਸਕਦਾ ਨਾ ਇਹਦਾ ਕਿ ਜਿਹੜੇ ਮੰਨ ਲਓ ਹੁਣ 1100 ਬੰਦਾ ਜਿਹੜਾ ਬਣਾਉਣ ਵਾਲਾ ਸੈਂਸ ਕੀ ਆ ਕਿ ਤੁਸੀਂ ਇੱਕ ਐਸਾ ਸਿਸਟਮ ਤਿਆਰ ਕਰੋ ਜਿਹੜਾ ਆਪੇ ਆਪਣੀ ਮਦਦ ਆਪੇ ਕਰੀ ਜਾਵੇ ਆਪੇ ਮੇਨਟੇਨ ਕਰੀ ਜਾਵੇ ਅਪਗ੍ਰੇਡ ਕਰੀ ਜਾਵੇ ਇਹਦਾ ਮਤਲਬ ਵੀ ਬੰਦੇ ਦੀ ਲੋੜ ਨਹੀਂ ਆ ਅਤੇ ਜਿਹੜੇ ਬਣਾਉਣ ਵਾਲੇ ਨੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਵੀ ਛੁੱਟੀ ਹੋ ਜਾਊਗੀ ਠੀਕ ਆ ਸੋ ਉਹ ਕਿਉਂ ਚਾਹੁੰਗੇ ਵੀ ਸਾਡੀ ਛੁੱਟੀ ਹੋਵੇ ਸਵਾਲ ਤਾਂ ਇਹ ਵੀ ਹੈ
1: ਇੱਕ ਬਹੁਤ ਮਸ਼ਹੂਰ ਨਾ ਸਿਲੀਕੋਨ ਵੈਲੀ ਦੇ ਅੰਦਰ ਬਹੁਤ ਮਸ਼ਹੂਰ ਹੈਗਾ ਕੋਮੇਡੀਅਨ ਉਹ ਜ਼ਿਆਦਾਤਰ ਇਹਨਾਂ ਤੋਂ ਰਿਲੇਟਡ ਹੀ ਜੋਕਸ ਕਰਦਾ ਉਹਦਾ ਉਸ ਦਿਨ ਮੈਂ ਜੋਕ ਸੁਣਿਆ ਅਤੇ ਉਹਦੇ ਨੀਚੇ ਕਮੈਂਟਸ ਵੀ ਉੱਦਾਂ ਦੇ ਹੀ ਸੀਗੇ ਕਹਿੰਦੇ ਬਹੁਤ ਜੈਨੂਅਨ ਗੱਲ ਹੈ ਮੈਂ ਜੋਕ ਦੇ ਤੌਰ 'ਤੇ ਨਹੀਂ ਕਹਿ ਰਿਹਾ ਪਰ ਜਦੋਂ ਸਿਲੀਕੋਨ ਵੈਲੀ 'ਚ ਪਹਿਲੇ ਲੋਕ ਕੰਮ ਕਰਕੇ ਛੱਡਦੇ ਸੀਗੇ ਜਿਸ ਤਰ੍ਹਾਂ ਗੂਗਲ ਫੇਸਬੁੱਕ ਵਗੈਰਾ 'ਚ ਅਤੇ ਉਹ ਇਸ ਤਰ੍ਹਾਂ ਲੱਗਦਾ ਸੀ ਕਿ ਮਾਈ ਚੈਪਟਰ ਹੈਜ਼ ਫਿਨਿਸ਼ਡ ਹੇਅਰ ਗ੍ਰੇਟ ਵਰਕ ਨਾਓ ਲੁਕਿੰਗ ਟੂ ਵਰਕ ਇਨ ਅ ਡਿਫਰੈਂਟ ਜ਼ੋਨ ਲੁਕਿੰਗ ਫਾਰਵਰਡ ਟੂ ਐਡਵੈਂਚਰਸ ਦੇ ਵਰ ਲੁਕਿੰਗ ਫਾਰਵਰਡ ਟੂ ਸਮਥਿੰਗ ਕਹਿੰਦੇ ਆ ਜਿੰਨੇ ਵੀ ਏ ਆਈ ਦੇ ਅੰਦਰ ਨੀਸ਼ ਦੇ ਅੰਦਰ ਕੰਮ ਕਰਦੇ ਪਏ ਜਿੰਨੇ ਵੀ ਲੋਕਾਂ ਦੇ ਰੈਜ਼ਿਗਨੇਸ਼ਨ ਨੇ ਤੁਸੀਂ ਦੇਖੋ ਉਹਨਾਂ ਦਾ ਪੁਆਇੰਟ ਹੈ ਕਿ ਆਈ ਐਮ ਲੀਵਿੰਗ ਐਵਰੀਥਿੰਗ ਆਈ ਐਮ ਗੋਇੰਗ ਟੂ ਡੂ ਸਮਥਿੰਗ ਕ੍ਰੀਏਟਿਵ ਐਂਡ ਪਲੀਜ਼ ਸਟੇ ਵਿਦ ਯੋਰ ਫੈਮਿਲੀ ਐਟ ਆਲ ਕਿ ਪਤਾ ਨਹੀਂ ਇਹਨਾਂ ਲੋਕਾਂ ਨੂੰ ਕੀ ਪਤਾ ਕਿ ਲਾਈਨ ਹੀ ਛੱਡ ਕੇ ਜਾ ਰਹੇ ਤੇ ਇਹ ਬੜਾ ਕਹਿ ਰਹੇ ਕਿ ਪਰਿਵਾਰ ਨਾਲ ਜੁੜੋ ਇੱਧਰ ਉੱਧਰ ਕਿ ਮਤਲਬ ਕੀ ਦੇਖ ਲਿੱਤਾ ਇਹਨਾਂ ਲੋਕਾਂ ਨੇ
0: ਉਹਨਾਂ ਆਪਣੇ ਗਵਾਲੇ ਨਾ
1: ਹੋ ਸਕਦਾ ਕੀ ਪ੍ਰੋਬਲਮਸ ਮੇਜਰ ਲੈਵਲ ਤੇ ਆ ਰਹੀਆਂ। ਹੁਣ ਆਪਣੇ ਮੈਲਟਨ ਵੀ ਤਾਂ ਪੰਗਾ ਪਿਆ ਹੋਇਆ ਕਿ ਬਹੁਤ ਵੱਡਾ ਡੇਟਾ ਸੈਂਟਰ ਖੁੱਲਣ ਮੈਲਟਨ ਦੇ ਲੱਗੇ, ਉਹਨੂੰ ਲੈ ਕੇ ਬੜਾ ਕਲੇਸ਼ ਪੈਂਦਾ ਪਿਆ।
0: ਸੋ ਇਹ ਤੇ ਹਰ ਥਾਈਆਂ ਇਹ ਚੀਜ਼ਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਹੋਰ ਵਧਣੀਆਂ, ਕਿਉਂਕਿ ਅਮਰੀਕਾ ਇਹ ਚੀਜ਼ਾਂ ਨੂੰ ਬਾਹਰ ਕੱਢ ਰਿਹਾ ਤੇ ਆਈ ਡੋਨਟ ਨੋ, ਚਲੋ ਇਹ ਤੇ ਇੰਡੀਆ ਵਾਲੇ ਬਾਰੇ ਰੌਲਾ ਪੈਂਦਾ ਸੀ ਤੇ ਹੁਣ ਆਸਟ੍ਰੇਲੀਆ ਦਾ ਵੀ ਸੁਣ ਲਿਆ ਵੀ ਇਹ ਵੀ ਜੀ ਐਂ ਆਖ ਰਹੇ ਨੇ।
1: ਪਰ ਓਬਵੀਅਸਲੀ ਕਿਉਂਕਿ ਸਾਊਥ ਸਾਊਦਰਨ ਹੈਮਿਸਫੇਅਰ ਚ ਆਸਟ੍ਰੇਲੀਆ ਹੀ ਮੇਜਰ ਹੈ, ਸੋ ਬਹੁਤ ਵੱਡਾ ਏਆਈ ਡੇਟਾ ਸੈਂਟਰ ਟੂ ਕੇਟਰ ਪੂਰਾ ਦਾ ਪੂਰਾ ਸਦਰਨ ਹੈਮਿਸਫੇਅਰ ਤੇ ਮਤਲਬ ਕਹਿ ਲਓ ਸਾਊਥ ਏਸ਼ੀਆ ਦਾ ਵੀ ਜਿੰਨਾ ਹੋ ਸਕੇ ਕੇਟਰ ਕਰ ਸਕੇ। ਸੋ ਕਹਿੰਦੇ ਬਹੁਤ ਵੱਡਾ ਡੇਟਾ ਸੈਂਟਰ ਇਹਨਾਂ ਨੇ ਇੱਕ ਤੇ ਪਾਸ ਕੀਤਾ ਤੇ ਹੋਰ ਵੀ ਕਰਨੇ ਆ ਥਰੂ ਆਊਟ ਆਸਟ੍ਰੇਲੀਆ, ਕਿਉਂਕਿ ਆਸਟ੍ਰੇਲੀਆ ਸੈਂਟਰ ਤੇ ਬਹੁਤ ਜ਼ਿਆਦਾ ਉਜਾੜ ਖਾਨਾ ਨਾ, ਬਹੁਤੇ ਲੋਕ ਤਾਂ ਵੱਸਦੇ ਨਹੀਂ ਆ, ਪਰ ਫਿਰ ਇੰਨੀ ਗਰਮੀ ਹੈ ਤਾਂ ਹੀ ਤਾਂ ਵੱਸਦੇ ਨਹੀਂ ਆ, ਤੇ ਓਨਾ ਹੀ ਪਾਣੀ ਲੱਗੂਗਾ। ਦੇਖੋ ਕੀ ਬਣਦਾ, ਕੀ ਕਰਦੇ ਕੀ ਨਹੀਂ ਕਰਦੇ।
0: ਨਹੀਂ ਬੜਾ ਆਉਣ ਵਾਲੇ ਸਮੇਂ ਦੇ ਬੜੇ ਵੱਡੇ ਵੱਡੇ ਸਵਾਲ ਨੇ ਤੇ ਹੁਣ ਉਹ ਵੇਖਣ ਵਾਲੀ ਚੀਜ਼ ਆ ਵੀ ਕਿੰਨਾ ਕੁ ਸਮਾਂ ਲੱਗਦਾ ਤੇ ਕੀ ਹੁੰਦਾ ਵਾ। ਪਰ ਜਿੱਥੋਂ ਤੱਕ ਇਹ ਪਰਿਵਾਰਾਂ ਦਾ ਸਵਾਲ ਹੈ ਨਾ, ਜਿਹੜਾ ਉਹ ਇਹ ਕਹਿ ਕੇ ਜਾ ਰਿਹਾ ਵੀ ਪਰਿਵਾਰਾਂ ਦੇ ਨਾਲ ਤੁਸੀਂ ਸਮਾਂ ਬਿਤਾਓ। ਬੇਸਿਕਲੀ ਇਹਨਾਂ ਦੀ ਜਿਹੜਾ ਅੰਦਰੋਂ ਤਾਣਾ ਬਣਾ ਵਾ, ਜਿਹੜੀ ਅੰਦਰ ਦੀ ਵਾਇਰਿੰਗ ਆ, ਐਲਗੋਰਿਦਮ ਜਿਹਨੂੰ ਕਹਿ ਦਿੰਦੇ ਤੇ, ਉਹ ਇੱਦਾਂ ਦੀ ਆ ਕਿ ਤੁਹਾਨੂੰ ਇਕੱਲੇ ਪੰਚ ਲੈ ਕੇ ਜਾਂਦੀ ਆ, ਕਿਉਂਕਿ ਤੁਸੀਂ ਇਕੱਲੇ ਹੋਵੋਗੇ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੱਧ ਸਮਾਂ ਬਿਤਾਓਗੇ। ਇਹ ਸਮੱਸਿਆ, ਸੋ ਉੱਥੇ ਜਿਹੜੀ ਪਿੱਛੋਂ ਕੋਡਿੰਗ ਆ ਉਹ ਇਹ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿ ਕਿੱਦਾਂ ਬੰਦਾ ਸਿਰਫ ਤੁਹਾਡੇ ਜੋਗਾ ਹੋ ਕੇ ਰਹਿ ਜਾਵੇ। ਫੋਰ ਐਗਜ਼ਾਮਪਲ ਆਪਾਂ ਘਰ ਬੈਠੇ ਹਾਂ, ਜੇ ਮੰਨ ਲਓ ਆਪਾਂ ਵੀ ਇਸ ਟਾਈਮ ਨਾ ਪ੍ਰੋਗਰਾਮ ਕਰ ਰਹੇ ਹੁੰਦੇ, ਜੇ ਆਪਾਂ ਇਕੱਠੇ ਵੀ ਬੈਠੇ ਹੁੰਦੇ ਤੇ ਸ਼ਾਇਦ ਇੱਕ ਅੱਧੇ ਦਾ ਫੋਨ ਹੱਥ ਦੇ ਵਿੱਚ ਹੀ ਹੁੰਦਾ,
1: ਬਿਲਕੁਲ
0: ਵੇਖ ਰਿਹਾ ਹੁੰਦਾ ਕੁਛ ਨਾ ਕੁਛ,
1: ਬਿਲਕੁਲ।
0: ਤੇ ਆਪਾਂ ਫੈਮਿਲੀ ਦੇ ਵਿੱਚ ਵੀ ਆਪਾਂ ਜੇ ਇਕੱਠੇ ਬੈਠੇ ਹੁੰਦੇ ਹਾਂ, ਆਪਾਂ ਟੇਬਲ ਦੇ ਉੱਤੇ ਵੀ ਹੁੰਦੇ ਹਾਂ, ਆਪਾਂ ਖਾਣ ਲਈ ਬੈਠੇ ਹੁੰਦੇ ਹਾਂ ਜਾਂ ਕੁਛ ਵੀ ਕਰਦੇ ਹਾਂ, ਤੇ ਮੀਟਿੰਗ ਦੇ ਵਿੱਚ ਵੀ ਮੈਂ ਵੇਖਿਆ ਵਾ ਵੀ ਕਈ ਬੰਦੇ ਉੱਥੋਂ ਵੀ ਛੱਡ ਕੇ ਤੇ ਮਾੜਾ ਮਾੜਾ ਜਿਹਾ ਵੇਖਦੇ ਰਹਿੰਦੇ ਆ, ਹੈ ਨਾ। ਤੇ ਜਾਂ ਫਿਰ ਕਈ ਵਾਰੀ ਇੰਨਾ ਕੁ ਸਮਾਂ ਤੁਹਾਨੂੰ ਇਹਦੇ 'ਤੇ ਲੰਘ ਜਾਂਦਾ ਵੀ ਤੁਹਾਨੂੰ ਚੇਤਾ ਭੁੱਲ ਜਾਂਦਾ ਵਾ ਅਤੇ ਤੁਸੀਂ ਪਰਿਵਾਰ ਦੇ ਵਿੱਚ ਬੈਠੇ ਹੋ। ਸੋ ਬੇਸਿਕਲੀ ਇੱਕ ਤੁਹਾਨੂੰ ਸਾਥ ਦਿੱਤਾ ਗਿਆ ਵਾ ਕਿ ਤੁਹਾਨੂੰ ਆਹ ਇੱਕ ਸਾਥ ਆ, ਇਹਦੇ 'ਤੇ ਤੁਸੀਂ ਟਾਈਮ ਸਪੈਂਡ ਕਰ ਸਕਦੇ ਹੋ। ਪਰ ਤੁਹਾਨੂੰ ਜਦੋਂ ਇੱਕ ਸਾਥ ਮਿਲ ਗਿਆ ਤਾਂ ਫਿਰ ਦੂਸਰੇ ਸਾਥ ਤੋਂ ਤੁਸੀਂ ਪਿੱਛੇ ਹੋ ਜਾਂਦੇ ਹੋ, ਫਰਕ ਪੈ ਜਾਂਦਾ। ਮੰਨ ਲਓ ਜੋੜੇ ਦੇ ਵਿੱਚ ਦੋਵਾਂ ਨੂੰ ਆਪਾਂ ਆਪਣਾ ਸਾਥ ਮਿਲ ਗਿਆ, ਦੋਵਾਂ ਕੋਲ ਆਪਣਾ ਆਪਣਾ ਸਿਸਟਮ, ਆਪਣੀ ਆਪਣੀ ਏਆਈ ਫੋਨ ਜੋ ਵੀ ਆ, ਅਤੇ ਉਹਦੇ ਵਿੱਚ ਫਿਰ ਉਹ ਆਪਸੀ ਕਮਿਊਨੀਕੇਸ਼ਨ ਫਿਰ ਭੁੱਲ ਗਈ, ਅਤੇ ਜਦੋਂ ਆਪਸੀ ਕਮਿਊਨੀਕੇਸ਼ਨ ਤੁਹਾਡੀ ਰੁਕਦੀ ਆ, ਹੌਲੀ ਹੌਲੀ ਤੁਹਾਡੇ ਜਿਹੜਾ ਰਿਸ਼ਤਾ ਵਾ ਉਹ ਕਮਜ਼ੋਰ ਹੁੰਦਾ ਵਾ, ਅਤੇ ਫਿਰ ਸਾਨੂੰ ਪਤਾ ਹੀ ਆ ਵੀ ਕੀ ਹੁੰਦਾ ਵਾ ਅਤੇ ਕਿੱਦਾਂ, ਅਤੇ ਮਤਲਬ ਜੇ ਨਹੀਂ ਆ ਤੇ ਬਹੁਤ ਵਧੀਆ ਗੱਲ ਹੈ।
1: ਐਡਿਕਸ਼ਨ ਤੇ ਇਹ ਤਾਂ ਪ੍ਰੋਪਰ ਹੁਣ ਐਡਿਕਸ਼ਨ ਲੈਵਲ ਤੇ ਚਲਾ ਗਿਆ ਨਾ, ਇਹ ਐਡਿਕਸ਼ਨ ਲੈਵਲ ਤੇ ਕਿਉਂ ਚਲਾ ਗਿਆ ਤੁਸੀਂ ਆਪੇ ਸੋਚ ਲਓ। ਮਿਆਰ ਕਿਸ ਤਰ੍ਹਾਂ ਸੈੱਟ ਹੋ ਗਿਆ ਹੁਣ ਕਿ ਨੈੱਟਫਲਿਕਸ ਖੋਲੋ ਨਾ, ਤਾਂ ਨੈੱਟਫਲਿਕਸ ਦਾ ਬੜਾ ਵਧੀਆ ਤਰੀਕਾ ਉਹਨਾਂ ਦਾ ਯੂਜ਼ਰ ਬੇਸ ਇਸ ਤਰੀਕੇ ਨਾਲ ਦੱਸਣ ਦਾ ਕਿ ਫੀਲ ਗੁੱਡ ਮੂਵੀਜ਼, ਕਾਮੇਡੀ ਨਹੀਂ ਲਿਖਣਗੇ, ਹੈ ਨਾ, ਫੀਲ ਗੁੱਡ ਮੂਵੀਜ਼, ਜਾਂ ਫਿਰ ਸਾ ਲਿਖ ਦੇਣਗੇ ਟੂ ਕਰੈਕ ਅ ਲਾਫ ਐਟ, ਇਸ ਤਰ੍ਹਾਂ ਕਰਕੇ ਲਿਖਣਗੇ, ਫਿਰ ਨੀਚੇ ਫਿਲਮਾਂ ਹੋਣਗੀਆਂ ਉਹਦੇ 'ਤੇ। ਜੈਨੂਅਨ ਗੱਲ ਆ, ਸ਼ਾਇਦ ਜਿੰਨੇ ਲੋਕ ਸੁਣ ਰਹੇ ਉਹਨਾਂ ਨੇ ਵੀ ਵੇਖਿਆ ਹੋਵੇ, ਉਹਦੇ 'ਤੇ ਇਹ ਵੀ ਇੱਕ ਕੈਟੇਗਰੀ ਆਉਂਦੀ ਆ ਹੁਣ ਕਿ ਥਿੰਗਸ ਟੂ ਵਾਚ ਵਾਇਲ ਯੂ ਸਕਰੋਲ। ਮਤਲਬ ਕਿ ਨੈੱਟਫਲਿਕਸ ਵੀ ਕਹਿ ਰਿਹਾ ਕਿ ਤੂੰ ਟੀਵੀ ਵੀ ਦੇਖਦਾ ਰਹਿੰਦਾ, ਮੈਨੂੰ ਪਤਾ ਤੂੰ ਫੋਨ ਵੀ ਤਦ ਸਕਰੋਲ ਕਰਦਾ, ਤੂੰ ਆਹ ਚਲਾ ਲੈ ਕਿਤੇ, ਮਾੜਾ ਇਹ ਵੀ ਦੇਖੀ ਆ, ਮਾੜਾ ਫੋਨ ਵੀ ਦੇਖਿਆ, ਕਿ ਮਤਲਬ ਈਜ਼ੀ ਜੀ ਕਾਮੇਡੀ ਫਿਲਮਾਂ ਹੋ ਗਈਆਂ ਸਰ, ਕਹਿ ਲਓ ਗੋਵਿੰਦਾ ਟਾਈਪ ਫਿਲਮ ਕੁਛ ਮਿਸ ਤਾਂ ਹੋਏਗਾ ਨਹੀਂ, ਹਾ ਹਾ ਹੀ ਹੈ ਬਸ। ਕਿ ਹੁਣ ਇਹ ਕੈਟੇਗਰੀਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ, ਮਤਲਬ ਕਿਸੇ ਨੇ ਕੋਡ ਪਾਇਆ ਨਾ, ਮਤਲਬ ਇਹ ਪਤਾ ਚੱਲ ਗਿਆ ਕਿ ਮਿਆਰ ਸੈੱਟ ਹੋਏ ਕਿ ਇਸ ਲੈਵਲ ਦੀ ਐਡਿਕਸ਼ਨ ਤਾਂ ਹੈ ਹੀ ਆ।
0: ਹਾਂ, ਫਿਰ ਕਿਸੇ ਨੂੰ ਮਤਲਬ ਕਿਹੜੀਆਂ ਨੇ ਜਿਹੜੀਆਂ ਤੁਹਾਨੂੰ ਕੋਨਸਨਟ੍ਰੇਸ਼ਨ ਨਾਲ ਤੁਹਾਨੂੰ ਵੇਖਣੀਆਂ ਪੈਣੀਆਂ, ਅਤੇ ਕਿਹੜੀਆਂ ਨੇ ਜਿਹੜੀਆਂ ਮੈਂ ਤਰਦੇ ਤਰਦੇ ਤੁਸੀਂ ਚੀਜ਼ਾਂ ਵੇਖ ਲੈਣੀਆਂ। ਸੋ ਉਹ ਵੀ ਸਮਾਨ ਆ ਗਿਆ,
1: ਇਹ ਵੀ ਚੱਲ ਪਿਆ,
0: ਮਤਲਬ ਇਹ ਹੌਲੀ ਹੌਲੀ ਵੇਖੋ ਜਿੱਦਾਂ ਜਿੱਦਾਂ ਉਹਨਾਂ ਨੇ ਵਿੱਚ ਉਹਦੇ ਪਾਉਣਾ ਵਾ ਕੁਛ ਨਾ ਕੁਛ ਜਿਹੜਾ ਫੰਕਸ਼ਨ ਉਹ ਉਹ ਉਸੇ ਬਿਹਾਫ 'ਤੇ ਹੀ ਪਾਉਣਾ ਨਾ, ਵੀ ਜੋ ਲੋਕਾਂ ਦਾ ਦਿਮਾਗ ਪੜ੍ਹ ਕੇ ਉਹਨਾਂ ਨੇ ਸਮਝਿਆ,
1: ਮਤਲਬ ਲੋਕਾਂ ਨੂੰ ਆਪਣਾਪਣ ਲੱਗਿਆ ਨਾ, ਉਹ ਯਾਰ ਇਹਨੂੰ ਕਿੱਦਾਂ ਪਤਾ, ਹਾਂ ਚੱਲ ਇਹਨਾਂ 'ਚੋਂ ਦੇਖ ਲੈਂਦੇ ਕੁਛ,
0: ਹਰ ਇੱਕ ਦੀ ਇਹੋ ਦੌੜ
1: ਹੈ, ਜਚਾਣਾ ਹੀ ਹੈ ਕਿ ਆਹ ਚੀਜ਼ ਵੇਖ।
0: ਸੋ ਹਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਡਾਟਾ ਵੇਖ ਕੇ, ਗ੍ਰਾਫ ਵੇਖ ਕੇ ਕਿ ਕਿਹੜੇ ਟਾਈਮ ਕਿੰਨਾ ਕਿਸੇ ਨੇ ਖੋਲ੍ਹਿਆ, ਕਿੰਨੇ ਟਾਈਮ ਦੇ ਲਈ ਵੇਖਿਆ, ਕੀ ਕੀਤਾ, ਸੋ ਉਹ ਸਾਰਿਆਂ ਦੇ ਬਿਹਾਫ ਦੇ ਉੱਤੇ ਹੀ ਅਗਲੀਆਂ ਪੋਲਿਸੀਆਂ ਬਣਾਈਆਂ ਜਾਂਦੀਆਂ। ਦੈਨ ਇਹ ਸਾਡੇ ਲਈ ਫਿਰ ਇਹ ਵੇਖੋ ਕਿ ਹੁਣ ਗੱਲ ਕਰਨੀ ਕਿਉਂ ਜ਼ਰੂਰੀ ਆ, ਉਹ ਇਸ ਕਰਕੇ ਵੀ ਸਾਡੇ ਲਈ ਵੇਖਣ ਵਾਲੀ ਚੀਜ਼ ਹੈ ਕਿ ਜਦੋਂ ਮੰਨ ਲਓ ਗ੍ਰਾਫ ਦੇ ਹਿਸਾਬ ਦੇ ਨਾਲ ਚੀਜ਼ਾਂ ਹੋਣਗੀਆਂ ਵੀ ਆਹ ਬੰਦੇ ਨੇ ਆਹ ਚੀਜ਼ ਵੇਖੀ, ਇੰਨਾ ਚਿਰ ਵੇਖੀ, ਇਹਨੂੰ ਹੁਣ ਇੱਦਾਂ ਦੀ ਦਿਓ, ਸੋ ਇੱਥੇ ਇਹ ਹੋਰ ਚੀਜ਼ ਜ਼ਰੂਰੀ ਹੋ ਜਾਂਦੀ ਹੈ ਸਾਡੇ ਲਈ ਵੀ ਅਸੀਂ ਫਿਰ ਕੀ ਵੇਖਣਾ ਅਤੇ ਕਿੰਨਾ ਚਿਰ ਵੇਖਣਾ, ਕਿਉਂਕਿ ਉਸੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਅੱਗੇ ਕੋਡਿੰਗ ਕਰਨੀ ਆ, ਉੱਦਾਂ ਦਾ ਹੀ ਸਮਾਨ ਬਣਾਉਣਾ, ਉੱਦਾਂ ਦਾ ਹੀ ਤੁਹਾਡੇ ਤੱਕ ਪਹੁੰਚਣਾ।
1: ਹਾਂ, ਮਤਲਬ ਦੁਨੀਆ ਕਿੱਥੇ ਵੱਸਦੀ ਹੈ, ਮੈਂ ਪਿਛਲੇ ਵੀਕ ਟਰੈਵਲ ਕਰਦਾ ਪਿਆ ਸੀ, ਸੋ ਜਿਸ ਏਅਰਬੀਨਬੀ 'ਚ ਮੈਂ ਸੀ ਉੱਥੇ ਟੀ ਵੀ ਔਨ ਕੀਤਾ ਮੈਂ, ਅਤੇ ਉਹਨਾਂ ਦਾ ਪਹਿਲੇ ਤੋਂ ਨਾ ਯੂਟਿਊਬ ਪ੍ਰੀਮੀਅਮ ਹੋਣਾ, ਸ਼ਾਇਦ ਪਿਛਲੇ ਗੈਸਟ ਦਾ ਲੱਗਾ ਹੋਣਾ ਜਾਂ ਫਿਰ ਓਨਰ ਦਾ ਹੋਣਾ। ਹੁਣ ਉਹ ਬੰਦਾ ਕੋਰੀਅਨ ਸੀ, ਉਹਦਾ ਐਲਗੋਰਿਦਮ ਵੇਖ ਕੇ ਤਾਂ ਮੈਂ ਇਸ ਤਰ੍ਹਾਂ ਹੈਰਾਨ, ਮੈਂ ਇਸ ਲਿਹਾਜ਼ ਨਾਲ ਹੈਰਾਨ ਹੋਇਆ ਕਿ ਇਹ ਕਿੰਨੀ ਵੱਡੀ ਇਕੋਨਮੀ ਆ ਕਿ ਜਿਹੜੀ ਭਾਸ਼ਾ ਵੀ ਨਹੀਂ ਸਮਝ ਆਉਂਦੀ, ਜਿਹੜੇ ਲੋਕ ਵੀ ਨਹੀਂ ਵੇਖੇ, ਉਹਦੇ 'ਤੇ ਵੀ 40-40 million ਵਿਊਜ਼, 50 million ਵਿਊਜ਼, ਐਂਡ ਉਹ ਵਾਲੇ ਕ੍ਰੀਏਟਰਸ ਦੇ ਖੁਦ ਦੇ 8-10 million ਸਬਸਕ੍ਰਾਈਬਰ ਇੱਦਾਂ ਹੈਗਾ, ਹੈ ਨਾ? ਅਤੇ ਉਹਦਾ ਫਿਰ ਉਹਦਾ ਹੀ ਜਦੋਂ ਨੈੱਟਫਲਿਕਸ ਖੋਲ੍ਹਿਆ, ਮੇਰੇ ਨੈੱਟਫਲਿਕਸ ਤੋਂ ਬਿਲਕੁਲ ਹੈ ਨਾ ਵੱਖਰਾ, ਕਿਉਂਕਿ ਭਾਸ਼ਾ ਵੱਖਰੀ, ਸਭ ਕੁਝ ਵੱਖਰਾ, ਉਹਦੀ ਲਿਖਿਆ ਉਹਦੇ ਵੀ ਹੋਇਆ ਕੀਬੋਰਡ ਵੈਲੀ ਸਕਰੋਲ ਆਹ ਸਭ ਦੇਖ ਲਿਆ, ਪਰ ਕੋਰੀਅਨ ਡਰਾਮਾਸ ਵਗੈਰਾ ਇੱਕ ਦੋ ਮਸ਼ਹੂਰ ਜਿਹੇ ਸੀਗੇ ਜਿਹੜੇ, ਕਿਉਂਕਿ ਉਹ ਅੱਜ ਕੱਲ੍ਹ ਇੱਥੇ ਵੀ ਬੜੇ ਚੱਲ ਪਏ, ਸਾਨੂੰ ਵੀ ਦੱਸਦੇ ਆ, ਹਿੰਦੀ ਆਡੀਅੰਸ ਨੂੰ ਤਾਂ ਜ਼ਰੂਰ ਦੱਸਦੇ ਆ ਕਿ ਆਹ ਦੇਖ ਲਓ ਕਿ ਕਹਾਣੀ ਸੇਮ ਹੀ ਹੈ ਨਾ ਇਹਨਾਂ ਦੀ, ਇੱਕ ਅਮੀਰ ਮੁੰਡਾ ਅਤੇ ਇੱਕ ਕੁੜੀ ਕੰਮ ਕਰਨ ਲਈ ਜੋਬ ਲੱਭਣ ਜਾਂਦੀ ਪਈ ਹੈ, ਠੀਕ ਹੈ, ਉਹ ਟਕਰਾਏਗੀ ਉਹਦੇ ਨਾਲ, ਅਤੇ ਫਿਰ ਉਹ ਬਾਅਦ 'ਚੋਂ ਦੂਸਰਿਆਂ ਤੂੰ ਤੂੰ ਮੈਮ ਕਰਨਗੇ, ਫਿਰ ਬਾਅਦ 'ਚੋਂ ਜਦੋਂ ਲਿਫਟ ਚੜ ਕੇ ਉੱਪਰ ਪਹੁੰਚੇਗੀ, ਦੇਖੇਗੀ ਉਹ ਇਹੀ ਤਾਂ ਬੌਸ ਹੈ, ਫਿਰ ਉਹ ਬੌਸ ਬੜਾ ਉਖੜਿਆ ਉਖੜਿਆ ਜਿਹਾ, ਹੈ ਨਾ, ਕੁੜੀ ਬੜੀ ਇਸ ਤਰ੍ਹਾਂ ਨਾਜ਼ੁਕ ਕਲੀ, ਮੁੰਜੇ ਤਾਂ ਪਤਾ ਹੀ ਨਹੀਂ ਹੈ, ਮੈਂ ਤਾਂ ਅੱਜ ਹੀ ਪੈਦਾ ਹੋਈ ਹੂੰ, ਇਹ ਇਸ ਤਰ੍ਹਾਂ ਕਰਕੇ ਆ, ਫਿਰ ਦੋਨਾਂ 'ਚ ਹੌਲੀ ਹੌਲੀ ਪਿਆਰ ਹੋਏਗਾ, ਫਿਰ ਬੌਸ ਕਹੇਗਾ ਕਿ ਦੇਖੋ ਮੇਰੇ ਅੰਦਰ ਬਹੁਤ ਦਰਦ ਛੁਪਾ ਹੋਇਆ ਹੈ, ਮੁਝਸੇ ਦੂਰ ਰਹਾ ਕਰੋ, ਉਹ ਕਹੇਗੀ ਨਹੀਂ ਤੁਹਾਰਾ ਦਰਦ ਮੈਂ ਹੀ ਠੀਕ ਕਰੂੰਗੀ, ਅਖੀਰ ਪਿਆਰ ਹੋ ਜਾਏਗਾ, ਹੈ ਨਾ, ਉਹਨਾਂ ਪਤਾ ਯਾਰ ਇਹ ਲੋਕ ਆਹੀ ਦੇਖਦੇ, ਉਹ ਫਿਰ ਕੋਰੀਅਨ ਸਾਨੂੰ ਵੀ ਦਿਖਾਉਂਦੇ ਰਹਿੰਦੇ, ਫਿਰ ਮੈਂ ਉਹ ਇੱਕ ਦੋ ਦੇਖੇ ਕਿ ਹਾਂ ਯਾਰ, ਉਸ ਤੋਂ ਮੈਨੂੰ ਆਈਡੀਆ ਲੱਗਿਆ ਬੰਦਾ ਕੋਰੀਅਨ ਹੈ, ਨਹੀਂ ਤਾਂ ਜਪਾਨੀ ਚੀਨੀ ਕੋਰੀਅਨ ਤਾਂ ਨਾ ਸਾਰੀਆਂ
0: ਇੱਕੋ
1: ਜਿਹੀ, ਭਾਸ਼ਾ ਵੀ ਉਹਨਾਂ ਦੀ ਕੋਈ ਇਸ ਤਰ੍ਹਾਂ ਲਿਪੀ ਤੋਂ ਨਹੀਂ ਤੁਸੀਂ ਆਈਡੀਆ ਲਗਾ ਸਕਦੇ, ਹੈ ਨਾ, ਕਿ ਵਾਟ ਇਜ਼ ਇਟ, ਸੋ ਇਹ ਚੱਲ ਰਿਹਾ ਮਾਹੌਲ ਚਾਲ।
0: ਹਾਂ ਨਹੀਂ, ਮਾਹੌਲ ਚਾਲ ਤਾਂ ਵੇਖੋ ਇਹ ਬੜਾ ਇੰਟਰਸਟਿੰਗ ਆ, ਅਤੇ ਇਹ ਵੇਖੋ ਹੁਣ ਕਿਹੜੇ ਪਾਸੇ ਨੂੰ ਜਾਂਦਾ ਇਹ ਚੀਜ਼ਾਂ ਸਾਰੀਆਂ, ਸਾਨੂੰ ਸਮਾਂ ਦੱਸੂਗਾ, ਪਰ ਜੋ ਵੀ ਆ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਇਹ ਚੀਜ਼ ਤਾਂ ਪੱਕੀ ਆ, ਕਿਉਂਕਿ ਆਪਾਂ ਜਦੋਂ ਅਤੇ ਜੋ ਜੋ ਵੀ ਆਪਾਂ ਵੇਖਦੇ ਕਰਦੇ ਹਾਂ, ਜਿੱਥੇ ਵੀ ਆਪਾਂ ਸਮਾਂ ਬਤੀਤ ਕਰਦੇ ਹਾਂ, ਇੱਥੋਂ ਇੱਕ ਚੀਜ਼ ਤਾਂ ਵੇਖੋ ਕਲੀਅਰ ਆ ਜਾਂਦੇ ਜਾਂਦੇ ਆਪਾਂ, ਵੀ ਜੋ ਇਨਸਾਨ ਸ਼ੋਅ ਕਰਦਾ, ਜੋ ਇਨਸਾਨ ਬੋਲਦਾ ਆ, ਜੋ ਲੋਕਾਂ ਅੱਗੇ ਆਪਣੀ ਪਿਕਚਰ ਤਸਵੀਰ ਰੱਖਦਾ ਵਾ, ਅਸਲ ਦੇ ਵਿੱਚ ਇਹ ਲੋਕ ਕਾਮਯਾਬ ਹੋ ਗਏ ਉਹਦੇ ਪਿੱਛੇ ਦੀ ਕਹਾਣੀ ਜਾਣਨ 'ਚ। ਫੋਰ ਐਗਜ਼ਾਮਪਲ, ਇੱਕ ਬੰਦਾ ਸ਼ੋਅ ਕਰਦਾ ਵੀ ਮੈਂ, ਮਤਲਬ ਤੁਸੀਂ ਪਰਿਵਾਰ ਦੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ, ਮੰਨ ਲਓ ਇੱਕ ਫਿਲਮ ਤੁਸੀਂ ਲਾਓਗੇ ਤਾਂ ਕਿਹੜੀ ਲਾਓਗੇ ਤੁਸੀਂ? ਫੈਮਿਲੀ ਮੂਵੀ ਲਾਓਗੇ, ਹੈ ਨਾ, ਕੋਮੇਡੀ ਮੂਵੀ ਲਾਓਗੇ ਜਾਂ ਜੋ ਵੀ, ਹੈ ਨਾ। ਅਤੇ ਉਹੀ ਬੰਦਾ ਜਦੋਂ ਪਰਸਨਲ ਆਪਣੇ ਫੋਨ ਦੇ ਉੱਤੇ ਵੇਖੂਗਾ ਤਾਂ ਕੁਛ ਹੋਰ ਵੇਖੂਗਾ, ਫੁੱਡ ਵੀ ਐਨੀਥਿੰਗ, ਪੋਲੀਟਿਕਸ ਹੋ ਸਕਦੀ ਆ, ਕੁਛ ਮਤਲਬ ਗੈਰ ਵਾਜਬ ਚੀਜ਼ਾਂ ਹੋ ਸਕਦੀਆਂ, ਕੁਛ ਵੀ ਹੋ ਸਕਦਾ,
1: ਹੈਵੀ ਵਾਇਲੈਂਸ ਕੁਛ ਵੀ ਹੋ ਸਕਦਾ,
0: ਕੁਛ ਵੀ ਹੋ ਸਕਦਾ। ਸੋ ਦੈਟ ਮੀਨਸ ਕਿ ਇਹਨਾਂ ਨੇ ਉਹ ਵਾਲੀ ਤੁਹਾਡੀ ਬੈਕਐਂਡ ਵਾਲੀ ਤੁਹਾਡੀ ਅੰਦਰ ਦੇ ਸਭ ਕੌਨਸ਼ੀਅਸ ਦੀ ਤੁਹਾਡੀ ਜਿਹੜੀ ਆ ਉਹ ਫੜ ਲਈ ਗੱਲ, ਅਤੇ ਜਿਹੜਾ ਉਹ ਫੜ ਲਏ
1: ਤਾਂ ਹੁਣ ਤਾਂ ਅੱਗੋਂ ਇਹੀ ਡਿਸਟਰਬ ਕਰਨਾ ਸ਼ੁਰੂ ਹੋ ਗਿਆ, ਹੁਣ ਤੁਸੀਂ ਇਹਨਾਂ ਦੇ ਹਿਸਾਬ ਨਾਲ ਚੱਲ।
0: ਹਾਂ, ਕਿਉਂਕਿ ਉਹ ਤੁਹਾਡੇ ਭੇਤੀ ਇੱਕ ਹੁੰਦਾ ਵੀ ਤੁਹਾਡੇ ਆਉਂਦੇ ਹੁੰਦੇ ਘਰ ਦਾ ਭੇਤੀ, ਹੈ ਨਾ, ਘਰ ਦੇ ਮਤਲਬ ਕਿਹੜੀ ਅਲਮਾਰੀ 'ਚ ਕੀ ਪਿਆ, ਕਿੱਥੇ ਕੀ ਪਿਆ, ਪਰ ਤੁਹਾਡੇ ਦਿਮਾਗ ਦਾ ਆਉਂਦੇ ਹੁੰਦੇ ਕੌਣ ਦਿਲਾਂ ਦੀਆਂ ਜਾਣੇ, ਹੈ ਨਾ, ਦਿਲ ਸਮੁੰਦਰ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਅਤੇ ਹੁਣ ਆਪਾਂ ਇੱਥੋਂ ਇਹ ਹਿਸਾਬ ਲਾ ਕੇ ਚੱਲੀਏ ਵੀ ਇਹ ਫਿਰ ਹੁਣ
1: ਸੈਮ ਆਲਟਮੈਨ ਜਾਂਦੇ, ਇਲੋਨ ਮਸਕ ਜਾਂਦੇ,
0: ਆਪਾਂ ਆਪ ਜਾਂਦੇ, ਆਪਾਂ ਆਪ ਜਨਵਾਤਾ ਮੰਨ ਲਓ, ਹੈ ਨਾ, ਆਪਾਂ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਟਾਈਮ ਸਪੈਂਡ ਕਰ ਰਹੇ ਹਾਂ, ਕਿਸੇ ਨੇ ਥੋੜ੍ਹਾ, ਕਿਸੇ ਨੇ ਵੱਧ। ਵੈਸੇ ਤਾਂ ਚਲੋ ਇਹ ਦਰਿਆ ਬਹੁਤ ਡੂੰਘਾ ਵਾ, ਬੰਦੇ ਦੀ ਬਿਰਤੀ, ਕਿਉਂਕਿ ਇਸ ਕਰਕੇ ਨਹੀਂ ਜਾਣੀ ਜਾ ਸਕਦੀ ਵੀ ਅੱਜ ਜਾਂ ਇਸ ਘੜੀ ਤੁਹਾਡੀ ਬਿਰਤੀ ਕੁਛ ਹੋਰ ਹੈ, ਅਗਲੀ ਘੜੀ ਕੁਛ ਹੋਰ ਹੈ, ਹੈ ਨਾ, ਹੁਣ ਤੁਸੀਂ ਚੋਰ ਹੋ, ਅਗਲੀ ਘੜੀ ਤੁਸੀਂ ਸਾਹ ਦਿਓ, ਇੱਥੇ ਤੁਸੀਂ ਠੱਗੀ ਮਾਰੀ ਆ, ਅਗਲੀ ਘੜੀ ਤੁਸੀਂ ਬਹਿ ਕੇ ਅਤੇ ਉਪਦੇਸ਼ ਦੇ ਰਹੇ ਹੋ। ਸੋ ਇਨਸਾਨ ਨੂੰ ਸਮਝਣਾ ਤਾਂ ਬਹੁਤ ਔਖਾ, ਪਰ ਫਿਰ ਵੀ ਜੋ ਆਮ ਆਪਾਂ ਇੱਕ ਦੂਸਰੇ ਦਾ ਪ੍ਰਟੈਂਡ ਕਰਦੇ ਹਾਂ ਜਾਂ ਲੋਕ ਕਰਦੇ ਸੀ, ਉਹਦੇ ਤੋਂ ਕਾਫੀ ਵਧੇਰੇ ਇਹ ਕੰਪਨੀਆਂ ਸਾਡੇ ਬਾਰੇ ਜਾਣ ਚੁੱਕੀਆਂ, ਇਨਸਾਨ ਬਾਰੇ ਜਾਣ ਚੁੱਕੀਆਂ।
1: ਸਹੀ ਗੱਲ।
0: ਸੋ ਉੱਥੇ ਫਿਰ ਕੀ ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਉਹ ਫਿਰ ਉਹਨਾਂ ਨੂੰ ਮੁਨਾਫਾ ਕਮਾਉਣ ਨਾਲ ਆ, ਇਸ ਕਰਕੇ ਉਸ ਪਾਸੇ ਨੂੰ ਹਲੇ ਧਿਆਨ ਦੇ ਰਹੇ ਨੇ। ਪਰ ਉਹੀ ਜੇ ਕਿਤੇ ਪੁੱਛੇ ਪੁੱਠੇ ਪਾਸੇ ਨੂੰ ਕਿਤੇ ਕੁਛ ਕਰਨਾ ਹੋਵੇ, ਤੁਰ ਪਏ ਅਤੇ ਤੁਰ ਵੀ ਰਿਹਾ ਵਾ, ਵੈਸੇ
1: ਤੁਰ ਹੀ ਪਏ, ਉਹੀ ਗੱਲ,
0: ਤੁਰ ਹੀ ਰਿਹਾ ਵਾ,
1: ਫਿਲਹਾਲ ਸਾਡੇ ਸਾਹਮਣੇ ਨਹੀਂ ਆ, ਜਦੋਂ ਆਏਗਾ ਉਹ ਤਦ ਤੱਕ ਸਮਾਜਿਕ ਦਾਇਰੇ ਦੇ ਅੰਦਰ ਐਕਸੈਪਟੇਬਲ ਹੋਏਗਾ ਤਾਂ ਹੀ ਆਏਗਾ।
0: ਹਾਂ, ਫੋਰ ਐਗਜ਼ਾਮਪਲ ਜਿੱਦਾਂ ਪਿਛਲੇ ਦਿਨੀ ਮੈਂ ਇੱਕ ਗੱਲ ਕਰਦਾ ਹਾਂ, ਐਰਲਸਨ ਦੇ ਉੱਤੇ ਇੱਕ ਰਿਪੋਰਟ ਛਪੀ ਸੀ, ਅਤੇ ਉਹਦੇ ਵਿੱਚ ਉਹ ਮਤਲਬ ਇਸੇ ਤੋਂ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਕਿ ਇੱਕ ਚੀਜ਼ ਜਿਹੜੀ ਆਪਾਂ ਸਿਰਫ ਤਰਦੀ ਜੀ ਕਹਿੰਦੇ ਹਾਂ ਵੀ ਇਨਸਾਨ ਜਿਹੜਾ ਸਿਰਫ ਮਤਲਬ ਪੈਸੇ ਦਾ ਹੀ ਪੀ ਰਿਹਾ, ਉਹਦੇ ਲਈ ਪੈਸਾ ਹੀ ਵੱਡਾ ਵਾ, ਪਰ ਮੰਨ ਲਓ ਜਦੋਂ ਆਪਾਂ ਇੱਕ ਸਟੂਡੈਂਟ ਬਾਰੇ ਆਪਾਂ ਸੋਚਦੇ ਹਾਂ ਜਾਂ ਇੱਕ ਸਕੂਲ ਦੇ ਵਿੱਚ ਬੱਚਾ ਜਾਂਦਾ ਉਹਦੇ ਬਾਰੇ ਆਪਾਂ ਸੋਚਦੇ ਹਾਂ, ਅਤੇ ਉਹ ਵੱਡਾ ਹੋ ਕੇ ਕੀ ਬਣਨਾ ਚਾਹੂਗਾ, ਨਾ ਉਹਦੇ ਲਈ ਸ਼ਬਦ ਕੁਛ ਹੋਰ ਨੇ ਵੀ ਡਾਕਟਰ ਇੰਜੀਨੀਅਰ ਮਾਸਟਰ ਜਾਂ ਯੂਟਿਊਬਰ ਵਿੱਚ ਆ ਗਿਆ ਜਾਂ ਹੋਰ ਚੀਜ਼ਾਂ ਆ ਗਈਆਂ ਨਾ ਅੱਜ ਕੱਲ੍ਹ
1: ਵਾਟ ਐਵਰ ਇਜ਼ ਇਨਸਪੀਰੇਸ਼ਨਲ
0: ਅੱਜ ਕੱਲ੍ਹ ਉਹ ਵੀ ਕਹਿ ਦਿੰਦੇ ਆ ਜਿਹੜਾ ਕਿ ਉੱਥੇ ਨਾਸਾ 'ਚ ਜਾਣਾ ਮੈਂ ਹੈ ਨਾ ਅਤੇ ਚਲੋ ਬੱਚਿਆਂ 'ਚ ਹੈ ਵੀ ਕਿਤਾਬਾਂ ਲਿਖਣੀਆਂ ਮੈਂ ਔਥਰ ਬਣਨਾ ਐਕਟਰ ਬਣਨਾ ਅਤੇ ਹੁਣ ਇਹ ਹੋ ਗਈਆਂ ਜੋ ਆਪਾਂ ਸਾਹਮਣੇ ਸਾਹਮਣੇ ਦੱਸਦੇ ਹਾਂ ਹੁਣ ਉਹ ਤਰਾਸਦੀ ਇਹ ਆ ਕਿ ਜਿਹੜੀ ਇਹਨਾਂ ਦੇ ਸਕੂਲੀ ਜਿਹੜੀਆਂ ਕੁੜੀਆਂ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਰਿਸਰਚ ਕੀਤੀ ਅਤੇ ਉਹਨਾਂ ਦਾ ਜਿਹੜਾ ਨਿਚੋੜ ਸੀ ਉਹ ਕੀ ਸੀ ਕਿ ਉਹ ਕਹਿ ਰਹੀਆਂ ਕਿ ਸਾਡਾ ਮਕਸਦ ਹੈ ਸਿਰਫ ਪੈਸਾ ਕਮਾਉਣਾ ਡਾਕਟਰ ਇੱਕ ਡਾਕਟਰ ਇੰਨੇ ਪੈਸੇ ਕਮਾਉਂਦਾ ਵਾ ਇੱਕ ਇੰਜੀਨੀਅਰ ਇੰਨੇ ਪੈਸੇ ਕਮਾਉਂਦਾ ਬੱਚਿਆਂ ਨੂੰ ਸਾਰਾ ਕੁਛ ਪਤਾ ਵਾ ਅਤੇ ਜੇ ਮੈਂ ਸੋ ਐਂਡ ਸੋ ਫਲਾਣੇ ਪਲੇਟਫਾਰਮ ਦੇ ਉੱਤੇ ਜਾਊਂਗੀ ਅਤੇ ਮੈਂ ਇੰਨੇ ਪੈਸੇ ਇੰਨੇ ਕੁ ਚਿਰ 'ਚ ਕਮਾ ਲੈਣੇ ਆ ਸੋ ਮੇਰਾ ਏਮ ਉਹ ਆ ਮੈਂ ਅੱਜ 12 ਸਾਲਾਂ ਦੀ ਹਾਂ ਅਤੇ ਜਿੱਦਾਂ ਹੀ ਮੈਨੂੰ ਇੰਨਾ ਮਤਲਬ ਇੱਕ ਉਹ ਮਿਲਦੀ ਆ ਲੀਗਲ ਕਲੀਅਰੈਂਸ ਅਤੇ ਮੈਨੂੰ ਪਤਾ ਮੈਂ ਕਿੱਧਰ ਜਾਣਾ ਸੋਚੋ ਤੁਸੀਂ ਵੀ ਕੀ ਅਤੇ ਕਿੱਥੇ ਅਤੇ ਕਿੱਥੋਂ ਤੱਕ ਪਹੁੰਚ ਗਿਆ ਕਿਉਂਕਿ ਇੱਥੋਂ ਇੱਕ ਕਿਉਂਕਿ ਉਹਨਾਂ ਇੱਕ ਸਾਈਕੀ ਫੜ ਲਈ ਸਾਡੀ ਵੀ ਆਪਾਂ ਇਨਸਾਨ ਸਿਰਫ ਪੈਸਾ ਅਤੇ ਸ਼ੋਹਰਤ ਚਾਹੁੰਦਾ
1: ਸਹੀ ਗੱਲ ਐਬਸੋਲੂਟਲੀ ਰਾਈਟ
0: ਠੀਕ ਆ ਜੇ ਆਪਾਂ ਇਹ ਕਹਿੰਦੇ ਹਾਂ ਨਾ ਵੀ ਅਸੀਂ ਮੰਨ ਲਓ ਫੋਰ ਐਗਜ਼ਾਮਪਲ ਡਾਕਟਰ ਬਣਨਾ ਹੈ ਨਾ ਅਤੇ ਉਹਦੇ ਪਿੱਛੇ ਵੀ ਤੁਸੀਂ ਇਮਾਨਦਾਰੀ ਦੇ ਨਾਲ ਕੋਈ ਦੱਸੇ ਵੀ ਕਿੰਨਿਆਂ ਕਦੇ ਮਨ 'ਚ ਹੋਊਗਾ ਵੀ ਮੈਂ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੇ ਦੁੱਖ ਦੂਰ ਕਰਨੇ ਲੋਕਾਂ ਦਾ ਇਲਾਜ ਕਰਨਾ ਇਹ ਤਾਂ ਮਕਸਦ ਕਿਸੇ ਦਾ ਨਹੀਂ ਹੋਊਗਾ ਘੱਟ ਦਾ ਹੀ ਹੋਊਗਾ
1: ਬਿਲਕੁਲ
0: ਉਹਦੇ ਪਿੱਛੇ ਵੀ ਇਨਡਾਇਰੈਕਟ ਮਕਸਦ ਇਹੋ ਹੀ ਕਿਉਂਕਿ ਉਹਨਾਂ ਨੇ ਇਹ ਸੁਣਿਆ ਵੀ ਡਾਕਟਰਾਂ ਨੂੰ ਪੈਸੇ ਬੜੇ ਬਣਦੇ ਡਾਕਟਰਾਂ ਦਾ ਸਟੇਟਸ ਹੈ ਜਾਂ ਇੰਜੀਨੀਅਰਾਂ ਦਾ ਸਟੇਟਸ ਹੈ ਲਿਖਣ 'ਚ ਸੋਹਣਾ ਲੱਗਦਾ ਹੈ ਨਾ ਅੱਗੇ ਕਿਸੇ ਦਾ ਇਹ ਮਕਸਦ ਮੈਨੂੰ ਨਹੀਂ ਲੱਗਦਾ ਵੀ ਇਸ ਬਿਰਤੀ ਦੇ ਵਿੱਚ ਹੋਊਗਾ ਘੱਟ ਦਾ ਸੋਰੀ ਪਰ ਬਹੁਤ ਘੱਟ ਪਰਸੈਂਟੇਜ ਹੋਊਗੀ ਜਿਹੜਾ ਇਸ ਕਰਕੇ ਇੰਜੀਨੀਅਰ ਬਣੂਗਾ ਵੀ ਮੈਂ ਕੁਛ ਕ੍ਰੀਏਟ ਕਰਨਾ
1: ਹਾਂ ਮਤਲਬ ਉਹ ਵਾਲੀ ਇੱਕ ਉਨਸ ਹੋਵੇ ਉਹ ਮੁਸ਼ਕਿਲ ਹੈ
0: ਉਹ ਨਹੀਂ ਹੈ ਨਾ ਇਸ ਕਰਕੇ ਕੋਈ ਮਾਸਟਰ ਨਹੀਂ ਬਣਨਾ ਚਾਹ ਰਿਹਾ ਹੋਊਗਾ ਵੀ ਮੈਂ ਇਸ ਸਮਾਜ ਨੂੰ ਸੋਹਣੀ ਸਿੱਖਿਆ ਦੇਣੀ ਮੈਂ ਪਹਿਲਾਂ ਉਹਦੇ ਲਈ ਕਿਉਂਕਿ ਤੁਹਾਨੂੰ ਪਹਿਲਾਂ ਆਪ ਤੁਸੀਂ ਸਿੱਖਿਆ ਹਾਸਲ ਕਰਨੀ ਫਿਰ ਤੁਸੀਂ ਅੱਗੇ ਸਮਾਜ ਨੂੰ ਦੇਣੀ ਬੱਚਿਆਂ ਦੀ ਨੂੰ ਦੇਣੀ ਅੱਗੇ ਸਮਾਜ ਦੇ ਵਿੱਚ ਚੰਗੇ ਪ੍ਰਾਣੀ ਤਿਆਰ ਕਰਨਾ
1: ਐਂਡ ਦੈਨ ਉਹ ਸਟੇਟਸ ਵਾਈਜ਼ ਜਾਂ ਪੈਸੇ ਵਾਈਜ਼ ਇੰਨਾ ਹਾਈ ਪੇਡ ਹੈ ਨਹੀਂ ਐਬਸੋਲੂਟਲੀ ਰਾਈਟ
0: ਬੈਕਐਂਡ ਦੇ ਤੇ ਬੈਕਐਂਡ ਦੇ ਤੇ ਪੈਸਾ ਹੀ ਆ ਸੋ ਇਸ ਕਰਕੇ ਉਹਨਾਂ ਨੇ ਡਾਇਰੈਕਟ ਤੁਹਾਡੀ ਬਿਰਤੀ ਫੜ ਲਈ ਪਿਛਾ ਤੁਸੀਂ ਆਹ ਕਰਕੇ ਵੀ ਤਾਂ ਪੈਸਾ ਹੀ ਤੁਸੀਂ ਬਣਾਉਣਾ ਵਾ ਕੀ ਲੋੜ ਆ ਤੁਹਾਨੂੰ ਰੱਬ ਨੇ ਤੁਹਾਨੂੰ ਸਰੀਰ ਦਿੱਤਾ ਵਾ ਤੁਸੀਂ ਉਹਨੂੰ ਵਰਤ ਕੇ ਤੁਸੀਂ ਆਹ ਪੈਸਾ ਬਣਾ ਲਓ ਸਤਿ ਸ਼੍ਰੀ ਅਕਾਲ ਅਗਲੇ ਦਾ ਮਾਇੰਡ ਵਾਸ਼ ਠੀਕ ਆ ਮਤਲਬ ਉਹ ਵਿਚਲਾ ਤਾਂ ਸਾਰਾ ਕੁਛ ਗੈਬ ਹੈ ਨਾ ਕਿਉਂਕਿ ਮਾਂ ਪਿਓ ਵੀ ਬਿਜ਼ੀ ਆ ਅਗੇਨ ਆਪਾਂ ਉੱਥੇ ਆ ਗਏ ਜਿਹੜਾ ਇਕੱਲੇ ਪਾਉਂਦੇ ਉੱਤੇ ਵੀ ਤੁਹਾਨੂੰ ਸਾਥ ਕਿਹਦਾ ਦਿੱਤਾ ਗਿਆ ਤੁਹਾਨੂੰ ਆਹ ਸਾਥ ਦੇ ਤਾ ਮੰਨ ਲਓ ਮਾਂ ਪਿਓ ਨੂੰ ਸਾਥ ਦੇ ਤਾ ਉਹ ਆਪਣੇ ਕੰਮ 'ਚ ਬਿਜ਼ੀ ਹੋ ਗਏ
1: ਬਿਲਕੁਲ
0: ਪਰਿਵਾਰ ਇਕੱਲਾ ਇਕੱਲਾ ਆਪਣੇ ਆਪਣੇ ਉਹਦੇ 'ਚ ਆ ਗਿਆ ਹੁਣ ਬੱਚੇ ਨੂੰ ਉਹ ਵਿਚਲੀ ਚੀਜ਼ ਕੋਈ ਦੱਸਣ ਵਾਲਾ ਨਹੀਂ ਆ ਵੀ ਇਹਦੇ ਇਹਦੇ ਸਾਈਡ ਇਫੈਕਟ ਕੀ ਹੈ ਕਿਉਂ ਤੂੰ ਆਹ ਚੀਜ਼ ਨਹੀਂ ਕਰਨੀ ਕਿਉਂਕਿ ਸਾਡੇ ਕੋਈ ਚੀਜ਼ ਸਮਝਾਉਣ ਦੀ ਕੋਈ ਸਿੱਧੀ ਸਿੱਧੀ ਜੀ ਉਹ ਨਹੀਂ ਹੈਗੀ ਜਿੱਦਾਂ ਹੁਣ ਪਹਿਲੀਆਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਇੱਜ਼ਤ
1: ਮੇਨ ਗੱਲ ਹੁਣ
0: ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕੀ ਤੁਸੀਂ ਸਮਝਾਓਗੇ ਮਾਂ ਪਿਓ ਜਿਹਦੇ ਜਿਹਦੇ ਕੋਲ ਟਾਈਮ ਨਹੀਂ ਆਪਸ ਵਿੱਚ ਕਮਿਊਨੀਕੇਸ਼ਨ ਨਹੀਂ ਉਹ ਕੀ ਸਮਝਾਊਗਾ ਵੀ ਇੱਜ਼ਤ ਕੀ ਚੀਜ਼ ਹੁੰਦੀ ਹੈ
1: ਮੇਜਰ ਪੁਆਇੰਟ ਇਹੀ ਹੈ ਕਿਉਂਕਿ ਗੱਲ ਵਿਜੂਅਲ ਦੀ ਹੁੰਦੀ ਹੈ ਨਾ ਜੋ ਬੱਚਾ ਵਿਜੂਅਲੀ ਵੇਖ ਕੇ ਸ਼ਾਇਦ ਸਮਝ ਸਕਦਾ ਜਾਂ ਫਿਰ ਆਪਣੇ ਅੰਦਰ ਇੰਸਪੀਰੇਸ਼ਨ ਉਸ ਚੀਜ਼ ਦੀ ਜਗਾ ਲੈਂਦਾ ਉਹ ਹੋਰ ਕਿਸੇ ਤਰੀਕੇ ਨਹੀਂ ਕਹਿਣ ਨਾਲ ਤਾਂ ਕੁਛ ਨਹੀਂ ਹੁੰਦਾ ਹੈ ਨਾ ਸੋ ਹੁਣ ਉਹ ਫੋਨ ਦੇ ਅੰਦਰ ਕੋਈ ਇੰਸਪੀਰੇਸ਼ਨ ਹੈ ਬੱਚੇ ਦਾ ਕਿਉਂ ਕਿਉਂਕਿ ਉਹ ਪੇਰੈਂਟਸ ਦੇ ਅੰਦਰ ਸ਼ਾਇਦ ਉਹਨੂੰ ਉਹ ਵਾਲੀ ਐਕਟੀਵਿਟੀ ਨਹੀਂ ਦਿਸਦੀ ਪਈ ਉਹ ਵਾਲੀ ਇਨਵੋਲਵਮੈਂਟ ਨਹੀਂ ਦਿਸਦੀ ਪਈ ਕਿ ਹੈ ਨਾ ਕਿ ਤੂੰ ਬੈਠ ਮੈਂ ਤੈਨੂੰ ਦੱਸਦਾ ਆਹ ਕਰੀਦਾ ਜਾਂ ਉਹ ਕਰੀਦਾ ਨਾ ਕਿ ਜੋ ਸ਼ਾਇਦ ਬਚਪਨ 'ਚ ਆਪਾਂ ਦੇਖ ਆਹੀ ਜਿਸ ਤਰ੍ਹਾਂ ਸਟਾਰਟਿੰਗ ਕਿੱਥੋਂ ਹੋਈ ਕਿ ਮੈਂ ਕਹਿਣਾ ਯਾਰ ਇਹ ਕਿਉਂ ਕਹੀ ਜਾਂਦੇ ਯਾਰ ਮੀਂਹ ਬਰਸਾਤ ਆ ਕੀ ਹੈ ਹੈ ਨਾ ਤੁਸੀਂ ਇੱਕ ਇੰਸਪੀਰੇਸ਼ਨਲੀ ਦੇਖ ਦਿਓ ਨਾ ਤੁਸੀਂ ਕਿਤੇ ਤਾਂ ਗਏ ਹੋ ਆਪਣੇ ਫਾਦਰ ਦੇ ਤੁਸੀਂ ਦੇਖ ਰਹੇ ਹੋ ਅੱਛਾ ਇਸ ਤਰ੍ਹਾਂ ਚਾਰ ਲੋਕਾਂ 'ਚ ਬੈਠਦੇ ਉੱਠਦੇ ਆਹ ਗੱਲਾਂ ਕਰਦੇ ਹੈ ਨਾ ਮੰਮੀ ਮੇਰੇ ਇਸ ਤਰ੍ਹਾਂ ਬੋਲਦੇ ਕਰਦੇ ਆ ਹੁਣ ਹਰ ਕਿਸੇ ਕੋਲ ਫੋਨ ਆ ਸਾਡੀ ਪਰਸਨੈਲਿਟੀਜ਼ ਇੰਨੀਆਂ ਡੱਲ ਹੋ ਚੁੱਕੀਆਂ ਸਾਡੇ ਅੰਦਰ ਦੇ ਇੰਨੇ ਰੰਗ ਖਤਮ ਹੋ ਚੁੱਕੇ ਅਤੇ ਬੱਚਿਆਂ ਨੂੰ ਤਾਂ ਡੋਪਾਮੀਨ ਬਹੁਤ ਚਾਹੀਦਾ ਉਹਨਾਂ ਨੂੰ ਤਾਂ ਵਿਜੂਅਲੀ ਬਹੁਤ ਰੰਗ ਚਾਹੀਦੇ ਆ ਹੈ ਨਾ ਸੋ ਫੋਨ ਦੇ ਅੰਦਰ ਹੈਗੇ ਐਂਡ ਫੋਨ ਦੇ ਅੰਦਰ ਯੂ ਆਰ ਐਬਸੋਲੂਟਲੀ ਰਾਈਟ ਕਿ ਹਰ ਚੀਜ਼ ਦੱਸਣ ਨੂੰ ਮਿਲਣੀ ਹੈ ਜਿਹੜੇ ਮਰਜ਼ੀ ਚਾਈਲਡ ਲੋਕ ਲਾਣੇ ਲਾ ਲਓ ਹੈ ਨਾ ਇਹ ਲੋਕ ਤਾਂ ਰੈਵਨਿਊ ਕਮਾਉਣਾ ਚਾਹੁੰਦੇ ਰੈਵਨਿਊ ਕਮਾਉਣ ਦਾ ਇਟਸ ਅ ਵੈਰੀ ਸੈਡ ਟਰੁੱਥ ਪਰ ਉਹੀ ਵਾਲਾ ਪਾਸਾ ਹੈ ਮੇਨ ਇਹਨਾਂ ਕੰਪਨੀਆਂ ਵਾਸਤੇ ਹੈ ਨਾ ਅਤੇ ਠੀਕ ਹੈ ਬਈ ਹੁਣ ਇਹੀ ਚੱਲ ਰਿਹਾ
0: ਇਨਸਾਨ ਦੇ ਇਨਸਾਨ ਨਾਲ ਜਿਹੜੀ ਕਮਿਊਨੀਕੇਸ਼ਨ ਹੈ ਨਾ ਭਾਵੇਂ ਉਹ ਸਾਨੂੰ ਲੱਗਦਾ ਵੀ ਐਵੇਂ ਨਜਾਇਜ਼ ਜੀ ਗੱਲ ਹੈ ਫੋਰ ਐਗਜ਼ਾਮਪਲ ਹੋਰ ਸਰ ਜੀ ਤੋਂ ਪਲਵਾਤੀ ਅੱਜ ਹੈ ਨਾ ਉਹ ਹੁਣ ਐਵੇਂ ਨਹੀਂ ਗੀ ਕਿਉਂਕਿ ਆਪਾਂ ਉੱਤੋਂ ਜੇ ਪਿੱਛੇ ਜਾਓ ਤਾਂ ਅਸੀਂ ਇਹ ਵੀ ਤਾਂ ਕਹਿੰਦੇ ਹਾਂ ਨਾ ਵੀ ਹਰ ਇਨਸਾਨ 'ਚ ਰੱਬ ਆ ਫਿਰ ਅਸੀਂ ਬੰਦੇ ਨੂੰ ਕਿਉਂ ਨਹੀਂ ਕਹਿ ਸਕਦੇ ਜੇ ਆਪਾਂ ਮੰਨਦੇ ਹਾਂ ਵੀ ਉਹਦੇ ਵਿੱਚ ਰੱਬ ਆ, ਫਿਰ ਅਸੀਂ ਕਿਉਂ ਨਹੀਂ ਕਹਿ ਸਕਦੇ ਵੀ ਭਾਈ ਅੱਜ ਤੂੰ ਧੁੱਪਲਵਾਤੀ, ਕਿਉਂਕਿ ਅਸੀਂ ਤਾਂ ਕਹਿੰਦੇ ਹਾਂ ਵੀ ਰੱਬ ਤੋਂ ਪਲਵਾਉਂਦਾ ਉਹੀ ਸਾਰਾ ਕੁਛ ਕਰਨ ਵਾਲਾ, ਅਤੇ ਉਹ ਕਿਹ 'ਚ ਆ, ਉਹ ਬੰਦੇ 'ਚ ਆ। ਜਿਹਨੂੰ ਤੁਸੀਂ ਡੀਕੋਡ ਕਰਨਾ ਫਿਰ ਤਾਂ ਤੁਸੀਂ ਐਕਸਪਲੇਨੇਸ਼ਨ ਦੇ ਹੀ ਸਕਦੇ।
1: ਹਾਂ ਹਾਂ ਬਿਲਕੁਲ ਨਹੀਂ, ਜਾਂ ਫਿਰ ਅਸੀਂ ਇਸ ਜੋ ਮੈਂ ਹੁਣ ਦੀ ਜਨਰੇਸ਼ਨ 'ਚ ਬਹੁਤ ਵੇਖਦਾ ਕਿ ਗੱਲ ਕਰਨਾ, ਸਮਾਲ ਟਾਕ ਸ਼ੁਰੂ ਕਰਨਾ, ਆਈਸ ਬ੍ਰੇਕ ਕਰਨਾ ਹਰ ਕਿਸੇ ਨੂੰ ਬਹੁਤ ਔਖਾ ਲੱਗਦਾ। ਇਹ ਨੋਰਮਲ ਆਈਸ ਬ੍ਰੇਕਰਸ ਹੀ ਆ। ਹੁਣ ਤੁਹਾਡੇ ਕੋਲ ਕੋਈ ਗੱਲ ਨਹੀਂ, ਮੇਰੇ ਕੋਲ ਕੋਈ ਗੱਲ ਨਹੀਂ ਆ ਵੀ ਮੈਂ ਇਸ ਤਰ੍ਹਾਂ ਦੀ ਕਰਦੀ ਹਾਂ ਭਾਜੀ ਯਾਰ ਅੱਜ ਤਾਂ ਮੀਂਹ ਪਵਾ ਤਾ, ਤੁਸੀਂ ਤਾਂ ਕਹਿੰਦਾ ਲੈ ਮੈਂ ਪਵਾਇਆ, ਤੂੰ ਪਵਾਇਆ, ਗੱਲ ਛਿੜ ਪਈ, ਗੱਲ ਤੁਰ ਪਈ,
0: ਗੱਲ ਸਿਰਫ ਓਪਨ ਓਪਨ ਕਰਨੀ,
1: ਓਪਨ ਸ਼ਾਇਦ ਇੱਕ ਇਕੱਲਾਪਨ ਉਹੀ ਇੱਕ ਝਿਜਕ ਲੈ ਕੇ ਆਉਣਾ ਬੰਦੇ ਦੇ ਅੰਦਰ, ਉਹ ਝਿਜਕ ਨੂੰ ਤੋੜਨ ਲਈ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਪੈਂਦਾ ਹੈ ਨਾ। ਪਰ ਜੇ ਫੋਨ ਹੀ ਹੈ ਮੇਰੇ ਸਾਹਮਣੇ, ਮੈਨੂੰ ਪਤਾ ਹੁਣ ਇੰਨੇ ਮੇਰਾ 2 ਘੰਟੇ 2.5 ਘੰਟੇ ਟਾਈਮ ਸਾਰਦੇ ਨਾ, ਮੈਨੂੰ ਆ ਜਿਹੜਾ ਸਾਈਡ 'ਤੇ ਬੰਦਾ ਇੰਨੀ ਦੇਰ ਦਾ ਮੇਰੇ ਨਾਲ ਟ੍ਰੇਨ 'ਚ ਬੈਠਾ ਜਾਂ ਫਲਾਈਟ 'ਚ ਬੈਠਾ, ਮੈਨੂੰ ਲੋੜ ਨਹੀਂ ਇਹਦੇ ਨਾਲ ਗੱਲ ਕਰਨ ਦੀ, ਮੈਂ ਫਿਲਮ ਵੇਖ ਲੂੰਗਾ, ਮੈਂ ਇਹ ਕਰ ਲਾਂਗਾ, ਉਹ ਕਰ ਲਾਂਗਾ, ਹੈ ਨਾ। ਸੋ ਮੈਂ ਆਪਣੇ ਆਪ ਨਾਲ ਹਾਂ, ਹੈ ਨਾ, ਮੈਂ ਆਪਣੀ ਝਿਜਕ ਨੂੰ ਜਿੱਤਣ ਦਿੱਤਾ। ਜਦੋਂ ਇੱਕ ਵਾਰੀ ਝਿਜਕ ਨੂੰ ਜਿੱਤਣ ਦਿਓ, ਫਿਰ ਉਹ ਸਿਸੀਫਸ ਵਾਲੀ ਜਿਹੜੀ ਗੱਲ ਹੋਈ ਸੀ ਨਾ, ਫਿਰ ਨਹੀਂ ਪੱਥਰ ਰੇੜਿਆ ਜਾਣਾ, ਫਿਰ ਮੁਸ਼ਕਿਲ ਆ,
0: ਫਿਰ ਮੁਸ਼ਕਿਲ ਆ। ਅਤੇ ਅੱਜ ਆਪਾਂ ਜਿਹਨਾਂ ਨੇ ਨਹੀਂ ਸੁਣੀ, ਸਵੇਰੇ ਆਪਾਂ ਤੁਹਾਨੂੰ ਸਿਸੀਫਸ ਦੀ ਕਹਾਣੀ ਤੁਹਾਨੂੰ ਆਪਾਂ ਸੁਣਾਈ। ਅਤੇ ਸਿਸੀਫਸ ਦੀ ਕਹਾਣੀ ਕੀ ਆ ਇਹ ਤੁਸੀਂ ਚਲੋ ਹੁਣ ਉਹਦੇ 'ਤੇ ਸੁਣ ਲਿਓ, ਜਿਹਨਾਂ ਜਿਹਨਾਂ ਨੇ ਨਹੀਂ ਸੁਣੀ ਅਤੇ ਬਹੁਤਿਆਂ ਨੂੰ ਤਾਂ ਚਲੋ ਆਲਰੇਡੀ ਪਤਾ ਹੋਊਗੇ। ਇੱਕ ਉਹ ਇਨਸਾਨ ਆ ਜਿਹਦੀ ਤੁਸੀਂ ਫੋਟੋ ਅਕਸਰ ਹੀ ਤੁਸੀਂ ਵੇਖਦੇ ਹੋ, ਜਿਹੜਾ ਇੱਕ ਪੱਥਰ, ਭਾਰੇ ਸਾਰੇ ਪੱਥਰ ਨੂੰ ਆਪਣੇ ਨਾਲੋਂ ਕਿਤੇ ਵੱਡੇ ਪੱਥਰ ਨੂੰ ਧੱਕ ਧੱਕ ਕੇ ਅਤੇ ਤਾਂ ਉੱਪਰ ਪਹਾੜੀ ਜੀ ਵੱਲ ਨੂੰ ਚੜ੍ਹਾ ਰਿਹਾ ਹੁੰਦਾ।
1: ਬਿਲਕੁਲ ਠੀਕ।
0: ਅਤੇ ਸਾਨੂੰ ਮਤਲਬ ਵੇਖ ਕੇ ਫੋਟੋ ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਤਾਂ ਨਹੀਂ ਚੜ੍ਹਨਾ, ਹੈ ਨਾ। ਅਤੇ ਪਰ ਉੱਥੇ ਤੁਹਾਨੂੰ ਮਹਿਸੂਸ ਕਰਾਇਆ ਜਾਂਦਾ ਵੀ ਇਹ ਤੂੰ ਹੈ ਜਿਹੜਾ ਚਾੜ ਰਿਹਾ, ਹੈ ਨਾ। ਜਾਂ ਸਵੇਰੇ ਸਵੇਰੇ ਜਿਹੜੀਆਂ ਗੁੱਡ ਮਾਰਨਿੰਗ ਵਾਲੇ ਮੈਸੇਜ ਆਉਂਦੇ ਉਹਨਾਂ ਦੇ ਉੱਤੇ ਹੁੰਦਾ ਵਾ ਉਹ,
1: ਅਤੇ
0: ਜਾਂ ਫਿਰ ਹੋਰ
1: ਘੁੰਗਰਾਲੀ ਦਾੜੀ,
0: ਹਾਂ, ਅਲੱਗ ਅਲੱਗ ਤਰ੍ਹਾਂ ਦੀਆਂ ਕੋਟਸ ਲਿਖੀਆਂ ਹੁੰਦੀਆਂ ਵਾ ਥੱਲੇ, ਜਾਂ ਅੱਜ ਕੱਲ੍ਹ ਉਹ ਜਿਹੜੇ ਉਹ ਕਿਹੜਾ ਆਰਟ ਹੁੰਦੀ ਪੈਨਸਲ ਆਰਟ, ਉਹਦੇ ਨਾਲ
1: ਪੈਨਸਲ ਆਰਟ ਨਾਲ
0: ਬਣਾਉਣ ਲੱਗ ਪਿਆ। ਸੋ ਉਹ ਆਪ ਹੀ ਤੁਸੀਂ ਜਿਹੜਾ ਉਹ ਪੱਥਰ ਤਾਂ ਚਾੜਦੇ ਹੋ ਤੁਸੀਂ, ਤਾਂ ਉਹਦੇ ਨਾਲ ਇਨਸਾਨ ਨੂੰ ਰਿਲੇਟ ਕੀਤਾ ਜਾਂਦਾ, ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਵੀ ਅਸੀਂ ਉੱਥੋਂ ਚਾੜ ਰਹੇ ਹਾਂ ਪੱਥਰ ਤਾਂ। ਸੋ ਇਹ ਸਾਰੇ ਉਹ ਪੱਥਰ ਜਿਹੜੇ ਆਪਾਂ ਚਾੜ ਰਹੇ ਹਾਂ, ਯਾਨੀ ਕਿ ਪਹਾੜ, ਯਾਨੀ ਕਿ ਕੰਮ ਜਿਹੜੇ ਸਾਨੂੰ ਲੱਗਦੇ ਨੇ। ਅਤੇ ਅੱਜ ਦਾ ਜਿਹੜਾ ਅਗਲੇ ਹਿੱਸੇ 'ਚ ਆ ਕੇ ਆਪਾਂ ਡਿਸਕਸ਼ਨ ਦਾ ਜਿਹੜਾ ਵਿਸ਼ਾ ਵਾ ਦਾਇਰਾ ਉਹ ਵੀ ਇਹੋ ਰੱਖਾਂਗੇ ਵੀ ਤੁਹਾਨੂੰ ਕਿਹੜਾ ਪਹਾੜ ਲੱਗ ਰਿਹਾ ਤੁਹਾਡੇ ਲਈ ਸਿਸੀਫਸ ਵਾਲਾ
1: ਦੇ ਅੰਦਰ, ਕਿਹੜਾ ਇਹ ਪਹਾੜ ਪਾਰ ਕਰਨ ਲਈ ਪੱਥਰ ਲੈ ਕੇ ਜਾਣਾ ਪੈਂਦਾ, ਉਹ ਤੁਹਾਡੇ ਲਈ ਕਿਹੜੀ ਚੀਜ਼ ਹੈ ਰੂਟੀਨ ਦਾ ਜੋ ਬਹੁਤ ਤੰਗ ਕਰ,
0: ਬਹੁਤ ਭਾਰੀ ਲੱਗਦੀ ਹੈ ਤੁਹਾਨੂੰ, ਬਹੁਤ ਤੁਹਾਨੂੰ ਲੱਗਦਾ ਵੀ ਤੁਸੀਂ ਸਾਰੀ ਦਿਹਾੜੀ ਰੇਡ ਰੂੜ ਕੇ ਅਤੇ ਫਿਰ ਦੁਬਾਰਾ ਅਗਲੇ ਦਿਨ ਆ ਕੇ ਅਤੇ ਫਿਰ ਰੇੜਨ ਲੱਗ ਪੈਂਦੇ ਹੋ, ਕਿਹੜੀ ਚੀਜ਼ ਜਿਹੜੀ ਤੁਹਾਨੂੰ ਬਹੁਤ ਭਾਰੀ ਲੱਗਦੀ ਆ, ਤੁਹਾਨੂੰ ਕੋਈ ਕੰਮ ਲੱਗਦਾ ਵਾ, ਤੁਹਾਨੂੰ ਕਈਆਂ ਨੂੰ ਰਿਸ਼ਤਾ ਨਿਭਾਉਣਾ ਬੜਾ ਭਾਰਾ ਲੱਗ ਰਿਹਾ ਹੁੰਦਾ ਵਾ, ਕਈਆਂ ਨੂੰ ਪੜ੍ਹਨਾ ਬੜਾ ਭਾਰਾ ਲੱਗ ਰਿਹਾ ਹੁੰਦਾ ਵਾ, ਕਈਆਂ ਨੂੰ ਇੱਥੇ ਸਰਵਾਈਵ ਕਰਨਾ ਭਾਰਾ ਲੱਗ ਰਿਹਾ ਹੁੰਦਾ, ਕਈਆਂ ਨੂੰ ਕੋਈ ਯਾਰੀ ਦੋਸਤੀ ਨਿਭਾਉਣੀ ਕਿਸੇ ਵੇਲੇ ਭਾਰੀ ਲੱਗਣ ਲੱਗ,
1: ਕੋਈ ਐਡਿਕਸ਼ਨ ਹੋ ਸਕਦੀ ਆ, ਛੋਟੀ ਛੋਟੀ ਵੱਡੀ ਤੋਂ ਵੱਡੀ ਚੀਜ਼ ਕੋਈ ਵੀ ਚੀਜ਼ ਸਾਡੇ ਨਾਲ ਸਾਂਝ ਪਾਓ,
0: ਕਿਸੇ ਲਈ ਨੀਂਦ, ਕਿਸੇ ਲਈ ਹੱਸਣਾ ਭਾਰਾ ਹੋ ਜਾਂਦਾ ਵਾ, ਕਿਸੇ ਵੇਲੇ ਕਿਸੇ ਦੇ ਲਈ ਕਿਸੇ ਨੂੰ ਦੱਸਣਾ ਭਾਰਾ ਹੋ ਜਾਂਦਾ ਵਾ। ਸੋ ਕੁਛ ਵੀ ਕਿਸੇ ਵੀ ਕਿਸਮ ਦਾ ਕੋਈ ਪੱਥਰ ਜਿਹੜੀ ਤੁਹਾਨੂੰ ਲੱਗ ਰਿਹਾ ਹੋਵੇ ਵੀ ਆਹ ਚੀਜ਼ ਜਿਹੜੀ ਹੈ ਯਾਰ ਕਿਸ਼ਤਾਂ ਕਿਸੇ ਦੇ ਲਈ ਪੱਥਰ ਬਣੀਆਂ ਪਈਆਂ ਹੋਣਗੀਆਂ, ਹੈ ਨਾ, ਵੀ ਕਿਸੇ ਦੇ ਲਈ ਗੱਡੀ ਦੀਆਂ, ਘਰ ਦੀਆਂ ਕਿਸ਼ਤਾਂ ਲਾਉਣੀਆਂ, ਲੱਗਦਾ ਹੋਊਗਾ ਵੀ ਇਹ ਯਾਰ ਬੜਾ ਭਾਰਾ ਪੱਥਰ ਆ, ਹੈ ਨਾ, ਇਹ ਤਾਂ ਮਤਲਬ ਇਹ ਪਤਾ ਹੀ ਨਹੀਂ, ਤਾਂ ਹੀ ਨਹੀਂ ਜਾਂਦਾ, ਮਤਲਬ ਹਿਲਦੀਆਂ ਨਹੀਂ, ਹਿਲਦੀਆਂ ਨਹੀਂ ਉੱਥੇ ਦੇ ਉੱਥੇ ਨੇ। ਸੋ ਕਿਸੇ ਵੀ ਕਿਸਮ ਦਾ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਪੱਥਰ ਆ, ਅਤੇ ਉਹ ਪੱਥਰ ਤੁਸੀਂ ਦੱਸਣਾ, ਅਤੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਅਤੇ ਆ ਕੇ ਫਿਰ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਆਪਣੀਆਂ ਅੱਗੇ ਤੋਰਾਂਗੇ। ਅਤੇ ਅਗਲੇ ਹਿੱਸੇ ਦੇ ਵਿੱਚ ਫਿਰ ਤੁਸੀਂ ਵੀ ਕਾਲ ਕਰ ਸਕਦੇ ਹੋ 044-7174-1677-1677-4, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਰੇਡੀਓ ਹਾਂਜੀ 1674 AM।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने, ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: Attention travelers,
3: The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅਤੇ ਆਓ ਫਿਰ ਆਪਾਂ ਅਗਲੇ ਇਸ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਤੁਹਾਡੇ ਨਾਲ ਵੀ ਸਾਂਝ ਪਾਉਂਦੇ ਹਾਂ 044-7717-1674 ਸਾਡਾ ਨੰਬਰ ਹੈ ਅਤੇ 93-56-0-344 ਇਹ ਵੀ ਸਾਡਾ ਨੰਬਰ ਇਹਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਅਤੇ ਹੁਣ ਇਹ ਉਹ ਹਿੱਸਾ ਸਾਡੇ ਪ੍ਰੋਗਰਾਮ ਦਾ ਜਿਹਦੇ ਵਿੱਚ ਹੁਣ ਤੁਸੀਂ ਵੀ ਸਾਂਝ ਪਾ ਸਕਦੇ ਹੋ ਅਤੇ ਆਪਣੇ ਵਿਚਾਰ ਦੱਸ ਸਕਦੇ ਹੋ ਮੇਰੇ ਨਾਲ ਵਿਚਾਰ ਦੱਸਣ ਲਈ ਇੱਥੇ ਬੈਠੇ ਨੇ ਕ੍ਰਿਸ਼ਨ ਪਾਸੇ
1: ਯਾਰ ਹੱਸ ਕੇ ਪਏ ਯਾਰ ਬੰਦੇ ਨੇ ਤੁਸੀਂ ਪੂਰੀ
0: ਆਪਾਂ ਜਦੋਂ ਇੱਦਾਂ ਦੀ ਗੱਲ ਕਰਦੇ ਨਾ ਵਿਚਾਰ ਦੱਸਣ ਲਈ ਬੰਦਾ ਆਇਆ ਅਤੇ ਉਹਦੀ ਇਮੇਜ ਹੀ ਕੁਛ ਹੋਰ ਬਣਦੀ ਆ ਮਾਲਾ ਮੂਲਾ ਜਿਹੀਆਂ ਪਾਈਆਂ ਹੁੰਦੀਆਂ ਰੁਦਰਾਕਸ਼ ਜੇ ਪਾਏ ਹੁੰਦੇ ਇਹ ਵਿਚਾਰ ਦੱਸਣ ਆਏ ਨੇ ਭਾਈ
1: ਇੱਕ ਮਾਲਾ ਮੈਂ ਵੀ ਪਾਈ ਹੋਈ ਹੈ ਭਾਵੇਂ ਪੰਜ ਨੇ ਦਿੱਤੀ ਹੈ ਪਰ ਦੇਖੋ ਪਾਈ ਤਾਂ ਹੋਈ
0: ਹਾਂ ਨਹੀਂ ਕਰੇ ਭਾਰਦਵਾਜ ਕਾਹਦਾ ਹੋਇਆ ਜਿਹਨੇ ਫਿਰ ਮਾਲਾ ਮੂਲਾ
1: ਹਾਂ ਮਾਲਾ ਨਹੀਂ ਪਾਈ ਹੈ ਥੋੜ੍ਹਾ ਜਿਹਾ ਤਾਂ ਆਏਗਾ ਸਿਸਟਮ ਜਿਹਾ ਹਾਂ ਤਾਂ ਫਿਰ ਗੱਲ ਨੂੰ ਅੱਗੇ ਤੋਰਦੇ ਹੋਏ ਬਾਬਾ ਕ੍ਰਿਸ਼ਨਾ ਜੀ ਵੱਲੋਂ ਇਹ ਗੱਲ ਹੈ ਕਿ ਤੁਸੀਂ
0: ਪਰਵਾਨੇ ਆ ਗਏ
1: ਹਾਂ ਪਰਵਾਨੇ ਲਵ ਯੂ ਭਾਜੀ ਤੁਸੀਂ ਤੁਹਾਨੂੰ ਮੈਨੂੰ ਵੇਖ ਕੇ ਯਾਦ ਆਇਆ ਪਰਵਾਨੇ ਪਰਵਾਨੇ ਬੋਲ ਜੀ ਪਰਵਾਨੇ ਆ ਗਿਆ ਤੁਸੀਂ ਜੇ ਆਪਣੇ ਲਾਈਫ ਦੇ ਅੰਦਰ ਪੱਥਰ ਜਿੰਨੇ ਵੀ ਆ ਉਹਨਾਂ ਨੂੰ ਉੱਪਰ ਘੜੀਸ ਘੜੀਸ ਕੇ ਲਿਜਾ ਲਿਜਾ ਕੇ ਥੱਕ ਚੁੱਕੇ ਹੋ ਪਹਾੜਾਂ 'ਤੇ ਤਾਂ ਉਹਨੂੰ ਥੋੜ੍ਹੇ ਟਾਈਮ ਲਈ ਰੈਸਟ ਕਰਾਓ ਸਾਡੇ ਕੋਲ ਲਾਇਬ੍ਰੇਰੀ ਐਟ ਡੋਗਸ ਪਹੁੰਚੋ ਇਸ ਸ਼ਨੀਵਾਰ ਸ਼ਨੀਵਾਰ ਮਤਲਬ ਕਿ 8 ਅਗਸਤ ਸ਼ਾਮ ਨੂੰ 6:30 ਓਪਨ ਮਾਈਕ ਇਵੈਂਟ ਹੋ ਰਿਹਾ ਸ਼ਾਇਰੀਆਂ ਸੁਣਨ ਲਈ ਸਟੋਰੀਆਂ ਸੁਣਨ ਲਈ ਆਓ ਪਹੁੰਚੋ ਮੀਰ ਤਕੀ ਮੀਰ ਤੋਂ ਲੈ ਕੇ ਗਾਲਿਬ ਤੋਂ ਲੈ ਕੇ ਜਿਹੜੇ 2-4 ਕੁਛ ਲੋਕਾਂ ਨੇ ਆਪਣਾ ਵੀ ਲਿਖਿਆ ਹੋਇਆ ਚੰਗਾ ਮਾੜਾ ਜੋ ਵੀ ਆ ਪਰ ਤਾੜੀਆਂ ਦੀ ਲੋੜ ਹੁੰਦੀ ਹਰ ਕਿਸੇ ਨੂੰ ਹੈ ਨਾ ਸੁਣਨ ਵਾਲੇ ਨੂੰ ਅਤੇ ਇਹਦੀ ਹੀ ਭੁੱਖ ਹੁੰਦੀ ਆ
0: ਅਤੇ
1: ਹਾਂਜੀ ਕਵਿਤਾਵਾਂ ਦਾ ਸ਼ਿਵਰ ਹੈ ਜੀ ਅਤੇ ਤੁਸੀਂ ਵੀ ਉਸ ਯੱਗ ਦੀ ਅੰਦਰ ਆਪਣੀ ਇੱਕ ਹੂਤੀ ਦੇ ਸਕਦੇ ਹੋ ਅਤੇ ਪਹੁੰਚੋ ਟਿਕਟਸ ਆਰ ਲਾਈਵ ਔਨ ਈਵੈਂਟ ਬ੍ਰਾਈਟ
0: ਮਸਕ ਪੈਸਿਆਂ ਦੀ ਹੂਤੀ ਦੇ ਸਕਦੇ
1: ਹਾਂ ਮਾੜਾ ਇਸ਼ਕ ਕਰਕੇ ਜੇ $25 ਤੁਹਾਡੇ ਕੋਲ ਨੇ ਮਾੜਾ ਸਿੱਟੋ ਸਾਡੇ ਹੱਲ ਅਤੇ ਆ ਕੇ ਇੰਜੋਏ ਕਰੋ ਬਟ ਨਹੀਂ ਆਪਾਂ ਇਹ ਥਰਡ ਟਾਈਮ ਕਰਵਾ ਰਹੇ ਨਾ ਭਾਅ ਜੀ ਹੁਣ
0: ਨਹੀਂ ਸੈਕਿੰਡ ਆ ਕੇ
1: ਨਹੀਂ ਥਰਡ
0: ਉਹ ਪਹਿਲਾਂ ਫਿਰ ਪਤਾ ਨਹੀਂ
1: ਉਹ ਪਹਿਲੇ ਦਾ ਨਾਮ ਨਹੀਂ ਰੱਖਿਆ ਸੀਗਾ ਪਰ ਕਨਸੈਪਟ ਇਹੀ ਸੀਗਾ ਪਰ ਪਹਿਲੇ ਦੋ ਵਾਰੀਆਂ ਤਾਂ ਇਟ ਵਾਸ ਵੈਰੀ ਗੁੱਡ ਹੈ ਨਾ ਬੜਾ ਅੱਛਾ ਮਾਹੌਲ ਬਣ ਜਾਂਦਾ ਫੈਮਿਲੀ ਟਾਈਪ ਮਾਹੌਲ ਵਧੀਆ ਤਿਆਰ ਤਿਉਰ ਹੋ ਕੇ ਆਓ
0: ਕੱਪੜੇ
1: ਆਪ ਨੂੰ ਚਲੋ ਮਜ਼ਾ ਆਉਂਦਾ ਹੀ ਹੈ ਹਨਾ ਅਤੇ ਲੋਕਾਂ ਦੇ ਅੰਦਰ ਬੜੇ ਗੁਬਾਰ ਇਕੱਠੇ ਹੋਏ ਹੁੰਦੇ ਆ ਕੇ ਆਪਣਾ ਮਾਈਕ 'ਤੇ ਆ ਕੇ ਹੈ ਨਾ ਸੁਣਾ ਜਾਂਦੇ ਵਧੀਆ ਗੁੱਡ ਹੈ ਨਾ ਸੋ ਡੂ ਟੈਲ ਅਸ ਇਫ ਯੂ ਆਰ ਇੰਟਰਸਟਿਡ ਅਤੇ ਮੈਸੇਜ ਮੁਸੇਜ ਕਰੋ ਬਈ
0: ਬਿਲਕੁਲ ਇੱਕ ਅਲੱਗ ਤਰ੍ਹਾਂ ਦਾ ਇਹ ਵੀ ਐਕਸਪੀਰੀਅੰਸ ਹੁੰਦਾ ਅਤੇ ਉਹਦੇ ਵਿੱਚ ਜੇ ਤੁਸੀਂ ਨਹੀਂ ਕਦੀ ਇੱਦਾਂ ਦਾ ਐਕਸਪੀਰੀਅੰਸ ਕੀਤਾ ਤਾਂ ਇੱਕ ਵਾਰੀ ਜ਼ਰੂਰ ਆ ਕੇ ਤੁਸੀਂ ਵੇਖਿਓ ਅਤੇ ਭਾਵੇਂ ਤੁਸੀਂ ਇੱਕ ਜਣਾ ਆ ਜਾਓ ਤੇ ਫਿਰ ਵੇਖ ਕੇ ਜਾਇਓ ਤੇ ਫਿਰ ਕਹੋ ਵੀ ਚਲੋ ਹੁਣ ਬਾਕੀ ਵੀ ਚੱਲਦੇ ਨਹੀਂ ਪਰਿਵਾਰ ਸਮੇਤ ਆਇਓ ਕਿਉਂਕਿ ਪਰਿਵਾਰ ਦੇ ਵੇਖਣ ਵਾਲੀ ਸੁਣਨ ਵਾਲੀ ਚੀਜ਼ ਹੈ ਇੱਕ ਤਰ੍ਹਾਂ ਦੇ ਨਾਲ ਇੱਕ ਆਪਾਂ ਗੈਦਰਿੰਗ ਕਹਿ ਲਈਏ ਵੀ ਜਿੱਦਾਂ ਆਪਾਂ ਪਰਿਵਾਰ ਦੇ ਵਿੱਚ ਜਾਂਦੇ ਕਿਸੇ ਆਪਣੇ ਕਿਸੇ ਬਹੁਤ ਗੱਲੜੀ ਅਤੇ ਵਧੀਆ ਗੱਲਾਂ ਜਿਹਦੀਆਂ ਲੱਗਦੀਆਂ ਉਹਨਾਂ ਦੇ ਘਰ ਆਪਾਂ ਜਾਂਦੇ ਨਾ ਸਾਰੇ ਚੱਲ ਵੀ ਚਾਹ ਪਾਣੀ ਪੀਵਾਂਗੇ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਹੈ ਨਾ ਇੱਕ ਦੂਸਰੇ ਨਾਲ ਹਾਸਾ ਠੱਠਾ ਕਰਾਂਗੇ ਬਸ ਇੱਦਾਂ ਦਾ ਹੀ ਇੱਕ ਛੋਟੇ ਤੋਂ ਲੈ ਕੇ ਅਤੇ ਵੱਡਾ ਇੱਕ ਥੋੜ੍ਹਾ ਜਿਹਾ ਪਰਿਵਾਰ ਬਿਲਕੁਲ ਸੋ ਉਹਦੇ ਵਿੱਚ ਸਾਰੇ ਲਾਗੇ ਲਾਗੇ ਜਿਹਾ ਬਹਿ ਕੇ ਅਤੇ ਮਤਲਬ ਜਿੱਥੇ ਇੱਕ ਦੂਸਰੇ ਨੂੰ ਸੁਣ ਸਕਦੇ ਆ ਅਤੇ ਹੱਸ ਸਕਦੇ ਆ ਹੈ ਨਾ ਸਟੋਰੀ ਦੱਸ ਸਕਦੇ ਹੋ ਬਾਕੀ ਉਹ ਡਿਪੈਂਡ ਹੈ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਅਤੇ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਤੁਹਾਨੂੰ ਡਿਟੇਲ ਦੇ ਵਿੱਚ ਬਾਅਦ 'ਚ ਪਤਾ ਲੱਗ ਜੂਗਾ ਪਰ ਹਾਂ ਮਤਲਬ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਜ਼ਰੂਰ ਤੁਸੀਂ ਆਇਓ ਯੈਸ ਹੁਣ ਅਗਲੀ ਗੱਲ ਜਿਹੜੀ ਸੀ ਹੁਣ ਕਰੋ
1: ਯੈਸ ਗਿਰ ਸੋ ਇਸ ਤਰ੍ਹਾਂ ਜੀ ਕਿ ਤੁਸੀਂ ਜਿਹੜੀ ਸਿਸਿਫਸ ਦੀ ਸਟੋਰੀ ਦੱਸੀ ਉਹਦੇ ਅੰਦਰ ਸਭ ਤੋਂ ਵਧੀਆ ਪੁਆਇੰਟ ਜਿਹੜਾ ਸੀ ਬਾਅਦ 'ਚੋਂ ਹੈ ਨਾ ਕੈਮੂ ਦਾ ਰੱਖਿਆ ਤੁਸੀਂ ਐਲਬਰਟ ਕਿ ਇਹ ਅਗੇਨ ਜਿਸ ਤਰ੍ਹਾਂ ਆਪਾਂ ਓਡੀਸੀ ਕੀਤੀ ਸੀ ਇਹ ਵੀ ਹਜ਼ਾਰਾਂ ਸਾਲ ਪੁਰਾਣੀ ਮਿਥੋਲੋਜੀ ਦੀ ਸਟੋਰੀ ਹੈ ਪਰ ਇਹਨੂੰ ਹਮੇਸ਼ਾ ਟ੍ਰੈਜਡੀ ਦੇ ਤੌਰ 'ਤੇ ਦੇਖਿਆ ਗਿਆ ਕਿਉਂਕਿ ਉਹ ਅਮਰ ਗਾਥਾ ਹੋ ਗਈ ਨਾ ਕਿ ਉਹ ਅੱਜ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੇ ਆਪਾਂ ਗ੍ਰੀਕ ਮੈਥੋਲੋਜੀ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਉਸ ਹਿਸਾਬ ਨਾਲ ਅੱਜ ਵੀ ਜਿਸ ਵਕਤ ਆਪਾਂ ਗੱਲ ਕਰਦੇ ਪਏ ਸਿਸਿਫਸ ਅੱਜ ਵੀ ਉਸ ਪੱਥਰ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਇੱਕ ਪਹਾੜ 'ਤੇ ਅਤੇ ਉਹਨੂੰ ਪਤਾ ਸ਼ਾਮ ਤੱਕ ਉਹਨੇ ਫਿਰ ਥੱਲੇ ਡਿੱਗ ਜਾਣਾ ਤਾਂ ਉਹਨੂੰ ਫਿਰ ਤੋਂ ਕੱਲ੍ਹ ਸਵੇਰੇ ਸ਼ੁਰੂ ਕਰਨਾ ਪੈਣਾ ਇਹ ਟ੍ਰੈਜਡੀ ਗਿਣੀ ਜਾਂਦੀ ਸੀ ਪਰ ਐਲਬਰਟ ਕੈਮੂ ਨੇ ਵਕਤ ਹੀ ਬਦਲ ਦਿੱਤਾ ਹੈ ਨਾ ਅਰਲੀ 1900s ਦੀ ਗੱਲ ਹੈ ਜਾਂ ਫਿਰ 1940s-50s ਦਾ ਹੀ ਮਤਲਬ ਰਾਈਟਰ ਸੀਗਾ ਮੇਰੇ ਖਿਆਲ ਨਾਲ ਇਫ ਆਈ ਐਮ ਨੋਟ ਮਿਸਟੇਕਨ
0: 1940s ਦਾ
1: ਹਾਂ ਅਤੇ ਉਹਨੇ ਕਿਹਾ ਕਿ ਵਨ ਸ਼ੁੱਡ ਆਲਵੇਜ਼ ਇਮੈਜਿਨ ਸਿਸਿਫਸ ਹੈਪੀ ਕਿ ਤੁਸੀਂ ਇਹ ਕਿਉਂ ਨਹੀਂ ਇਮੈਜਿਨ ਕਰਦੇ ਕਿ ਉਹ ਖੁਸ਼ ਆ ਕਿ ਉਹਦੇ ਕੋਲ ਕੁਛ ਕਰਨ ਉਹ ਹੈ ਤੇ ਨਰਕ 'ਚ ਹੈ ਪਰ ਨਰਕ 'ਚ ਉਹਨੂੰ ਕਰਨ ਨੂੰ ਤਾਂ ਹੈ ਨਾ ਕੁਛ ਕਿ ਉਹ ਰੋਜ਼ ਕੀ ਪਤਾ ਉਹ ਤਾਂ ਮਤਲਬ ਯੋਧਾ ਸੀਗਾ ਤਗੜਾ ਕਿ ਉਹ ਤਗੜਾ ਹੋ ਗਿਆ ਕਹਿੰਦਾ ਹੋਏਗਾ ਲੈ ਬਈ ਤੂੰ ਆ ਗਿਆ ਥੱਲੇ ਚੱਲ ਤੈਨੂੰ ਫਿਰ ਉੱਪਰ ਲੈ ਕੇ ਚੱਲੀਏ ਫਿਰ ਜਦੋਂ ਉੱਪਰ ਪਹੁੰਚਦਾ ਹੋਏਗਾ ਉਹਨੂੰ ਇੱਕ ਆਸ ਹੁੰਦੀ ਹੋਏਗੀ ਕਿ ਸ਼ਾਇਦ ਅੱਜ ਪਾਰ ਹੋਵੇ ਨਹੀਂ ਹੋਇਆ ਫਿਰ ਥੱਲੇ ਕੋਈ ਗੱਲ ਨਹੀਂ ਚੱਲ ਫਿਰ ਦੁਬਾਰਾ ਉੱਪਰ। ਫਿਰ ਉਹਨੇ ਇਸ ਚੀਜ਼ ਨੂੰ ਇਸ ਚੀਜ਼ ਨਾਲ ਕੀਤਾ ਸੀ ਕਿ ਤੁਸੀਂ ਇੱਕ, ਕਿਉਂਕਿ ਇਹ ਤੁਸੀਂ ਹਾਰਡਸ਼ਿਪ ਦੇਖ ਰਹੇ ਹੋ ਇਸ ਤਰੀਕੇ ਦੀ, ਵਿਜੂਅਲ ਹਾਰਡਸ਼ਿਪ ਸੋਚ ਰਹੇ ਹੋ ਤਾਂ ਕਰਕੇ ਤੁਹਾਨੂੰ ਲੱਗ ਰਿਹਾ, ਪਰ ਤੁਹਾਡਾ ਰੂਟੀਨ ਵੀ ਤਾਂ ਇੱਕ ਪੱਥਰ ਹੀ ਹੈ, ਤੁਸੀਂ ਰੋਜ਼ ਲੈ ਕੇ ਜਾਂਦੇ ਹੋ ਕਿ ਲਾਈਫ ਦੀ ਤਾਂ ਕੋਈ ਡੈਸਟੀਨੇਸ਼ਨ ਹੀ ਨਹੀਂ ਹੈ। ਆਪਾਂ ਇਹ ਆਪਾਂ ਕਹਿ ਦਿੰਦੇ ਹਾਂ ਕਿ ਜੀਵਨ ਦਾ ਮਕਸਦ ਜਾਂ ਕੁਛ, ਪਰ ਅਸਲ 'ਚ ਕਿਸੇ ਦੇ ਜੀਵਨ ਦਾ ਮਕਸਦ ਕੀ ਹੈ ਕੀ ਨਹੀਂ ਹੈ ਕਿਸੇ ਨੂੰ ਪਤਾ ਥੋੜ੍ਹੀ ਨਾ।
0: ਬੇਸਿਕਲੀ ਇਹ
1: ਕੋਈ ਡੈਸਟੀਨੇਸ਼ਨ 'ਤੇ ਤਾਂ ਪਹੁੰਚਣਾ ਨਹੀਂ ਆਪਾਂ।
0: ਹਾਂ, ਜਦੋਂ ਆਪਾਂ ਸਾਈਕੋਲੋਜੀਕਲੀ ਵੀ ਆਪਾਂ ਗੱਲ ਕਰਦੇ ਹਾਂ ਨਾ, ਅਤੇ ਉਹਦੇ ਵਿੱਚ ਇਹ ਤੁਸੀਂ ਵੇਖਦੇ ਹੋ ਵੀ ਇਨਸਾਨ ਜਿਹੜਾ ਨਾ ਉਹਨੂੰ ਭੁੱਸ ਪੈ ਜਾਂਦਾ ਖੁਸ਼ੀ ਦਾ, ਜਾਂ ਫਿਰ ਕੋਈ ਵੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ, ਤੁਹਾਨੂੰ ਸਕੂਨ ਦਿੰਦੀ ਆ। ਮੰਨ ਲਓ ਤੁਸੀਂ ਕੁਛ ਅਚੀਵ ਕਰਨਾ, ਤੁਸੀਂ ਅਚੀਵ ਕਰ ਲਿਆ ਅਤੇ ਤੁਹਾਨੂੰ ਖੁਸ਼ੀ ਮਿਲੀ,
1: ਹੈ ਨਾ,
0: ਇਹ ਜਿਹੜੀ ਖੁਸ਼ੀ ਦਾ ਭੁੱਸ ਪੈਂਦਾ ਨਾ ਬੰਦੇ ਨੂੰ, ਉਹ ਫਿਰ ਵਾਰ ਵਾਰ ਚਾਹੁੰਦਾ ਵਾ, ਜਿਹਨੂੰ ਆਪਾਂ ਅੱਜ ਕੱਲ੍ਹ ਡੋਪਾਮਾਈਨ ਸ਼ਬਦ ਬਹੁਤ ਮਸ਼ਹੂਰ ਆ, ਹੈ ਨਾ, ਅਤੇ ਤੁਹਾਡੇ ਦਿਮਾਗ ਨੂੰ ਜਦੋਂ ਡੋਪਾਮਾਈਨ ਮਿਲਦਾ ਤਾਂ ਫਿਰ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ, ਅਤੇ ਫਿਰ ਤੁਹਾਡੇ ਜਿੱਦਾਂ ਮਤਲਬ ਹੈਪੀ ਹਾਰਮੋਨਸ ਕਹਿੰਦੇ ਰਿਲੀਜ਼ ਹੁੰਦੇ ਆ, ਅਤੇ ਫਿਰ ਤੁਸੀਂ ਵਾਰ ਵਾਰ ਉੱਦਾਂ ਦਾ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ। ਇਨਸਾਨ ਇਹੋ ਹੀ ਆ,
1: ਬਿਲਕੁਲ
0: ਇਹੋ ਹੀ ਕਹਾਣੀ, ਬਸ ਇਨਸਾਨ ਦੀ, ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ, ਪੈਸਾ ਕਮਾਇਆ, ਕਮਾਈ ਆਈ, ਮਜ਼ਾ ਆਇਆ, ਵਧੀਆ ਲੱਗਾ, ਤੁਸੀਂ ਫਿਰ ਪੈਸਾ ਕਮਾਓਗੇ, ਫਿਰ ਕਮਾਓਗੇ, ਹੋਰ ਵੱਧ ਕਮਾਓਗੇ। ਅੱਛਾ, ਆਪਾਂ ਵੱਧ ਕਮਾ ਕੇ ਵੇਖੀਏ, ਹੋ ਸਕਦਾ ਵੱਧ ਮਜ਼ਾ ਆਵੇ। ਅੱਛਾ, ਇੱਕ ਘਰ, ਓਕੇ, ਤੁਹਾਨੂੰ ਬੜਾ ਵਧੀਆ ਲੋਕਾਂ ਵੱਲੋਂ ਸੁਣਨ ਨੂੰ ਮਿਲਿਆ ਵੀ ਉਹ ਵਧਾਈ ਹੋਵੇ, ਵਧਾਈ ਇਜ਼ ਖੁਸ਼ੀ, ਹੈ ਨਾ, ਤੁਹਾਨੂੰ ਉਹ ਮਿਲੀ, ਇੱਕ ਡੋਪਾਮਾਈਨ ਮਿਲਿਆ ਤੁਹਾਨੂੰ, ਅਤੇ ਤੁਸੀਂ ਕਹਿੰਦੇ ਅੱਛਾ ਜੇ ਦੋ ਲਵਾਂਗੇ ਤਾਂ ਫਿਰ ਹੋਰ ਵਧਾਈਆਂ
1: ਮਿਲਣਗੀਆਂ,
0: ਆਹ ਤਾਂ ਇੱਕ ਹੀ ਰਹਿ ਗਈ। ਅਸਲ 'ਚ ਇਹ ਆ ਸਿਸਿਫਸ,
1: ਐਕਚੁਅਲੀ ਇਸ ਹਾਰਮੋਨ ਦੀ ਪ੍ਰੋਬਲਮ ਇਹ ਹੈ ਨਾ ਕਿ ਇਹਦੀ ਜਿਹੜੀ ਉਮਰ ਆ ਬਹੁਤ ਛੋਟੀ ਆ, ਬੰਦਿਆਂ ਦਾ ਖਾਲੀਪਨ ਵੀ ਉਸੇ ਟਾਈਮ ਉਤਰ ਆਉਂਦਾ, ਅੱਛਾ ਇਹ ਤਾਂ ਮੈਂ ਕਰ ਲਿਆ, ਅਬ ਹੁਣ ਕੀ ਕਰਾਂ, ਇਹ ਖਾਲੀਪਨ ਆ ਜਾਂਦਾ, ਫਿਰ ਬੰਦਾ ਕਹਿੰਦਾ ਉਹੀ ਜੋ ਤੁਸੀਂ ਕਿਹਾ, ਇੱਕ ਘਰ ਨਹੀਂ ਦੂਸਰਾ ਬਣਾਉਂਦੇ,
0: ਫਿਰ ਹੋਰ ਖੁਸ਼ੀ ਮਿਲੂ।
1: ਮੇਰੀ ਅੱਜ ਨੈੱਟਵਰਥ 0.5 ਮਿਲੀਅਨ ਆ, 2 ਮਿਲੀਅਨ ਕਰਦਾ, 2 ਮਿਲੀਅਨ ਆ 4 ਕਰਦਾ, ਫਿਰ ਇੱਕ ਟਾਈਮ 'ਤੇ ਆ ਕੇ ਉਹ ਓਸ਼ੋ ਵਾਲੀ ਗੱਲ ਆ ਨਾ ਕਿ ਜਾਂ ਤਾਂ ਪਹਿਲੇ ਹੀ ਬਾਬੇ ਬਣ ਜਾਓ, ਸੰਨਿਆਸੀ ਬਣ ਜਾਓ, ਜਾਂ ਫਿਰ ਦੁਨੀਆ ਜਹਾਨ ਦੀ ਹਰ ਕੁਰੀਤੀ 'ਤੇ ਚੰਗੀ ਚੀਜ਼ ਕਰ ਲਓ, ਅਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਸੇ ਚੀਜ਼ 'ਚ ਕੁਛ ਵੀ ਨਹੀਂ ਹੈ, ਕਿ ਐਵਰੀਥਿੰਗ ਇਜ਼ ਫਾਈਨ, ਹੈ ਨਾ, ਜਾਂ ਤਾਂ ਪਹਿਲੇ ਰਿਸਟ੍ਰੇਨ ਕਰ ਲਓ ਜਾਂ ਸਭ ਕੁਛ ਕਰ ਲਓ ਅਤੇ ਪਤਾ ਲੱਗ ਜਾਏਗਾ। ਉਹ ਵਾਲੀ ਗੱਲ ਹੀ ਆ ਜਾਂਦੀ ਹੈ ਇਹਦੇ ਅੰਦਰ ਕਿ ਤੁਸੀਂ, ਪਰ ਇਸ ਟੋਪਿਕ ਦੇ ਅੰਦਰ ਇਹ ਗੱਲ ਜੋ ਕੈਮੂ ਨੇ ਕੀਤੀ ਉਹ ਬਹੁਤ ਵਧੀਆ ਸੀ ਕਿ ਉਹ ਸੀਸੀਫਸ ਦੀ ਟ੍ਰੈਜਡੀ ਨੂੰ ਉਹਨੇ ਓਪਰਚੁਨਿਟੀ ਕਰਕੇ ਦਿਖਾ ਦਿੱਤਾ ਕਿ ਹੋ ਸਕਦਾ ਅਸੀਂ ਕਾਫੀ ਚੀਜ਼ਾਂ ਤੋਂ ਇਸ ਤਰ੍ਹਾਂ ਝਿਜਕਦੇ ਹੋਈਏ, ਕਾਫੀ ਚੀਜ਼ਾਂ ਕਰਨ ਲੱਗੇ ਸਾਨੂੰ, ਬੰਦਾ ਕਹਿੰਦਾ ਯਾਰ ਮੌਤ ਹੀ ਪੈਂਦੀ ਹੈ ਮੈਨੂੰ, ਐਂਗਜ਼ਾਇਟੀ ਕਿੰਨੀ ਹੁੰਦੀ ਹੈ ਯਾਰ ਆਹ ਕੰਮ ਕਰਨਾ ਪੈਣਾ ਕਿ ਇੰਨਾ ਭਾਰਾ ਕੰਮ ਹੈ, ਪਰ ਜੇ ਤੁਸੀਂ ਇਹ ਸੋਚੋ ਕਿ ਮੇਰੇ ਲੇਖੇ ਲੱਗਾ ਕਿ ਇਹ ਤਾਂ ਮੈਂ ਹੀ ਕਰਨਾ, ਹੋਰ ਕੌਣ ਕਰੇਗਾ, ਤਗੜੇ ਹੋਵੋ ਕਰੋ, ਹੈ ਨਾ, ਤਾਂ ਸ਼ਾਇਦ ਅਲੱਗ ਆਊਟਕਮ ਆਵੇ, ਅਲੱਗ ਆਊਟਕਮ ਨਹੀਂ ਆਏਗਾ ਤਾਂ ਅਲੱਗ ਪਰਸਪੈਕਟਿਵ ਤਾਂ ਐਟਲੀਸਟ ਆ ਹੀ ਜਾਂਦਾ।
0: ਉਹੀ ਹੈ ਨਾ, ਉਹ ਕਹਿੰਦਾ ਕਿ ਤੁਸੀਂ ਸਫ਼ਰ ਦਾ ਆਨੰਦ ਮਾਣੋ, ਤੁਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਜਿਹੜੇ ਏਮ ਨੇ ਤੁਹਾਡੇ, ਜਾਂ ਤੁਹਾਡਾ ਜਿਹੜਾ ਤੁਸੀਂ ਮਿੱਥਿਆ ਟੀਚਾ ਵਾ, ਮੰਜ਼ਿਲ ਆ, ਮੰਜ਼ਿਲ 'ਤੇ ਪਹੁੰਚਣਾ ਕਈ ਵਾਰੀ ਖੁਸ਼ੀ ਨਹੀਂ ਹੁੰਦੀ,
1: ਬਿਲਕੁਲ ਠੀਕ,
0: ਮੰਜ਼ਿਲ 'ਤੇ ਪਹੁੰਚ ਕੇ ਬੰਦੇ ਨੂੰ ਨਿਰਾਸ਼ਾ ਹੁੰਦੀ ਆ, ਫਿਰ ਉਹ ਆਪਾਂ ਉਹੀ ਗੱਲ ਕਰ ਰਹੇ ਹਾਂ,
1: ਬਿਲਕੁਲ,
0: ਉੱਥੋਂ ਫਿਰ ਗਾਂਹ ਅੱਗੇ ਕੀ, ਕਈ ਵਾਰੀ ਸਫ਼ਰ ਇੰਜੋਏ ਕਰਨ ਵਾਲਾ ਹੁੰਦਾ ਵਾ। ਹੁਣ ਮੰਨ ਲਓ ਤੁਸੀਂ ਜਾਣਾ ਮਾਊਂਟ ਬਾਬੋ ਜਾਣਾ, ਤੁਸੀਂ ਮੰਨ ਲਓ ਅੱਜ ਕੱਲ੍ਹ ਬਰਫ਼ ਪੈਣ ਡਈ ਹੈ ਨਾ,
1: ਅਤੇ
0: ਉਹ ਰਾਹ ਜਿਹੜੇ ਹੁੰਦੇ ਨੇ ਉਹ ਕਿੱਡੇ ਖੂਬਸੂਰਤ ਨੇ, ਕਿੱਡੀ ਹਰਿਆਲੀ ਆ, ਕਿੱਡਾ, ਮੰਨ ਲਓ ਤੁਸੀਂ ਉਹ ਰਾਹ ਇੰਜੋਏ ਨਹੀਂ ਕੀਤਾ, ਤੁਹਾਡੇ ਦਿਮਾਗ 'ਚ ਇਹੋ ਹੀ ਆ ਵੀ ਉਹ ਮੇਰੀ ਮੰਜ਼ਿਲ ਆ, ਉੱਥੇ ਜਾਣਾ, ਉੱਥੇ ਤੁਸੀਂ ਗਏ, ਉੱਥੇ ਜਾਂਦਿਆਂ ਨੂੰ ਧੁੱਪ ਲੱਗੀ, ਬਰਫ਼
1: ਜਾਂ ਫਿਰ ਜੇ ਬਰਫ਼ ਵੀ ਹੈ ਤਾਂ ਬਸ ਆਹੀ ਹੈ, ਦੈਟਸ ਇਟ,
0: ਤਾਂ ਫਿਰ ਤੁਸੀਂ ਨਿਰਾਸ਼ ਹੋ ਗਏ।
1: ਹਾਂ, ਨਜ਼ਰ
0: ਜ਼ਿੰਦਗੀ ਵੀ ਇਹੋ ਹੀ ਚੀਜ਼ ਹੀ ਆ,
1: ਬਿਲਕੁਲ ਠੀਕ, ਹੈ ਨਾ,
0: ਤੁਸੀਂ ਸਫ਼ਰ ਜ਼ਿੰਦਗੀ ਜਿਹੜੀ ਆ ਉਹ ਅਸਲ ਦੇ ਵਿੱਚ ਸਫ਼ਰ ਦਾ ਮਜ਼ਾ ਵਾ, ਮੰਜ਼ਿਲ ਦਾ ਮਜ਼ਾ ਨਹੀਂ ਆ। ਮੰਜ਼ਿਲ ਤਾਂ ਕਿੰਨੇ ਵੇਖੀ ਆ, ਮਤਲਬ ਉਹਦੇ ਬਾਅਦ 'ਚ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਇੱਕ ਨੇ ਉਹਨੂੰ ਐਕਸਪਲੇਨ ਕੀਤਾ। ਖੈਰ, ਆਪਾਂ ਕੋਲਰ ਲੈਣੇ ਆ, ਤੇ ਮੈਨੂੰ ਲੱਗਦਾ ਵੀ ਅੱਜ ਛੁੱਟੀ ਹੋਈ ਆ ਮਨਦੀਪ ਜੀ ਨੂੰ। 1 2 3 ਤੁਸੀਂ ਆਉਣਾ। ਸਤਿ
2: ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਕ੍ਰਿਸ਼ਨ ਜੀ,
0: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
2: ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਸੁਣਾਓ?
0: ਹਾਂਜੀ, ਅਸੀਂ ਵੀ ਵਧੀਆ ਜੀ। ਆ ਛੁੱਟੀ ਤਾਂ
2: ਅੱਜ ਨਹੀਂ, ਬੱਚਾ ਸਿੱਕ ਹੈ,
0: ਸਿੱਕ ਕੋਲ ਹੈ। ਓਕੇ, ਤੁਸੀਂ ਜਾਂ ਬੱਚਾ?
2: ਬੱਚਾ।
0: ਓਕੇ ਓਕੇ, ਇਹ ਵੀ ਨਹੀਂ ਪਤਾ ਲੱਗਦਾ ਅੱਜ ਕੱਲ੍ਹ, ਕਈ ਮੰਮੀਆਂ ਆਪਣੇ ਆਪ ਨੂੰ ਬੱਚਾ ਕਹਿੰਦੀਆਂ, ਮੈਂ ਤਾਂ ਪੁੱਛ ਲਿਆ।
1: ਅੱਛਾ, ਬਾਬੂ ਨੇ ਥਾਣਾ ਥਾਇਆ?
2: ਓ ਨਹੀਂ ਨਹੀਂ ਨਹੀਂ ਨਹੀਂ, ਤੁਸੀਂ ਉਹ ਵਾਲੀ ਮੰਮੀ ਨਹੀਂ ਆ ਮੈਂ, ਬੱਚਾ ਠੀਕ ਹੈ। ਵੈਦਰ ਖਰਾਬ ਹੈ,
0: ਤੁਸੀਂ ਕਹੋ ਨਾ, ਤੁਸੀਂ ਇਹਦੇ ਤੇ ਕਵਿਤਾ ਲਿਖੋ ਨਾ, ਮੈਂ ਉਹ ਵਾਲੀ ਮੰਮੀ ਨਹੀਂ ਆ, ਮੈਂ ਐਸੇ ਘਰ ਜੰਮੀ ਨਹੀਂ ਆ।
1: ਵਾਹ ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਇਦਾਂ ਦੀ ਕਵਿਤਾ ਵਸਣ ਲਈ ਪਹੁੰਚੋ ਪਰਵਾਨੇ।
0: ਪਾਲੀ ਜਾਨੀ ਆ ਦਿਨ ਰਾਤ, ਆਪਣੀ ਜ਼ਿੰਦਗੀ ਗਾਲੀ ਜਾਨੀ ਆ, ਵੇਖੋ ਹਾਲੇ ਵੀ ਹੰਬੀ ਨਹੀਂ ਆ,
1: ਰਾਮ
0: ਮੈਂ ਇਦਾਂ ਦੀ
1: ਮੰਮੀ
0: ਨਹੀਂ ਆ।
1: ਵਾਹ ਵਾਹ ਵਾਹ,
0: ਮੰਮੀ
2: ਮੈਂ ਕੋਈ ਮਹਿੰਗੀ ਚੀਜ਼ ਮੰਗੀ ਨਹੀਂ ਆ,
0: ਮੈਂ ਤਾਂ ਮੰਗਿਆ ਸੀ ਬਸ ਧਨੀਆ।
1: ਤੇ
0: ਇੱਕ ਕੱਪ ਚਾਹ, ਮਹਿੰਗੀ ਚੀਜ਼ ਕੋਈ ਮੰਗੀ ਨਹੀਂ ਆ, ਮੈਂ ਐਸੀ ਕੋਈ ਮੰਮੀ ਨਹੀਂ ਆ, ਮੈਂ ਐਸੀ ਕੋਈ ਮੰਮੀ ਨਹੀਂ ਆ।
1: ਵਾਹ ਵਾਹ ਗਾਲਿਬ ਸਾਹਿਬ ਵਾਹ,
0: ਲਿਖਿਆ ਨੀ ਨਾ ਕੁਛ ਘਰ ਵਾਲਿਆਂ ਵੱਲੋਂ, ਘਰ ਵਾਲਿਆਂ ਵੱਲੋਂ ਮਤਲਬ ਕੁਛ
1: ਕੁਛ ਆਇਆ ਨੀ ਹੈ।

0: ਜਿਹੜਾ ਤੁਸੀਂ ਵਰਡ ਬੋਲਿਆ ਆਈ ਕਾਂਟ ਪ੍ਰੋਨਾਂਸ ਦੈਟ ਵਰਡ, ਤੁਸੀਂ ਜਿੰਨੀ ਮਰਜ਼ੀ ਮੰਗੋ ਪਰ ਫੇਰ ਵੀ
1: ਫਿਰ ਵੀ ਕੀ ਨਹੀਂ ਨਹੀਂ ਹਾਂ ਉਹ ਤੇ ਉਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਨਹੀਂ ਲੈ ਪਾ ਰਹੇ।
0: ਜਿਹੜਾ ਤੁਸੀਂ ਅੱਜ ਪਹਿਲਾਂ ਕਿਹਾ ਹਨਾ, ਮੈਂ ਜੀ ਦੇਖੋ ਛੁੱਟੀ ਤੇ ਸੀ ਪਰ ਮੈਂ ਸੋਚਿਆ ਵੀ ਅੱਜ ਮੈਂ ਕੋਈ ਕੰਮ ਨਹੀਂ ਕਰਨੇ, ਪਰ ਸੁਣਨਾ ਆ ਰੇਡੀਓ ਬੈਠ ਕੇ, ਚੱਲ ਦੇਖਦੇ ਕਿਹੜਾ ਟੌਪਿਕ ਹੈ। ਪਹਿਲੇ ਵੀ ਗੱਲ ਤਾਂ 45 ਮਿੰਟ ਤੁਸੀਂ ਟੌਪਿਕ ਹੀ ਨਹੀਂ ਦਿੱਤਾ।
1: ਟੌਪਿਕ
0: ਦੇ ਦੋ ਕਿ ਜਿਹੜਾ ਬੰਦਾ, ਜਿਹੜੀ ਆਡੀਅੰਸ ਹੈ ਤੁਹਾਡੇ, ਜਿਹੜੇ ਕਾਲਰ ਹੈ ਉਹ ਸੋਚ ਸਕਣ ਵੀ ਹੁਣ ਸਾਡੇ ਕੋਲ ਕੀ ਹੈ। 10-15 ਮਿੰਟ ਚ ਦੇ ਦੋ ਹਨਾ, ਤੇ ਫਿਰ 40 ਮਿੰਟ ਚ ਤਾਂ ਤੁਸੀਂ ਬ੍ਰੇਕ ਲੈ ਲਈ, ਤੇ ਮੈਂ ਕਿਹਾ ਲੈ ਲਓ ਹੁਣ ਤਾਂ ਇਹਨਾਂ ਨੇ, ਜਿਹੜਾ ਮੈਂ ਕੰਮ ਕਰਨ ਤੋਂ ਬੈਠੀ ਸੀ ਫਿਰ ਮੈਂ ਹੁਣ ਕੰਮ ਕੀਤਾ, ਫਿਰ ਬੈਠੀ ਆ ਜਾ ਕੇ।
1: ਓਹੋ ਰੀਲੀ ਸੌਰੀ ਮੈਟ, ਰੀਲੀ ਸੌਰੀ।
0: ਤੁਸੀਂ ਕਿਹਾ ਸੀਗਾ ਮੈਂ ਦੱਸਦਾ ਤੁਹਾਨੂੰ ਵੀ ਤੁਸੀਂ 40 ਮਿੰਟ
1: ਨਹੀਂ ਬੈਠਦੇ,
0: ਤੇ ਜਿਹੜਾ ਮੇਰੇ ਲਈ ਔਖਾ ਕੰਮ ਹੈ, ਵੈਸੇ ਮੇਰੇ ਲਈ ਸਾਰੇ ਕੰਮ ਔਖੇ ਹੈ, ਮੌਤ ਪੈਂਦੀ ਮੈਨੂੰ ਕੰਮ ਕਰਨ ਲੱਗੇ।
2: ਹਾਂ ਕਿੰਨੇ ਸੁਣਾਈ, ਹਾਂ ਉਹ ਜੈਜ਼ ਜੀ ਸੁਣਾਉਂਦੇ ਹੁੰਦੇ ਨਾ ਵੀ ਮੈਨੂੰ ਕੰਮ ਨਾ ਕਰੋ ਮੈਨੂੰ ਮੌਤ ਪੈਂਦੀ ਹੈਗੀ,
0: ਮੌਤ ਪੈਂਦੀ ਹੈ ਤੇ ਮੌਤ ਮੈਨੂੰ ਹਰ ਕੰਮ ਤੋਂ ਪੈਂਦੀ, ਸਵੇਰੇ ਉੱਠਣ ਤੋਂ ਲੈ ਕੇ, ਪਹਿਲੀ ਗੱਲ ਤਾਂ ਉੱਠਣ ਲੈ ਕੇ ਮੌਤ ਪੈਂਦੀ ਹੈ।
2: ਸਹੀ ਗੱਲ ਹੈ ਵੈਸੇ, ਉੱਠਣਾ ਵਾਕਈ ਯਾਰ ਸਭ ਤੋਂ ਵੱਡਾ ਪਹਾੜ ਤੇ ਉੱਠਣਾ ਵਾ ਹੈ ਨਾ। ਕੀ ਤੁਸੀਂ ਮਤਲਬ ਵਾਕਈ ਤੁਸੀਂ ਮਤਲਬ ਤੁਸੀਂ ਤੇ ਜ਼ਿਆਦਾ ਹੀ ਸੱਚ ਬੋਲਣ ਲੱਗ ਪਏ।
1: ਸਹੀ ਗੱਲ,
0: ਜ਼ਿਆਦਾ ਹੀ ਸੱਚ, ਮੌਤ ਹੈ ਹਰ ਕੰਮ ਲਈ, ਚਾਹ ਬਣਾਉਣ ਮੈਨੂੰ, ਹਰ ਕੰਮ ਛੱਡ ਦੋ ਤੁਸੀਂ, ਸਾਰੇ ਕੰਮਾਂ ਮੈਨੂੰ ਮੌਤ ਪੈਂਦੀ
1: ਹੈ। ਮੈਂ ਰੋ ਪੈਣਾ ਭੈਣੇ,
0: ਮੈਂ ਰੋ ਰਹੀ ਹਾਂ ਭਰਾਵਾ,
1: ਏਦਾਂ ਨਾ ਕਰੋ, ਨਾ ਨਾ ਨਾ ਨਾ,
2: ਇਹਨੇ ਮੈਂ ਰੋ ਰਹੀ ਹਾਂ ਭਰਾਵਾ।
1: ਪਰ ਚਲੋ ਸਭ ਤੋਂ ਮੇਜਰ ਕਿਹੜਾ ਹੈ, ਆਈਡੈਂਟੀਫਾਈ ਕਰੋ ਨਾ।
0: 5 ਕਿਲੋ ਤੋਂ 3 ਤੋਂ 4 ਕਿਲੋ ਵੀ ਚਲੋ ਘੱਟ ਜਾਵੇ, ਉਹ ਵੀ ਗੱਲ ਮੰਨਿਆ, ਬਸ ਇਹੀ ਨੀ ਘੱਟ ਰਿਹਾ, ਜੇ ਮਤਲਬ ਪਾਈਆ ਘੱਟ ਵੀ ਜਾਂਦਾ ਨਾ ਉਸੇ ਖੁਸ਼ੀ ਚ, ਮਤਲਬ ਪੂਰੀਆਂ ਸੈਟਰਡੇ ਸੰਡੇ ਏਡਾ ਵੱਢ ਕੇ ਖਾ ਲਈਦਾ, ਕੋਈ ਗੱਲ ਨੀ, ਜੀਣਾ ਇੱਕ
1: ਜ਼ਿੰਦਗੀ ਹੈ।
2: ਤੁਹਾਡੇ ਤੇ ਹੋਰ ਬੜੀ ਪ੍ਰੋਬਲਮ ਹੈ, ਤੁਹਾਡੇ ਇਧਰੋਂ ਉਧਰੋਂ ਪਕੌੜੇ ਖਾਣ ਵਾਲੇ ਬੜੇ ਆਉਂਦੇ ਆ ਤੁਹਾਡੇ ਨਾ, ਉਹਦੇ ਕਰਕੇ ਵੀ ਨੀ ਘੱਟਦਾ ਮੈਂ ਸਾਬ। ਇਹ ਬੇਚਾਰੇ ਘਟਾਉਂਦੇ ਆ ਤੇ ਉਧਰੋਂ ਪਕੌੜੇ ਵਾਲੇ ਬੜੇ ਆ ਜਾਂਦੇ ਇਹਨਾਂ ਘਰ।
1: ਅੱਛਾ, ਮੇਰੇ ਹਿਸਾਬ ਨਾਲ ਜੇ ਤੁਸੀਂ ਪਰਚੀ ਲਿਖਾਣਾ ਚਾਹੁੰਦੇ ਹੋ, ਮੈਂ ਤੁਹਾਨੂੰ ਇਹ ਪਹਿਲੀ ਦਵਾਈ ਇਹ ਹੈ ਕਿ ਲੋਕਾਂ ਨੂੰ ਬੁਲਾਉਣਾ ਬੰਦ ਕਰ ਦਿਓ।
2: ਬੁਲਾਉਂਦੇ ਥੋੜੀ ਹੈ,
1: ਅੱਛਾ ਆਪ ਆ ਜਾਂਦੇ ਆ,
0: ਆਪੇ ਆ ਜਾਂਦੇ,
1: ਆਂਡ ਗਵਾਂਡ ਚੇਂਜ ਕਰੋ ਭਾਈ, ਕਿੱਥੇ ਫਸੇ ਪਏ ਹੋ
2: ਤੁਸੀਂ, ਮਤਲਬ ਇਹ ਬੁਲਾਉਂਦੇ ਵੀ ਨਹੀਂ ਆ।
1: ਅੱਛਾ,
2: ਤੇ ਇਹ ਪਕੌੜੇ ਬਣਾਉਂਦੇ ਵੀ ਨਹੀਂ ਆ,
1: ਫਿਰ
2: ਉਹ ਆਪੇ ਵੀ ਲੈ ਕੇ ਆ ਜਾਂਦੇ ਆ।
1: ਅਰੇ ਯਾਰ ਚਲੋ, ਨਹੀਂ ਫੇਰ ਕੀ ਕਰਨਾ, ਪਾਰਕ
2: ਇਹਨਾਂ ਨੂੰ ਖਵਾ ਜਾਂਦੇ ਤੇ ਇਹਨਾਂ ਨੂੰ,
1: ਸੋ ਸਵੀਟ ਪੀਪਲ। ਨਹੀਂ ਨਹੀਂ ਫੇਰ ਠੀਕ ਹੈ,
0: ਇਦਾਂ ਹੁੰਦੀ ਹੈ ਭਾਜੀ, ਇਦਾਂ ਵੀ ਹੁੰਦੀ ਆ,
2: ਵੇਖ ਲਓ
0: ਪਿਛਲੇ ਸੰਡੇ ਮੈਂ ਬਿਲਕੁਲ ਏਦਾਂ ਸੀ ਵੀ ਨਹੀਂ ਤੂੰ ਚਾਹ ਆ ਜਾ, ਮਨਦੀਪ ਚਾਹ ਪੀਂਦੇ ਆ, ਕੋਈ ਗੱਲ ਨੀ, ਛੱਡ ਪਰੀ ਮਾਰ ਵਾਲੀ ਇੱਕ ਦਿਨ ਹੀ ਆ, ਤੇ ਮਨਦੀਪ ਦਾ ਪਹਿਲਾਂ ਹੀ ਆਪਣਾ ਸੁਲਾ ਲੈਂਦੀ ਅੰਦਰ ਵਾਲਾ ਜ਼ਮੀਰ,
1: ਜ਼ਮੀਰ ਬੇਟਾ ਸੋ ਜਾਓ।
0: ਮੇਰੇ ਲਈ ਕੰਮ ਬਹੁਤ ਔਖਾ ਹੋ ਰਿਹਾ
2: ਆ ਵਾਕਈ। ਤੁਸੀਂ ਤੇ ਨਾ
1: 5 ਕਿਲੋ ਤਾਂ ਪਰ ਡੂਏਬਲ ਹੈ, ਐਸੀ ਗੱਲ ਨਹੀਂ ਹੈ, ਕੀਤਾ ਜਾ ਸਕਦਾ।
2: 5 ਹੀ ਸਭ ਤੋਂ ਔਖਾ ਹੁੰਦਾ ਪਤਾ।
1: ਮੈਂ ਵੈਸੇ ਆਪਣੀ ਲਾਈਫ 'ਚ ਇੱਕੋ ਵਾਰੀ ਭਾਰ ਘਟਾ ਪਾਇਆ, ਮੈਂ 97 ਤੋਂ 84 ਹੋਇਆ ਸੀ।
2: ਮੈਂ ਕਿਹਾ ਸਾਨੂੰ ਦੱਸਣ ਲੱਗੇ
1: ਨਹੀਂ, ਉਹਦੇ ਨਾਲ ਮੈਂ ਡਿਨਰ ਨਹੀਂ ਕਰਦਾ ਸੀ, ਤੁਸੀਂ ਡਿਨਰ ਛੱਡ ਦਿਓ,
2: ਹਾਂ
1: ਸ਼ਾਮ ਨੂੰ 6 ਵਜੇ ਤੱਕ ਜੋ ਖਾ ਲਿਆ ਖਾ ਲਿਆ, ਭਾਵੇਂ ਮਿੱਠਾ ਕਰਾਰਾ ਤਲਿਆ ਭਟੂਰੇ ਪੂਰੀਆਂ ਵਟ ਐਵਰ,
2: ਆਪ ਖਾ ਕੇ ਬੈਠੀ ਹੁੰਦੀਆਂ, ਉਹ ਨਿਆਣੇ ਨੂੰ ਛੱਡਤਾ ਸੀ, ਉਹ ਵੀ
1: ਅੱਛਾ ਵੀ ਮਿਹਨਤ ਲੱਗੀ ਨਾ ਬਣਾਉਣ ਨੂੰ, ਬੰਦਾ ਕਹਿੰਦਾ ਯਾਰ ਕੋਈ ਤਾਂ ਖਾ ਲੈ,
2: ਨਹੀਂ ਜੀ ਕਰਦਾ ਯਾਰ, ਮਿਹਨਤ ਕੀਤੀ ਤੁਸੀਂ, ਕਿੱਦਾਂ ਤੁਸੀਂ ਛੱਡੋਗੇ।
1: ਆਈ ਟੇਕ ਮਾਈ ਵਰਡਸ ਬੈਕ, ਆਈ ਟੇਕ ਮਾਈ ਵਰਡਸ ਬੈਕ,
2: ਮਤਲਬ ਉਹ ਚੀਜ਼ ਤੁਸੀਂ ਕਿੱਦਾਂ, ਪਹਾੜ ਤੇ ਕਿੱਥੋਂ ਮਤਲਬ ਇਹ
1: ਬਣ ਗਿਆ ਬਿਨ ਤੇਰੇ ਬਿਨ ਹੈ।
2: ਵੈਰੀ ਸੈਡ।

0: ਬਹੁਤ ਔਖਾ ਨਹੀਂ। ਥੈਂਕ ਯੂ ਮਨਦੀਪ ਜੀ, ਸਾਡੀ ਪੂਰੀ ਹਮਦਰਦੀ ਤੁਹਾਡੇ ਨਾਲ। ਪਰ ਇਹ ਆ ਵੀ ਕੁਛ ਨੀ ਰੱਖਿਆ ਭਰਪੂਰ ਚ,
1: ਠੀਕ ਹੈ,
0: ਭਾਰਿਆਂ ਨੇ ਵੀ ਮਰ ਜਾਣਾ, ਹੋਲਿਆਂ ਨੇ ਵੀ ਮਰ ਜਾਣਾ, ਕਿੰਨੇ ਬਚਣਾ
1: ਨਹੀਂ। ਪਰ ਤੁਸੀਂ ਚਲੋ ਡੂ ਵਟ ਐਵਰ, ਬਸ ਆਹੀ ਕਹਿ ਸਕਦੇ ਹਾਂ।
0: ਹਾਂ, ਖੁਸ਼ ਰਹੋ ਯਾਰ,
1: ਖੁਸ਼ ਰਹੋ ਯਾਰ, ਕੋਈ ਗੱਲ ਨੀ,
0: ਖੁਸ਼ ਰਹੇ। ਤੁਹਾਨੂੰ ਪਤਾ ਸਟ੍ਰੈਸ ਲੈ ਕੇ ਵੀ ਭਾਰ ਵੱਧਦਾ।
2: ਸੈਮੀਨਾਰ ਲੱਗੇ ਸਕੂਲੇ ਉਹ ਸੁਣ ਲਵਾਂ, ਬੱਚਿਆਂ ਦਾ ਤੁਸੀਂ ਕਿੱਦਾਂ ਟ੍ਰੀਟ ਕਰਨਾ, ਜੋ ਮਰਜ਼ੀ ਵੀਡੀਓਜ਼ ਦੇਖ ਲਵਾਂ, ਮਤਲਬ ਜਦੋਂ ਆਪਣੇ ਨਿਆਣੇ ਦੀ ਗੱਲ ਆਉਂਦੀ ਹੈ, ਇੱਕ ਵਾਰੀ ਗੱਲ ਨੀ ਨਾ ਸੁਣਦੇ, ਦੂਜੀ ਵਾਰੀ ਪਾਰਾ ਇੱਥੇ ਚੱਲ ਜਾਂਦਾ। ਬਹੁਤ ਕੋਸ਼ਿਸ਼ ਕਰਦੀ ਹਾਂ ਮੈਂ ਆਪਣੇ ਆਪ ਨੂੰ ਲੈ ਕੇ ਆਵਾਂ, ਹਨਾ, ਵੀ ਨਹੀਂ ਗੱਲ ਸੁਣ ਲਓ, ਨਹੀਂ ਉਹ ਨਹੀਂ ਹੋ ਰਿਹਾ ਮੇਰੇ ਤੋਂ।
0: ਇਹ ਵੀ ਹੈਗੀ ਆ ਸਮੱਸਿਆ, ਕਿਉਂਕਿ ਆਪਾਂ ਜਿਹੜੀਆਂ ਬਹੁਤ ਸਾਰੀਆਂ ਇੰਨੀਆਂ ਇੰਨੀਆਂ ਗੱਲਾਂ ਸੁਣਦੇ ਹਾਂ ਨਾ, ਅਤੇ ਜਦੋਂ ਆਪਾਂ ਆ ਕੇ ਤਾਂ ਘਰ ਆਪਣੇ ਬੱਚੇ ਵੇਹਨੇ, ਸਾਨੂੰ ਲੱਗਦਾ ਨਹੀਂ ਇਹ ਉਹਨਾਂ ਲਈ ਨਹੀਂ ਬਣੀਆਂ, ਔਲਾਦ ਨੀ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੂੰ ਕੀ ਪਤਾ, ਉਹਨਾਂ ਨੂੰ ਕੀ ਪਤਾ ਇਹ ਕਿੰਨੇ ਢੀਡ ਨੇ।
2: ਛੋਟੀ ਜਿਹੀ ਗੱਲ ਸੁਣਾ ਕੇ ਮੈਂ ਉਹ ਕਰਦੀ ਹਾਂ, ਫੋਨ ਕੱਟਦੀ ਹਾਂ। ਸਕੂਲ ਤੋਂ ਬਾਹਰ ਨਾ ਬੱਚਿਆਂ ਦੀ ਬੋਲ ਬਾਹਰ ਚਲੀ ਗਈ ਤੇ ਫੈਂਸ ਤੋਂ ਬਾਹਰ, ਤੇ ਉਹ ਟਾਈਮ ਵੀ ਉਹਨਾਂ ਕੀ ਸੀ, ਮੈਂ ਕਿਹਾ ਵੀ ਚਲੋ ਸਾਹਮਣੇ ਦੇਖਿਆ ਇੱਕ ਬੰਦੇ ਨੇ, ਗੋਰੇ ਨੇ ਗੱਡੀ ਖੜੀ ਕੀਤੀ, ਪੀਜ਼ਾ ਸੀ ਉਹਦੇ ਹੱਥ 'ਚ, ਤੇ ਉਹਨੇ ਕੀ ਕੀਤਾ, ਬੋਲ ਰੋਡ ਦੀ ਪਰਲੀ ਸਾਈਡ ਤੋਂ ਕਿੱਕ ਕੀਤੀ ਕਿ ਅੰਦਰ ਚਲ ਜਾਏਗੀ ਸਕੂਲ ਦੇ। ਪਰ ਸੰਭਵ ਨਾ ਜਿਹੜਾ ਦਰਖਤ ਸੀਗਾ, ਪੱਤੇ ਪੁੱਤੇ ਉਹਦੇ ਹੈ ਨੀ ਸੀਗੇ, ਉਹ ਸਿਰਫ ਟਾਹਣੀਆਂ ਰਾਹੀਂ ਜਾ ਕੇ ਬੋਲ ਉੱਪਰ ਫਸ ਗਈ, ਤੇ ਬੰਦਾ ਅੰਦਰ ਚਲਾ
0: ਗਿਆ।
2: ਉਹ ਅੰਦਰ ਚਲਾ ਗਿਆ, ਮੈਂ ਦੇਖਾਂ ਵੀ ਹੁਣ ਕਿੱਦਾਂ, ਮੈਂ ਕਿਉਂਕਿ ਹੁਣ ਚਲੋ ਠੀਕ ਹੈ, ਹੋ ਗਈ, ਮੈਂ ਬੱਚਿਆਂ ਨੂੰ ਕਿਹਾ ਵੀ ਹੁਣ ਨੀ ਕੁਛ ਹੋ ਸਕਦਾ, ਤੁਸੀਂ ਜਾਓ ਅੰਦਰ। ਉਹਦੀ ਨਾ ਵਾਈਫ ਆਉਂਦੀ ਬਾਹਰ,
0: ਉਸ ਬੰਦੇ ਦੀ,
2: ਉਸੇ ਬੰਦੇ ਦੀ ਵਾਈਫ ਹੈ ਜਾਂ ਪਾਰਟਨਰ ਹੈ ਜੋ ਵੀ ਹੈ, ਬਾਹਰ, ਹਾਂ ਵਾਈਫ ਹੀ ਹੈ, ਉਹ ਬਾਹਰ ਆਉਂਦੀ ਹੈ ਝਾੜੂ ਜਿਹਾ ਲੈ ਕੇ ਵੱਡਾ ਸਾਰਾ, ਬੜੀ ਕੋਸ਼ਿਸ਼ ਕਰਦੀ ਹੈ ਬੋਲ ਨੀ ਡਿੱਗਦੀ, ਤੇ ਨਾਲੇ ਇੱਕ ਗੱਡੀ ਪਾਰਕ ਹੈ ਯੂਥ, ਤੇ ਉਹ ਬੰਦਾ ਉਹ ਵੀ ਗੋਰਾ ਹੁੰਦਾ, ਉਹਨਾਂ ਹੌਰਨ ਮਾਰਦਾ, ਉਹ ਗੱਡੀ ਨਾ ਉਹਦੇ ਥੱਲੇ ਲਾ ਦਿੰਦਾ ਦਰਖਤ ਦੇ, ਤੇ ਆਪ ਯੂਥ ਦੀ ਛੱਤ ਤੇ ਚੜ ਜਾਂਦਾ। ਮੈਂ ਉਹਨੂੰ ਬੜਾ ਕਹਿੰਦੀ ਹਾਂ ਵੀ ਦੈਟਸ ਓਕੇ, ਕੋਈ ਗੱਲ ਨੀ ਵੀ ਚੱਲ ਕੋਈ, ਪਰ ਫਿਰ ਵੀ ਮੈਂ
0: ਕਿਹਾ ਅੰਦਰੋਂ ਤਾਂ ਜੀ ਕਰਨ ਡਿਆ ਵੀ ਚੱਲ ਲਾ ਹੀ
1: ਦੇਵੇ,
2: ਵੀ ਲਾ ਦੇਵੇ ਚੱਲ, ਫਿਰ ਮੈਂ ਕਿਹਾ ਪਰ ਇਹੀ ਨਾ ਡਿੱਗ ਜਾਵੇ ਹਨਾ, ਇਹਦੇ ਸੱਟ ਨਾ ਲਾ ਜਾਵੇ। ਚਲੋ ਉਹ ਜਨਾਨੀ ਖੜੀ ਦੇਖਦੀ ਆ ਉਸੇ ਝਾੜੂ ਦੇ ਨਾਲ, ਉਸੇ ਸਟਿੱਕ ਦੇ ਨਾਲ, ਉਹ ਬੰਦਾ ਪੰਜ ਚਾਰ ਮਿੰਟ ਤੋਂ ਬਾਅਦ ਉਹ ਬੋਲ ਥੱਲੇ ਡਿੱਗ ਜਾਂਦੀ ਆ।
1: ਓਕੇ, ਗੁੱਡ,
2: ਤੇ ਚਲੋ ਬੰਦਾ ਚੱਲ ਜਾਂਦਾ ਆ, ਤੇ ਮੈਂ ਉਹ ਜਿਹੜੀ ਲੇਡੀ ਆ ਉਹਨੂੰ ਵੀ ਥੈਂਕ ਯੂ ਕਹਿੰਦੀ ਆ, ਤੇ ਉਹ ਮੈਨੂੰ ਕਹਿੰਦੀ ਔਖਾ ਜਿਹਾ ਸਾਲ ਆ ਕੇ, My husband is dumb.
1: ਬੇਚਾਰਾ ਸਿਸੀ ਫਸ ਤਾਂ ਗਿਆ ਠੰਡੇ ਫਸਤੇ ਹੈ।
2: ਬੋਲ ਦੀ ਕਿੱਕ ਮਾਰ ਕੇ ਅੰਦਰ ਜਾ ਕੇ ਆਪਣਾ ਪੀਜ਼ਾ ਇੰਜੋਏ ਕਰ ਰਿਹਾ।
1: ਅੱਛਾ ਅੱਛਾ, ਵਾਹ,
2: ਉਹ ਨਹੀਂ ਬਾਹਰ ਆਇਆ,
0: ਉਹਨੇ ਕੱਲੀ ਹੋ ਗਈ ਵੀ ਤੂੰ ਜਾ ਕੇ ਜਾ ਲਾਇਆ
1: ਕੁਛ ਤਾਂ ਕਰੋ,
0: ਉਹਨੇ ਭੇਜੀ ਹੋ ਗਈ।
2: ਹਾਂ, ਉਹਨੇ ਭੇਜੀ ਆ ਜੇ ਉਹ ਆਈ ਹੈ, ਤੇ ਉਹਨੇ ਆ ਕਹਿੰਦੀ ਮਾਈ ਹਸਬੈਂਡ ਇਜ਼ ਸਟੂਪਿਡ, ਹੀ ਇਜ਼ ਸੋ ਸਟੂਪਿਡ, ਤੇ ਕਹਿੰਦੀ ਮੈਨੂੰ ਕਹਿੰਦੀ ਚਲੋ ਚੱਕ ਕੇ, ਮੈਂ ਉਹਦਾ ਥੈਂਕ ਯੂ ਕੀਤਾ, ਮੈਂ ਕਿਹਾ ਯੈਸ ਯੂ ਕੈਨ ਸੇ ਬਟ ਆਈ ਕਾਂਟ। ਤੂੰ ਕਹਿ ਸਕਦੀ, ਤੂੰ ਘਰ ਵਾਲੀ ਆ,
1: ਉਹ ਬੱਲੇ
2: ਮੈਂ ਨਹੀਂ ਕਹਿ ਸਕਦੀ।
1: ਵਾਹ ਭਾਈ ਵਾਹ,
0: ਗੋਰਿਆਂ ਚ ਵੀ ਇਹੋ ਕੁਛ ਹੀ ਆ ਮਤਲਬ।
2: ਹਾਂ, ਮੈਂ ਉੱਥੋਂ ਇਹੀ ਭਾਜੀ ਆਹੀ ਵਾਲੀ ਮੇਰੇ ਦਿਮਾਗ ਚ ਆਈ, ਮੈਂ ਕਿਹਾ ਇਹ ਕੁੱਤ ਕਲੇਸ਼ ਸਾਡੇ ਘਰ ਨਹੀਂ ਆ, ਇਹ ਸਭ ਦੇ ਘਰ ਆ।
0: ਇਹੀ ਤੱਤ ਕੱਢਿਆ, ਸਾਡਿਆਂ ਨੇ ਤੇ ਕੁਇਕ ਵੀ ਨਹੀਂ ਮਾਰਨੀ ਨਾ।
1: ਸਾਡਿਆਂ
0: ਨੇ ਤੇ ਪੀਜ਼ਾ ਸੁੱਟਣਾ ਸੀ, ਪਰ ਬੋਲ ਫੜਨੀ ਸੀ ਤੇ ਮੈਡਮ ਦੇ ਕੋਲ ਲਿਆ ਕੇ ਕਹਿਣਾ ਸੀ, ਯਾਰ ਮੈਡਮ ਜੀ
1: Is this your ball? Oh my god.
0: ਦੱਸ ਦੇ, ਕਰੋ ਮੈਂ ਇੱਥੇ ਸਾਹਮਣੇ ਰਹਿਣਾ।
1: ਹਾਂਜੀ ਹਾਂਜੀ,
0: ਆਈ ਲਿਵ ਫਰੰਟ ਓਨਲੀ। ਲਿਵ ਇਨ ਫਰੰਟ ਆਫ ਯੂ ਜਸਟ ਆਪੋਜ਼ਿਟ ਦਾ ਫੈਂਸ
2: ਆਪੋਜ਼ਿਟ ਦਾ ਰੋਡ ਰੀਸੈਸ ਟਾਈਮ ਲੰਚ ਟਾਈਮ ਆਮ ਫ੍ਰੀ ਆਈ ਕੈਨ ਸਿਟ ਆਊਟਸਾਈਡ
0: ਐਵਰੀ ਦਿਸ ਟਾਈਮ ਆਈ ਵਾਕ ਫਰਮ ਹੇਅਰ ਔਨ ਦਿਸ ਸਾਈਡ ਬਾਲ ਨੋ ਪ੍ਰੋਬਲਮ
1: ਬਾਲ ਨੋ ਪ੍ਰੋਬਲਮ
0: ਬਾਲ ਨੋ ਪ੍ਰੋਬਲਮ
1: ਖਿਡਾਰੀ ਘੱਟ ਪੈਂਦਾ ਮੈਨੂੰ ਬੁਲਾ ਰਿਹਾ ਕਰੋ ਮੈਂ ਖੇਡ ਲਾਂਗਾ ਬੱਚਿਆਂ ਨਾਲ
0: ਬੱਚੇ ਵੈਰੀ ਨੋਟੀ
1: ਬੱਚੇ
0: ਵੈਰੀ ਨੋਟੀ ਥੈਂਕ ਯੂ ਮਨਦੀਪ ਜੀ ਤੁਸੀਂ ਰੌਣਕਾਂ ਲਾਤੀਆਂ
1: ਥੈਂਕ ਯੂ ਸੋ ਮਚ
0: ਥੈਂਕ ਯੂ ਜੀ ਬਸ ਇਹੋ ਹੀ ਹੈ ਇਹੋ ਹੀ ਆ ਵੀ ਆਹ ਜਿੰਨੇ ਵੀ ਪਹਾੜ ਨੇ ਉਹਨਾਂ ਪਹਾੜਾਂ ਨੂੰ ਆਪਾਂ ਇੱਦਾਂ ਹੱਸ ਖੇਡ ਕੇ ਅਤੇ ਉਹ ਸਾਨੂੰ ਉਹ ਆਪਾਂ ਨੂੰ ਨਿੱਕੇ ਲੱਗਣ ਲੱਗ ਪੈਂਦੇ ਉਹ ਆਪਾਂ ਨੂੰ ਹੌਲੇ ਲੱਗਣ ਲੱਗ ਪੈਂਦੇ ਪਰ ਗੱਲ ਉਹੀ ਫਿਰ ਵੀ ਸਾਨੂੰ ਜੇ ਇਹ ਦਿਖਦਾ ਰਹੇ ਵੀ ਆਪਾਂ ਇਹ ਹੁਣ ਇੱਥੋਂ ਸਮਝਣ ਵਾਲੀ ਚੀਜ਼ ਜਿਹੜੀ ਆ ਬੜੀ ਬਰੀਕ ਚੀਜ਼ ਇਹ ਆ ਕਿ ਅਸੀਂ ਹੱਲ ਪਤਾ ਕੀ ਚਾਹੁੰਦੇ ਹਾਂ ਆਹ ਖਤਮ ਹੋ ਜਾਏ ਆਹ ਚੀਜ਼ ਫੋਰ ਐਗਜ਼ਾਮਪਲ ਮੰਨ ਲਓ ਸਵੇਰੇ ਉੱਠਣਾ ਪਹਾੜ ਲੱਗਦਾ ਬੈਕ ਮਾਇੰਡ ਪਤਾ ਕੀ ਚੱਲ ਰਿਹਾ ਵੀ ਆਹ ਚੀਜ਼ ਖਤਮ ਹੋ ਜਾਣੀ ਚਾਹੀਦੀ ਹੈ ਤੁਸੀਂ ਦੱਸੋ ਵੀ ਕਦੀ ਉੱਠਣਾ ਖਤਮ ਹੋ ਸਕਦਾ ਸਵੇਰੇ ਤੁਸੀਂ 10 ਵਜੇ ਵੀ ਉੱਠ ਕੇ ਵੇਖ ਲਓ 12 ਵਜੇ ਉੱਠ ਕੇ ਵੇਖ ਲਓ ਤੁਸੀਂ ਓਨਾ ਹੀ ਤੁਸੀਂ ਹੋਰ ਜ਼ਿਆਦਾ ਤੰਗ ਹੁੰਦੇ ਹੋ ਕਿਹੜਾ ਵੀ ਕਦੀ ਆਪਾਂ ਨਹੀਂ ਐਕਸਪੀਰੀਅੰਸ ਕਰਕੇ ਵੇਖਿਆ ਛੁੱਟੀ ਵਾਲੇ ਦਿਨ ਕਦੀ ਲੇਟ ਉੱਠ ਕੇ ਤੁਸੀਂ ਵੇਖਿਆ ਹੀ ਹੋਊਗਾ
1: ਬਿਲਕੁਲ ਠੀਕ
0: ਸੋ ਅਸੀਂ ਚਾਹੁੰਦੇ ਹਾਂ ਵੀ ਉਹ ਪ੍ਰੋਬਲਮ ਖਤਮ ਹੋ ਜੇ ਹੈ ਨਾ ਤੁਸੀਂ ਮੰਨ ਲਓ ਤੁਹਾਨੂੰ ਰੋਟੀ ਬਣਾਉਣੀ ਪਹਾੜ ਲੱਗਦੀ ਹੈ ਅਸੀਂ ਕਹਿੰਦੇ ਉਹ ਖਤਮ ਹੋ ਜਾਏ ਕਿੱਦਾਂ ਖਤਮ ਹੋ ਜੂਗੀ ਉਹ ਖਤਮ ਨਹੀਂ ਹੋਣੀ ਉਹ ਮੈਨੇਜ ਹੀ ਹੋਣੀ ਆ
1: ਮੈਨੇਜ ਮਤਲਬ ਅਲਟੀਮੇਟਲੀ ਹੋਣਾ
0: ਤਾਂ ਅਸੀਂ ਮੰਨਿਆ ਅਸੀਂ ਕਹਿ ਰਹੇ ਹਾਂ ਵੀ ਉਹ ਪ੍ਰੋਬਲਮ ਖਤਮ ਹੋ ਜਾਏ
1: ਅਸੀਂ ਐਕਚੁਅਲੀ ਪ੍ਰੋਸੈਸ ਦੀ ਇੱਜ਼ਤ ਨਹੀਂ ਕਰਦੇ ਨਾ ਕਿ ਹਰ ਚੀਜ਼ ਦਾ ਇੱਕ ਪ੍ਰੋਸੈਸ ਹੋਣਾ ਚਾਹੀਦਾ ਪ੍ਰੋਸੈਸ ਇੱਕ ਪ੍ਰੋਸੈਸ ਸੈੱਟ ਕਰਨਾ ਥੈਂਕ ਯੂ ਅੱਜ ਤੁਹਾਡਾ ਨਾਮ ਬਲਕੀਰਤ ਦੱਸ ਰਿਹਾ ਮੈਨੂੰ ਉਹਦੇ ਨਾਲ ਚਲੋ ਬੋਇਜ਼ ਮੀਟਅਪ ਕਰਨਾ ਸ਼ੁਰੂ ਕਰਨਾ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਮੈਂ ਕ੍ਰਿਸ਼ਨਾ ਬਲਕੀਰਤ ਆਪਾਂ ਸ਼ੁਰੂ ਕਰਨ ਲੱਗਾ ਇਹਦਾ ਸ਼ੋਅ ਉਹ ਉਸਤਾਦ ਜੀ ਮਾੜੀ ਹੈਡਫੋਨ ਦੀ ਆਵਾਜ਼ ਤਾਂ ਕਰੋ ਮੈਂ ਯਾਰ ਤੂੰ ਹਮੇਸ਼ਾ ਭੂਮਿਕਾ ਖਰਾਬ ਕਰ ਦਿੰਦਾ ਗਾਣਾ ਕਿਹੜਾ ਲਾਇਆ ਸੀ ਦੁਬਾਰਾ ਲਾ ਦਿਓ ਫੇਰ ਕਰ ਲਿਓ ਯਾਰ ਕੀ ਕਰੀ
0: ਅਜਾ ਐ ਕਰੀ ਫੇਰ ਲਾਇਓ ਭਲਾ
1: ਫੇਰ ਲਾਇਓ
0: ਸ਼ੁਰੂ ਤੋਂ ਲਾਓ
1: ਫੇਰ ਲੱਲੀ ਨਹੀਂ ਹੋਈ ਹਾਂ ਠੀਕ ਸੇਮ ਤੁਸੀਂ ਉਹੀ ਚੀਜ਼ ਕੀਤੀ ਹੈ ਹਾਏ ਵਾਹ ਅੱਜ ਤਾਂ ਮਜ਼ਾ ਆ ਗਿਆ ਗੁੱਡ
0: ਚਲੋ ਇੱਕ ਨਾ ਟ੍ਰੈਫਿਕ ਦਾ ਇੱਕ ਮੈਸੇਜ ਹੈ ਕਹਿੰਦੇ ਕਿ ਟ੍ਰੈਫਿਕ ਅਲਰਟ ਹੈ ਹੈਵੀ ਟ੍ਰੈਫਿਕ ਹੈ ਟਵਰਡਸ ਸਿਟੀ ਔਨ ਵੈਸਟ ਗੇਟ ਫਰੀਵੇ ਮੈਂ ਆਸ ਕਰਦਾ ਵੀ ਸਰਦਾਰ ਜੀ ਖੇਡਣ ਖੁੱਡਣ ਡੇ ਹੋਣਗੇ ਕਿਸੇ ਪਾਸੇ
1: ਰੇਲੀ ਰੇਲੀ ਹੋ ਮੈਂ ਵੀ ਕਹਿਣ ਲੱਗਾ
0: ਨਹੀਂ ਤਾਂ ਫੋਨ ਆ ਜਾਣਾ ਹੋਣੇ
1: ਕਿਉਂ ਸੀ
0: ਹੈਵੀ ਟ੍ਰੈਫਿਕ ਕਿਉਂ
1: ਅੱਛਾ ਗੱਡੀ ਜ਼ਰੂਰ ਪਲਟਾਂਦਾ ਕਿਤੇ ਗੱਡੀ ਪਲਟ ਗਈ
0: ਅਤੇ ਇਹ ਜੇ ਤੁਸੀਂ ਸਾਡਾ ਰਿਪੀਟ ਸੁਣ ਰਹੇ ਹੋਗੇ ਪ੍ਰੋਗਰਾਮ ਤਾਂ ਤੁਸੀਂ ਇਗਨੋਰ ਕਰ ਦਿਓ ਕਿਉਂਕਿ ਆਪਾਂ 11:15 ਤੁਹਾਡੇ ਨਾਲ ਆਪਾਂ ਸਾਂਝ ਪਾ ਰਹੇ ਹਾਂ ਅਤੇ ਖਿਆਲ ਰੱਖੋ ਤੁਸੀਂ ਇੱਕ ਕੁਐਸਚਨ ਸਾਨੂੰ ਆ ਰਿਹਾ ਵਾ ਆਪਣਾ ਸੈਂਸਸ ਦਾ ਸੈਂਸਸ ਦੀ ਕੋਈ ਜਿਹੜੇ ਕੁਛ ਕੁਐਸਚਨਸ ਨੇ ਜਿਹਨਾਂ ਦੇ ਆਂਸਰ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਕਰਦੇ ਹਾਂ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਉਹ ਕੱਢ ਕੇ ਰੱਖਿਓ ਆ ਕੇ ਆਪਾਂ ਤੁਹਾਡੇ ਨਾਲ ਇਸ ਵਿਸ਼ੇ 'ਤੇ ਵੀ ਕਰਦੇ ਹਾਂ ਅਤੇ ਇਹਨੂੰ ਆਪਾਂ ਇੱਦਾਂ ਕੰਟੀਨਿਊ ਰੱਖਦੇ ਹਾਂ ਇੱਕ ਬ੍ਰੇਕ ਲੈ ਕੇ ਰੇਡੀਓ ਹਾਂਜੀ 1674 AM
3: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332

0: ब्रोकर्स अपनी इंश्योरेंस से हर लोड ले, याद रखो बस अमरिंदर गिद्दा, कॉल 0491-999-555 गिद्दा इंश्योरेंस।
1: आर यू रेडी?
2: ऑस्ट्रेलिया विच हर बिल दी शुरुआत होन वाली है होर भी आसान। बिल्डिंग टिम्बर, पावर एंड हैंड टूल्स, स्लीपर, हार्डवेयर, डेकिंग, सेफ्टी एंड वर्कवेयर, विंडोज एंड डोर्स ते होर भी बहुत कुछ, सब एक ही थां पे। प्रोफेशनल इंस्टॉलेशन, सेम डे डिलीवरी ते ट्रेड क्रेडिट ऑप्शंस भी अवेलेबल ने। ए क्लास बिल्डिंग मटेरियल्स, तुहाडी हर बिल दा ट्रस्टेड पार्टनर। कमिंग सून, पता चलेगा इथे ही, सुनदे रहो रेडियो हांजी।
3: मौका मिलता है जो हाथ लगता है वो लुट लेता है।
4: सिर्फ फिल्म ही नहीं, ये है पंजाब दी सब तो वड्डी चोरी, द ग्रेट पंजाब रॉबरी।
3: जदों ये जोकर तख्त ते बैंदा है तां वो राजा नहीं बनता, वो पूरे राज नूं सर्कस मना लैंदा है।
4: स्टारिंग राज कुंद्रा, पायल राजपूत, गर्विता सधवानी अते होर कई साथी कलाकार, 7 अगस्त तों तुहाडे नेड़ले सिनेमा घरां विच।
5: शिल्पा शेट्टी दा घरवाला आ रहा है,
6: ग्रेट इंडियन रॉबरी लेके
5: लेके आ रहा तुहाडे लई। करीब तो स्वागत है जी। आने वाले दिनों फिल्मां तुसीं वेख सकते हो
6: जी,
5: ते उन्हां ही फिल्मां दे विचों एक तुहाडे नाल सांझी कीती। मैनूं ते इहदा नाम भुल जांदा, मैं ते इदां कहिंदा शिल्पा
6: शेट्टी दा घरवाला। देखो ये हुंदा
5: तुम मुझे भूल जाओ, ये मैं होने नहीं दूंगा।
6: शेट्टी शेट्टी करके जुड़ जांदा ना काम।
5: हां शिल्पा शेट्टी कह दिंदे आ, पर जिदा मतलब इहनूं पता नहीं, मतलब अपनी अपनी उहदे दिमाग च बैठा हुंदा है कि जिदा हुण मान लो मैनूं इह कहिणा पैंदा तां ना भुल जांदा, मैं कहिंदा शिल्पा शेट्टी दा घरवाला। पर जदों मैं शिल्पा शेट्टी याद करदा मैनूं अक्षय कुमार याद आउंदा, पता नहीं इहदा इहदा फेर नहीं शकल इहदी नहीं आउंदी।
6: इह वी ठीक है बई, हां नहीं सही है, सही जुड़े हैं, बिल्कुल सही जुड़े हैं। शिल्पा शेट्टी नूं तां खैर मतलब लाइफ दे अंदर उही इक टर्निंग पॉइंट सीगा जदों बिग ब्रदर च गए, इंग्लैंड दा जिहड़ा बिग बॉस हुंदा ओर ते गए सीगे, उत्थे रेसिस्ट स्लर कीता, कोई जेड गुडी नाम दी कोई उत्थे दी सेलिब्रिटी सीगी जिहड़ी नाल इनमेट सी, उहने एक्सेंट नूं लैके पहले मजाक उड़ाया, फिर जदों खाना बनांदे पई सी इस तरह कहता गो बैक टू योर स्लम्स एंड मेक इट, इस तरह करके
5: उहने कहता।
6: हाँ उहने इदां कहता,
5: जॉन ओह कहिंदे ना वी उहनां ने मशहूरी करनी ही।
6: हाँ ओह इस लैवल ते कम भखिया कि मतलब कि गवर्नमेंट्स तक इनवॉल्व होईआं सीगीआं काफ़ी टाइम हो गया। पर जो भी आ शिल्पा शेट्टी वो वाला बिग ब्रदर जीती, एक मिलियन पाउंड जीती सी उत्थे, फिर बाद चो राज कुंद्रा हु वॉज मैरिड दैन
5: राज कुंद्रा यस
6: उन्हां नाल इन्हां दा राबता होया।
5: अच्छा पहला व्याह है ही?
6: हाँ हाँ हाँ इन्हां दे बच्चे भी मेरे ख्याल दो अपनी पिछली मैरिज तो।
5: ओके तो शिल्पा शेट्टी नहीं व्याही पहला?
6: नहीं हाँ वो नहीं मैरिड सी, इहदे व्याह नूं हो गए सीगे 7-8 साल, तो उस तो बाद फिर शिल्पा शेट्टी नाल व्याह कराया, फिर इंडिया ही पक्के तौर पे मूव हो गया। वैसे बहुत तगड़ा मतलब बिजनेसमैन है, जिस तरह सोनम की नाम है यार, मैं वांग चुकी कहने लगेगा अनिल कपूर वाली सोनम यार।
5: हाँ जी
6: अनिल कपूर दी बेटी जिहड़ी सोनम है। हाँ
5: सोनम कपूर
6: उन्होंने भी बिजनेसमैन नाल ही ब्याह कराया ना,
5: ब्रिटिश एजेंटा ने भी ते बिजनेसमैन।
6: हाँ हाँ ए भी
5: माधुरी ने भी बिजनेसमैन ना कराया।
6: नहीं वो डॉक्टर है, वो डॉक्टर है नेने।
5: हाँ वो डॉक्टर है। हाँ
6: नेने डॉक्टर,
5: नेने चिकन होना
6: है,
5: नेने चिकन होता
6: नहीं नहीं आंदा मैनूं नहीं पता। नेने चिकन आई हैव नेवर हैड इट बिकॉज यू नो भारद्वाज। थैंक यू सो मच। ऊपर सावन दा महीना, हर हर महादेव, माफ कीजिएगा महादेव हम तुच्छ प्राणियों को। खैर राज कुंद्रा जी फिर बाद चो बॉम्बे च शिफ्ट हो गए, तो उस तो बाद उन्होंने एक ऐप बनाई सी, वो ऐप दे अंदर उन्होंने कुछ ज़्यादा ही अडल्ट फिल्मां बनातियां, तो जिस करके जेल च भी रह के आए ने, तो क्योंकि इंडिया च इट्स नॉट अलाउड टू मेक those kind of फिल्मां। तो उस तो बाद हुण उन्होंने रुख किया पंजाबी फिल्मों वाल, तो पहली फिल्म का मैनू नाम नहीं चेता, पर लोगों को भी नहीं चेता उस फिल्म का नाम, चली नहीं सी पहली फिल्म जिहड़ी उन्होंने की, पर आए थे काफ़ी गुरुद्वारों मत्था टेकया, क्या कि मैं हुण सदा लई पगड़ी सजा ली है, तो मैं कभी पग लाऊंगा नहीं। तो बाद चो जो बॉम्बे गए फिर लाते ही, फिर उन्होंने कहा कि जो मैं क्या ही मैं जो पंजाब जाया करांगा फिर नहीं पग लाया करूँगा, इतने इट्स फाइन। हाँ तो फिर हुण इन्हां दी आ रही ग्रेट इंडियन पंजाब रॉबरी, जो भी फिल्म का नाम है जाके जरूर देखना अपने नेड़े सिनेमा घर च, सानू दसना तुहानू वधिया लगी के नहीं
5: जी। बिल्कुल, तो इसको अलावा होर भी कुछ जिहड़े प्रोडक्ट आने वाले दिनों जिहड़े आ रहे हैं, उहदे विच एक ते परवाने ਤੁਸੀਂ ਆਪੇ ਮੈਨੂੰ ਕਹਿ ਵੀ ਅੱਜ ਪਰਵਾਨੇ ਦੀ ਐਡ ਕਰਨੀ
6: ਸੋਰੀ ਰੀਅਲੀ ਸੋਰੀ ਜੀ ਪਰਵਾਨੇ ਹੋ ਜਾ ਰਿਹਾ ਸ਼ਨੀਵਾਰ ਲਾਇਬ੍ਰੇਰੀ ਇੱਕ ਵਾਰੀ ਹੋਰ ਕਹਿਤਾ ਲਾਇਬ੍ਰੇਰੀ ਵਾਲਿਆਂ ਨੇ ਖੁਦ ਹੀ ਆਏ ਕਹਿਣਾ ਸ਼ੁਰੂ ਕਰ ਦੇਣਾ
5: ਕਿ ਉਹ ਸਿਸਿਫਸ ਦਾ ਪਹਾੜ ਬਣ ਗਿਆ ਨਾ ਮੇਰੇ ਲਈ, ਤੁਸੀਂ ਪ੍ਰੈਸ਼ਰ ਇੰਨਾ ਪਾਤਾ ਸਵੇਰੇ ਸਵੇਰੇ ਮੇਰੇ ਤੇ।
6: ਹਾਂਜੀ ਹਾਂਜੀ ਰੀਅਲੀ ਸੋਰੀ ਅਬਾਊਟ ਦੈਟ। ਪਰ
5: ਤੇ ਇਸ ਤੋਂ ਇਲਾਵਾ ਯਾਰ ਡਿਗਰੀ ਯਾਰ ਜਿਗਰੀ ਕਸੂਤੀ ਡਿਗਰੀ, ਹਾਂ ਮੈਂ ਵੈਸੇ ਪਹਿਲੀ ਵੀ ਨਹੀਂ ਵੇਖੀ, ਪਤਾ ਨਹੀਂ, ਪਰ ਰੌਲਾ ਤੇ ਵਾਵਾ ਇਹਦਾ ਵੀ
6: ਵਾਵਾ ਵਧੀਆ। ਮੈਂ ਪਹਿਲੇ ਦਾ ਉਹ ਤਾਂ ਸੀਜ਼ਨ ਸੀਗਾ ਨਾ,
5: ਹਾਲੀਵੁੱਡ
6: ਦਾ ਸਭ ਤੋਂ ਘੈਂਟ ਤਗੜਾ ਸ਼ੋਅ ਮੰਨਿਆ ਗਿਆ ਬ੍ਰੇਕਿੰਗ ਬੈਡ, ਬਹੁਤ ਮਸ਼ਹੂਰ ਸ਼ੋਅ ਆ। ਉਹਦੇ ਅੰਦਰ ਇੱਕ ਬਹੁਤ ਛੋਟਾ ਜਿਹਾ ਕਰੈਕਟਰ ਸੀਗਾ ਲੋਇਰ ਦਾ, ਮਤਲਬ ਬਿਲਕੁਲ ਸਾਈਡ ਤੋਂ ਵੀ ਸਾਈਡ ਕਰੈਕਟਰ, 60 ਐਪੀਸੋਡ ਨੇ ਉਸ ਸ਼ੋਅ ਦੇ, ਤਾਂ ਉਹਦੇ ਵਿੱਚੋਂ ਸ਼ਾਇਦ ਉਹ 10 ਕੁ ਐਪੀਸੋਡ 'ਚ ਆਇਆ ਹੋਊਗਾ ਲੋਇਰ ਆ, ਪਰ ਉਹ ਇੰਨਾ ਜ਼ਿਆਦਾ ਹਿੱਟ ਹੋਇਆ ਉਹ ਵਾਲਾ ਕਰੈਕਟਰ, ਫਿਰ ਉਹਦਾ ਵੱਖਰਾ ਸ਼ੋਅ ਬਣਿਆ, ਉਹਦੇ ਜ਼ਿਆਦਾ ਐਪੀਸੋਡ ਬਣੇ ਬਾਅਦ 'ਚੋਂ ਬੈਟਰ ਕਾਲ ਸੋਲ। ਸੋ ਇੱਦਾਂ ਦੀ ਚੀਜ਼ਾਂ ਉੱਥੇ ਤਾਂ ਹੁੰਦੀਆਂ। ਸੇਮ ਗੇਮ ਆਫ ਥਰੋਨਸ, ਹੁਣ ਗੇਮ ਆਫ ਥਰੋਨਸ ਤੋਂ ਬਾਅਦ 7 ਕਿੰਗਡਮਸ ਆ ਗਿਆ, ਫਿਰ ਉਸਦਾ ਵੀ ਇੱਕ ਹੋਰ ਉਹਨਾਂ ਨੇ ਕੱਢ ਦਿੱਤਾ, ਉਹਦਾ ਨਾਮ ਨਹੀਂ ਮੈਨੂੰ, ਨਾਈਟ ਐਂਡ ਡੇ ਇੱਦਾਂ ਕਰਕੇ ਨਾਮ ਹੈ, ਆਈ ਐਮ ਨੋਟ ਟੂ ਸ਼ੋਰ।
5: ਅੱਗੇ ਅੱਗੇ ਚੱਲਦਾ ਰਹਿੰਦਾ।
6: ਹਾਂ ਹੁਣ ਇੱਥੇ ਪੰਜਾਬੀ ਅਤੇ ਇੰਡੀਅਨ ਸਿਨੇਮਾ 'ਚ ਵੀ ਹੁਣ ਹੋਣਾ ਸ਼ੁਰੂ ਹੋ ਗਿਆ ਹਲਕਾ ਹਲਕਾ,
5: ਇਹ ਹੁਣ ਕਾਫੀ ਚੱਲ ਰਿਹਾ ਨਾ। ਅਤੇ ਫਿਰ ਉਹ ਆ ਜਾਂਦੀ ਹੈ ਦੂਸਰੀ ਬੋਲ ਭਾਵੇਂ ਨਾ ਬੋਲ,
6: ਹਾਂ
5: ਠੀਕ ਹੈ ਜੀ, ਰਿਦਮ ਬੋਇਜ਼ ਦੀ ਪੇਸ਼ਕਾਰੀ, ਇਹ ਹੁਣ 4 ਸਤੰਬਰ ਨੂੰ ਇਹ ਹੋਣੀਆਂ ਨੇ ਦੋਵੇਂ, ਅਤੇ ਆਪਣਾ ਆ ਜਿਹੜੀ ਯਾਰ ਜਿਗਰੀ ਵਾਲੀ ਜਿਹੜੀ ਆ ਇਹ 7 ਅਗਸਤ ਨੂੰ, ਯਾਨੀ ਕਿ ਕੱਲ੍ਹ ਹੀ ਹੋ ਜਾਣੀ ਆ, ਕੱਲ੍ਹ ਹੋ ਜਾਣੀ ਆ ਰਿਲੀਜ਼ ਹੈ। ਓਕੇ, ਸੋ ਤੁਸੀਂ ਵੇਖ ਸਕਦੇ ਹੋ ਭਈ ਜਾ ਕੇ ਤੁਸੀਂ, ਅਤੇ ਕੱਲ੍ਹ ਦੀ ਕੱਲ੍ਹ ਨਾਲ ਆਪਣੀ ਜਿਹੜੀ ਆ ਇਹ ਕਦੋਂ ਆ ਭਲਾ ਗ੍ਰੇਟ ਰੋਬਰੀ,
6: ਇਹ ਵੀ ਮੈਂ ਕਿਹਾ ਕੱਲ੍ਹ ਹੀ ਆ ਸ਼ਾਇਦ,
5: ਹਾਂਜੀ
6: ਇਹ ਵੀ ਸ਼ਾਇਦ ਕੱਲ੍ਹ,
5: ਇਹ ਕੱਲ੍ਹ ਇਕੱਠੀਆਂ ਆ ਰਹੀਆਂ ਨੇ ਜ਼ਿਆਦਾ। ਸੋ ਆਓ ਫਿਰ ਹੁਣ ਆਪਾਂ, ਹਾਂਜੀ ਇਹ ਵੀ ਕੱਲ੍ਹ ਹੀ ਹੈ, ਸੋ ਦੋਵੇਂ ਫਿਲਮਾਂ ਕੱਲ੍ਹ ਨੇ, ਦੋ ਜੋੜ ਕੇ ਹੁੰਦੀਆਂ ਨੇ ਹੁਣ ਨਾ, ਇਕੱਲੀ ਫਿਲਮ ਦਾ ਜੀ ਨਹੀਂ ਲੱਗਦਾ ਸਿਨੇਮੇ 'ਚ, ਕਿਉਂਕਿ ਲੋਕ ਘੱਟ ਆਉਂਦੇ, ਫਿਰ ਆਪਸ ਵਿੱਚ ਵੇਖ ਲੈਂਦੀਆਂ ਹੋਣੀਆਂ ਕਿਤੇ ਜੀ
6: ਹਾਲ ਚਾਲ ਪੁੱਛਦੀਆਂ ਕਿੱਦਾਂ ਤੇਰੇ ਹਾਲ ਕਿੱਦਾਂ ਠੀਕ ਹੈ ਸਭ,
5: ਹੈ ਨਾ ਵੀ ਸੋਚ ਵੀ ਰਾਤ ਨੂੰ ਮਤਲਬ ਰੀਲਾਂ ਰੂਲਾਂ 'ਚੋਂ ਨਿਕਲ ਕੇ ਹੈ ਨਾ, ਅਤੇ ਆਪਸ ਵਿੱਚ ਗੱਲਾਂ ਕਰਦੀਆਂ ਹੁਣ, ਹਾਂ ਕਿੱਦਾਂ ਫਿਰ
6: ਮੇਰਾ ਜਿਹੜਾ ਡਾਇਰੈਕਟਰ ਕਹਿੰਦਾ ਸੀ ਆਊਟਡੋਰ ਸ਼ੂਟ ਕਰਾਂਗੇ,
5: ਇਹ ਵਧੀਆ ਵਧੀਆ ਕ੍ਰੀਏਟੀਵਿਟੀ ਹੈ ਨਾ, ਕੁਛ ਇੱਦਾਂ ਦਾ ਵੀ ਚਾਹੀਦਾ ਵੀ ਰਾਤ ਫਿਲਮਾਂ ਦੋਵੇਂ ਸਾਰੀਆਂ ਸਿਨੇਮੇ 'ਚੋਂ ਨਿਕਲ ਕੇ ਬਾਹਰ ਆ ਗਈਆਂ, ਹੈ ਨਾ।
6: ਇਹ ਤਾਂ ਵੀ ਕਿਸੇ ਨੇ ਇਹ ਵੀਡੀਓ ਬਣਾ ਦੇਣੀ, ਹੁਣ ਕਿੰਨੀਆਂ ਤਾਂ ਚੱਲ ਪਈਆਂ ਹੋਈਆਂ, ਉਹ ਹਲਕਾ ਲੀਆਂ ਨੇ ਕਿੰਨੀਆਂ ਚੱਲੀਆਂ ਸੀਗੀਆਂ ਜਾਂ
5: ਨਹੀਂ, ਚਾਹੀਦਾ ਇੱਦਾਂ ਦਾ ਹੀ, ਮਤਲਬ
6: ਸੁਪਰਮੈਨ
5: ਇਹਨਾਂ ਸਾਰਿਆਂ ਨੂੰ ਕੁੱਟਣ ਡਿਆ ਹੋਵੇ ਵੀ ਜਾਓ ਸਿਨੇਮੇ ਵਿਹਲੇ ਕਰੋ, ਮੈਂ ਤੇ ਮੈਨੂੰ ਤਾਂ ਵੇਖਣ ਲੋਕੀ
6: ਸਪਾਈਡਰਮੈਨ
5: ਅੱਜ ਤਕਰਾ ਰਿਹਾ ਵੀ ਸਪਾਈਡਰਮੈਨ ਬਹੁਤ, ਜੇ ਤੁਸੀਂ ਨਹੀਂ ਜਾਣਿਆ ਉਹਨਾਂ ਵਾਲੇ ਵਿਖਾਈ ਅਤੇ ਇਹਦਾ ਮਤਲਬ ਤੁਹਾਡੇ ਜਾਣੇ ਫਿਰ ਫੋਲੋ ਨਹੀਂ ਕਰ ਰਹੇ ਨੇ, ਦੂਜਿਆਂ ਨੇ ਤਾਂ ਧੱਕੇ ਨਾ ਵੇਖ ਲਈ। 645 ਤੁਸੀਂ ਆਉਂਦੇ ਰਹੋ ਜੀ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਅੱਜ ਦੇ ਦਿਨ ਸਿਸਿਫਸ ਦੇ
6: ਗੋਲੇ ਦੇ ਉੱਪਰ,
5: ਤੁਹਾਡੇ ਲਈ ਕਿਹੜਾ ਪਹਾੜ ਆ ਭਾਈ, ਹੈ ਨਾ, ਅਤੇ 645 ਤੁਸੀਂ ਆਉਂਦੇ ਰਹੋ।
7: ਗ੍ਰੈਜੂਏਸ਼ਨ ਚ ਕਾਲਜ ਚ ਪੜ੍ਹੀ ਆ ਕਿਸੇ ਸਿਲੇਬਸ ਚ, ਮੇਰੇ ਯਾਦ ਨੀ ਹੈਗਾ, ਮੈਂ ਉਹ ਪੁੱਛਣਾ ਸੀ ਜੇ ਤੁਹਾਨੂੰ ਪਤਾ ਗਾ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣਿਆ, ਅੱਜ ਤੁਸੀਂ ਨੇ ਕਹੀ, ਮੈਂ ਅਕਸਰ ਕਹਿੰਦਾ ਰਹਿੰਦਾ ਹੁੰਦਾ ਮਤਲਬ ਕਿ ਜਦੋਂ ਆਪਦੇ ਮਨ ਚ
5: ਜੀ,
7: ਤੇ ਇਹ ਤੁਹਾਨੂੰ ਪਤਾ ਕਿਹਦੀ ਲਾਈਨਾਂ ਲਿਖੀਆਂ ਹੋਈਆਂ ਨੇ, ਤੁਸੀਂ ਨੇ ਕਹੀ ਸੀ ਨਾ ਅਰਲੀ ਮਾਰਨਿੰਗ ਜੀ,
5: ਮੇਰੇ ਖਿਆਲ ਵਾਰਿਸ ਸ਼ਾਹ ਦੀ ਆਏ ਜੇ ਮੈਂ ਗਲਤ ਨਹੀਂ ਤੇ।
6: ਓਕੇ
7: ਅੱਛਾ
5: ਹਾਂਜੀ
7: ਠੀਕ, ਬਸ ਇਹ ਪੁੱਛਣਾ ਸੀ ਜੀ। ਬਾਕੀ ਜਿਹੜੇ ਪਹਾੜ ਦੀ ਗੱਲ ਕਰ ਰਹੇ ਉਹਨਾਂ ਦੀ, ਇਹ ਹੁਣ ਤਾਂ ਵੀ ਆਪਾਂ ਮਾਊਂਟ ਐਵਰੈਸਟ ਵਾਂਗੂ ਇੱਕ ਵੱਡਾ ਪਹਾੜ ਚੜ੍ਹ ਰਹੇ ਹਾਂ ਜ਼ਿੰਦਗੀ ਦਾ, ਜਿਹੜਾ ਖਤਮ ਪਤਾ ਨੀ ਕਦੋਂ ਹੋਣਾ, ਪਰ ਜਿਹੜੇ ਪਹਿਲਾਂ ਵਾਲੇ ਬੜੇ ਪਹਾੜ ਲੱਗਦੇ ਹੁੰਦੇ ਸੀ, ਜਿੱਦਾਂ ਕਾਲਜ ਚ ਪੜ੍ਹਦੇ ਸੀ, ਜਿਵੇਂ ਪਲੱਸ ਟੂ ਹੋ ਜੇ, ਬੀ ਏ ਹੋ ਜੇ,
5: ਪ੍ਰਪੋਜ਼ ਹੋ ਜੇ,
6: ਅਸੈਪਟ ਹੋ ਜੇ,
5: ਪੜ੍ਹਾਈ ਪੜ੍ਹਾਈ ਤਾਂ ਕੋਈ ਚੀਜ਼ ਨੀ,
6: ਫੋਨ ਨਾ ਫੜਿਆ ਜਾਵੇ,
7: ਪਹਾੜ ਉਹ ਲੱਗਦੇ ਸੀ ਵੀ ਜਿਹੜਾ ਆ ਜੇ ਲਾ ਜੋ ਆ ਜੇ, ਹੁਣ ਆਉਣ ਵਾਲਾ ਤਾਂ ਰਿਹਾ ਨੀ, ਹੁਣ ਤਾਂ ਮਤਲਬ ਕਿ ਨਾ ਵੀ ਚਲੋ ਵੀ ਕਬੀਲਦਾਰ ਹੋ ਗਏ, ਹੁਣ ਤਾਂ ਵੀ ਅਪ ਐਂਡ ਡਾਊਨਸ ਹੈਗੇ ਨੇ, ਹੁਣ ਤਾਂ ਪਹਾੜੀਆਂ ਤੇ ਚੜੇ ਹੋਏ ਹੈਗੇ ਨਾ, ਉਤਰਨ ਵਾਲਾ ਸਿਸਟਮ ਹੈ ਨੀ, ਤੇ ਪਰ ਉਹ ਜਿਹੜੇ ਜਿੱਦਾਂ ਕੋਈ ਟੈਸਟ ਟੂਸਟ ਹੋਵੇ ਨਾ, ਉਦੋਂ ਆਉਂਦਾ ਵੀ ਯਾਰ ਕਦੋਂ ਖਤਮ ਹੋਊਗਾ, ਕਦੋਂ ਆਹ ਚੀਜ਼ ਹੋ ਜੇ,
5: ਨਹੀਂ ਉਹੀ ਗੱਲ ਕਰ ਰਹੇ ਨਾ ਵੀ ਜਿਹੜੀ ਇਨਸਾਨ ਮਤਲਬ ਤੂੰ ਵੇਜਾਈ ਆ, ਕਈ ਵਾਰੀ ਆਪਾਂ ਇਹਨੂੰ ਇੱਦਾਂ ਡੀਕੋਡ ਕਰਕੇ ਵਹਿੰਦੇ ਹਾਂ ਵੀ ਛੋਟੇ ਛੋਟੇ ਤੁਸੀਂ ਪੜਾਅ ਦੇ ਵਿੱਚ ਜ਼ਿੰਦਗੀ ਨੂੰ ਡਿਵਾਈਡ ਕਰ ਦਿਓ, ਜਾਂ ਫਿਰ ਵੱਡਾ ਕੋਈ ਪ੍ਰੋਜੈਕਟ ਹੈ ਤਾਂ ਉਹਨੂੰ ਛੋਟੇ ਛੋਟੇ ਤੁਸੀਂ ਟੀਚਿਆਂ ਨਾਲ ਡਿਵਾਈਡ ਕਰ ਦਿਓ ਵੀ ਮੈਂ ਇੱਥੋਂ ਤੱਕ ਪਹੁੰਚਣਾ, ਹੋ ਕੇ ਫਿਰ ਅੱਗੇ ਜਾਣਾ ਦਸਵੀਂ, ਦਸਵੀਂ ਤੋਂ ਬਾਅਦ ਬਾਰਵੀਂ, ਅਤੇ ਅਲਟੀਮੇਟਲੀ ਤੁਹਾਡਾ ਟੀਚਾ ਮੰਨ ਲਓ ਐਮ ਏ ਦਾ ਵਾ ਤੁਸੀਂ, ਹੈ ਨਾ, ਜਾਂ ਵੱਡੀ ਡਿਗਰੀ ਕਰਨੀ ਆ, ਅਤੇ ਇੱਕ ਸਟੈਪ ਬਾਏ ਸਟੈਪ ਇੱਕ ਤਾਂ ਇਹ ਚੀਜ਼ ਆ, ਅਤੇ ਦੂਸਰਾ ਇਹ ਆ ਜਿਹੜੀ ਆਪਾਂ ਅੱਗੇ ਗੱਲ ਕਰ ਰਹੇ ਹਾਂ ਵੀ ਤੁਸੀਂ ਜਦੋਂ ਇੱਕ ਸੈਂਸ ਆਫ ਅਚੀਵਮੈਂਟ, ਇੱਕ ਖੁਸ਼ੀ ਜਦੋਂ ਤੁਸੀਂ ਮਿੱਥ ਲੈਂਦੇ ਹੋ ਅਤੇ ਉਹ ਫਿਰ ਤੁਹਾਨੂੰ ਸਵਾਦ ਪੈ ਜਾਂਦਾ, ਫਿਰ ਅੱਗੇ ਤੋਂ ਅੱਗੇ ਤੁਹਾਨੂੰ ਉਹ ਚੀਜ਼ਾਂ ਤੰਗ ਤਾਂ ਤੁਹਾਨੂੰ ਕਰਦੀਆਂ ਹੀ ਆ ਹੁਣ, ਜਾਂ ਤਾਂ ਆਪਾਂ ਇੱਕ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਮੰਨ ਲਓ ਮਤਲਬ ਇਹ ਪੜ੍ਹਾਈ ਦੀ ਇੱਕ ਐਗਜ਼ਾਮਪਲ ਹੈ ਜ਼ਿੰਦਗੀ 'ਚ ਰੱਖ ਕੇ ਆਪਾਂ ਵੇਖ ਲੈਂਦੇ ਹਾਂ ਵੀ ਆਪਾਂ ਮੰਨ ਲਓ ਐੱਮ ਏ ਕਰਨੀ ਆ ਅਤੇ ਆਪਾਂ ਫਿਰ ਇੱਕ ਇੱਕ ਕਲਾਸ ਕਰਕੇ ਆਪਾਂ ਅੱਗੇ ਵੱਧਦੇ ਜਾਂਦੇ,
6: ਬਿਲਕੁਲ ਠੀਕ,
5: ਅਤੇ ਇੱਕ ਆ ਵੀ ਤੁਸੀਂ ਮਤਲਬ ਕਹਿੰਦੇ ਵੀ ਚਲੋ ਜਿੱਥੋਂ ਤੱਕ ਜਾਇਆ ਜਾਊਗਾ ਉੱਥੋਂ ਤੱਕ ਠੀਕ ਆ, ਜਿੱਥੇ ਫੇਲ ਹੋ ਗਿਆ ਹਟ ਜਾਂਗੇ,
6: ਇੱਕ ਇਹ ਵੀ ਆ,
5: ਹੈ ਨਾ, ਇੱਕ ਮਤਲਬ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਜ਼ਿੰਦਗੀ ਜੀਣ ਦਾ ਇਸ ਸਫ਼ਰ ਦਾ ਆਪਣਾ ਆਪਣਾ ਇੱਕ ਤਰੀਕਾ ਵਾ, ਇੱਕ ਨਜ਼ਰੀਆ ਵਾ, ਨਾ ਪਤਾ ਨਹੀਂ ਉਹ ਵੀ ਕੁਦਰਤੀ ਆ ਜਿੱਦਾਂ ਜਿੱਦਾਂ ਤੁਸੀਂ ਅਡੋਪਟ ਕਰ ਲਓ
6: ਤੁਹਾਡੀ ਬਿਰਤੀ, ਅਤੇ ਇੱਕ ਇਹ ਵੀ ਹੋ ਜਾਂਦਾ ਜਿਹੜਾ ਤੁਸੀਂ ਹੁਣ ਸੈਕਿੰਡ ਵਾਲਾ ਐਗਜ਼ਾਮਪਲ ਦਿੱਤਾ, ਉਹ ਸੈਟਅਪ ਜਿਹੜਾ ਹੋਵੇ ਐਜੂਕੇਸ਼ਨਲ ਸੈਟਅਪ ਉਹ 'ਚ ਇੰਨਾ ਨਹੀਂ ਦਿਸਦਾ, ਪਰ ਬਾਅਦ 'ਚੋਂ ਜਦੋਂ ਆਪਾਂ ਐਜੂਕੇਸ਼ਨ ਤੋਂ ਪਾਰ ਹੋ ਜਾਂਦੇ ਹਾਂ ਉਹ ਆਪਣੀ ਹਰ ਚੀਜ਼ ਦੇ ਅੰਦਰ ਇਹੀ ਵਾਲਾ ਚੱਲਦਾ, ਉਹ ਫਿਰ ਆਪਾਂ ਚੀਜ਼ਾਂ ਨੂੰ ਸੈਗਮੈਂਟ 'ਚ ਨਹੀਂ ਪਾਉਂਦੇ, ਫਿਰ ਹੁੰਦਾ ਕਿ ਭਾਰ ਘੱਟ ਗਿਆ ਘੱਟ ਗਿਆ, ਨਹੀਂ ਘਟਿਆ ਨਹੀਂ ਘਟਿਆ, ਐਜੂਕੇਸ਼ਨ ਕਿਉਂਕਿ ਤੁਹਾਨੂੰ ਇੱਕ ਸਿਸਟਮ ਚ ਪਾ ਕੇ ਰੱਖਦੀ ਕਿ ਦਸਵੀਂ ਤੋਂ ਬਾਅਦ ਬਾਰਵੀਂ ਆ, ਬਾਰਵੀਂ ਤੋਂ ਬਾਅਦ ਬੀ ਏ ਆ, ਜਦੋਂ ਸਿਸਟਮ ਖਤਮ ਹੋ ਗਿਆ ਵੈਨ ਯੂ ਆਰ ਔਨ ਯੂਅਰ ਓਨ, ਫਿਰ ਇਹ ਵਾਲੀ ਜ਼ਿਆਦਾ ਮਾਨਸਿਕਤਾ ਆ ਜਾਂਦੀ ਹੈ,
5: ਪਰ ਜਿਹੜਾ ਲੰਘ ਗਿਆ ਉਹ ਤੁਹਾਨੂੰ ਲੱਗਦਾ ਵੀ ਉਹ ਠੀਕ ਹੀ ਸੌਖਾ ਹੈ ਨਾ, ਪਰ ਜਿਹੜੇ ਔਨਗੋਇੰਗ ਨੇ ਤੁਸੀਂ ਮਤਲਬ ਇੱਕ ਚੀਜ਼ ਧਿਆਨ ਸ਼ਾਇਦ ਸਾਰਿਆਂ ਨੇ ਦਿੱਤੀ ਹੋਊਗੀ ਜਾਂ ਨਹੀਂ ਤੇ ਹੁਣ ਆਪਾਂ ਫਿਰ ਦੁਬਾਰਾ ਦੇਈਏ, ਜਿਹੜੀ ਮਨਦੀਪ ਜੀ ਗੱਲ ਕਰਕੇ ਗਏ ਨਾ, ਬੇਸਿਕਲੀ ਆਪਾਂ ਉਸ ਪੱਥਰ ਦੀ ਗੱਲ ਕਰ ਰਹੇ ਹਾਂ ਜਿਹੜਾ ਔਨਗੋਇੰਗ ਪੱਥਰ ਆ, ਫੋਰ ਐਗਜ਼ਾਮਪਲ ਸਵੇਰੇ ਉੱਠਣਾ ਇਹ ਔਨਗੋਇੰਗ ਪੱਥਰ ਆ, ਇਹ ਨਾਲ ਹੀ ਜਾਣਾ, ਇਹ ਇਹ ਆਪਾਂ ਜਦੋਂ ਪੜ੍ਹਦੇ ਹਾਂ ਜਦੋਂ ਨਿੱਕੇ ਹਾਂ ਉਦੋਂ ਵੀ ਸਾਨੂੰ ਇਹ ਔਖਿਆਂ ਕਰਦਾ ਹੈ, ਜਦੋਂ ਆਪਾਂ ਕਾਲਜ ਗਏ ਹਾਂ ਉਦੋਂ ਵੀ, ਅਤੇ ਜਦੋਂ ਆਪਾਂ ਕੰਮਾਂ 'ਤੇ ਜਾਂਦੇ ਹਾਂ ਉਦੋਂ ਵੀ, ਅਤੇ ਹੁਣ ਵੀ, ਅਤੇ ਇਹ ਸ਼ਾਇਦ ਮਤਲਬ ਇਹ ਤਾਂ ਕੋਈ ਹੁਣ ਬਜ਼ੁਰਗ ਦੱਸ ਪਾਉਣਗੇ ਵੀ ਇਹ ਪੱਕਾ ਅੱਗੇ ਤੱਕ ਵੀ ਮਤਲਬ ਇੱਦਾਂ
6: ਹੀ ਮਤਲਬ ਰੂਟੀਨ ਦਾ ਹੀ ਹੈ ਨਾ ਫਿਰ,
5: ਹੈ ਨਾ, ਹਾਂ ਇਹ ਉਹ ਆ ਜਿਹੜਾ ਮਤਲਬ ਡੇਲੀ ਜਿਹੜੀਆਂ ਚੀਜ਼ਾਂ ਤੁਹਾਨੂੰ ਮਤਲਬ ਇਹ ਵੀ ਪੋਰਸ਼ਨ ਨੇ ਨਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਥਾਈ ਨੇ, ਕਈ ਅਸਥਾਈ ਨੇ, ਕਈ ਜਿਹੜੀਆਂ ਨੇ ਉਹ ਤੁਸੀਂ ਮਤਲਬ ਥੋੜ੍ਹੇ ਜਿਹੇ ਸਮੇਂ ਦੇ ਲਈ ਤੁਸੀਂ ਮੰਨ ਲਓ ਫੇਸ ਕਰਨੀਆਂ, ਕਈ ਲੰਮੇ ਸਮੇਂ ਲਈ ਫੇਸ ਕਰਨੀਆਂ, ਕਈ ਸਦਾ ਲਈ ਫੇਸ ਕਰਨੀਆਂ, ਅਤੇ ਜਦੋਂ ਆਪਾਂ ਕੋਈ ਨਿੱਕੀ ਨਿੱਕੀ ਇੱਦਾਂ ਦੀ ਆਦਤ ਬਣਾ ਲੈਂਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ, ਕਈਆਂ ਦਾ ਕਈ ਚੀਜ਼ਾਂ ਦਾ ਕੁਛ ਨਹੀਂ ਕੀਤਾ ਜਾ ਸਕਦਾ, ਪਰ ਕਈ ਕਹਿੰਦੇ ਨੇ ਕਿ ਆਪਾਂ ਆਦਤਾਂ ਜਿਹੜੀਆਂ ਆਪਣੀਆਂ ਕ੍ਰੀਏਟ ਕਰ ਲੈਂਦੇ ਹਾਂ ਉਹ ਸਦਾ ਲਈ ਫਿਰ ਨਾਲ ਰਹਿੰਦੀਆਂ ਨੇ, ਉਹ ਕਿਸੇ ਨੇ ਨਹੀਂ ਕੀਤੀਆਂ, ਉਹ ਸਿਰਫ ਉਹ ਤੁਹਾਡਾ ਹੀ ਕੀਤਾ ਕਰਾਇਆ ਵਾ,
6: ਬਿਲਕੁਲ ਠੀਕ,
5: ਤੁਹਾਡਾ ਆਪਣਾ ਆਪਣੇ ਨਤੀਜਾ, ਲਾਈਕ ਕ੍ਰੋਨਿਕ ਡਿਜ਼ੀਜ਼ ਹੈ ਨਾ,
6: ਹਾਂ ਬਿਲਕੁਲ,
5: ਮਤਲਬ ਉਹ ਤੁਹਾਡਾ
6: ਆਪੇ
5: ਕੀਤਾ ਜੋ
6: ਕੀਤਾ ਅੰਤਰੀ ਲਾਈਫਸਟਾਈਲ ਕਰਕੇ ਹੀ ਉਹ,
5: ਤੁਸੀਂ ਹੁਣ ਨਹੀਂ ਵੀ ਚਲੋ ਇੱਕ ਤੇ ਲਾਈਫਸਟਾਈਲ ਕਰਕੇ, ਇੱਕ ਮੰਨ ਲਓ ਤੁਸੀਂ ਨਹੀਂ ਵੀ ਲਾਈਫਸਟਾਈਲ ਕਰਕੇ ਕੀਤਾ, ਪਰ ਹੁਣ ਉਹ ਤੁਹਾਨੂੰ ਢੋਣਾ ਪੈਣਾ ਭਾਰੋ
6: ਤੁਹਾਡੀ ਲਾਈਫ ਦਾ ਹਿੱਸਾ ਤੇ
5: ਨਾਲ ਨਾਲ ਜਾਣਾ ਹੈ ਨਾ, ਸਾਨੂੰ ਤੁਸੀਂ ਆਪਣਾ ਜੇ ਸੁਣ ਰਹੇ ਹੋ ਤਾਂ ਵਟਸਐਪ ਕਾਲ ਨਾ ਜੀ ਕਰੋ, ਵਟਸਐਪ ਕਾਲ ਨਹੀਂ ਆਪਾਂ, ਵਟਸਐਪ ਸਿਰਫ ਤੁਸੀਂ ਮੈਸੇਜ ਕਰ ਸਕਦੇ ਹੋ, ਕਾਲ ਨਾ ਕਰੋ, ਕਾਲ ਨਹੀਂ ਆਪਾਂ ਲੈ ਪਾਵਾਂਗੇ, ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ,
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ,
5: ਜੀ ਸਤਿ ਸ਼੍ਰੀ ਅਕਾਲ,
8: ਹਾਂਜੀ ਮੈਂ ਕਿਹਾ ਹੁਣ ਇੱਕ ਫਿਲਮ ਦਾ ਕਹਿ ਰਹੇ ਸੀ ਨਾ ਡਾਇਲੋਗ ਤੋਂ ਮੈਨੂੰ ਵੀ ਯਾਦ ਆ ਗਿਆ, ਮੈਂ ਆਪਕੋ ਫੋਨ ਕਰੂੰ ਜੇ ਹੋ ਨਹੀਂ ਸਕਤਾ ਔਰ ਆਪ ਮੇਰਾ ਫੋਨ ਉਠਾਏ ਇਹ ਹੋ ਸਕਤਾ ਹੈ,
5: ਵਾਹ ਵਾਹ
6: ਕਿਆ ਬਾਤ ਹੈ, ਨਹੀਂ ਆਪ ਫੋਨ ਨਾ ਕਰੂੰ ਇਹ ਹੋ ਨਹੀਂ ਸਕਤਾ ਵਾਲੀ ਤਾਂ ਗੱਲ ਹੀ ਨਹੀਂ, ਮੈਂ ਆਪਕੋ ਫੋਨ ਨਾ ਕਰੂੰ ਇਹ ਹੋ ਨਹੀਂ ਸਕਤਾ,
5: ਇਸ ਡਾਇਲੋਗ ਚ ਨਾ ਹਮੇਸ਼ਾ ਭੁਲੇਖਾ ਪੈ ਜਾਂਦਾ,
6: ਇਹ ਹੋ ਜਾਂਦਾ
5: ਹੈ ਨਾ, ਡਾਇਲੋਗ ਹੀ ਹੈ ਨਾ,
6: ਤਾਂ ਹੀ ਸੁਨੀਲ ਸ਼ੈਟੀ ਸੁਨੀਲ ਸ਼ੈਟੀ,
5: ਐਵੇਂ ਥੋੜੀ ਮਸ਼ਹੂਰ ਹੈ, ਫੋਨ
8: ਕਰੂੰ ਇਹ ਨਹੀਂ ਹੋ ਸਕਤਾ ਨਾ, ਆਪ ਨਾ ਫੋਨ ਉਠਾਓ ਇਹ ਹੋ ਸਕਦਾ ਹੈ, ਕਿਉਂਕਿ ਆਪਕਾ ਵੀ ਕੋਈ ਕਸੂਰ ਨਹੀਂ, ਲਾਈਨੇ ਬੜੀ ਵੇਸਟ ਹੋਤੀ ਹੈ, ਫਿਰ ਉਹ ਬਾਅਦ ਮੇ ਬੋਲਤੇ ਹੈ ਬੋਲਤੀ ਹੈ ਉਹ, ਵਾਈ ਆਰ ਯੂ ਕਾਲਿੰਗ ਅਗੇਨ ਅਗੇਨ, ਵਾਈ ਆਰ ਯੂ ਡਿਸਟਰਬਿੰਗ, ਵੀ ਆਰ ਨਾਟ ਇੰਟਰਸਟਿਡ ਟੂ ਟੇਕ ਯੂਰ ਕਾਲ,
6: ਰਣਜੋਤ ਭਾਈ ਇਸ ਤਰ੍ਹਾਂ ਕਹਿੰਦੇ ਨੇ
5: ਤੁਹਾਡੀ ਤੇ, ਨਹੀਂ ਨਹੀਂ ਤੁਹਾਡੀ, ਮੈਂ ਤੇ ਹੋਰ ਸੋਚ ਰਿਹਾ ਵੀ ਇਹਨਾਂ ਨੂੰ ਤੇ ਉਹ ਚਾਹੀਦਾ ਜਿੱਦਾਂ ਵੋਡਾਫੋਨ ਨਾਲ ਕੰਟੈਕਟ ਕਰਕੇ ਉੱਥੇ ਆਵਾਜ਼ ਦੇਣ ਆਪਣੀ,
6: ਹਾਂ ਹੈ ਨਾ, ਵੈਸੇ ਵਧੀਆ ਗੁੱਡ,
8: ਵਧੀਆ ਟੌਪਿਕ ਨਾ ਅੱਜ ਨਾ ਕੀ ਹੋਇਆ ਜਦੋਂ ਸਟਾਰਟ ਕੀਤਾ ਨਾ ਮੈਂ ਆਪਣੀ ਰੂਟੀਨ ਬਣਾਈ ਹੈ ਨਾ ਐਕਸਰਸਾਈਜ਼ ਦੀ ਨਾ, ਤੇ ਅੱਜ ਨਾ ਧੁੱਪ ਵਧੀਆ ਸੀ ਤਾਂ ਟਾਈਮ ਵੀ ਨੀ ਸੀ ਮਿਲਦਾ ਨਾ ਧੁੱਪੇ ਜਾਣ ਨੂੰ, ਕਹਿਣ ਨੂੰ ਹੁੰਦਾ ਕਿ ਬੰਦਾ ਤੁਸੀਂ ਘਰ ਰਹਿੰਦੇ ਹੋ ਤੁਸੀਂ ਤਾਂ ਬੈਠੇ ਰਹਿੰਦੇ ਹੋਗੇ ਧੁੱਪੇ, ਮੈਂ ਕਿਹਾ ਚੱਲ ਅੱਜ ਨਾ ਮੈਂ ਸਟ੍ਰੈਚਿੰਗ ਐਕਸਰਸਾਈਜ਼ ਧੁੱਪੇ ਹੀ ਕਰਦੇ ਹਾਂ ਨਾ, ਤੇ ਉਹ ਮੈਂ ਕਰਦੇ ਕਰਦੇ ਨਾ ਇੰਨੀ ਧੁੱਪ ਵਧੀਆ ਲੱਗੀ ਨਾਲ ਨਾਲ ਸੁਣ ਰਹੀ ਸੀ ਮੈਂ ਕਿਹਾ ਕਈ ਵਾਰੀ ਹੁੰਦਾ ਨਾ ਕਿ ਆਪਣਾ ਮਨ ਵੀ ਸ਼ਾਂਤ ਹੋ ਜਾਂਦਾ ਕਿ ਮੈਂ ਸੁਣਦੀ ਹਾਂ ਨਾ ਤੇ ਮਤਲਬ ਵਧੀਆ ਲੱਗ ਰਿਹਾ ਨਾ ਤੇ ਫਿਰ ਮੇਰੇ ਤੋਂ ਰਿਹਾ ਨੀ ਗਿਆ ਫਿਰ ਮੈਂ ਕਿਹਾ ਨਹੀਂ ਚਲੋ ਕੋਈ ਗੱਲ ਨੀ ਫਿਰ ਕਾਲ ਤਾਂ ਮੈਂ ਕਰਦੀ ਹੈਗੀ ਆ ਤੇ ਫਿਰ ਜਿੱਦਾਂ ਤੁਸੀਂ ਸੁਪਰਮੈਨ ਦੀ ਗੱਲ ਕਰ ਰਹੇ ਸੀ ਮੈਂ ਕਿਹਾ ਫਿਰ ਵੰਡਰ ਵੂਮੈਨ ਵੀ ਗੱਲ ਕਰ ਹੀ ਲਵੇ ਨਾਲ ਨਾਲ ਕੰਮ ਕਰ ਰਹੀ ਪਤਾ ਸਫਾਈਆਂ ਤੇ ਨਾਲ ਮਤਲਬ ਗੋਡੇ ਪਾਰ ਤਾਂ ਮਤਲਬ ਪੈਰਾਂ ਪਾਰ ਤਾਂ ਪੋਚੇ ਵੱਜਦੇ ਨੀ ਗੋਡੇ ਪਾਰ ਜ਼ਰੂਰ ਲਗਾ ਰਹੀ ਸੀਗੀ ਮੈਂ ਔਖਾ ਲੱਗਦਾ ਹੈਗਾ ਵਾਰਾ ਦੇਖੋ ਜੋ ਹੈਗਾ ਮਤਲਬ ਮੈਂ ਨੀ ਕਹਿ ਰਹੀ ਮੈਂ ਸੀਰੀਅਸਲੀ ਕਹਿ ਰਹੀ ਹਾਂ ਮੈਂ ਇੰਨਾ ਇੰਜੋਏ ਕਰਦੀ ਹਾਂ ਨਾ ਘਰ ਦੇ ਕੰਮਾਂ ਨੂੰ ਮੈਨੂੰ ਪਤਾ ਨੀ ਲੱਗਦਾ ਟਾਈਮ ਦਾ ਨਾ ਕਿਉਂਕਿ ਉਹ ਮਤਲਬ ਤੁਹਾਡਾ 12 ਵਜੇ ਤੱਕ ਨਾ ਤੁਹਾਡਾ ਸਾਥ ਬਣਿਆ ਰਹਿੰਦਾ ਉਸ ਤੋਂ ਬਾਅਦ ਮੇਰੇ ਸ਼ਬਦ ਨੇ ਨਾ ਉਹ ਚੱਲਦੇ ਰਹਿੰਦੇ ਤਾਂ ਮੈਨੂੰ ਮਤਲਬ ਬੜੀ ਵਧੀਆ ਵਾਈਬਸ ਆਉਂਦੀ ਆ ਔਰ ਤੁਸੀਂ ਘਰ ਕਦੀ ਆਉਂਗੇ ਨਾ ਤੁਸੀਂ ਖੁਦ ਫੀਲ ਕਰਨਾ ਆਪਾਂ ਕਹਿੰਦੇ ਕਿ ਘਰ ਇੱਕ ਮੰਦਿਰ ਹੈ ਤੁਹਾਨੂੰ ਲੱਗਣਾ ਮੈਂ ਆਪਣੀਆਂ ਫੀਲ ਕਰਨ ਦੀ ਗੱਲ ਹੈ ਮੈਨੂੰ ਤਾਂ ਲੱਗਦਾ ਮੇਰਾ ਘਰ ਇੱਕ ਸਵਰਗ ਹੈ ਮਤਲਬ ਤੁਸੀਂ ਘਰ ਦੇ ਵਿੱਚ ਮਤਲਬ ਹੁੰਦੇ ਹੋ ਨਾ ਹਾਂਜੀ ਬੜਾ ਵਧੀਆ ਲੱਗਦਾ ਮੈਨੂੰ ਆਪਣੇ ਆਪ ਨੂੰ ਬੜਾ ਵਧੀਆ ਲੱਗਦਾ ਹੈਗਾ ਤੇ ਪਰ ਇੱਕ ਜਿਹੜਾ ਔਖਾ ਕੰਮ ਸੱਚੀ ਹੁੰਦਾ ਨਾ ਮਤਲਬ ਤੁਹਾਨੂੰ ਪਤਾ ਹੀ ਹੈ ਯੂਜ਼ੁਅਲ ਜਿੱਦਾਂ ਆਪਾਂ ਗੱਲਾਂ ਕਰਦੇ ਹਾਂ ਨਾ ਮਤਲਬ ਮੈਨੂੰ ਨਾ ਇੱਕ ਜੋਬ ਜੁਆਇਨ ਕਰਨੀ ਸਟਾਰਟ ਕਰਨਾ ਜਦਕਿ ਸਾਰਾ ਦਿਨ ਘਰ ਲੱਗੇ ਰਹਿਣਾ ਉਹ ਬੜਾ ਮੈਨੂੰ ਔਖਾ ਲੱਗ ਰਿਹਾ ਮੈਂ ਕੋਸ਼ਿਸ਼ ਬਹੁਤ ਕਰਦੀ ਹਾਂ ਕਿ ਹਾਂ ਐਡੀ ਕਿਹੜੀ ਗੱਲ ਹੈ ਘਰ ਦੇ ਕੰਮ ਵੀ ਤਾਂ ਆਪਾਂ ਕਰਦੇ ਰਹਿੰਦੇ ਹਾਂ ਨਾ ਕਿ ਮੈਂ ਸਟਾਰਟ ਕਰਾਂ ਨਾ ਉਹ ਨੀ ਇੱਕ ਹੋ ਪਾ ਰਿਹਾ ਮੇਰੇ ਤੋਂ ਪਰ ਇਹ ਹੈ ਕਿ 50% ਮੇਰਾ ਮਾਇੰਡ ਬਣ ਗਿਆ ਵੀ ਹਾਂ ਮੈਂ ਕਰਾਂਗੀ ਪਰ ਪਤਾ ਨੀ ਕਿਉਂ ਮੈਨੂੰ ਫਿਰ ਜੀ ਬਹੁਤ ਔਖਾ ਲੱਗਦਾ ਕਿ ਮੈਂ ਹਾਈ ਬਾਹਰ ਜਾ ਕੇ ਕੰਮ ਕਰਨਾ ਕਿੱਦਾਂ ਮੈਂ ਸਟਾਰਟ ਕਰਾਂਗੀ ਔਰ ਜੇ ਮੈਂ ਕਰ ਲਿਆ ਮੈਨੂੰ ਇੰਨਾ ਪਤਾ ਮੈਂ ਸਟੋਪ ਵੀ ਨੀ ਹੋਣਾ ਹੈਗਾ ਫਿਰ ਕਰਨਾ ਹੀ ਬੜਾ ਔਖਾ ਲੱਗ ਰਿਹਾ ਜਿੱਦਾਂ ਇੱਕ ਫਿਲਮ ਆਈ ਹਾਂਜੀ ਉਹ ਫਿਲਮ ਨੀ ਆਈ ਸੀਗੀ ਜਿੱਦਾਂ ਮੈਂ ਜਦੋਂ ਮੇਰੀ ਮੈਰਿਜ ਹੋਈ ਤਾਂ ਮਤਲਬ ਮੇਰੇ ਮਾਇੰਡ ਚ ਨੀ ਸੀਗਾ ਕਿ ਮੈਂ ਕੰਮ ਕਰਨਾ ਮੈਨੂੰ ਇੱਦਾਂ ਸੀਗਾ ਕਿ ਪਹਿਲਾਂ ਨਾ ਓਬਵੀਅਸ ਫੈਮਿਲੀ ਬਣਦੀ ਹੈ ਆਪਣੇ ਚ ਬਿਜ਼ੀ ਰਹਿਣਾ ਹਾਂ ਮੈਂ ਕਰਾਂਗੀ
5: ਜਿਹੜੀ ਵਿਆਹ ਤੋਂ ਬਾਅਦ ਫਿਲਮ ਆਉਂਦੀ ਹੈ ਨਾ ਉਹ ਵਿਆਹ ਵਾਲੀ ਫਿਲਮ ਹੀ ਹੁੰਦੀ ਹੈ
8: ਆਪਣੀ ਫਿਲਮ ਨੀ ਆਈ ਸੀਗੀ ਤੁਹਾਨੂੰ ਮੈਂ ਦੱਸਦੀ ਹਾਂ ਨਾ ਬੇਬੇ ਮੈਂ ਬਦਮਾਸ਼ ਬਣੂਗਾ ਮੇਰਾ ਟਾਈਟਲ ਬੇਬੇ ਮੈਂ ਹਾਊਸ ਵਾਈਫ
5: ਅੱਛਾ ਅੱਛਾ
8: ਨਹੀਂ ਹਾਂ ਉਹ ਆਈ ਸੀ ਨਾ ਮੈਨੂੰ ਉਸ ਤੋਂ ਟਾਈਟਲ ਯਾਦ ਆਇਆ ਵੀ ਹਾਏ ਨੀ ਬੇਬੇ ਮੈਂ ਤਾਂ ਹਾਊਸ ਵਾਈਫ ਬਣੂਗੀ
5: ਹਾਂ ਬੇਬੇ ਮੈਂ ਹਾਊਸ ਵਾਈਫ ਬਣੂਗੀ
9: ਹਾਊਸ ਵਾਈਫ ਫਿਲਮ ਕਿਹੜੀ ਸੀ ਭਾਈ
5: ਹਾਊਸ ਮੇਕਰ ਹੋਮ ਮੇਕਰ ਬਣਿਆ ਕਰ
8: ਉਹ ਵੀ ਨਹੀਂ ਹੋਮ ਮੇਕਰ ਵੀ ਵੀ ਜੀ ਪਤਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਨਾ ਜਿੰਨੇ ਵੀ ਬਣਾਇਆ ਡੋਂਟ ਨੋ ਕਿੰਨੇ ਬਣਾਇਆ ਹੈ ਵਰਡ ਇਹ ਨਾ ਸਾਨੂੰ ਖੁਸ਼ ਕਰਨ ਦੇ ਲਈ ਬਣਾਇਆ
9: ਜੀ ਜੀ ਇਹ ਗੱਲ
8: ਦੀ ਗੱਲ ਸੀ ਹਾਂ ਪਰ ਬੰਦਾ ਸਾਰਾ ਦਿਨ ਲੱਗਿਆ ਰਹਿੰਦਾ ਬਟ ਇਹ ਵੀ ਕੋਈ ਹੈ ਨੀ ਮਤਲਬ ਇਹਨੂੰ ਪੋਜ਼ਿਟਿਵ ਵੇ ਚ ਕਹਿ ਰਹੀ ਹਾਂ ਚਲੋ ਇਹ ਵਧੀਆ ਗੱਲ ਹੈ ਕਿ ਉਹਨਾਂ ਨੇ ਸਾਨੂੰ ਖੁਸ਼ ਕਰਤਾ ਕਿ ਨਹੀਂ ਨਹੀਂ ਤੁਸੀਂ ਹਾਊਸ ਵਾਈਫ ਨੀ ਤੁਸੀਂ ਤਾਂ ਹੋਮ ਮੇਕਰ ਕਰੋ ਪਰ ਹੈ ਐਕਚੁਅਲ ਚਾਹੁੰਦੀ ਹਾਂ ਪਰ ਇਹ ਕਿ ਮੈਂ ਸਟਾਰਟ ਕਰਾਂਗੀ ਪਰ ਇਹ ਮੈਨੂੰ ਹਜੇ ਥੋੜਾ ਜਿਹਾ ਮਤਲਬ ਔਖਾ ਲੱਗਦਾ ਹੈਗਾ ਪਤਾ ਨੀ ਕਿਉਂ ਪਰ ਮੈਨੂੰ ਲੱਗਦਾ ਉਹੀ ਗੱਲ ਹੈ ਟਾਈਮ ਲੱਗਦਾ ਹੈ ਔਰ ਮੈਨੂੰ ਲੱਗਦਾ ਸ਼ਾਇਦ ਜਿਹੜੇ ਕਰ ਵੀ ਰਹੇ ਹੈ ਨਾ ਕਦੇ ਕਦੇ ਉਹਨਾਂ ਦੇ ਮਨ ਚ ਵੀ ਆਉਂਦਾ ਹੋਊਗਾ ਖਿਆਲ ਫੀਮੇਲ ਦੇ ਖਾਸ ਕਰਕੇ ਕਿਉਂਕਿ ਘਰਾਂ ਦੇ ਕੰਮ ਬੱਚਿਆਂ ਦੀ ਜ਼ਿੰਮੇਵਾਰੀ ਸਾਰੀਆਂ ਚੀਜ਼ਾਂ ਉਹਨਾਂ ਨੂੰ ਵੀ ਲੱਗਦਾ ਕਿ ਹਾਏ ਕੁਛ ਐਸਾ ਮਤਲਬ ਮੈਂ ਤਾਂ ਕਹਿੰਦੀ ਹਾਂ ਜਿੱਦਾਂ ਹੁੰਦੇ ਨਾ ਕਿ ਮਹਾਰਾਜੇ ਹਸਬੈਂਡ ਕੰਮ ਕਰਨ ਵਧੀਆ ਉਹਨਾਂ ਦੇ ਕੰਮ ਚ ਇੰਨੀ ਬਰਕਤ ਹੋਵੇ ਕਿ ਅਸੀਂ ਸਾਰੀ ਰਾਣੀਆਂ ਬਣ ਕੇ ਰਹੀਏ ਆਪਣੇ ਬੱਚਿਆਂ ਦੀ ਪਰਵਰਿਸ਼ ਅੱਛੀ ਕਰੀਏ ਹਸਬੈਂਡ ਦਾ
5: ਮੈਨੂੰ ਨੀਤੂ ਜੀ ਪਤਾ ਨੀ ਕਿਉਂ ਤੁਹਾਡੇ ਬਾਰੇ ਇੱਦਾਂ ਸੁਣ ਕੇ ਤੇ ਸੋਚ ਕੇ ਇੱਦਾਂ ਲੱਗਦਾ ਜਿੱਦਾਂ ਨਾ ਤੁਸੀਂ ਕੰਮ ਕਰੋਗੇ ਪਰ ਤੁਸੀਂ ਜਿੱਦਾਂ ਬੁੱਢੇ ਬਾਰੇ ਖਰਬੂਜਿਆਂ ਦੇ ਮਗਜ ਮੁਗਜ ਜੇ ਕੱਢਣ ਟਾਈਪ ਕੰਮ ਕਰ ਜਿੱਦਾਂ ਮਹੱਲੇ ਚ ਆਂਟੀਆਂ ਬਾਹਰ ਮੰਜੀ ਡਾ ਕੇ ਨੀ ਮਗਜ ਕੱਢਦੀਆਂ ਨੀ ਤੁਸੀਂ ਇੱਦਾਂ ਦਾ ਹੀ ਕੋਈ ਕੰਮ ਕਰਨਾ
9: ਮੈਨੂੰ
8: ਕਹਿੰਦੇ ਮਰਨ ਤੋਂ ਪਹਿਲਾਂ ਮੈਨੂੰ ਜਾਣ ਤੋਂ ਪਹਿਲਾਂ ਕਰ ਤਾਂ ਦੋਗੇ ਨਾ ਇੱਕ ਵਾਰੀ
5: ਤੂੰ ਸੋਚ ਕੇ ਵੇਖੋ ਇਸ ਕੰਮ ਬਾਰੇ ਹਨਾ ਖਰਬੂਜਿਆਂ ਦੇ ਮਗਜ ਕੱਢ ਰਹੀ ਨੀ ਤੂੰ ਬਾਹਰ ਮੰਜਾ ਫੋਲਡਿੰਗ ਗਲੀ ਦੇ ਵਿੱਚ ਡਾ ਕੇ ਬੈਠੀ ਨਿਆਣੇ ਲੰਘਦੇ ਆ ਰਹੇ ਕਹਿ ਰਹੇ ਸਤਿ ਸ੍ਰੀ ਅਕਾਲ ਝਾਈ ਜੀ
8: ਸ਼ਰੀਰ ਨੇ ਆਪਾਂ ਹਰ ਇੱਕ ਬੰਦਾ ਅੰਦਰ ਡਰਦਾ ਨਾ ਤੇ ਜੇ ਤੁਸੀਂ ਕਹਿਤਾ ਕੀ ਪਤਾ ਨਾ ਆਪਣੀ ਕਹਿੰਦੇ ਸਰਸਵਤੀ ਉਹਨੇ ਉਹ ਔਰ ਹੋ ਸਕਦਾ ਕਿ ਜਿਹੜੀ ਤੁਸੀਂ ਮਗਜ਼ ਆ ਹੋ ਸਕਦਾ ਉਹ ਗੋਲਡ ਵਾਲੇ ਮਗਜ਼ ਹੋਣ ਦੇਖੋ ਸੋਚਣ ਵਾਲੀ ਗੱਲ ਹੈ ਨਾ
5: ਉਹ ਨਗੇਟ ਹੁੰਦੇ ਵੈ
9: ਹਰ ਗੋਲਡਨ ਚੀਜ਼ ਨਗੇਟ ਨਹੀਂ ਹੁੰਦੀ
5: ਉਹ ਵੀ ਉਹ ਵੀ ਉਹ ਵੀ ਉਹ ਫਿਰ ਉਹ ਤੁਹਾਨੂੰ ਉਹਦੇ ਲਈ ਨਾ ਇੱਥੇ ਆਉਣਾ ਪੈਣਾ ਵਿਕਟੋਰੀਆ ਚ
9: ਬੈਲਟ
5: ਉੱਥੇ ਉਹ ਸੈਵਰਨ ਹਿੱਲ ਉੱਥੇ ਉਹ ਲੱਗੀਆਂ ਹੁੰਦੀਆਂ ਵੀ ਛਾਨਣੀ ਲੈ ਕੇ,
8: ਪਰ ਨਹੀਂ ਤੁਸੀਂ ਦੇਖਿਓ, ਤੁਸੀਂ ਦੇਖਿਓ ਮੈਂ ਕਰ ਲੈਣਾ ਕੰਮ, ਮੈਨੂੰ ਪਤਾ ਹੈ ਜਦੋਂ ਮੈਨੂੰ ਅੰਦਰੋਂ ਆਵਾਜ਼ ਆਉਂਦੀ ਹੈ ਨਾ, ਫੇਰ ਤਾਂ ਕੋਈ, ਫੇਰ ਤਾਂ ਨੀਤੂ ਨੂੰ ਕੋਈ ਨੀ ਰੋਕ ਸਕਦਾ
6: ਹੈਗਾ। ਦੇਖੋ ਜੇ ਵੈਸੇ ਹੀ ਮਾਈਂਡ ਦੇ ਅੰਦਰ ਹੈਗਾ ਕਿ ਕੰਮ ਕਰਨਾ ਤਾਂ ਫਿਰ ਕਰ ਹੀ ਲਉਂਗੇ, ਕੋਈ ਐਸੀ ਗੱਲ ਨਹੀਂ ਹੈ ਨਾ, ਉਹੀ ਹੈ ਕਿ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਇਹੀ ਮੇਨ ਹੈ ਨਾ
8: ਮੋਟੀਵੇਸ਼ਨਲ। ਇਹ ਕਹਿੰਦੇ ਮੋਟੀਵੇਸ਼ਨਲ ਸਪੀਕਰ ਹੀ ਬਣ ਜੋ ਐਪ ਖੋਲ ਕੇ, ਮੈਂ ਤਾਂ ਕਈ ਵਾਰੀ ਸੋਚਦੀ ਹਾਂ
5: ਗੱਲਾਂ ਬਹੁਤ
8: ਆਂਦੀਆਂ, ਗੱਲਾਂ ਦੀ PhD ਪਰ ਕੀਤੀ ਨਹੀਂ ਆ, ਪਤਾ ਨਹੀਂ ਆਪਣੇ ਆਪ ਹੀ ਹੋ ਜਾਂਦੀ ਆ।
5: ਚੰਗੀ ਗੱਲ ਹੈ,
8: ਮੇਰਾ ਮਨ ਸ਼ਾਂਤ। ਹਾਂਜੀ, ਬੜਾ ਮਜ਼ਾ ਆਉਂਦਾ, ਵਧੀਆ।
5: ਥੈਂਕ ਯੂ ਨੀਤੂ ਜੀ, ਥੈਂਕ ਯੂ।
8: ਚਲੋ ਫਾਈਨਲੀ ਓਕੇ ਜੀ, ਸਤਿ ਸ਼੍ਰੀ
5: ਅਕਾਲ। ਗੱਲਾਂ ਆਉਂਦੀਆਂ ਰਹਿਣ, ਤੁਹਾਨੂੰ ਤੁਸੀਂ ਕਰਦੇ ਰਹੋ, ਹੈਨਾ, ਇਹੋ ਜ਼ਿੰਦਗੀ ਆ।
6: ਯੈਸ,
5: ਹੈਨਾ, ਮਨ ਦੇ ਵਿੱਚ ਵਿਚਾਰ ਆਊ ਤੇ ਫਿਰ ਹੀ ਬੰਦਾ ਗੱਲ ਕਰੂ।
6: ਹਾਂ, ਵਿਚਾਰ ਦੱਸਣਾ ਵੀ ਤਾਂ ਆਣਾ ਚਾਹੀਦਾ, ਇਹ ਬਿਲਕੁਲ ਸਹੀ ਗੱਲ।
5: ਹਾਂ,
6: ਵਿਚਾਰੇ ਲੋਕ ਇੱਚ ਵੀ ਰਹਿ ਜਾਂਦੇ ਆ ਕਈਆਂ ਲਈ, ਇਹ ਹੀ ਪਹਾੜ ਹੁੰਦਾ ਹੋਣਾ, ਹੈਨਾ, ਜੋ
5: ਮਨ ਚ ਨਹੀਂ ਕੱਢ ਸਕਦਾ।
6: ਕਾਫੀ ਲੋਕਾਂ ਦੇ ਅੰਦਰ ਵੈਸੇ ਹੀ ਹੁੰਦਾ ਕਿ ਜੋ ਮਨ ਚ, ਭਾਵੇਂ ਆਪਣੇ ਕਿਸੇ ਕਰੀਬੀ ਨਾਲ ਹੀ ਹੋਵੇ ਕਿ ਕੋਈ ਗੁੱਸਾ, ਗਿਲਾ, ਗੁਬਾਰ ਜਾਂ ਕੋਈ ਕੰਮ ਹੀ ਹੋਵੇ, ਕਹਿਣ ਨੂੰ ਥੋੜਾ ਨਾ ਸੰਗਦੇ ਹੋ,
5: ਮੂੰਹ ਆਈ ਗੱਲ ਨਾ ਰਹਿੰਦੀ ਹੈ।
6: ਯੈਸ ਯੈਸ।
5: ਤੇ ਅੱਛਾ ਕੁਐਸਚਨ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਨਾ, ਇਸ ਤੋਂ ਪਹਿਲਾਂ ਕਿ ਆਪਾਂ ਭੁੱਲ ਜਾਈਏ, ਹਾਂ, ਤੇ ਇਹ ਕਹਿੰਦੇ ਵੀ ਮੈਂ ਪੁੱਛਣਾ ਸੀ ਕਿ ਸੈਂਸਸ ਫਾਰਮ ਇਹਨਾਂ ਨੇ ਫਿਲ ਕਰਨਾ ਸੀ, ਬਟ ਕਹਿੰਦੇ ਕਿ ਮੇਰੇ ਇੱਕ ਬੋਏ ਸਾਡੇ ਨਾਲ ਰਹਿੰਦਾ ਹੈ ਰੈਂਟ ਦੇ ਉੱਤੇ, ਅਤੇ ਅਸੀਂ ਫਿਲ ਕਰਨਾ ਹੈ ਕਿ ਉਹ ਆਪ ਕਰੇਗਾ। ਦੋਵੇਂ ਚੀਜ਼ਾਂ ਹੋ ਸਕਦੀਆਂ ਜੀ, ਤੁਸੀਂ ਇਹ ਵੀ ਕਰ ਸਕਦੇ ਹੋ ਵੀ ਤੁਸੀਂ ਇੱਕੋ ਥਾਂ ਦੇ ਉੱਤੇ ਅਕਾਊਂਟ ਬਣਾ ਕੇ ਉਸੇ ਦੇ ਵਿੱਚ ਹੀ ਤੁਸੀਂ ਪਾ ਦਿਓ ਵੀ ਆਹ ਇੱਕ ਜਿਹੜਾ ਸਾਡੇ ਨਾਲ ਮੁੰਡਾ ਰਹਿੰਦਾ, ਜੋ ਵੀ ਉਹਦਾ ਸਟੇਟਸ ਹੈ ਨਾ, ਅਤੇ ਦੂਸਰਾ ਇਹ ਆ ਕਿ ਉਹ ਆਪਣੇ ਤੌਰ ਦੇ ਉੱਤੇ ਵੀ ਕਰ ਸਕਦਾ। ਦੋਵਾਂ 'ਚ ਕੋਈ ਨੁਕਸ ਨਹੀਂ ਆ, ਜੋ ਜਿੰਨੀ ਕੁ ਮੈਨੂੰ ਨੌਲੇਜ ਹੈ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੇਰਾ ਕੁਐਸਚਨ ਸੈਂਸਿਸ ਰਿਲੇਟਡ ਸੀ ਕਿ ਆਈ ਲਿਵ ਇਨ ਅ ਹਾਊਸ ਫੋਰ ਆਫ ਫੈਮਿਲੀ ਮੈਂਬਰਸ, ਬਟ ਮਾਈ ਹਸਬੈਂਡ ਗੋਇੰਗ ਵਰਕ ਅਨਦਰ ਸਟੇਟ ਫਰੋਮ ਡੇ ਆਫਟਰ ਐਂਡ ਸਟੇ ਦੇਅਰ ਫੋਰ ਅ ਵੀਕ, ਬਟ ਔਨ ਸੈਂਸਿਸ ਦੇ ਹੈਵ ਅ ਕੁਐਸਚਨਸ ਵੇ ਹੂ ਗੋਇੰਗ ਅਵੇ ਫਰੋਮ 11th ਅਗਸਤ, ਬਟ ਕਹਿੰਦੇ ਨੇ ਕਿ ਦੇ ਆਪਸ਼ਨਸ ਰਿਗਾਰਡਿੰਗ ਪੀਪਲ ਔਨ ਹੋਲੀਡੇ, ਆਲ ਆਪਸ਼ਨਸ ਨੇਮ ਪੀਪਲ, ਬਟ ਇਟਸ ਮਾਈ ਪਾਰਟਨਰ, ਸੋ ਕੈਨ ਪਲੀਜ਼ ਟੈਲ ਮੀ ਵਿੱਚ ਆਪਸ਼ਨ ਆਈ ਕੈਨ ਚੂਜ਼। ਆਈ ਥਿੰਕ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਮੇਨ ਸੈਂਸਸ ਦਾ ਜਿਹੜਾ ਮਕਸਦ ਹੈ ਜਿੰਨਾ ਕੁ, ਮਤਲਬ ਜੇ ਤੁਸੀਂ ਸਮਝੋ, ਤਾਂ ਉਹਦਾ ਇਹ ਆ ਵੀ ਆਪਾਂ ਬੰਦੇ ਕਾਊਂਟ ਕਰਨੇ ਆ ਵੀ ਸਾਡੇ ਕੋਲ ਸਾਡੇ ਦੇਸ਼ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ, ਉਹ ਕਿਹੜੇ ਕਿਹੜੇ ਐਡਰੈਸ 'ਤੇ ਰਹਿੰਦੇ ਨੇ, ਜੇ ਉਹ ਬਾਹਰ ਜਾ ਵੀ ਰਹੇ ਨੇ ਤਾਂ ਉਹ ਅਸਥਾਈ ਤੌਰ ਦੇ ਉੱਤੇ ਜਾ ਰਹੇ ਨੇ, ਸੋ ਉਹਦੇ ਨਾਲ ਕੋਈ ਇੱਡਾ ਫਰਕ ਨਹੀਂ ਪੈਣਾ। ਸੋ ਤੁਸੀਂ ਗਿਆਰਾਂ ਨੂੰ ਤੇ ਕੰਮ ਕਰਨ ਸਾਰਿਆਂ ਨੇ ਜਾਣਾ ਹੀ ਆ, ਮਤਲਬ ਮੈਨੂੰ ਲੱਗਦਾ ਵੀ ਇਹਦੇ ਨਾਲ ਕੋਈ ਫਰਕ ਨਹੀਂ ਆ, ਤੁਸੀਂ ਸਿਰਫ ਭਰ ਦੋ ਤੁਸੀਂ। ਤੇ ਧੰਨਵਾਦ, ਕਹਿੰਦੇ ਕਿ ਐਨਸੈਸਟਰੀ ਵਿੱਚ ਕੀ ਲਿਖਣਾ ਐਂਡ ਰਿਲੀਜਨ ਦੇ ਵਿੱਚ, ਤੁਸੀਂ ਵੇਖੋ ਜੀ ਜਦੋਂ ਤੁਸੀਂ ਭਰੋਗੇ ਨਾ ਤਾਂ ਕਈ ਚੀਜ਼ਾਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣੀਆਂ, ਹੈ ਨਾ। ਰਿਲੀਜਨ 'ਤੇ ਜੋ ਤੁਹਾਡਾ ਰਿਲੀਜਨ ਹੈ, ਹੁਣ ਮੈਂ ਨਹੀਂ ਦੱਸ ਸਕਦਾ, ਉਹ ਤੁਸੀਂ ਦੱਸੋਗੇ। ਜੇ ਮੰਨ ਲਓ ਤੁਸੀਂ ਸਿੱਖ ਹੋ ਤਾਂ ਸਿੱਖ ਭਰ, ਸਿੱਖਿਜ਼ਮ ਭਰੋਗੇ ਸਿੱਖ ਭਰੋਗੇ, ਜੇ ਤੁਸੀਂ ਹਿੰਦੂ ਹੋ ਤਾਂ ਹਿੰਦੂ ਭਰੋਗੇ, ਜੇ ਤੁਸੀਂ ਮੁਸਲਿਮ ਹੋ ਤਾਂ ਮੁਸਲਿਮ ਭਰੋਗੇ। ਜੇ ਉਹਦੇ ਵਿੱਚ ਨਹੀਂ ਹੈਗੀ ਉਹ ਵਾਲੀ ਆਪਸ਼ਨ ਤਾਂ ਤੁਸੀਂ ਉਹ ਆਪਸ਼ਨ ਤੁਸੀਂ ਅਦਰਜ਼ ਵਿੱਚ ਭਰ ਦਿਓ। ਨਹੀਂ ਮਤਲਬ ਮੰਨ ਲਓ ਜੇ ਤੁਹਾਡਾ ਧਰਮ ਨਹੀਂ ਹੈਗਾ, ਹੈ ਨਾ, ਤਾਂ ਤੁਸੀਂ ਨੋ ਰਿਲੀਜ਼ਨ ਵੀ ਲਿਖ ਕੇ ਲਿਖ ਸਕਦੇ ਹੋ ਅੱਜ ਕੱਲ੍ਹ ਉਹ ਵੀ ਆ। ਅੱਛਾ, ਸਰਪ੍ਰਾਈਜ਼ਿੰਗਲੀ ਪਿਛਲਾ ਜਿਹੜਾ ਸਰਵੇ ਸੈਂਸਿਸ ਹੋਇਆ ਸੀ ਨਾ, ਉਹਦੇ ਵਿੱਚ ਬੜਿਆਂ ਨੇ ਉਹ ਭਰਿਆ, ਉਹ ਕੋਈ ਫਿਲਮ ਜੀ ਹੀ ਕੀ ਕਾਰਟੂਨ ਜੇ ਹੀ ਕੀ ਹੀ ਉਹ ਕੁਛ, ਹਾਂ, ਉਹ ਬੜਿਆਂ ਨੇ ਭਰਿਆ ਇਹਦਾ ਮੈਂ, ਹਾਂ ਹਾਂ, ਕੋਈ ਇੱਦਾਂ ਦਾ ਕੋਈ ਆਇਆ ਸੀ ਉਹਦੇ ਵਿੱਚ ਕੋਈ ਫਿਲਮ ਦੇ ਵਿੱਚ ਹੀ ਕੋਈ ਕੋਈ ਇੱਦਾਂ ਦਾ ਕੋਈ ਮਤਲਬ ਉਹਨਾਂ ਨੇ ਇਮੈਜੀਨਰੀ ਇੱਕ ਧਰਮ ਜੇ ਦੀ ਗੱਲ ਕੀਤੀ ਸੀ।
6: ਅੱਛਾ,
5: ਮੈਂ ਮੈਨੂੰ ਚੇਤਾ ਭੁੱਲ ਗਿਆ, ਤੇ ਉਹ ਭਰਿਆ ਸੀ ਬੜਿਆਂ ਨੇ।
6: ਅੱਛਾ,
5: ਜੇ ਤੋਂ ਹੀ ਕੁਛ।
6: ਅੱਛਾ,
5: ਹਾਂ, ਉਹ ਭਰਿਆ ਸੀ, ਭਰਿਆ ਸੀ ਬੜਿਆਂ ਨੇ, ਚਾਰ ਅੱਖਰ ਨੇ, ਮੈਨੂੰ ਧਿਆਨ 'ਚ ਨਹੀਂ ਆ ਰਿਹਾ, ਜੇ ਕਿਸੇ ਨੂੰ ਪਤਾ ਤਾਂ ਹੁਣ ਦੱਸੂਗਾ। ਅਤੇ ਤੁਸੀਂ ਮਤਲਬ ਉਸ ਹਿਸਾਬ ਨਾਲ ਕਰ ਸਕਦੇ ਹੋ, ਐਨਸੈਸਟਰੀ ਦੇ ਵਿੱਚ ਤੁਸੀਂ ਪੰਜਾਬ ਭਰ ਸਕਦੇ ਹੋ, ਪੰਜਾਬੀ ਭਰ ਸਕਦੇ ਹੋ। ਸੋ ਧੰਨਵਾਦ ਤੁਹਾਡਾ, ਅਤੇ ਅੱਜ ਕੱਲ੍ਹ ਦਿਨ ਕਹਿੰਦੇ ਕਿ ਸਭ ਕੇ ਲਈ ਮੰਗਲਮਈ ਹੋ। ਜਤਿੰਦਰ ਚੱਡਾ ਜੀ, ਬਹੁਤ ਬਹੁਤ ਧੰਨਵਾਦ। ਜਸਗਿਰੀ ਜੀ ਕਹਿੰਦੇ, ਮਨਦੀਪ ਜੀ ਨੇ ਮੇਰੀ ਕਹਾਣੀ ਬਿਆਨ ਕਰਤੀ, ਦਿਲ ਦਰਿਆ ਸਮੁੰਦਰੋਂ ਡੂੰਘੇ, ਆਰ ਬਾਏ ਹਜ਼ਰਤ ਸੁਲਤਾਨ। ਠੀਕ ਹੈ ਤੁਸੀਂ ਤਾਂ ਹੀ ਕਿਉਂ ਜੇ ਮੰਨ ਲਉ ਸ਼ੋਰ ਹੋ ਗਏ ਨਹੀਂ ਤਾਂ ਫਿਰ ਇੱਦਾਂ ਕੰਫਿਊਜ਼ਨ ਹੋਰ ਜ਼ਿਆਦਾ ਕ੍ਰੀਏਟ ਹੋ ਜਾਣੀ ਆ ਅਤੇ ਕੋਈ ਨਾ ਕੋਈ ਸਾਨੂੰ ਤੁਸੀਂ ਭੇਜ ਦਿਓ ਕੋਈ ਤੁਹਾਡੇ ਕੋਲ ਜੇ
6: ਪ੍ਰਮਾਣ
5: ਹੈਗਾ ਵਾ ਹਾਂ ਪ੍ਰਮਾਣ ਹੈਗਾ ਅਤੇ ਆਪਾਂ ਇਹਨੂੰ ਫਿਰ ਪੱਕਿਆਂ ਕਰਕੇ ਹੀ ਆਪਾਂ ਫਿਰ ਉੱਠਾਂਗੇ ਧੰਨਵਾਦ ਤੁਹਾਡਾ ਅਤੇ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਡਾਇਰੈਕਟ ਫਰੀ PDF ਡਾਊਨਲੋਡ ਅੱਛਾ ਅਤੇ ਇਹ ਵੀ ਗੂਗਲ ਤੋਂ ਅੱਛਾ ਇਹ ਹੁਣ ਗੂਗਲ ਤੋਂ ਕਹਿ ਰਹੇ ਨੇ ਇਹ ਕਹਿੰਦੇ ਨੇ ਬੂਟਾ ਸਿੰਘ ਸ਼ਾਦ ਦਾ ਵਾ ਹੁਣ ਉਹ ਵੇਖਿਆ ਹੁਣ ਮਤਲਬ ਇੱਕ ਤੋਂ ਬਾਅਦ ਦੋ ਅਤੇ ਬਾਅਦ ਤਿੰਨ ਅਤੇ ਇਹ ਫਿਰ ਅੱਗੇ ਤੋਂ ਅੱਗੇ ਹੁਣ ਫਿਰ ਇਹ ਕੰਫਿਊਜ਼ਨ ਵਾਈਜ਼ ਇਹ ਮਤਲਬ ਤੁਰ ਪਿਆ ਕੰਮ ਅਤੇ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਬਹੁਤ ਕੰਸਰਨਡ ਹਾਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਪ੍ਰੀਤਮ ਭਾਅ ਜੀ ਨੂੰ ਜ਼ਰੂਰ ਪਤਾ ਹੋਊਗਾ ਉਹ ਲਿਖਦੇ ਵੀ ਨੇ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਅਤੇ ਪੰਜਾਬੀ ਸਾਹਿਤ ਦੇ ਨਾਲ ਬਹੁਤ ਸੋਹਣਾ ਉਹਨਾਂ ਦਾ ਨਾਤਾ ਵਾ ਸੋ ਇਸ ਕਰਕੇ ਫਿਰ ਤੁਸੀਂ ਨਾ ਖਬਰਾਂ ਅੱਜ ਸੁਣ ਲਿਓ ਅਤੇ ਆਪਾਂ
10: ਉਹਦੇ 'ਚ ਕਲੀਅਰ
5: ਬਿਹਤਰ ਹੈ ਵੀ ਆਪਾਂ ਉੱਥੇ ਕਿਉਂਕਿ ਗੂਗਲ ਤੋਂ ਵੀ ਆਪਾਂ ਬਹੁਤ ਵਾਰੀ ਸਾਨੂੰ ਜਿਹੜਾ ਵਾ ਇੱਕੋ ਚੀਜ਼ ਦੇ ਪਤਾ ਨਹੀਂ ਕਿੰਨੇ ਕੁ ਆਂਸਰ ਸਾਨੂੰ ਮਿਲਦੇ
10: ਆ ਅਤੇ
5: ਹਾਂ ਸੋ ਆਪਾਂ ਉੱਥੇ ਜਾ ਕੇ ਲੈ ਲਾਂਗੇ ਤੁਸੀਂ ਚਾਹੇ ਕਹਿੰਦੇ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ ਜ਼ਿੰਦਗੀ ਤੁਹਾਨੂੰ ਜੀ ਕੇ ਹੀ ਸਮਝ ਆਵੇਗੀ ਇਹੀ ਜ਼ਿੰਦਗੀ ਦੀ ਖੂਬਸੂਰਤੀ ਹੈ ਕਿ ਇਸ ਨੂੰ ਸਮਝਣ ਦਾ ਕੋਈ ਟੈਸਟ ਟਿਊਬ ਫਾਰਮੂਲਾ ਨਹੀਂ ਵਿਸ਼ਾਲ ਜੀ ਭੇਜਦੇ ਨੇ ਮੈਸੇਜ ਅਤੇ ਬਹੁਤ ਸੋਹਣਾ ਜੀ ਬਹੁਤ ਪਿਆਰਾ ਅਤੇ ਰਿਚਰਡ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬੋਇਜ਼ ਦਿਸ ਸੈਚਰਡੇ ਓਪਨ ਮਾਈਕ ਇਜ਼ ਗੋਇੰਗ ਟੂ ਮਿਕਸ ਇਨ ਪੰਜਾਬੀ ਹਿੰਦੀ ਇਨ ਐਂਡ ਉਰਦੂ ਹਾਂਜੀ
10: ਯੈਸ ਯੈਸ
5: ਹਾਂਜੀ ਹਾਂਜੀ ਮਿਕਸ ਜੀ ਮਿਕਸ ਅਤੇ ਇਫ ਯੈਸ ਕੈਨ ਆਈ ਹੈਵ ਅ ਟੂ ਪਾਸਿਜ਼ ਪਲੀਜ਼ ਤੁਸੀਂ ਸਾਡੇ ਇੰਸਟਾ ਜੇ ਤੁਹਾਡੇ ਕੋਲ ਹੈਗਾ ਅਤੇ ਤੁਸੀਂ ਰਿਚਰਡ ਜੀ ਉੱਥੇ ਜਾ ਕੇ ਅਤੇ ਕਰੀ
6: ਹਾਂ ਇੰਸਟਾ ਦੀ ਬਾਇਓ ਤੇ ਹੈਗਾ ਈਵੈਂਟ ਬ੍ਰਾਈਟ ਦਾ ਲਿੰਕ ਨਾ ਸੋ ਤੁਸੀਂ ਓਪਨ ਕਰ ਲਓ ਅਤੇ
5: ਨਹੀਂ ਲੱਭੂਗਾ ਤੇ ਦੱਸ ਦਿਓ ਆਪਾਂ ਤੁਹਾਨੂੰ ਲਿੰਕ ਭੇਜ ਦੇਣਾ ਧੰਨਵਾਦ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਗੋਟ ਜੋਬ ਆਫਰ ਫਰੋਮ ਫੈਡਰਲ ਗੌਰਮੈਂਟ ਐਂਡ ਆਈ ਹੈਵ ਟੂ ਕਿਡਸ 4 and 2 years ਅਤੇ ਦੇ ਨੈਵਰ ਵੈਂਟ ਚਾਈਲਡ ਕੇਅਰ ਨੋ ਐਂਡ ਦੇ ਨੀਡ ਟੂ ਸਟਾਰਟ ਫੋਰ 5 days ਫੋਰ ਮੀ ਦੈਟ ਗੋਨਾ ਬੀ ਏ ਹਾਰਡ ਟਾਸਕ ਟੂ ਕੀਪ ਦੈਮ ਅਵੇ ਫਰੋਮ ਮੀ ਹਾਂ ਇਹ ਇੱਕ ਵੱਡਾ ਪਾਰਟ ਹੈ ਜੀ ਫਸਟ ਟਾਈਮ ਜਦੋਂ ਤੁਸੀਂ ਆਪਾਂ ਮੰਨ ਲਓ ਇੱਕ ਪਹਿਲੀ ਵਾਰ ਜਦੋਂ ਬੱਚੇ ਦੇ ਜਨਮ ਤੋਂ ਬਾਅਦ ਮਾਂ ਉਹਨੂੰ ਛੱਡ ਕੇ ਕੰਮ 'ਤੇ ਜਾਂਦੀ ਹੈ ਅਤੇ ਉਹ ਦਿਨ ਉਹਦੇ ਲਈ ਸਭ ਤੋਂ ਵੱਡਾ ਪਹਾੜ ਹੀ ਆ ਉਹਦਾ ਧਿਆਨ ਸਾਰਾ ਦਿਨ ਪਿੱਛੇ ਰਹਿੰਦਾ ਪਹਿਲੇ ਦਿਨ ਜਦੋਂ ਮਾਂ ਆਪਣੇ ਬੱਚੇ ਨੂੰ ਸਕੂਲ ਭੇਜਦੀ ਹੈ ਅਤੇ ਸਾਰਾ ਦਿਨ ਉਹਦਾ ਧਿਆਨ ਬੱਚੇ ਦੇ ਵਿੱਚ ਰਹਿੰਦਾ ਉਹਦੇ ਲਈ ਵਾਕਈ ਇਹ ਪਹਾੜ ਆ ਪਹਿਲੀ ਵਾਰ ਜਦੋਂ ਮਾਂ ਆਪਣੇ ਬੱਚੇ ਨੂੰ ਆਪਣੇ ਆਪ ਐਕਸਕਰਸ਼ਨ ਐਂਡ ਆਲ ਇਹਨਾਂ ਚੀਜ਼ਾਂ ਹੈ ਨਾ ਅਤੇ ਸਾਰੀ ਦਿਹਾੜੀ ਉਹਦਾ ਧਿਆਨ ਪਿੱਛੇ ਰਹਿੰਦਾ ਮਾਂ ਫਿਰ ਚੀਜ਼ ਹੀ ਸ਼ਬਦ ਹੀ ਇੱਦਾਂ ਦਾ ਤੁਹਾਡੇ ਆਪਣਾ ਇਹ ਤਾਂ ਸਭ ਤੋਂ ਵੱਡੀ ਚੀਜ਼ ਹੈ ਅਤੇ ਤੁਸੀਂ ਇਹ ਵੇਖੋ ਵੀ ਇਹ ਸਮਝਦਾ ਸਮੇਂ ਇਹ ਚੀਜ਼ਾਂ ਇਹ ਪਹਾੜ ਵੇਖੋ ਜੀ ਇਹ ਬਦਲਦੇ ਰਹਿਣੇ ਹੈ ਨਾ ਅਤੇ ਥੈਂਕ ਯੂ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਆਪਣਾ ਗੁਰਜੀਤ ਜੀ ਕਹਿੰਦੇ ਨੇ ਕਿ ਸਰਦਾਰ ਜੀ ਸੁਣ ਰਹੇ ਨੇ ਤੁਹਾਡੀਆਂ ਟ੍ਰੈਫਿਕ ਆਪਣੇ ਸਰਦਾਰ ਜੀ
10: ਬਚੋ ਬਚੋ
5: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਗੱਲ ਸਮਝ ਨਹੀਂ ਲੱਗਦੀ ਕਿ ਤੁਸੀਂ ਕਿਹਾ ਸਟ੍ਰੈਸ ਨਾਲ ਪਹਾੜ ਖੱਟਦਾ ਪਰ ਫਿਰ ਇਹ ਖੂਨ ਕਹਿੰਦੇ ਕਿ ਤੂੰ ਲਿੱਸਾ ਹੋ ਗਿਆ ਲੱਗਦਾ ਅੱਛਾ ਫਿਰ ਕਿਉਂ ਕਹਿੰਦੇ ਕਿ ਤੂੰ ਲਿੱਸਾ ਹੋ ਗਿਆ ਲੱਗਦਾ ਕਿਸ ਗੱਲ ਦੀ ਟੈਨਸ਼ਨ ਹੈ ਵੇਖੋ ਆਹ ਮਤਲਬ ਇਹ ਇਫ ਬਟਸ ਤਾਂ ਹੁੰਦੀਆਂ ਜਦੋਂ ਪਤਾ ਵੀ ਆਪਾਂ ਕਰਨਾ ਹੀ ਕੁਛ ਨਹੀਂ ਘਟਾਉਣਾ ਹੀ ਨਹੀਂ ਆ ਅਤੇ ਫਿਰ ਆਪਾਂ ਮਤਲਬ ਫਿਰ ਆਪਾਂ ਇੱਧਰ ਨੂੰ ਲੈ ਜਾਂਦੇ
6: ਨਹੀਂ ਨਾਲੇ ਇਹ ਵੀ ਹੈ ਨਾ ਕਿ ਕਲੀਨਿਕਲੀ ਵੀ ਜੇ ਤੁਸੀਂ ਵੇਖੋ ਤਾਂ ਜੋ ਸਟ੍ਰੈਸ ਆ ਉਹਨੇ ਤੁਹਾਡੇ ਮੈਟਾਬੋਲਿਜ਼ਮ 'ਤੇ ਕਿੱਦਾਂ ਕੰਮ ਕਰਨਾ ਉਹ ਟੂ ਐਵਰੀ ਬੋਡੀ ਡਿਫਰੈਂਟ ਆ ਵਾਕਈ ਕਿਸੇ ਨੂੰ ਵਧਾ ਸਕਦੇ
5: ਤੁਸੀਂ ਜਦੋਂ ਮੈਂਟਲੀ ਤੁਸੀਂ ਸਟ੍ਰੈਸ ਦੇ ਵਿੱਚ ਹੁੰਦੇ ਹੋ ਤਾਂ ਤੁਸੀਂ ਕਈ ਵਾਰੀ ਨੋਟ ਕੀਤਾ ਹੋਊਗਾ ਤੁਸੀਂ ਮਤਲਬ ਇੱਦਾਂ ਆਮ ਤਾਂ ਨਹੀਂ ਆਪਾਂ ਚੈੱਕ ਕਰਦੇ ਪਰ ਤੁਸੀਂ ਜਿਹੜਾ ਕੋਈ ਤੁਹਾਡੇ ਆਸ ਪਾਸ ਹੋਊਗਾ ਨਾ ਕੋਈ ਮੰਨ ਲਓ ਖੰਡ ਦੀ ਬਿਮਾਰੀ ਹੋਊਗੀ ਸ਼ੂਗਰ ਹੋਊਗੀ ਕਿਸੇ ਨੂੰ ਅਤੇ ਤੁਸੀਂ ਨੋਟ ਕਰਿਓ ਵੀ ਉਹ ਜਦੋਂ ਸਟ੍ਰੈਸ ਦੇ ਵਿੱਚ ਹੋਊ ਤਾਂ ਉਹਦੇ ਸ਼ੂਗਰ ਲੈਵਲ ਹਿੱਲਣਗੇ
6: ਸਟ੍ਰੈਸ ਦੇ ਅੰਦਰ ਲੋਕੀ ਈਟਿੰਗ ਬਹੁਤ ਕਰਦੇ ਸਟ੍ਰੈਸ ਈਟਿੰਗ ਨਾਮ ਦੀ ਪ੍ਰੋਪਰ ਕਈ ਲੋਕ ਖਾਂਦੇ ਹੀ ਮਿੱਠਾ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਕੋਈ ਸਟ੍ਰੈਸ ਹੈ ਪਰ ਉਹ ਮਤਲਬ ਜੀਭ ਉਸੇ ਵਕਤ ਮੰਗਦੀ ਕੁਛ ਮਿੱਠਾ
5: ਕਈਆਂ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਨਾਲ ਮੁੰਡਾ ਕੰਮ ਕਰਦਾ ਸੀ ਉਹਨੂੰ ਜਦੋਂ ਸਟ੍ਰੈਸ ਸੀ ਤਾਂ ਉਹ ਚੋਕਲੇਟ ਖਾਣੋਂ ਨਹੀਂ ਹਟਦਾ ਹੈ ਨਾ ਇੱਕ ਹੋਰ ਹੀ ਅਲੱਗ ਕੇਸ ਉਹ ਕੋਕ ਪੀ ਜਾਂਦਾ ਸੀ ਅਤੇ ਸਾਡਾ ਜਿਹੜਾ ਸ਼ੈਫ ਹੁੰਦਾ ਸੀ ਜਦੋਂ ਮੈਂ ਸ਼ੁਰੂ 'ਚ ਆਇਆ ਹਾਂ ਉਹਦੀ ਨਿਸ਼ਾਨੀ ਇਹ ਸੀ ਵੀ ਉਹਨੇ ਵਾਰ-ਵਾਰ ਸਿਗਰਟਾਂ ਪੀ ਜਾਣੀਆਂ ਬਾਹਰ ਜਾ ਕੇ ਪਤਾ ਲੱਗ ਜਾਂਦਾ ਸੀ ਉਦੋਂ ਉਹ ਪੀ ਇਹ ਹੁਣ
6: ਦੁਨੀਆਂ ਅੰਦਰ ਵਿਕਦੀਆਂ ਹੀ ਇਸ ਪੁਆਇੰਟ 'ਤੇ ਕਿ ਸਟ੍ਰੈਸ ਬਸਟਰ ਹੈ ਨਾ
5: ਹਾਂ ਸੋ ਇਹ ਤਾਂ ਕਰਕੇ ਹੀ ਸੋ ਇਹ ਅਲੱਗ ਅਲੱਗ ਹਰ ਇੱਕ ਦਾ ਉਹ ਆ ਹੈ ਨਾ ਪਰ ਇਹ ਵੀ ਹੈ ਗੱਟ ਦੇ ਨਾਲ ਰਿਲੇਟਿਡ ਹੀ ਹੈ ਨਾ ਤੁਹਾਨੂੰ ਦਿਮਾਗੀ ਕੀ ਸੋਚਦੇ ਹੋ ਉਹ ਤੁਹਾਡੇ ਢਿੱਡ 'ਤੇ ਅਸਰ ਕਰੂਗਾ ਤੁਹਾਡਾ ਢਿੱਡ ਜੇ ਨਹੀਂ ਤੁਸੀਂ ਮਤਲਬ ਸਹੀ ਅਤੇ ਫਿਰ ਤੁਹਾਡਾ ਜਿਹੜਾ ਖਾਣਾ ਉਹ ਸੜੂਗਾ ਅਤੇ ਤੁਹਾਡਾ ਭਾਰ ਵਧਣਾ ਉਹ ਤੁਹਾਡੀ ਐਨਰਜੀ ਦੀ ਬਜਾਏ ਚਰਬੀ 'ਚ ਕਨਵਰਟ ਹੋਣਾ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ ਸਟ੍ਰੈਸ 'ਚ, ਮੰਨ ਲਓ ਜਿਹੜੇ ਗਲਤ ਖਾਂਦੇ ਨੇ ਉਹਨਾਂ ਨੇ ਗਲਤ ਖਾ ਲਿਆ, ਫੈਟੀ ਖਾ ਲਿਆ, ਮਿੱਠਾ ਖਾ ਲਿਆ, ਨਸ਼ੀਲਾ ਕੁਛ ਖਾ ਲਿਆ, ਹੈ ਨਾ, ਨਸ਼ਾ ਪੱਤਾ ਕੁਛ ਕਰ ਲਿਆ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨਡਾਇਰੈਕਟਲੀ ਮਤਲਬ
6: ਹਾਂ ਕਰਦੀਆਂ। ਹੁਣ ਲਿਕਰ ਮੇਜਰ ਕਾਰਨ ਆ ਬਹੁਤ ਜ਼ਿਆਦਾ ਸ਼ਰਾਬ, ਹੈ ਨਾ, ਸਟ੍ਰੈਸ ਦੇ ਕਾਰਨ ਲੋਕ ਪੀਂਦੇ ਆ ਅਤੇ ਉਹਨੇ ਭਾਰ ਹੀ ਵਧਾਉਣਾ ਫਿਰ।
5: ਦੇਖੋ ਕਹਿੰਦੇ ਕਿ ਮੈਨੂੰ ਉੱਠਣਾ ਨਹੀਂ ਔਖਾ ਲੱਗਦਾ, ਮੈਨੂੰ ਰੋਜ਼ ਉਸੇ ਟਾਈਮ ਦੇ ਉੱਤੇ ਆ ਜਾਂਦੀ ਆ ਜਾਗ, ਬਟ ਕਹਿੰਦੇ ਕਿ ਮੈਨੂੰ ਕੱਪੜੇ ਧੋ ਕੇ ਸੰਭਾਲਣੇ ਬਹੁਤ ਔਖੇ ਲੱਗਦੇ ਨੇ, ਅਤੇ ਦਿਲ ਕਰਦਾ ਕਿ ਆਪਾਂ ਕੱਪੜੇ ਅਤੇ ਹੋ ਜਾਣ ਅਤੇ ਆਪਾਂ ਆਪਣੀ ਜਗ੍ਹਾ 'ਤੇ ਜਾ ਕੇ ਆਪੇ ਆਪਣੀ ਜਗ੍ਹਾ 'ਤੇ ਜਾ ਕੇ ਟਿਕ ਜਾਣ ਅਤੇ ਬਾਕੀ ਸਾਰਾ ਕੁਛ ਹੋ ਜਾਵੇ। ਵੇਖੋ ਕਿਸੇ ਨੂੰ ਨਾ ਕਿਸੇ ਨੂੰ ਕੁਕਿੰਗ, ਕਿਸੇ ਨੂੰ ਕੱਪੜੇ ਸਾਹਮਣੇ, ਕਿਸੇ ਨੂੰ ਧੋਣੇ, ਕਿਸੇ ਨੂੰ ਸਫਾਈਆਂ ਕਰਨੇ, ਹਰ ਇੱਕ ਨੂੰ ਵੇਖ ਲਓ ਅਲੱਗ ਅਲੱਗ ਚੀਜ਼ਾਂ ਲੱਗਦੀਆਂ। ਪਰ ਇਹਦਾ ਭੈਣ ਜੀ ਹੱਲ ਹੈਗਾ, ਇਹਦਾ ਜਿੱਦਾਂ ਨਾ ਤੁਸੀਂ ਆਮ ਆਪਣੇ ਏਰੀਏ ਦੇ ਵਿੱਚ ਸਰਚ ਕਰਿਓ, ਬਹੁਤ ਲੋਕ ਇਹ ਕਰਦੇ ਨੇ ਘਰੋਂ ਕੰਮ, ਉਹ ਤੁਹਾਨੂੰ ਮਤਲਬ ਤੁਸੀਂ ਕੱਪੜੇ ਗੰਦੇ ਇਕੱਠੇ ਕਰੀਏ, ਤੁਸੀਂ ਉਹਨਾਂ ਨੂੰ ਦੇਣੇ ਆ ਅਤੇ ਉਹ ਤੁਹਾਨੂੰ ਧੋ ਕੇ ਅਤੇ ਪ੍ਰੈਸ ਕਰਕੇ ਦੇ ਜਾਂਦੇ, ਮਤਲਬ ਜਿੱਦਾਂ ਇੰਡੀਆ ਵਾਲੀ ਜਿਹੜੀ ਆ
6: ਪ੍ਰੋਪਰ ਇੰਡੀਆ ਵਾਲਾ ਸਿਸਟਮ
5: ਇੱਥੇ ਵੀ ਮਿਲਦਾ ਵਾ ਤੁਹਾਨੂੰ। ਸੋ ਤੁਸੀਂ ਡਿਪੈਂਡ ਕਰਦਾ ਤੁਸੀਂ ਕੀ ਅਫੋਰਡੇਬਿਲਟੀ ਤੁਹਾਡੀ, ਸੋ ਉਹ ਤੁਸੀਂ ਕਰਵਾ ਸਕਦੇ, ਮਤਲਬ ਹੈ ਸਾਰਾ ਕੁਛ ਹੀ ਇੱਥੇ, ਬਾਕੀ ਤੁਸੀਂ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ। ਗੁਰਸੇਵਕ ਸਿੰਘ ਜੀ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਵਿਨੀਪੈਗ ਤੋਂ ਪਾਉਂਦੇ ਨੇ ਸਾਂਝਾ। ਸੁਖਦੀਪ ਸਿੰਘ ਘੁੰਮਜੇ ਕਹਿੰਦੇ ਨੇ ਕਿ ਕਹਿੰਦਾ ਅਜਿਹਾ ਸਭ ਦਾ ਕੋਈ ਮੇਲ ਹੋਵੇ, ਅੰਦਰ ਬਾਹਰ ਦੀ ਨਾ ਕੋਈ ਖੇਲ ਹੋਵੇ, ਜੋ ਬਾਹਰ ਹੈ ਉਹੀ ਅੰਦਰ ਹੈ, ਮਨ ਸ਼ਾਂਤ ਅਤੇ ਸੁੱਖਾਂ ਦਾ ਮੰਦਰ ਹੋਵੇ, ਕਹਿੰਦਾ ਘੁੰਮਣ ਚਾਰੇ ਪਾਸੇ ਬਣੀ ਖੁਸ਼ਹਾਲੀ ਹੋਵੇ, ਹੱਸਦਾ ਵੱਸਦਾ ਸਭ ਦਾ ਵਿਹੜਾ ਹੋਵੇ।
6: ਧੰਨਵਾਦ,
5: ਮਿਹਰਬਾਨੀ ਜੀ। ਅਤੇ ਜਸਅਮ੍ਰਿਤ ਜੀ ਕਹਿੰਦੇ ਨੇ ਕਿ ਭਾਈ ਪੈਟਰੋਲ ਫਿਰ $2 ਤੋਂ ਉੱਪਰ ਚੜ ਗਿਆ, ਇਹ ਵੀ ਇੱਕ ਵੱਡਾ ਪਹਾੜ ਹੈ, ਹੈ ਨਾ। ਪਹਿਲੀ ਵਾਰ ਸਾਨੂੰ ਬੜਾ ਦੁੱਖ ਲੱਗਾ ਸੀ, ਹੁਣ ਤਾਂ ਐਂ ਜਿੱਦਾਂ ਨਾ ਮਤਲਬ ਆਦਤ ਜੀ ਪੈ ਗਈ ਆਪਾਂ।
6: ਸਹੀ ਗੱਲ,
5: ਹਾਂ, ਆਪਾਂ ਮਤਲਬ ਇਹ ਕਰ ਲੈਂਦੇ ਵੀ ਚੱਲ ਠੀਕ ਆ ਯਾਰ, ਹਨਾ, ਹੋ ਗਿਆ, ਹੁਣ ਕੀ ਕਰ ਸਕਦੇ। ਇੱਦਾਂ ਸਾਡੇ ਦਿਮਾਗ ਵੇਖ ਲਓ,
6: ਇੱਦਾਂ ਉਹ ਨੰਬਰ ਵੀ ਇਸ ਤਰ੍ਹਾਂ ਖੇਡਦੀ ਹੈ ਨਾ ਸਰਕਾਰਾਂ ਵੀ, ਕਿ ਪਹਿਲੇ ਬਹੁਤਾ ਹੀ ਉੱਪਰ ਕਰ ਦੇਣਾ, ਫਿਰ 170 80 ਤੇ ਜਦੋਂ ਸੈੱਟ ਕੀਤਾ ਫਿਰ ਲੱਗਣਾ ਕਿ ਹਾਂ ਯਾਰ ਪਿੱਛੇ ਜਦੋਂ 2 ਦੇਈ ਜਾਂਦੇ ਹੀ ਹੈ, ਹੁਣ 170
5: ਸਸਤਾ। ਅਤੇ ਇਹਦੇ ਨਾਲ ਨਾਲ ਤੁਹਾਨੂੰ ਆਪਾਂ ਇਹ ਵੀ ਦੱਸ ਦਈਏ ਕਿ ਫਿਲਮ ਫੈਸਟੀਵਲ ਸ਼ੁਰੂ ਹੋਣ ਵਾਲਾ ਵਾ ਅਗਲੇ ਹਫ਼ਤੇ, ਅਤੇ 13 ਤਰੀਕ ਤੋਂ ਸ਼ੁਰੂ ਹੋ ਜਾਣਾ ਫਿਲਮ ਫੈਸਟੀਵਲ। ਸੋ ਉਹਦੇ ਵਿੱਚ ਤੁਸੀਂ ਜਾ ਕੇ ਅਤੇ ਲਿਸਟਾਂ ਵੇਖੋ ਵੀ ਕਿਹੜੀ ਫਿਲਮ ਤੁਸੀਂ ਵੇਖਣੀ ਆ, ਅਤੇ ਅਵਾਰਡ ਜੇ ਤੁਸੀਂ ਵੇਖਣੇ ਆ ਤਾਂ ਟਿਕਟਾਂ ਲੈ ਲਓ, 13 ਤਰੀਕ ਨੂੰ ਅਵਾਰਡ ਨੇ,
6: ਹਾਂ
5: ਪੈਂਦੇ ਹੀ
6: ਬੜੀ, ਹਾਂ ਬਹੁਤ ਹੀ ਸਸਤੀਆਂ ਵੀ ਲਾਈਆਂ ਹੋਈਆਂ ਅੱਜ ਕੱਲ੍ਹ 'ਚ, ਤਾਂ ਮੇਰੇ ਖਿਆਲ ਨਾਲ 20 ਜਾਂ 22 ਡਾਲਰ 'ਚ ਲਾਈਆਂ ਹੋਈਆਂ ਉਹਨਾਂ ਨੇ ਅਰਲੀ ਐਕਸੈਸ।
5: ਇੱਕ ਮੈਂ ਕਹੋ ਸਟੂਡੈਂਟ ਵਾਲੀ 15 ਦੀ ਵੀ ਹੈ,
6: ਹਾਂ ਸਟੂਡੈਂਟ ਵਾਲੀ 15 ਦੀ ਵੀ ਹੈ। ਜੇ ਤੁਸੀਂ ਕਾਂਤਾਰਾ ਦਾ ਜਿਹੜਾ ਮੇਨ ਹੀਰੋ ਹੈ ਉਹਨੂੰ ਵੇਖਣਾ ਚਾਹੁੰਦੇ ਹੋ, ਦੁਲਕਰ ਸਲਮਾਨ ਨੂੰ ਵੇਖਣਾ ਚਾਹੁੰਦੇ ਹੋ, ਰੇਖਾ ਨੂੰ ਵੇਖਣਾ ਚਾਹੁੰਦੇ ਹੋ, ਮਿਰਜ਼ਾਪੁਰ ਵਾਲੇ ਪੰਕਜ ਤ੍ਰਿਪਾਠੀ ਨੂੰ ਵੇਖਣਾ ਚਾਹੁੰਦੇ ਹੋ, ਤਾਂ ਰਾਣੀ ਨੂੰ ਵੇਖਣਾ ਚਾਹੁੰਦੇ ਹੋ, ਰਾਣੀ ਮੁਖਰਜੀ ਨੂੰ, ਅਤੇ ਜਾਓ ਬਈ ਦੇਖੋ ਅਵਾਰਡ ਸੇ ਅਵਾਰਡ ਨਾਈਟ ਤੇ ਜਾ ਕੇ
5: ਵੇਖ ਲਓ ਕਿਹਨੇ ਰੋਕਿਆ,
6: ਅਸੀਂ ਨਹੀਂ ਰੋਕ ਰਹੇ ਬਈ, ਸਾਨੂੰ ਨਹੀਂ ਕਿਸੇ ਨੇ ਕੁਛ ਕਹਿਣਾ।
5: ਸੋ ਹਰ ਸਾਲ ਇਹ ਅਗਸਤ ਮਹੀਨੇ ਦੇ ਵਿੱਚ ਹੁੰਦਾ ਵਾ, ਅਤੇ ਸ਼ੁਰੂਆਤ ਹੋ ਜਾਣੀ ਹੈ 13 ਨੂੰ, ਅਵਾਰਡ ਤੁਸੀਂ ਵੇਖ ਸਕਦੇ। ਉਸ ਤੋਂ ਬਾਅਦ ਫਿਰ ਆਪਣਾ ਫੈਡਰੇਸ਼ਨ ਸਕੇਅਰ ਦੇ ਉੱਤੇ ਹਰ ਸਾਲ ਫਲੈਗ ਸੈਰੇਮਨੀ ਹੁੰਦੀ ਹੈ
6: ਜੀ ਜੀ।
5: ਸੋ ਫਲੈਗ ਸੈਰੇਮਨੀ ਦੇ ਵਿੱਚ ਤੁਸੀਂ ਹਿੱਸੇਦਾਰੀ ਪਾ ਸਕਦੇ ਹੋ ਨੈਕਸਟ ਡੇ, ਅਤੇ ਫਿਰ ਮਤਲਬ ਫਿਲਮਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ 2 ਹਫ਼ਤੇ ਅਲੱਗ ਅਲੱਗ, ਕਿਹੜੀਆਂ ਕਿਹੜੀਆਂ ਨੇ ਲੰਮੀ ਲਿਸਟ ਹੈ ਹਰ ਇੱਕ ਭਾਸ਼ਾ ਦੇ ਵਿੱਚ, ਅਤੇ ਤੁਸੀਂ ਉਹ ਵੇਖ ਸਕਦੇ ਹੋ। ਅਤੇ ਇਸੇ ਤਰ੍ਹਾਂ ਦੇ ਨਾਲ ਆਨੰਦ ਮਾਣ ਸਕਦੇ ਹੋ ਤੁਸੀਂ ਮੈਲਬਰਨ ਸ਼ਹਿਰ ਦਾ ਅਤੇ ਇਸ ਫੈਸਟੀਵਲ ਦਾ। ਸੋ ਵਾਪਸ ਆਪਾਂ ਉਹਨੇ ਆਪਦੀ ਗੱਲਬਾਤ ਉੱਤੇ, ਅਤੇ ਫਿਰ ਕਰਦੇ ਹਾਂ ਆਪਾਂ ਸਮਾਪਤੀ
6: ਜੀ।
5: ਅੱਜ ਗੱਲਬਾਤ ਆਪਾਂ ਕਰ ਰਹੇ ਸਾਂ ਕਿ ਆਪਾਂ ਰੋਜ਼ ਕਿਹੜਾ ਪੱਥਰ ਚੁੱਕ ਕੇ ਆਪਾਂ ਚੜ੍ਹਾਉਂਦੇ ਹਾਂ ਤਾਂ ਨੂੰ, ਅਤੇ ਫਿਰ ਆਪਾਂ ਨੂੰ ਲੱਗਦਾ ਵੀ ਫਿਰ ਅਗਲੇ ਦਿਨ ਸ਼ੁਰੂ ਕਰ ਲਿਆ। ਇੱਕ ਔਸਤਨ ਇਨਸਾਨ ਮੈਂ ਕੱਢ ਰਿਹਾ ਅੰਕੜੇ, ਕਹਿੰਦੇ ਨੇ ਕਿ 90,000 ਘੰਟੇ ਕੰਮ ਕਾਰ ਦੇ ਵਿੱਚ ਬਿਤਾਉਂਦਾ ਵਾ ਜਿਹੜਾ ਕਿ ਜਿਹਨੂੰ ਆਪਾਂ ਪੱਥਰ ਕਹਿ ਰਹੇ ਹਾਂ, ਮਤਲਬ 90,000 ਘੰਟੇ। ਅਤੇ ਕਹਿੰਦੇ ਨੇ ਕਿ ਇੱਕ ਸਰਵੇਖਣ ਹੋਇਆ, ਉਹਦੇ ਵਿੱਚ ਇਹ ਪਾਇਆ ਗਿਆ ਸੀ ਵੀ 20-23% ਲੋਕ ਹੀ ਸਿਰਫ ਆਪਣੇ ਕੰਮ ਨੂੰ ਆਨੰਦ ਮਾਣ ਕੇ ਕਰਦੇ ਆ, ਬਾਕੀ ਉਹਨਾਂ ਨੂੰ ਪੱਥਰ ਹੀ ਲੱਗਦਾ ਕੰਮ।
6: ਬਿਲਕੁਲ ਠੀਕ,
5: ਬਾਕੀ ਉਹ ਇੱਦਾਂ ਹੀ ਬਸ, ਮਤਲਬ ਲਾ ਲਓ ਵੀ ਆਪਾਂ ਹੁਣ 22-23 ਵਾਲੇ 'ਚ ਹਾਂ ਜਾਂ ਫਿਰ ਆਪਾਂ ਬਾਹਰ ਹਾਂ, ਉਹ ਤੁਸੀਂ ਵੇਖ ਲਓ,
6: ਉਹ ਤੁਸੀਂ ਵੇਖ ਲਓ। ਬਿਲਕੁਲ ਠੀਕ,
5: WHO ਦੇ ਅਨੁਸਾਰ ਇਹ ਕਹਿੰਦੇ ਨੇ ਕਿ ਜਿਹੜਾ ਬਰਨਆਊਟ ਜਿਹਨੂੰ ਆਪਾਂ ਕਹਿ ਦਿੰਦੇ ਥਕਾਵਟ, ਹੈ ਨਾ, ਜਿਹੜਾ ਸਿੰਡਰੋਮ ਹੈ, ਅਤੇ ਇਹ ਮਤਲਬ ਵਾਰ ਵਾਰ ਮਤਲਬ ਜਿਹੜਾ ਆਪਾਂ ਓਕੂਪੇਸ਼ਨਲ ਮਤਲਬ ਅੰਗਰੇਜ਼ੀ ਦਾ ਬੜਾ ਔਖਾ ਜਿਹਾ ਵਰਡ ਇਹਨਾਂ ਨੇ ਲਿਖਿਆ, ਅਤੇ ਪਰ ਇਹਦਾ ਮਤਲਬ ਮੈਨੂੰ ਜਿੰਨਾ ਕੁ ਸਮਝ ਆਇਆ ਉਹ ਇਹ ਆ ਵੀ ਜਿਹੜਾ ਦੁਹਰਾਓ ਆ ਵਾਰ ਵਾਰ ਔਖੇ ਕੰਮਾਂ ਦਾ, ਉਹ ਤੁਹਾਨੂੰ ਬਰਨ ਆਊਟ ਕਰ ਦਿੰਦਾ, ਵਾਰ ਵਾਰ ਉਹੀ ਕੰਮ, ਫਿਰ ਜਿੱਦਾਂ ਉੱਠਣ ਵਾਲਾ ਲਾ ਲਓ ਜਾਂ ਜਿਹੜੀ ਚੀਜ਼ ਤੁਹਾਨੂੰ ਸਫਾਈ ਔਖੀ ਲੱਗ ਰਹੀ ਆ,
6: ਸੈਜੈਂਟਰੀ ਕੰਮ ਜਿਹੜੇ ਹੈਗੇ ਆ, ਬੈਠ ਕੇ ਕਰਨ ਵਾਲੇ, ਉਹੀ ਕੰਪਿਊਟਰ ਮੂਹਰੇ, ਉਹ ਲੋਕਾਂ ਦਾ ਜ਼ਿਆਦਾ, ਹੈ ਨਾ, ਬਰਨ ਆਊਟ ਛੇਤੀ ਹੁੰਦਾ।
5: ਸੋ ਇਹੋ ਹੀ ਆ ਕਿ ਜਦੋਂ ਇਨਸਾਨ ਕਹਿੰਦੇ ਵਾਰ ਵਾਰ ਕੋਸ਼ਿਸ਼ ਕਰਦਾ ਵਾ ਪਰ ਉਹਨੂੰ ਰਿਜ਼ਲਟ ਨਹੀਂ ਮਿਲਦੇ, ਫੇਲੀਅਰ ਵੇਖਣ ਨੂੰ ਮਿਲਦਾ ਉਹਦੇ ਮੁਤਾਬਿਕ, ਹੈ ਨਾ। ਅਤੇ ਹੁਣ ਇੱਕ ਆਪਣਾ ਆਪਣਾ ਨਜ਼ਰੀਆ ਵਾ, ਇੱਕ ਬੰਦਾ ਇਹ ਕਹੂਗਾ ਵੀ ਕਈ ਤੁਹਾਨੂੰ ਇੱਦਾਂ ਕਹਿੰਦੇ ਮਿਲਣਗੇ ਵੀ ਮੈਂ ਵਾਰ ਵਾਰ ਕਰਕੇ ਅਤੇ ਹੋਰ ਸਿੱਖ ਲਿਆ।
6: ਹਾਂ,
5: ਕਈ ਤੁਹਾਨੂੰ ਮਿਲਣਗੇ ਉਹ ਕਹਿਣਗੇ ਵੀ ਸਾਡਾ ਹੋਈ ਨਹੀਂ ਕੁਛ ਸਕਦਾ, ਰੱਬ ਨੇ ਸਾਡੇ ਮਾਂ ਮਾਰੇ।
6: ਉਹੀ ਹੈ ਨਾ ਗੱਲ ਪਰਸਪੈਕਟਿਵ ਦੀ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਆ ਕੇ ਮੁੱਕਦੀ ਕਿ ਪਰਸਪੈਕਟਿਵ ਦੀ ਹੈ ਕਿ ਜਾਂ ਤਾਂ ਉਹਨੂੰ ਹਰ ਰੋਜ਼ ਸੋਚੋ ਕਿ ਹੁਣ ਵੀ ਫਿਰ ਤੋਂ ਕਿ ਹਜੇ ਆਪਾਂ ਗੱਲ ਕਰਦੇ ਹਾਂ ਤਾਂ ਹਜੇ ਵੀ ਬੇਚਾਰਾ ਸਿਸਿਫਸ ਆਪਣਾ ਗੋਲਾ ਜਿਹਾ ਲੈ ਕੇ ਪਹਾੜ ਚੜ੍ਹਦਾ ਪਿਆ, ਜਾਂ ਤਾਂ ਉਹਨੂੰ ਟ੍ਰੈਜਡੀ ਮੰਨ ਲਓ, ਜਾਂ ਫਿਰ ਜੋ ਕੈਮੂ ਕਹਿ ਗਿਆ ਅੱਜ ਤੋਂ 60-70 ਸਾਲ ਪਹਿਲਾਂ ਕਿ ਬਈ ਉਹਨੂੰ ਇਹ ਇਮੈਜਿਨ ਕਰੋ ਖੁਸ਼ ਹੈ ਕਿ ਉਹ ਹਰ ਰੋਜ਼ ਕਰ ਪਾ ਰਿਹਾ, ਕਿ ਹਰ ਰੋਜ਼ ਨਵੇਂ ਨਵੇਂ ਤਰੀਕੇ ਨਾਲ ਸ਼ਾਇਦ ਉਸ ਨੂੰ ਉੱਪਰ ਲੈ ਕੇ ਜਾਂਦਾ ਹੋਏਗਾ, ਹਰ ਰੋਜ਼ ਨਵੀਆਂ ਚੀਜ਼ਾਂ ਇਮੈਜਿਨ ਕਰਦਾ ਹੋਏਗਾ। ਅਗੇਨ ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਜੋ ਅੱਜ ਦੇ ਸਮੇਂ 'ਚ ਜਿੱਥੇ ਆਪਾਂ ਰਹਿੰਦੇ ਪਏ ਹਾਂ, ਮੇਰੇ ਖਿਆਲ ਨਾਲ ਜੇ ਕੋਈ ਹੋਬੀ ਹੈ ਤਾਂ ਤੁਸੀਂ ਉਹਨੂੰ ਵੀ ਸਾਈਡ 'ਤੇ, ਹੈ ਨਾ, ਇਫ ਯੂਅਰ ਜੋਬ ਇਜ਼ ਬੋਰਿੰਗ ਜਾਂ ਫਿਰ ਇਫ ਯੂਅਰ ਜੋਬ ਇਜ਼ ਸਮਥਿੰਗ ਜੋ ਤੁਹਾਨੂੰ ਬਹੁਤਾ ਪਸੰਦ ਨਹੀਂ, ਹੈ ਨਾ, ਜੋ ਆਪਾਂ ਕਹਿ ਦਿੰਦੇ ਕਿ 78% ਲੋਕ ਇਸ ਦੁਰਦਸ਼ਾ ਦੇ ਸ਼ਿਕਾਰ ਨੇ, ਅਤੇ ਜੇ ਇਹ ਵਾਲੀ ਗੱਲ ਹੈ ਤਾਂ ਤੁਹਾਡੀ ਕੋਈ ਨਾ ਕੋਈ ਰੁਚੀ, ਕੋਈ ਨਾ ਕੋਈ ਹੋਬੀ, ਕੋਈ ਨਾ ਕੋਈ ਤੁਹਾਡੀ ਆਪਣੀ ਕਮਿਊਨਿਟੀ, ਉਹ ਜ਼ਰੂਰ ਹੋਵੇ, ਜੇ ਨਹੀਂ ਹੈ ਤਾਂ ਬਣਾਓ, ਹੈ ਨਾ, ਹਿੱਸਾ ਬਣੋ ਆਪਣੇ ਲੋਕਾਂ ਦਾ। ਉਸ ਥੋੜ੍ਹੇ ਹਫ਼ਤੇ ਪਹਿਲਾਂ ਜਸੋਵਲ ਭਾਅ ਜੀ ਦੀ ਕਾਲ ਆਈ ਹੋਈ ਸੀ ਨਾ, ਤਾਂ ਉਹ ਗੱਲ ਕਰਦੇ ਕਿ ਆਪਾਂ ਸਾਰੇ ਦੋਸਤ ਉੱਥੇ ਮਿਲਦੇ ਹਾਂ, ਗੁਰਦੁਆਰੇ ਮਿਲਦੇ ਹਾਂ, ਫਿਰ ਆਪਣਾ ਟ੍ਰਿਪ ਦਾ ਪਲਾਨ ਕੀਤਾ ਐਂਡ ਆਲ, ਹੈ ਨਾ, ਕਿ ਕਿੰਨੇ ਕਿੰਨੇ ਥਾਵਾਂ ਨੇ ਇਸ ਤਰ੍ਹਾਂ, ਹੈ ਨਾ, ਲੋਕਾਂ ਨਾਲ ਉੱਠਣ ਬੈਠਣ ਲਈ, ਆਪਣੇ ਆਪਣੀ ਗੈਂਗ, ਆਪਣੀ ਕਮਿਊਨਿਟੀ ਲੱਭਣ ਲਈ। ਤੋ ਮਤਲਬ ਇਫ ਯੂਅਰ ਜੋਬ ਇਜ਼ ਬਰਨਿੰਗ ਯੂ ਆਊਟ, ਤਾਂ ਤੁਹਾਨੂੰ ਜੋਬ ਤੋਂ ਬਾਹਰ ਅਸਲੀ ਹਿਊਮਨ ਕਨੈਕਸ਼ਨਸ ਦੀ ਲੋੜ ਆ, ਸਵਾਈਪਿੰਗ ਦੀ, ਸਕਰੋਲਿੰਗ ਦੀ ਨਹੀਂ।
5: ਜੋ ਆਪਾਂ ਬਹੁਤਾ ਤਾਂ ਇਹੋ ਵੇਖਦੇ ਹਾਂ ਨਾ ਵੀ ਆਪਾਂ, ਸ਼ਾਇਦ ਸਾਨੂੰ ਇਹ ਦੱਸਿਆ ਗਿਆ ਵੀ ਇੱਦਾਂ ਤੁਸੀਂ ਨਾ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦੇ ਹੋ, ਪਰ ਉਹ ਜਿਹੜਾ ਇੱਦਾਂ ਵਾ, ਮੰਨ ਲਓ ਉਹ ਇੱਦਾਂ ਕੀ ਆ ਵੀ ਤੁਸੀਂ ਥੋੜ੍ਹੀ ਜਿਹਾ ਤੁਸੀਂ ਗੇਮ ਖੇਡ ਲਓ ਆ ਜਿਹੜੀਆਂ ਡਿਜੀਟਲ ਗੇਮਾਂ ਆਉਂਦੀਆਂ ਸੀ, ਹੁਣ ਤਾਂ ਚਲੋ ਉਹ ਘੱਟ ਗਿਆ ਕੰਮ, ਹੈ ਨਾ, ਜਿੱਦਾਂ ਕੈਂਡੀ ਕ੍ਰਸ਼ ਖੇਡ ਲਓ ਤੁਸੀਂ ਥੋੜ੍ਹਾ ਜਿਹਾ, ਓਕੇ ਤੁਸੀਂ ਰਿਲੈਕਸ ਹੋ ਜਾਂਦੇ,
6: ਬਿਲਕੁਲ ਬਿਲਕੁਲ,
5: ਹੈ ਨਾ, ਫਿਰ ਤੁਸੀਂ ਆਪਣੇ ਉਹ ਖੇਡ ਦਿਓ ਤਾਸ਼ ਜੀ ਵਾਲੀ ਜਿਹੜੀ ਆਉਂਦੀ ਸੋਲੀਟੇਅਰ,
6: ਸੋਲੀਟੇਅਰ
5: ਉਹ ਖੇਡ ਲਓ, ਰਿਲੈਕਸ ਹੋ ਜਾਂਦੇ, ਜਾਂ ਹੋਰ ਕਿੰਨੀਆਂ ਆਈਆਂ, ਹੈ ਨਾ, ਫਿਰ ਫਿਲਮ ਵੇਖ ਲਓ ਤੁਸੀਂ, ਟੀ ਵੀ ਵੇਖ ਲਓ, ਰਿਲੈਕਸ ਹੋ ਜਾਓਗੇ, ਫਿਰ ਮਤਲਬ ਹੁਣ ਰੀਲ

0: ਉਹਦੇ ਸੈਟਿੰਗਸ 'ਚ ਚਲੇ ਜਾਓ, ਉਹਦੇ ਅੰਦਰ ਤੁਸੀਂ ਸੈਟਿੰਗਸ ਅੰਦਰ ਜਾ ਕੇ ਐਕਟੀਵਿਟੀ ਵਾਲੀ ਬਾਰ ਖੋਲੋ, ਅਤੇ ਉਹਦੇ ਉੱਪਰ ਉਹਨੇ ਲਿਖਿਆ ਹੋਣਾ ਕਿ ਉਹਨਾਂ ਨੇ, ਕਿਉਂਕਿ ਓਬਵੀਅਸਲੀ ਦੇ ਹੈਵ ਟੂ ਬੀ ਲੀਗਲੀ ਰਾਈਟ ਨਾ, ਉਹਨਾਂ ਨੇ ਲਿਖਿਆ ਹੁੰਦਾ ਬਹੁਤ ਛੋਟਾ ਜਿਹਾ ਫੁੱਟਨੋਟ ਕਿ ਅਸੀਂ ਇੰਨਾ ਇੰਨਾ ਟਾਈਮ ਤੁਸੀਂ ਤੁਹਾਡੀ ਹਰ ਰੋਜ਼ ਦੀ ਇੰਨੀ ਐਵਰੇਜ ਹੈ ਕਿ ਅਸੀਂ ਕਹਿੰਦੇ ਆਈਡੀਅਲ ਹਾਫ, ਨਾਲ ਉਹਨੇ ਨਿੱਕਾ ਜਿਹਾ ਬਾਰ ਗ੍ਰਾਫ ਬਣਾਇਆ ਹੁੰਦਾ ਤੁਹਾਡੇ ਬਾਰ ਦੇ ਉੱਪਰ. ਬੰਦਾ ਕਹਿੰਦਾ ਅੱਛਾ ਮੈਂ 8 ਘੰਟੇ ਚਲਾ ਗਿਆ, ਇਹ ਕਹਿੰਦੇ 40 ਮਿੰਟ ਹੀ ਚਲਾਓ.
1: ਸੋ ਇਹ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ, ਵੈਸੇ ਮੈਨੂੰ ਨਾ ਬਹੁਤੀ ਵਾਰੀ ਮਤਲਬ ਕਿਸੇ ਦਾ ਕੀ ਮਤਲਬ ਆਪਣੇ ਆਪ ਤੋਂ ਤੁਸੀਂ ਉਹ ਚੀਜ਼ਾਂ ਵੇਖਦੇ ਹੋ, ਅਤੇ ਬਾਕੀ ਕਈ ਵਾਇਰਿੰਗ ਜਿਹੜੀ ਉਹ ਲਗਭਗ ਇਨਸਾਨ ਦੀ
0: ਸਿਮਿਲਰ
1: ਹੁੰਦੀ ਹੈ. ਬਿਲਕੁਲ ਪਤਾ ਸਾਨੂੰ ਸਾਰਾ ਹੀ ਹੁੰਦਾ ਵਾ
0: ਬਿਲਕੁਲ
1: ਹੱਲ ਸਾਡਾ ਕਿੱਥੇ ਆ, ਪਰ ਕਰ ਨਹੀਂ ਪਾਉਂਦੇ ਆਪਾਂ. ਕਰਨਾ ਸਾਨੂੰ ਅਸਲ ਦੇ ਵਿੱਚ ਉਹਦਾ ਹੱਲ ਕਰਨਾ ਪਹਾੜ ਆ ਸਾਡੇ ਲਈ. ਪਤਾ ਤੁਹਾਨੂੰ ਹੈਗਾ ਵਾ ਵੀ ਕਿਹੜੀ ਕਿਹੜੀ ਚੀਜ਼ ਪਹਾੜ ਆ, ਅਤੇ ਇਹ ਵੀ ਪਤਾ ਹੁੰਦਾ ਵੀ ਇਹਦਾ ਹੱਲ ਕਿੱਦਾਂ ਹੋਣਾ, ਪਰ ਉਹਨੂੰ ਐਕਸ਼ਨ 'ਚ ਲਿਆਉਣਾ,
0: ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਹੀ ਪਹਾੜ ਆ.
1: ਹਾਂ, ਸਵਾਦ ਉਹ ਤੁਹਾਨੂੰ ਨਹੀਂ ਮਾਰਨ, ਕੰਨਾਂ ਦਾ ਸਵਾਦ, ਜ਼ਬਾਨ ਦਾ ਸਵਾਦ, ਅੱਖਾਂ ਦਾ ਸਵਾਦ, ਇਹ ਸਾਰੀਆਂ ਚੀਜ਼ਾਂ ਇਹ ਨਹੀਂ ਤੁਹਾਨੂੰ ਮਤਲਬ ਉਸ ਪਾਸੇ ਨੂੰ ਨਹੀਂ ਤੁਰਨ ਦੇ. ਪਤਾ ਤੁਹਾਨੂੰ ਹੁੰਦਾ ਵਾ ਹਨਾ, ਸਾਨੂੰ ਹਰ ਰੋਜ਼ ਪਤਾ ਵਾ ਵੀ ਟਾਈਮ ਨਾਲ ਸੋਣਾ,
0: ਠੀਕ ਗੱਲ ਆ,
1: ਨਹੀਂ ਕੋਈ
0: ਜਿਮ ਜਾਣਾ ਚਾਹੀਦਾ,
1: ਹਰ ਇੱਕ ਨੂੰ ਪਤਾ ਟਾਈਮ ਨਾਲ ਉੱਠਣਾ ਨਹੀਂ ਕੁੜਦਾ, ਹਰ ਇੱਕ ਨੂੰ ਪਤਾ ਵਾ ਵੀ ਆਪਾਂ ਸੌਣ ਤੋਂ 2 ਘੰਟੇ ਪਹਿਲਾਂ ਰੀਲਾਂ ਨਹੀਂ ਵੇਖਦੀਆਂ. ਕਿਸੇ ਨੂੰ ਪੁੱਛੋ ਤੁਹਾਨੂੰ ਦੱਸੂਗਾ, ਤੁਹਾਨੂੰ ਆਰਾਮ ਨਾਲ ਦੱਸੂਗਾ, ਹਰ ਇੱਕ ਨੂੰ ਪਤਾ ਵਾ.
0: ਉਹ ਨਰਸਰੀ ਰਾਈਮ ਬੀਬਾ ਬੱਚਾ ਪਿਆਰਾ ਬੱਚਾ ਸਭ ਨੂੰ ਲੱਗਿਆ ਪਿਆਰਾ ਬੱਚਾ, ਉਹ ਸਾਰੀ ਹਰ ਕਿਸੇ ਨੂੰ ਯਾਦ ਆ ਕੀ ਕਹਿੰਦੇ ਕੀ ਨਹੀਂ ਕਰਨਾ.
1: 6 ਵਜੇ ਤੱਕ ਆਖਰੀ ਮੀਲ ਖਾ ਲੈਣਾ ਚਾਹੀਦਾ, ਇਹ ਬੱਚੇ ਨੂੰ ਪਤਾ ਵਾ. ਪਰ ਗੱਲ ਇਹ ਆ ਵੀ ਉਹ ਇਹ ਪਹਾੜ ਨੇ
0: ਪੂਰਨ ਨਹੀਂ ਹੋ ਪਾਉਂਦਾ,
1: ਇਹ ਉਹ ਪਹਾੜ ਨੇ ਸਾਡੀਆਂ ਚੀਜ਼ਾਂ ਹੈ ਨਾ. ਜਿੱਦਾਂ ਉਹ ਇੱਕ ਵਿਕਟਰ ਫਰੈਂਕਲ ਨਾਂ ਦਾ ਇੱਕ ਮਨੋਵਿਗਿਆਨੀ, ਉਹ ਕਹਿੰਦਾ ਵੀ ਜਦੋਂ ਤੁਸੀਂ ਦੁੱਖ ਦੇ ਵਿੱਚ ਮਤਲਬ ਲੱਭ ਲੈਂਦੇ ਹੋ ਨਾ, ਕੁਛ ਚੰਗਾ ਮਤਲਬ ਲੱਭ ਲੈਂਦੇ ਹੋ, ਅਤੇ ਫਿਰ ਤੁਹਾਨੂੰ ਉਹ ਦੁੱਖ ਨਹੀਂ ਲੱਗਦਾ. ਸੋ ਉਹਦਾ ਦੂਸਰਾ ਪਾਸਾ ਸਾਨੂੰ ਵੇਖਣ ਦੀ ਲੋੜ ਆ ਵੀ ਉਹ ਕਿੱਦਾਂ ਆਪਾਂ ਲੱਭਣਾ. ਮੰਨ ਲਓ ਵੀ ਤੁਹਾਨੂੰ ਕੋਈ ਬਹੁਤ ਚੀਜ਼ ਤੁਹਾਨੂੰ ਕੋਈ ਔਖੀ ਲੱਗ ਰਹੀ ਆ, ਮੰਨ ਲਓ ਇਹੋ ਹੀ ਆਪਾਂ ਹੁਣ ਇਸੇ ਕਹਾਣੀ ਦੇ ਉੱਤੇ ਹੀ ਆ ਜਾਂਦੇ, ਮੰਨ ਲਓ ਸਿਸਫਸ ਦੀ ਕਹਾਣੀ ਆ, ਅਤੇ ਜਦੋਂ ਉਹ ਇਹਦੇ ਵਿੱਚੋਂ ਪੋਜ਼ੀਟਿਵ ਪੱਖ ਵੇਖਣਾ ਸ਼ੁਰੂ ਕਰਾ ਤਾ ਜਾਂ ਕਿਸੇ ਨੇ ਇਹ ਨਜ਼ਰੀਆ ਸਾਨੂੰ ਵਿਖਾਤਾ ਜਾਂ ਆਪਾਂ ਵੇਖਣਾ ਸ਼ੁਰੂ ਕਰ ਦਿੱਤਾ ਵੀ ਇਹ ਫਿਰ ਸਾਡੀ ਹਿੰਮਤ ਸਵੇਰੇ ਐਨਰਜੀ ਸਵੇਰੇ ਲਓ, ਫਿਰ
0: ਐਨਰਜੀ ਫਿਰ ਬੰਦੇ ਦੀ ਹੁੰਦੀ ਕਿ ਚਲੋ ਬਈ ਲਿਆਓ ਪੱਥਰ ਲੈ ਕੇ ਜਾਵਾਂ ਉੱਪਰ. ਸਹੀ ਗੱਲ,
1: ਫਿਰ ਲੈ ਕੇ ਜਾਵਾਂ. ਤੋ ਉਹਦਾ ਤੁਸੀਂ ਹਰ ਇੱਕ ਚੀਜ਼ ਦੇ ਵਿੱਚੋਂ ਇਹੋ ਵੇਖਣਾ ਵੀ ਇਹਦੇ 'ਚੋਂ ਆਪਾਂ ਚੰਗਾ ਕੀ ਮੀਨਿੰਗ ਆਪਾਂ ਮਤਲਬ ਇਹਦੇ 'ਚੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਵਾ. ਅਤੇ ਜੇਕਰ ਆਪਾਂ ਉਹੀ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ, ਜੇ ਆਪਾਂ ਇਹ ਵੇਖੀਏ ਵੀ ਵਾਰ ਵਾਰ ਫੇਲੀਅਰ ਤੋਂ ਪਿੱਛੋਂ ਜੇ ਆਪਾਂ ਕੋਸ਼ਿਸ਼ ਹੀ ਕਰਨੀ ਛੱਡ ਦਿੰਦੇ ਹਾਂ, ਅਤੇ ਫਿਰ ਇੱਕ ਖਤਰਾ ਵਾ. ਮੰਨ ਲਓ ਮੰਨਦੇ ਤਾਂ ਆਪਾਂ ਤਾਂ ਨਾ ਵੀ ਜੇ ਉੱਤੇ ਖੜਦਾ ਉਹ, ਅਤੇ ਅੱਛਾ ਜੇ ਮਤਲਬ ਇਹ ਨਾ ਜ਼ਿੰਦਗੀ ਦੀ ਕਹਾਣੀ ਬੜੀ ਬੜੀ ਜ਼ਬਰਦਸਤ ਆ ਵੀ ਫੋਰ ਐਗਜ਼ਾਮਪਲ ਮੰਨ ਲਓ ਜੇ ਉੱਤੇ ਖੜਦਾ ਪਹਾੜ ਉਹ ਪੱਥਰ ਦੇ ਉੱਤੇ ਕਾਮਯਾਬ ਹੋ ਜਾਵੇ, ਮੰਨ ਲਓ
0: ਫਿਰ ਕੀ ਕਰੂਗਾ? ਇਹੀ ਤਾਂ ਗੱਲ
1: ਹੈ ਨਾ, ਫਿਰ ਉਹ ਕੀ ਕਰੂਗਾ? ਅੱਛਾ ਜੇ ਉੱਤੋਂ ਥੱਲੇ ਡਿੱਗ ਪਿਆ ਤਾਂ ਉਹ ਅਗਲੇ ਦਿਨ ਫਿਰ ਨਾ ਖੜਦਾ, ਦਿਨ ਵਾਟ
0: ਖੜਦਾ.
1: ਆਹ ਸਾਰਾ ਜ਼ਿੰਦਗੀ ਦਾ ਸਾਰ
0: ਪ੍ਰੋਬਲਮ ਇਹ ਨਹੀਂ ਹੈ, ਉਹੀ ਅਲਟੀਮੇਟ ਗੱਲ ਕੀਤੀ ਨਾ, ਪ੍ਰੋਬਲਮ ਇਹ ਨਹੀਂ ਹੈ ਕਿ ਸਿਸਿਫਸ ਨੂੰ ਰੋਜ਼ ਜਾਣਾ ਪੈ ਰਿਹਾ ਸੇਮ ਕੰਮ ਕਰਨ ਲਈ, ਪ੍ਰੋਬਲਮ ਇਹ ਹੈ ਕਿ ਜੋ ਨਹੀਂ ਕਰੂਗਾ ਫਿਰ ਕੀ ਕਰੂਗਾ? ਉਹਦਾ ਇਕੱਲਾਪਨ ਉਹਨੂੰ 1 ਸੈਕਿੰਡ 'ਚ ਖਾ ਜਾਏਗਾ.
1: ਇਹ ਨਹੀਂ ਕਰੂ ਤਾਂ ਕੁਛ ਹੋਰ ਕਰੂ. ਕਈ ਵਾਰੀ ਤੁਸੀਂ 2 ਜੋਬ ਕਰ ਰਹੇ ਹੁੰਦੇ ਹੋ ਹੈ ਨਾ, ਅਤੇ ਤੁਹਾਨੂੰ 1 ਜੋਬ ਪਹਾੜ ਲੱਗ ਰਹੀ ਹੁੰਦੀ ਆ, ਤੁਹਾਨੂੰ ਲੱਗਦਾ ਵੀ ਹੁਣ ਚਲੋ ਮੈਨੇਜੇਬਲ ਹੋ ਗਿਆ, ਤੁਸੀਂ 1 ਜੋਬ ਛੱਡ ਦਿੰਦੇ ਹੋ, ਉਹ ਪਹਾੜ ਹੁੰਦੀ ਆ, ਦੂਸਰੀ ਤੁਹਾਡੀ ਮਨ ਦੀ ਜੋਬ ਹੁੰਦੀ ਆ ਜਿਹ 'ਚ ਤੁਹਾਨੂੰ ਚੰਗਾ ਲੱਗਦਾ, ਪਰ ਥੋੜ੍ਹੇ ਸਮੇਂ ਬਾਅਦ ਉਹ ਵੀ ਤੁਹਾਨੂੰ ਪਹਾੜ ਲੱਗਣ ਲੱਗ ਪੈਂਦੀ.
0: ਸੋ ਰਾਈਟ,
1: ਆਹ ਸਾਡੀ ਸੱਚਾਈ ਆ.
0: ਵੈਰੀ ਵੈਲ ਪੁੱਟ, ਬਿਲਕੁਲ ਠੀਕ ਗੱਲ ਕੀਤੀ.
1: ਚਲੀਏ ਫਿਰ ਇਸ ਤੋਂ ਵਧੀਆ ਗੱਲ ਦੀ ਆਸ
0: ਨਹੀਂ. ਨਹੀਂ, ਸਹੀ ਹੈ, ਸਹੀ ਹੈ. ਬਾਕੀ ਤੁਸੀਂ ਵਿਕਟਰ ਫਰੈਂਕਲ ਜੀ ਦੀ ਗੱਲ ਕੀਤੀ ਹੈ, ਇਹ ਜੇ ਤੁਹਾਨੂੰ ਅੱਜ ਦਾ ਟੋਪਿਕ ਵਧੀਆ ਲੱਗਾ ਹੋਵੇ, ਤਾਂ ਵਿਕਟਰ ਫਰੈਂਕਲ ਦਾ ਇੱਕ ਐਸੇ ਹੈ, ਮੈਨ ਸਰਚ ਫੋਰ ਮੀਨਿੰਗ. ਜੇ ਤੁਸੀਂ ਐਸੇ ਸਮਝੋ ਤਾਂ ਬਹੁਤ ਵੱਡਾ, ਕਿਤਾਬ ਸਮਝੋ ਤਾਂ ਛੋਟੀ, ਕਿਉਂਕਿ ਕਿਤਾਬ ਹੈ ਸਿਰਫ 25 ਪੰਨਿਆਂ ਦੀ, ਅਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਪੜਿਆ ਗਿਆ ਐਸੇ ਹੈ, ਅਤੇ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਉਸਦੇ ਆਸੇ ਪਾਸੇ ਹੀ ਹੈ. PDF ਫਾਈਲ ਭਾਵੇਂ ਡਾਊਨਲੋਡ ਕਰਕੇ ਪੜ੍ਹ ਲਓ, ਹਰ ਕੋਈ ਇੰਜੋਏ ਕਰੇਗਾ, ਇਟਸ ਵੈਰੀ ਗੁੱਡ. ਜੇ ਕਰਨਾ ਹੋਵੇ
1: ਗੁੱਡ. ਅਤੇ ਚਲੋ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਇਸ ਆਸਤੇ ਨਾਲ ਕਿ ਤੁਸੀਂ ਸਭ ਇੰਜੋਏ ਕਰ ਰਹੇ ਹੋਗੇ ਪ੍ਰੋਗਰਾਮ, ਅਤੇ ਆਪਣੇ ਆਪਣੇ ਇਹਨਾਂ ਪੱਥਰਾਂ ਨੂੰ ਬਾਖੂਬੀ ਢੋ ਰਹੇ ਹੋਗੇ, ਅਤੇ ਖੁਸ਼ੀ ਖੁਸ਼ੀ ਢੋ ਰਹੇ ਹੋਗੇ, ਅਤੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਹੋਗੇ, ਤੁਸੀਂ ਇਸ ਪੱਥਰ ਨੂੰ ਲੈ ਕੇ
0: ਉੱਪਰ ਪਹਾੜ ਚੜ੍ਹ ਗਏ,
1: ਚੜ੍ਹ ਰਹੇ ਹੋਗੇ. ਤੁਸੀਂ ਤੁਹਾਨੂੰ ਇਸ ਚੀਜ਼ ਦੇ ਲਈ ਆਪਣੇ ਆਪ ਨੂੰ
0: ਸ਼ਾਬਾਸ਼ੀ ਦੇਣੀ ਚਾਹੀਦੀ ਹੈ, ਵਧਾਈਆਂ ਦੇਣੀਆਂ ਚਾਹੀਦੀਆਂ.
1: ਤੁਸੀਂ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਹੋ, ਕਿਉਂਕਿ ਇਹ ਤੁਹਾਨੂੰ ਨਿਭਾਉਣੀ ਪੈਣੀ, ਇਹ ਲਾਈਫ ਆ.
0: ਬਿਲਕੁਲ ਠੀਕ,
1: ਇਹ ਇੱਦਾਂ ਹੀ ਚੱਲਦੀ ਹੈ, ਅਤੇ ਹਰ ਇੱਕ ਦੀ ਇੱਦਾਂ ਚੱਲਦੀ ਹੈ. ਮੰਨ ਕੇ ਚੱਲੋ ਵੀ ਹਰ ਇੱਕ ਦੇ ਮੋਢੇ ਦੇ ਉੱਤੇ ਪੱਥਰ ਹੈ, ਸਾਨੂੰ ਸਿਰਫ ਆਪਣਾ ਭਾਰ ਮਹਿਸੂਸ ਹੁੰਦਾ ਵਾ, ਕਿਸੇ ਦਾ ਸਾਨੂੰ ਲੱਗਦਾ ਵੀ ਲੈ ਇਹ ਇਹ ਠੀਕ ਹੈ,
0: ਇਹ ਤਾਂ ਖਰਾ.
1: ਹਾਂ, ਇੱਦਾਂ ਦਾ ਕੁਛ ਨਹੀਂ ਹੈ. ਅਤੇ ਨਾ ਕਹਿੰਦੇ ਹੋਏ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ. ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ
0: ਰੇਡੀਓ. ਹਾਂਜੀ, 16

0: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31st July।
2: ਦੱਸੋ
1: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
3: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
10: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
11: ਟੈਨਸ਼ਨ ਨਿਰੀ ਟੈਨਸ਼ਨ,
12: ਕੀ ਹੋਇਆ?
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
12: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-500-3-500-3
11: ਜਾਂ 90-77-97-33
12: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
11: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 6 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲਾਂ, ਪੰਜਾਬ ਵਿਧਾਨ ਸਭਾ 'ਚ ਰੁਜ਼ਗਾਰ ਮਤੇ ਉੱਪਰ ਕਾਂਗਰਸ ਨੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ, ਤੇ ਨਾਲ ਹੀ ਅਕਾਲੀ ਵਿਧਾਇਕ ਗੁਰਨੀਵ ਕੌਰ ਨੇ ਬੇਅਦਬੀ ਸੋਧ ਐਕਟ ਵਿੱਚ ਸੋਧਾ ਨਾ ਕਰਨ ਦਾ ਮੁੱਦਾ ਉਠਾਇਆ। ਉਧਰ ਪੰਜਾਬ ਮੰਤਰੀ ਮੰਡਲ ਨੇ ਸੂਬੇ 'ਚ 3 ਡਿਜੀਟਲ ਯੂਨੀਵਰਸਿਟੀਆਂ ਕਾਇਮ ਕਰਨ ਨੂੰ ਮਨਜ਼ੂਰੀ ਦਿੱਤੀ ਹੈ, ਤੇ ਧਾਰਾ 370 ਖਤਮ ਕਰਨ ਦੀ 7ਵੀਂ ਵਰੇਗੰਢ ਦੇ ਮੌਕੇ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਜੰਮੂ ਤੇ ਸ੍ਰੀਨਗਰ 'ਚ ਕੇਂਦਰ ਖਿਲਾਫ ਰੋਸ ਮੁਜ਼ਾਹਰੇ ਹੋਏ ਨੇ, ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ। ਤੇ ਹੁਣ ਪੰਜਾਬ ਬੀਜੇਪੀ ਵਿੱਚ ਵੀ ਬਗਾਵਤੀ ਸੁਰਾਂ ਉੱਠਣ ਲੱਗੀਆਂ ਨੇ। ਤੀਕਸ਼ਣ ਸੂਦ ਤੋਂ ਬਾਅਦ ਹੁਣ ਲੁਧਿਆਣਾ ਦੇ ਟਕਸਾਲੀ ਬੀਜੇਪੀ ਨੇਤਾ ਸੁਭਾਸ਼ ਵਰਮਾ ਨੇ ਜਿਹੜਾ ਹੈਗਾ ਇਹ ਮੁੱਦਾ ਉਠਾਇਆ ਕਿ ਟਕਸਾਲੀ ਆਗੂਆਂ ਨੂੰ ਜਿਹੜਾ ਹੈਗਾ ਪਾਰਟੀ 'ਚ ਲਾਂਭੇ ਕੀਤਾ ਜਾ ਰਿਹਾ। ਇਹ ਖਾਸ ਖਬਰਾਂ ਨੇ। ਹਾਂਜੀ
0: ਹਾਂਜੀ, ਬਹੁਤ ਸ਼ੁਕਰੀਆ। ਅੱਜ ਦੇ ਦਿਨ ਗਨੀਬ ਮਜੀਠੀਆ ਵੀ ਚਰਚਾ ਦੇ ਵਿੱਚ ਨੇ, ਸੋ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ। ਖਾਸ ਤੌਰ ਦੇ ਉੱਤੇ ਆਪਾਂ ਇਹ ਕਹਿ ਲਈਏ ਵੀ ਪਹਿਲੀ ਵਾਰ ਉਹਨਾਂ ਦੀ ਕੋਈ ਗੱਲਬਾਤ ਇਸ ਤਰੀਕੇ ਦੇ ਨਾਲ ਨੋਟਿਸ ਹੋਈ ਆ, ਅਤੇ ਹੋਈ ਵੀ ਜਿਹੜੀ ਉਹ ਵਾਲੀ ਗੱਲਬਾਤ ਹੈ ਜਿਹਦੇ ਉੱਤੇ ਸਰਕਾਰ ਨੂੰ ਘੇਰਨ ਦੀ ਕਾਂਗਰਸ ਦੀ ਵੀ ਕੋਸ਼ਿਸ਼ ਸੀ, ਪਰ ਫਿਰ ਉਹੀ ਚੀਜ਼ ਜਿਹੜੀ ਉਹ ਵੇਖਣ ਨੂੰ ਜ਼ਰੂਰ ਮਿਲੀ ਆ, ਜਿੱਦਾਂ ਖਬਰਾਂ ਦੇ ਵਿੱਚ ਕਿ ਜਿਹੜੇ ਕਾਂਗਰਸੀ ਆ ਉਹਨਾਂ ਨੇ ਸਾਥ ਦਿੱਤਾ, ਚਲੋ ਦੇਣਾ ਤਾਂ ਉਹਨਾਂ ਨੇ ਹੀ, ਹੋਰ ਤਾਂ ਇਹਨਾਂ ਦਾ ਕੋਈ ਮੈਂਬਰ ਹੀ ਨਹੀਂ ਉੱਥੇ। ਕਿਵੇਂ ਰਿਹਾ ਇਹ ਸਾਰਾ ਘਟਨਾਕ੍ਰਮ ਇਹਨਾਂ ਦਾ, ਅਤੇ ਕੀ ਇਸ ਮੁੱਦੇ ਦੇ ਵਿੱਚ ਅਕਾਲੀ ਦਲ ਜੋ ਚਾਹੁੰਦਾ ਸੀ ਉਹ ਉੱਥੋਂ ਤੱਕ ਉਹ ਅਚੀਵ ਹੋਇਆ, ਇਹ ਹੁਣ ਪੱਖੂਗੀ ਗੱਲ ਕਿ ਜਾਂ ਫਿਰ ਇੱਥੇ ਦੀ ਇੱਥੇ ਰਹਿ ਗਈ?
1: ਨਹੀਂ ਦੇਖੋ ਰਣਜੋਤ ਜੀ, ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਨਾ ਕਿ ਅਕਾਲੀ ਦਲ ਨੂੰ ਇਹਦੇ 'ਚ ਕੋਈ ਥੋੜਾ ਮੋਟਾ ਸਿਆਸੀ ਤੌਰ 'ਤੇ ਫਾਇਦਾ ਹੋਇਆ ਜਾਂ ਨਹੀਂ ਹੋਇਆ, ਤੇ ਦੂਜੀ ਗੱਲ ਇਹ ਬੀਬਾ ਗਨੀਵ ਕੌਰ ਨੇ ਜਿਹੜਾ ਇਹ ਮੁੱਦਾ ਜੋ ਕੱਲ ਉਠਾਇਆ, ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਤਿਆਰੀ ਨਾਲ ਆਏ ਸੀ, ਤੇ ਉਹ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਉਹ ਇਹ ਜਿਹੜਾ ਕਿ ਉੱਥੇ ਕੀ ਬੋਲਣਾ ਤੇ ਕਿਹਨੂੰ ਬੋਲਣਾ, ਸੰਬੋਧਨ ਕਰਨਾ, ਕਿਵੇਂ ਗੱਲ ਕਰਨੀ ਹੈ, ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਆਪਣਾ ਮਸਲਾ ਲੈ ਕੇ ਆਏ ਸੀ, ਤੇ ਇਸੇ ਕਰਕੇ ਅਸੀਂ ਉਹਨਾਂ ਨੇ ਲਗਾਤਾਰ ਇੱਕੋ ਹੀ ਗੱਲ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ ਕਿ ਸਰਕਾਰ ਜਿਹੜੀ ਆ ਜਿਵੇਂ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਤੇ ਉਹਦੇ 'ਚ ਤਰਮੀਮ ਜਿਹੜਾ ਉਹ ਕਿਉਂ ਨਹੀਂ ਕਰ ਰਹੀ। ਤੇ ਅੱਛਾ, ਇਹ ਹੁਣ ਉਹਨਾਂ ਨੂੰ ਵੀ ਪਤਾ ਸੀ ਜਾਂ ਜਿਵੇਂ ਅਕਾਲੀ ਦਲ ਪਾਰਟੀ ਨੇ ਤਿਆਰੀ ਕਰਾ ਕੇ ਭੇਜੀ ਉਹਨਾਂ ਨੂੰ ਪਤਾ ਸੀ ਕਿ ਉਦੋਂ ਬਾਅਦ ਤਾਂ ਅਕਾਲ ਤਖ਼ਤ ਸਾਹਿਬ ਨੇ ਇੱਕ ਜਿਹੜੀ ਹੈ ਮਾਰਾਂ ਦੀ ਕਮੇਟੀ ਕਾਇਮ ਕਰਤੀ ਤੇ ਇਹ ਕਹਿਤਾ ਕਿ 2 ਮਹੀਨੇ ਦੇ ਅੰਦਰ ਅੰਦਰ ਇਹ ਕਮੇਟੀ ਜਿਹੜੀ ਹੈ ਆਪਣੀ ਰਿਪੋਰਟ ਦੇਊਗੀ, ਫਿਰ ਉਸ ਤੋਂ ਬਾਅਦ ਉਦੋਂ ਤੱਕ ਜਿਹੜਾ ਇਹਦੇ 'ਚ ਕੋਈ ਤਰਮੀਮ ਨਾ ਕੀਤੀ ਜਾਵੇ। ਹੁਣ ਜਿਹੜੀ ਉਹ ਗੱਲ ਸੁਣਨ ਦੀ ਬਜਾਏ ਜਾਂ ਉਸ ਗੱਲ ਨੂੰ ਕਿਤੇ ਆਪਣੇ ਬਿਆਨ 'ਚ ਲਿਆਉਣ ਦੀ ਬਜਾਏ ਉਹਨੇ ਉਹੀ ਗੱਲ ਸ਼ੁਰੂ ਕੀਤੀ ਜੋ ਅਕਾਲੀ ਦਲ ਜਿਹੜੀ ਹੈ ਬਾਹਰ ਕਰ ਰਿਹਾ ਹੈ, ਜਿਸ ਤਰ੍ਹਾਂ ਗੁਰਦੁਆਰਿਆਂ 'ਚ ਦੇ ਬਾਹਰ ਪੋਸਟਰ ਲਾਉਣ ਦੀ ਗੱਲ ਜਾਂ ਉਦਾਂ ਦੀ, ਤੇ ਦੂਜੇ ਪਾਸੇ ਕਾਂਗਰਸੀ ਆ ਜਿਹੜੇ ਉਹ ਵਿਧਾਨ ਸਭਾ ਦੇ ਬਾਹਰ ਉਹੀ ਫਲੈਕਸ ਲੈ ਕੇ ਖੜੇ ਹੋਏ ਨੇ, ਗੁਰੂ ਦੋਖੀ ਪੰਥ ਦੋਖੀ ਏਦਾਂ ਦੀਆਂ ਜਿਹੜੀਆਂ ਗੱਲਾਂ ਲੈ ਕੇ। ਤੇ ਪਰ ਇੱਕ ਜਿਹੜੀ ਚੰਗੀ ਗੱਲ ਇਹ ਹੋਈ ਕਿ ਪੂਰੇ ਇਸ ਸਮੇਂ ਦੇ ਦੌਰਾਨ ਜਾਂ ਪਾਏ ਕਹਿ ਲਈਏ ਕਿ ਚਲੋ ਹੋ ਸਕਦਾ ਸ਼ਾਇਦ ਇਹ ਆਖਰੀ ਸੈਸ਼ਨ ਹੋਵੇ ਇਸ ਸਰਕਾਰ ਦਾ ਜਾਂ ਇਸ ਟਨੌਰ ਦਾ ਇਸ ਵਿਧਾਨ ਸਭਾ ਦਾ, ਤੇ ਕਿ ਅਕਾਲੀ ਦਲ ਦੀ ਜਿਹੜੀ ਨੁਮਾਇੰਦਾ ਵੱਲੋਂ ਜਿਹੜਾ ਹੈਗਾ ਉਹ ਲੰਬੀ ਗੱਲਬਾਤ ਕੀਤੀ ਜਾਂ ਹਾਜ਼ਰੀ ਲਵਾਈ ਅਕਾਲੀ ਦਲ ਦੀ, ਇਹ ਲੱਗਿਆ ਮੀਡੀਆ ਨੂੰ ਕਿ ਅਕਾਲੀ ਦਲ ਵੀ ਜਿਹੜਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਉਹ ਹੈਗਾ। ਤੇ ਬਾਕੀ ਜਿਹੜੀ ਉਹਨਾਂ ਨੇ ਜਿਹੜੀ ਗੱਲ ਉਹ ਕੀਤੀ ਕਿ ਇਹਦਾ ਅਰਥ ਆ ਹੈ ਜਿਹੜਾ ਇਸ ਤਰ੍ਹਾਂ ਜਿਹੜੇ ਆ ਵਿਧਾਇਕ ਹੈ ਏਦਾਂ ਨਹੀਂ ਹੁੰਦੇ, ਤੇ ਚਲੋ ਉਹ ਤਾਂ ਸਾਰੀ ਗੱਲ ਸਕ੍ਰਿਪਟਡ ਸੀ ਕਿਉਂਕਿ ਉਹ ਭਾਵੇਂ ਕਈਆਂ ਨੇ ਬਾਅਦ ਚ ਪੱਤਰਕਾਰਾਂ ਨੇ ਵੀ ਕਿਹਾ ਨਹੀਂ ਉਹ ਦਿਲੋਂ ਬੋਲਦੇ ਆ, ਤੇ ਉਹ ਤਾਂ ਖੈਰ ਕਿਉਂਕਿ ਉਹਨਾਂ ਦਾ ਕੋਈ ਬਹੁਤਾ ਪੋਲੀਟੀਕਲ ਐਕਸਪੋਜ਼ਰ ਵੀ ਹੈ ਨਹੀਂ, ਪਿੱਛੇ ਤਜਰਬਾ ਵੀ ਹੈ ਨਹੀਂ, ਉਹ ਤਾਂ ਚਲੋ ਉਹ ਮਜੀਠੀਆ ਪਰਿਵਾਰ ਦੇ ਨਾਲ ਜਾਂ ਬਾਦਲਾਂ ਦੇ ਨਾਲ ਇੱਕ ਰਿਸ਼ਤੇਦਾਰੀ ਹੋਣ ਕਰਕੇ ਟਿਕਟ ਮਿਲ ਗਈ, ਤੇ ਉਹਦੇ ਕਰਕੇ ਚਲੋ ਉਹ ਜਿੱਤ ਵੀ ਗਏ ਉੱਥੋਂ। ਤੇ ਸੋ ਹੁਣ ਜਿਹੜੀ ਗੱਲ ਹੈ ਕਿ ਅਕਾਲੀ ਦਲ ਇਹਨੂੰ ਕਿਸ ਤਰੀਕੇ ਨਾਲ ਸਮਝਦਾ, ਅਕਾਲੀ ਦਲ ਦੇ ਕੱਲ ਬੁਲਾਰੇ ਨੇ ਮਗਰੋਂ ਪ੍ਰੈਸ ਕਾਨਫਰੰਸ ਕੀਤੀ ਕਲੇਅਰ ਨੇ, ਕਿਉਂਕਿ ਜਿਹੜੀਆਂ ਕਈ ਗੱਲਾਂ ਸੀ ਐਕਸਪੰਜ ਕਰ ਦਿੱਤੀਆਂ ਗਈਆਂ, ਇਹ ਸਪੀਕਰ ਦਾ ਪ੍ਰੈਰੋਗੇਟਿਵ ਹੈ, ਸਪੀਕਰ ਨੂੰ ਜਿਹੜੀ ਗੱਲ ਲੱਗਦਾ ਕਿ ਇਹ ਨਹੀਂ ਰਿਕਾਰਡ 'ਚ ਰਹਿਣੀ ਚਾਹੀਦੀ ਉਹ ਐਕਸਪੰਜ ਕਰ ਦਿੱਤੀ ਜਾਂਦੀ ਹੈ। ਹੁਣ ਉਹਨਾਂ ਨੇ ਇਹ ਗੱਲ ਉਠਾਈ ਕਿ ਜਿਹੜੀਆਂ ਭਾਸ਼ਣ ਜਿਹੜਾ ਹੈ ਉਹ ਐਕਸਪੰਜ ਕਰਤਾ, ਭਾਸ਼ਣ ਨਹੀਂ ਕਦੇ ਐਕਸਪੰਜ ਹੁੰਦਾ ਹੁੰਦਾ, ਤੇ ਮਤਲਬ ਕਿ ਬਹੁਤ ਹੀ ਅਨਾੜੀ ਪੱਧਰ ਤੇ ਜਿਹੜਾ ਹੈਗਾ, ਜਾਂ ਇੱਕ ਆਪਾਂ ਕਹਿੰਦੇ ਕਿ ਪ੍ਰੀ ਮਚਿਓਰ ਜਾਂ ਅਮਚਿਓਰ ਜਿਹੜਾ ਹੈ ਲੈਵਲ ਤੇ ਅਕਾਲੀ ਦਲ ਇਹ ਸਾਰੇ ਇਸ਼ੂ ਨੂੰ ਲੈ ਰਿਹਾ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਬਾਹਰ ਜਿਹੜੀ ਗੱਲ ਨਹੀਂ ਚੱਲੀ, ਸ਼ਾਇਦ ਫਲੋਰ ਤੇ ਜਿਹੜੀ ਇਹ ਗੱਲ ਚੱਲ ਜੇ। ਹਾਂ, ਇੰਨੀ ਕੁ ਜ਼ਰੂਰ ਚੱਲ ਗਈ ਕਿ ਕਾਂਗਰਸੀ ਸਾਰੇ ਉਹ ਹਮਾਇਤ ਦੇ ਉੱਤੇ ਆ ਗਏ ਬੀਬਾ ਗਨੀਮ ਕੌਰ ਦੇ। ਤੇ ਦੂਜੀ ਗੱਲ ਜਿੱਦਾਂ ਮੈਂ ਕਿਹਾ ਕਿ ਇਹ ਇਹਦਾ ਜਿਹੜਾ ਪੋਜ਼ਿਟਿਵ ਜਿਹੜਾ ਪੱਖ ਦੇਖਣਾ ਹੋਵੇ ਉਹ ਇਹੀ ਹੈ ਕਿ ਚਲੋ ਭਾਵੇਂ ਆਖਰੀ ਸੈਸ਼ਨ ਦੇ ਵਿੱਚ ਹੀ ਅਕਾਲੀ ਦਲ ਦੀ ਸ਼ਮੂਲੀਅਤ ਰਹੀ ਤੇ ਪਾਰਟੀਸਪੇਸ਼ਨ ਰਹੀ, ਉਹ ਤਾਂ ਚਲੋ ਵੇਖਣ ਦੇ ਵਿੱਚ ਆਈ। ਤੇ ਦੂਜੀ ਗੱਲ, ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਤੇ ਬੀਬਾ ਵੀ ਗਏ ਸੀਗੇ, ਉੱਥੇ ਇਹਨਾਂ ਨੇ ਇਹੀ ਗੱਲ ਕਹੀ ਕਿ ਉੱਥੇ ਤਾਂ ਬੋਲਣ ਨਹੀਂ ਦਿੱਤਾ ਜਾਂਦਾ ਸਾਨੂੰ, ਤੇ ਮੇਰਾ ਖਿਆਲ ਉਹ ਵੀ ਇਹਨਾਂ ਦਾ ਅਲਾਂਬਾ ਜਿਹੜਾ ਸੀ ਉਹ ਸਪੀਕਰ ਨੇ ਲਾਤਾ, ਜਾਂ ਜਿਹੜੇ ਦੂਜੇ ਕਿਸੇ ਵਿਧਾਇਕ ਨੇ ਇਹ ਨਹੀਂ ਕਿਹਾ ਕਿ ਤੂੰ ਬੈਠ ਜਾ ਜਾਂ ਚੁੱਪ ਕਰ ਜਾ, ਤੇ ਜਵਾਬ ਜਿਹੜੇ ਆ ਉਹ ਜ਼ਰੂਰ ਦਿੱਤੇ ਜਿਹੜੇ ਕਈ ਗੱਲਾਂ ਦੇ। ਤੇ ਸੋ ਇਸ ਤਰ੍ਹਾਂ ਦਾ ਜਿਹੜੀ ਸਾਰੀ ਇਹ ਚ ਰਹੀ। ਹੁਣ ਸਿਆਸੀ ਤੌਰ ਤੇ ਇਹਦੇ ਚੋਂ ਅਕਾਲੀ ਦਲ ਕੀ ਖੱਟਦਾ ਹੈ ਜਾਂ ਕਾਂਗਰਸ ਕੀ ਖੱਟਦੀ ਹੈ, ਤੇ ਉਹ ਕਿਉਂਕਿ ਕਾਂਗਰਸ ਤਾਂ ਆਪਣਾ ਅਜੇ ਤੱਕ ਸਟੈਂਡ ਹੀ ਸਪਸ਼ਟ ਨਹੀਂ ਕਰ ਸਕੀ ਕਿ ਉਹ ਜਿਹੜੀ ਬੀਜੇਪੀ ਦੇ ਖਿਲਾਫ ਹੈ ਕਿ ਅਕਾਲੀ ਦਲ ਦੇ ਖਿਲਾਫ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹੈ, ਤੇ ਉਹਨੂੰ ਹੁਣ ਜਿਹੜਾ ਹੈ, ਕਿਉਂਕਿ ਕਾਂਗਰਸ ਦੀ ਪੋਜੀਸ਼ਨ ਤਾਂ ਇਹ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹ ਭਵ ਸਾਗਰ ਲੰਘਣ ਵਾਸਤੇ ਗਊ ਦੀ ਪੂਛ ਹੱਥ ਚ ਆ ਜੇ, ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਆ ਜੇ, ਉਹਨਾਂ ਦੀ ਤਾਂ ਉਹ ਜਿਹੜੀ ਉਹ ਹਾਲਤ ਬਣੀ ਹੋਈ ਹੈ। ਤੇ ਕਿਉਂਕਿ ਉਹ ਸਾਰਾ ਜਿਹੜਾ ਹੈਗਾ ਕਈ ਵਾਰ ਐਂ ਲੱਗਦਾ ਕਿ ਅਕਾਲੀਆਂ ਦਾ ਏਜੰਡਾ ਕਾਂਗਰਸੀ ਲੈ ਕੇ ਆ ਰਹੇ ਨੇ, ਤੇ ਦੂਜੇ ਪਾਸੇ ਆਪਾਂ ਨੂੰ ਪਤਾ ਹੀ ਹੈ ਜਿਹੜੀ ਕਾਂਗਰਸ ਦੀ ਜਿਹੜੀ ਸੂਬਾ ਯੂਨਿਟ ਅਟੈਕ ਆਈ ਹੈ ਉਹਦਾ ਹਾਲ ਉਹ ਕਿਸ ਤਰ੍ਹਾਂ ਦਾ। ਤੇ ਇਸ ਕਰਕੇ ਜਿਹੜਾ ਹੈਗਾ ਹੁਣ ਇਹਦੇ, ਕਿਉਂਕਿ ਇਹ ਤਾਂ ਕੱਲ ਦੀ ਚਰਚਾ ਸ਼ੁਰੂ ਹੋ ਗਈ ਮੀਡੀਆ ਦੇ ਵਿੱਚ ਵੀ, ਕਈ ਜਿਹੜੇ ਥੋੜਾ ਮੋਟਾ ਅਕਾਲੀ ਦਲ ਨਾਲ ਲਿਹਾਜ਼ ਰੱਖਦੇ ਆ ਜਾਂ ਦੋਸਤੀ ਰੱਖਦੇ ਆ, ਉਹ ਕਹਿੰਦੇ ਵੀ ਕਮਾਲ ਕਰਤੀ ਜੀ, ਬੀਬਾ ਨੇ ਤਾਂ ਬੱਲੇ ਬੱਲੇ ਕਰਾਤੀ ਜੀ, ਸਾਰਿਆਂ ਨੂੰ ਚੁੱਪ ਕਰਾਤਾ ਜੀ, ਕੋਈ ਉਹਦਾ ਜਵਾਬ ਨਹੀਂ ਹੈ, ਸਰਕਾਰ ਕੋਲੇ ਕੋਈ ਜਵਾਬ ਨਹੀਂ ਹੈ, ਇੱਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਰਕੇ। ਤੇ ਪਰ ਕੀ ਬਾਹਰ ਜਿਹੜਾ ਹੈ ਉਹ ਪੋਜੀਸ਼ਨ ਕੀ ਹੈ, ਹੁਣ ਆਪਾਂ ਦੇਖਦੇ ਹਾਂ ਕਿ ਤਿੰਨ ਧੜਿਆਂ ਦੇ ਵਿੱਚ ਅਕਾਲੀ ਵੰਡੇ ਹੋਏ ਨੇ, ਤੇ ਅਜੇ ਜੇ ਥੋੜੀ ਮੋਟੀ ਕਿਤੇ ਗੱਲ ਚੱਲ ਰਹੀ ਹੈ ਤਾਂ ਜਿਹੜਾ ਨਵੀਂ ਪਾਰਟੀ ਉਭਰੀ ਹੈ ਵਾਰਸ ਪੰਜਾਬ ਦੇ ਅਕਾਲੀ ਦਲ, ਉਹਦੀ ਤਾਂ ਅਜੇ ਚੱਲ ਰਹੀ ਹੈ ਲੋਕਾਂ ਚ, ਨੌਜਵਾਨਾਂ ਚ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਤੇ ਬਾਕੀ ਦੋਨੇ ਧੜਿਆਂ ਦੀ ਤਾਂ ਕਿਤੇ ਕੋਈ ਗੱਲ ਨੀ, ਕਿਤੇ ਨਾ ਉਹ ਇਕੱਠ ਹੈ ਨਾ ਕੋਈ ਉਹਨਾਂ ਦੇ, ਮੇਰਾ ਖਿਆਲ ਹੈ ਕਿ ਉਹਨਾਂ ਕੋਲ ਇੰਨੀ ਸਮਰੱਥਾ ਵੀ ਮੈਨੂੰ ਲੱਗਦਾ ਨਹੀਂ ਰਹੀ ਕਿ ਵਰਕਰ ਇੱਦਾਂ ਆ ਸਕਣ, ਉਹਨਾਂ ਕੋਈ ਵੱਡਾ ਇਕੱਠ ਕਰ ਸਕਣ। ਸੋ ਇਸ ਤਰ੍ਹਾਂ ਦੀ ਜਿਹੜੀ ਆ ਉਹ ਇੱਕ ਹੁਣ ਇਹਦੇ ਨਾਲ ਇਹ ਮਾਹੌਲ ਬਣ ਗਿਆ। ਚਲੋ ਸੈਸ਼ਨ ਅਜੇ ਚੱਲਣਾ ਅਗਲੇ ਦਿਨਾਂ ਚ ਵੀ, ਤੇ ਦੇਖੋ ਅੱਗੋਂ ਹੁਣ ਆਉਣ ਵਾਲੇ ਦਿਨਾਂ ਚ ਕੀ ਦੁਬਾਰਾ ਬੀਬਾ ਗਨੀਬ ਕੌਰ ਮਜੀਠੀਆ ਦੁਬਾਰਾ ਵੀ ਕੋਈ ਗੱਲ ਕਰਦੇ ਆ ਵਿਧਾਨ ਸਭਾ ਚ, ਜਾਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ, ਜਾਂ ਇਹ ਸਾਰੇ ਇਸ ਮੁੱਦੇ ਨੂੰ ਲੈ ਕੇ ਕੋਈ ਬਾਕੀ ਹੋਰ ਜਿਹੜੇ ਹੈਗੇ ਨੇਤਾ ਜਾਂ ਲੀਡਰ ਜਾਂ ਆਗੂ ਉਹ ਵੀ ਜਿਹੜੇ ਬੋਲਦੇ ਆ, ਕਿਉਂਕਿ ਜਿੱਦਾਂ ਮਨਪ੍ਰੀਤ ਐਲੀ ਹੁਣ ਵਾਰਸ ਪੰਜਾਬ ਦੇ ਪਾਰਟੀ ਦੇ ਵਿੱਚ ਚਲਾ ਗਿਆ, ਪਰ ਉਹ ਹੈ ਤਾਂ ਅਜੇ ਵੀ ਵਿਧਾਇਕ ਹੈ, ਤੇ ਇਸੇ ਤਰ੍ਹਾਂ ਦੋ ਵਿਧਾਇਕ ਇਹਦੇ ਇੱਥੇ ਬੀਜੇਪੀ ਦੇ ਨੇ, ਇੱਕ BSP ਦਾ। ਸੋ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਰਕਾਰ ਦੇ ਜਿਹੜੇ ਹੈਗੇ ਸਾਰੀ ਕਾਰਗੁਜ਼ਾਰੀ ਉਹਨੂੰ ਕਿੱਦਾਂ ਲੈਂਦੇ ਆ। ਤੇ ਚਲੋ ਵਿਧਾਨ ਸਭਾ ਚ ਕਿਉਂਕਿ ਇਹ ਇੱਕ ਰਿਕਾਰਡ ਹੋ ਜਾਂਦੀਆਂ ਗੱਲਾਂ, ਤੇ ਉਹ ਫਿਰ ਮੀਡੀਆ ਦੇ ਵਿੱਚ ਵੀ ਆ ਜਾਂਦੀ।
0: ਨਹੀਂ ਬਿਲਕੁਲ, ਚਲੋ ਇਹ ਜਿਹੜੀ ਵੀ ਕੋਈ ਕਿਸੇ ਦਾ ਪੱਖ ਆ ਉਹ ਰੱਖਣਾ ਚਾਹੀਦਾ। ਜਿਹੜੀ ਗੱਲ ਇਹ ਆ ਜਾਂਦੀ ਹੈ ਕਿ ਜਿੱਦਾਂ ਹੁਣ ਕਾਂਗਰਸ ਦੀ ਜੇ ਆਪਾਂ ਗੱਲ ਕਰੀਏ, ਤੇ ਉਹਨਾਂ ਨੇ ਕੁੱਲ ਮਿਲਾ ਕੇ ਇਸੇ ਮੁੱਦੇ ਦੇ ਉੱਤੇ ਹੁਣ ਟੇਕ ਧਰ ਲਈ ਆ ਕਿ ਜੋ ਇਹ ਕਹਿ ਰਹੇ ਨੇ ਤੇ ਉਹਦੇ ਉਸੇ ਦੇ ਬਸ ਆਪਾਂ ਪੱਲਾ ਫੜ ਕੇ ਤੇ ਉਸੇ ਦੇ ਉੱਤੇ ਰਾਗ ਲਾਪਣਾ ਜਾਂ ਉਹਨੂੰ ਡਬਲ ਕਰਨਾ। ਕੀ ਮੁੱਦੇ ਰਹਿ ਨਹੀਂ ਗਏ ਜਾਂ ਫਿਰ ਇੱਦਾਂ ਦਾ ਕੋਈ ਮੁੱਦਾ ਜਿਹਦੇ ਉੱਤੇ ਇਹਨਾਂ ਨੂੰ ਗੱਲ ਕਰਕੇ ਤੇ ਥੋੜ੍ਹੀ ਸਟਰੈਂਥ ਮਿਲ ਸਕਦੀ ਹੈ, ਉਹ ਗੱਲ ਲੱਗ ਕੇ ਜਾਂ ਤਾਂ ਉਹਨਾਂ ਦੇ ਧਿਆਨ 'ਚ ਨਹੀਂ ਗਏ ਜਾਂ ਫਿਰ ਉਹ ਉਹਨਾਂ ਨੂੰ ਲੱਗਦਾ ਵਾ ਵੀ ਇਹ ਜ਼ਿਆਦਾ ਜ਼ਰੂਰੀ ਨੇ, ਹੋਰ ਐਸੇ ਮੁੱਦੇ ਅਨੇਕਾਂ ਹੀ ਹੋਣਗੇ ਜਿਨ੍ਹਾਂ ਦੇ ਉੱਤੇ ਉਹ ਗੱਲ ਕਰ ਸਕਦੇ ਨੇ।
1: ਨਹੀਂ, ਮੈਂ ਕਹਿੰਦਾ ਵੀ ਉਹ ਬਿਲਕੁਲ ਕਰ ਸਕਦੇ ਆ, ਪਰ ਇਹ ਹੈ ਕਿਉਂਕਿ ਉਹਨਾਂ ਚ ਉਸ ਰੂਪ ਦੇ ਵਿੱਚ ਨਾ ਹੀ ਤਾਂ ਪੋਲੀਟੀਕਲ ਵਿਲ ਰਹੀ ਹੈ ਹੁਣ, ਤੇ ਨਾ ਹੀ ਜਿਹੜਾ ਹੈ ਕਾਂਗਰਸ ਦੀ ਜਿਹੜਾ ਹੇਠਲਾ ਕੇਡਰ ਹੈ ਉਹ ਕਿਸੇ ਗੱਲ ਤੇ ਖੜਦਾ। ਕੇਡਰ ਦਾ ਤਾਂ ਹੁਣ ਇਹ ਹੈ ਪੋਜੀਸ਼ਨ, ਉਹਨੇ ਉਹਨੂੰ ਕੇਡਰ ਨੂੰ ਕੋਈ ਮਤਲਬ ਨਹੀਂ ਕਿ ਵਿਧਾਨ ਸਭਾ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹਨਾਂ ਤਾਂ ਇਹ ਹੈ ਕਿ ਇਹ ਫੈਸਲਾ ਕਰੋ ਜਿਹੜਾ ਹੈਗਾ ਪ੍ਰਧਾਨ ਸੂਬੇ ਦਾ ਚੰਨੀ ਹੋਵੇ ਤੇ ਜਾਂ ਰਾਜਾ ਵੜਿੰਗ ਹੋਵੇ। ਕੇਡਰ ਤਾਂ ਇਸ ਪਾਸੇ ਧਿਆਨ ਧਰਿਆ ਹੋਇਆ, ਤੇ ਇਸ਼ੂ ਤਾਂ ਬਹੁਤ ਨੇ ਜਿਵੇਂ ਚਲੋ ਮੁਲਾਜ਼ਮਾਂ ਵਾਲੇ ਤੇ ਥੋੜਾ ਮੋਟਾ ਜਿਹੜਾ ਉਹ ਬੋਲੇ ਵੀ ਕਾਂਗਰਸ ਵਾਲੇ, ਹੋਰ ਬੜੇ ਇਸ਼ੂ ਨੇ ਇੱਥੇ, MSP ਦਾ ਇਸ਼ੂ ਹੈ, ਖੇਤੀ ਵਿਭਿੰਨਤਾ ਦਾ ਇਸ਼ੂ ਹੈ, ਤੇ ਬਾਕੀ ਜਿਹੜੇ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਸੂਬੇ ਦੇ ਨਾਲ ਸੰਬੰਧਿਤ ਨੇ, ਤੇ ਉਹ ਮੁੱਦੇ ਨੇ ਜਿਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਗੱਲ ਉਹ ਕਰ ਸਕਦੇ ਆ। ਤੇ ਪਰ ਕਿਉਂਕਿ ਜਿਹੜੇ ਇੱਕ ਤਾਂ ਇਹ ਜਿਹੜਾ ਹੈਗਾ ਰਣਜੋਤ ਜੀ, ਦੋ ਤਿੰਨ ਇਸ਼ੂ ਤਾਂ ਜਿਹੜੇ ਹੈਗੇ, ਕਿਉਂਕਿ ਹੁਣ ਉਹਨਾਂ ਤੇ ਕੋਈ ਗੱਲ ਨਹੀਂ ਚੱਲਦੀ, ਲੈ ਦੇ ਕੇ ਚਲੋ ਇਹ ਮੁਲਾਜ਼ਮਾਂ ਵਾਲੇ ਦਾ ਕੱਲ ਗੱਲ ਜਿਹੜੀ ਉਹ ਕਰ ਸਕਦੇ ਆ, ਉਹਦੇ ਕੋਲੇ ਕੋਈ ਪੁਖਤਾ ਸਬੂਤ ਕਿਸੇ ਪਾਰਟੀ ਕੋਲੇ ਓਦਾਂ ਦੀ ਨਹੀਂ, ਤੇ ਨਾ ਹੀ ਉਹਨਾਂ ਨੂੰ ਅਜੇ ਅਫਸਰਸ਼ਾਹੀ ਤੋਂ ਕੋਈ ਏਦਾਂ ਦਾ ਕਲੂ ਮਿਲ ਰਿਹਾ। ਹਾਲਾਂਕਿ ਇਹ ਹੁੰਦਾ ਕਿ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਹੈ, ਜਿਹੜੀ ਬਿਊਰੋਕਰੇਸੀ ਆ ਉਹ ਫਿਰ ਦੂਜੀਆਂ ਪਾਰਟੀਆਂ ਨੂੰ ਕੁਛ ਨਾ ਕੁਛ ਕੀ ਹੋ ਰਿਹਾ ਫਾਈਲਾਂ ਤੇ, ਕੀ ਹੋ ਰਿਹਾ ਕਿੱਥੇ, ਕੀ ਹੋਇਆ ਕਿੱਥੇ ਨਹੀਂ ਹੋਇਆ, ਤੇ ਜਾਂ ਜਿਹੜਾ ਕੁਛ ਫਰਜ਼ੀ ਹੋਇਆ ਉਹ ਇਹੋ ਜਿਹਾ ਕੁਛ ਜਿਹੜਾ ਹੈਗਾ ਬਾਹਰ ਲੀਕ ਕਰਨਾ ਸ਼ੁਰੂ ਕਰ ਦਿੰਦਾ, ਜਿਹੜਾ ਅਫਸਰਸ਼ਾਹੀ ਨੂੰ ਲੱਗਦਾ ਹੁੰਦਾ ਕਿ ਹੁਣ ਇਹ ਸਰਕਾਰ ਆ ਜਾਏਗੀ, ਹਰ ਵਾਰੀ ਹੁੰਦਾ। ਤੇ ਪਰ ਇਸ ਵਾਰੀ ਹੁਣ ਅਫਸਰਸ਼ਾਹੀ ਭੰਬੜ ਭੂਸੇ ਜਾ, ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜੇ ਦੁਬਾਰਾ ਆ ਗਏ ਤਾਂ ਫੇਰ ਸਾਡੀਆਂ ਆਹ ਗੱਲਾਂ ਤਾਂ ਸਾਰੀਆਂ ਜਿਹੜੀਆਂ ਉਹ ਬਾਹਰ ਹੋ ਜਾਣਗੀਆਂ। ਤੇ ਉਧਰੋਂ BJP ਹੈ ਜਿਹੜੀ ਉਹ ਆਪਣਾ ED ਦੇ ਰਾਹੀਂ ਜਾਂ ਹੋਰ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿਉਂਕਿ ਬਾਕੀ ਤਾਂ ਕੋਈ ਗੱਲ ਹੁਣ BJP ਦੀ ਆਪਣੀ ਵੀ ਜਿਹੜੀ ਹੈ ਪੋਲੀਟੀਕਲੀ ਜਾਂ ਜਥੇਬੰਦਕ ਤੌਰ ਤੇ ਜਿਹੜੀ ਇੱਕ ਆਰਗੇਨਾਈਜੇਸ਼ਨ ਸੈਟਅਪ ਆ ਉਹਦਾ ਕੋਈ ਅਜੇ ਸਿਸਟਮ ਉਹ ਬਣ ਨਹੀਂ ਰਿਹਾ। ਤੇ ਜੇ ਹੁਣ ਇੱਥੇ ਮੁੱਖ ਵਿਰੋਧੀ ਧਿਰ ਆਪਾਂ ਦੇਖੀਏ, ਉਹ ਤਾਂ ਅਜੇ ਫਿਲਹਾਲ ਕਾਂਗਰਸ ਹੀ ਹੈ, ਤੇ ਪਰ ਕਾਂਗਰਸ ਜਨਤਕ ਲੈਵਲ ਤੇ ਕਿਤੇ ਕੁਛ ਕਰ ਨਹੀਂ ਰਹੀ। ਤੇ ਵਿਧਾਨ ਸਭਾ ਦੇ ਵਿੱਚ ਫਲੋਰ ਤੇ ਉਹ ਆ ਇਸ਼ੂ ਜਿਹੜਾ ਉਹੀ ਬੇਅਦਬੀ ਵਾਲਾ, ਖਾਸ ਕਰਕੇ ਪੰਥ ਦੋਖੀ ਵਾਲਾ, ਉਹੀ ਉਹਨਾਂ ਕੋਲ ਇੱਕੋ ਇੱਕ ਮੁੱਦਾ, ਹੋਰ ਕੋਈ ਉਹਨਾਂ ਕੋਲ ਮੁੱਦਾ ਨਹੀਂ ਗੱਲ ਕਰਨ ਵਾਸਤੇ। ਜਾਂ ਕੱਲ ਲੈ ਦੇ ਕਿ ਉਹਨਾਂ ਨੇ ਇਹ ਕਿਹਾ ਜਦੋਂ ਰੁਜ਼ਗਾਰ ਵਾਲਾ ਮਤਾ ਕਿ ਇੰਨੀਆਂ ਨੌਕਰੀਆਂ ਦਿੱਤੀਆਂ, ਉਹ ਸਾਰੀ ਗੱਲ ਲੈ ਕੇ ਆਏ, ਉਹ ਕਹਿੰਦੇ ਜੀ ਇਹਦੇ ਤੇ ਵਾਈਟ ਪੇਪਰ ਜਾਰੀ ਕਰੋ ਕਿ ਹੋਰ ਸੂਬਿਆਂ ਦਿਆਂ ਨੂੰ ਕਿੰਨੀਆਂ ਦਿੱਤੀਆਂ, ਇਹਦੇ ਤੇ ਜਿਹੜਾ ਹੈਗਾ ਕਾਨੂੰਨ ਪਾਸ ਕਰੋ ਕਿ ਪੰਜਾਬ ਡੋਮੀਸਾਈਲ ਤੋਂ ਬਾਹਰਲਿਆਂ ਨੂੰ ਮਿਲ ਨਹੀਂ ਸਕਦੀਆਂ ਏਦਾਂ, ਤੇ ਇਹ ਕਾਨੂੰਨ ਕਿਸੇ ਸਟੇਟ ਚ ਨਹੀਂ ਕਿਤੇ ਵੀ ਹੈ ਨੀਗਾ। ਤੇ ਸੋ ਇਹ ਜਿਹੜੀਆਂ ਕਈ ਏਦਾਂ ਦੀਆਂ ਗੱਲਾਂ ਤੇ ਜਿਵੇਂ ਹੁੰਦਾ ਨਾ ਵੀ ਅੱਕੀ ਪਲਾ ਹੀ ਹੱਥ ਮਾਰਨਾ, ਤੇ ਜਾਂ ਇੱਕ ਸਾਡੇ ਪੰਜਾਬੀ ਦਾ ਬੜਾ ਇੱਕ ਪੁਰਾਣਾ ਜਿਹੜਾ ਹੈਗਾ ਪਰਿਵਾਰ ਬਹੁਤ ਚੱਲਦਾ ਨਾ, ਤਾਲੋਂ ਕੁੱਥੀ ਕੁੱਥੀ ਡੂਮਣੀ ਗਾਵੇ ਤਾਲ ਬੇਤਾਲ, ਉਹ ਪੋਜੀਸ਼ਨ ਜਿਹੜੀ ਆ ਉਹ ਹੁਣ ਬਣੀ ਹੋਈ ਹੈ। ਕਾਰਨ ਇਹਦਾ ਇਹੀ ਹੈ ਕਿ ਸਾਰਿਆਂ ਨੂੰ ਇਹ ਲੱਗਦਾ ਕਿ ਜੇ ਸਾਡੀ ਪਾਰਟੀ ਦੀ ਅੱਗੇ ਸਰਕਾਰ ਆਉਂਦੀ ਹੈ ਤਾਂ ਮੁੱਖ ਮੰਤਰੀ ਮੈਂ ਹੋਣਾ ਚਾਹੀਦਾ, ਤੇ ਉਹ ਜਿਹੜੀ ਇਸ ਚੱਕਰ ਦੇ ਵਿੱਚ ਜਿਹੜੇ ਉਲਝੇ ਹੋਏ ਆ, ਤੇ ਇਸ ਕਰਕੇ ਸਰਕਾਰ ਦੇ ਖਿਲਾਫ਼ ਲੋਕਾਂ ਦੀ ਲਾਮਬੰਦੀ ਹੈ ਜਿਹੜੀ ਉਹ ਕਿਤੇ ਕਿਸੇ ਰੂਪ ਦੇ ਵਿੱਚ ਉਹ ਕਰ ਨਹੀਂ ਰਹੇ।
0: ਜੀ ਬਿਲਕੁਲ, ਇਹ ਮਸਲਾ ਤਾਂ ਜ਼ਰੂਰ ਲੱਗ ਹੀ ਰਿਹਾ ਵਾ। ਇੱਦਾਂ ਕਈ ਵਾਰੀ ਇਹ ਫੀਲ ਹੁੰਦਾ ਕਿ ਜਿੱਦਾਂ ਪਾਰਟੀਆਂ ਦੇ ਕੋਲੋਂ ਮਸਲੇ ਹੀ ਮੁੱਕ ਗਏ ਹੁਣ ਡਿਸਕਸ ਕਰਨ ਵਾਲੇ, ਜਦਕਿ ਦੁਨੀਆ ਜਹਾਨ ਦੇ ਮਸਲੇ ਨੇ ਜਿਹੜੇ ਦੇ ਉੱਤੇ ਗੱਲਬਾਤ ਹੋ ਸਕਦੀ ਹੈ, ਅਤੇ ਸ਼ਾਇਦ ਲੋਕਾਂ ਨੂੰ ਉਹ ਮਸਲੇ ਪਸੰਦ ਵੀ ਆਉਣ। ਜਿੱਦਾਂ ਆਪਾਂ ਵਾਰ ਵਾਰ ਇਹ ਵੀ ਗੱਲ ਚੱਲਦੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਵਾ, ਇਸ ਟਾਈਮ ਦੇ ਉੱਤੇ ਪਾਣੀ ਗੰਧਲੇ ਹੋ ਰਹੇ ਨੇ ਉਹ ਇੱਕ ਮਸਲਾ ਵਾ, ਹਵਾ ਦੂਸ਼ਿਤ ਹੋ ਰਹੀ ਆ, ਪਾਣੀ ਦਿਨੋਂ ਦਿਨ ਹੇਠਾਂ ਜਾ ਰਹੇ ਨੇ, ਵਾਤਾਵਰਣ ਦਾ ਮਸਲਾ ਵਾ, ਲੋਕਾਂ ਨੂੰ ਉੱਥੇ ਵੀ ਹੁਣ ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਵੀ ਆਪਾਂ ਹੁਣ ਸਨਸਕ੍ਰੀਨ ਲਾ ਕੇ ਨਿਕਲਣਾ ਵਾ, ਜਿਹੜੀਆਂ ਚੀਜ਼ਾਂ ਦੇ ਪਹਿਲਾਂ ਕੋਈ ਪਤਾ ਸੁਰੀ ਨਹੀਂ, ਉਹ ਵੀ ਸਾਰੀਆਂ ਚੀਜ਼ਾਂ ਹੁਣ ਉੱਥੇ ਦਰਪੇਸ਼ ਆਉਂਦੀਆਂ ਨੇ। ਪਰ ਇਹ ਹੈ ਕਿ ਉਹੀ ਚੀਜ਼ਾਂ ਘਿਸੀਆਂ ਪੇਟੀਆਂ, ਉਹੀ ਵਾਰ ਵਾਰ ਕਦੀ ਇੱਧਰ ਬੋਲ ਚੱਲ ਗਈ, ਕਦੀ ਉੱਧਰ ਚੱਲ ਗਈ, ਸਾਰੀਆਂ ਪਾਰਟੀਆਂ ਅਤੇ ਸਾਰੇ ਨੇਤਾ ਬਸ ਉੱਥੇ ਕਦੇ ਆਲੇ ਦੁਆਲੇ ਘੁੰਮਦੇ ਆ। ਇੱਧਰ ਹੁਣ ਜੇ BJP ਦੀ ਆਪਾਂ ਗੱਲ ਕਰੀਏ, ਤਾਂ ਜਿੱਦਾਂ ਇਹ ਖਬਰ ਦੱਸਦੀ ਹੈ ਕਿ ਹੁਣ ਬਗਾਵਤੀ ਸੁਰਾਂ ਇੱਥੇ ਵੀ ਦਿਖਣੀਆਂ ਸ਼ੁਰੂ ਹੋ ਗਈਆਂ। ਖੈਰ ਇਹਦੇ ਪਹਿਲਾਂ ਹੀ IDA 'ਤੇ ਲਾਏ ਜਾ ਰਹੇ ਸੀ, ਪਰ ਇਹ ਲੱਗਦਾ ਸੀ ਕਿ BJP ਸ਼ਾਇਦ ਇਹ ਸਾਰੀਆਂ ਚੀਜ਼ਾਂ ਕਿਸੇ ਹੱਦ ਤੱਕ ਮੈਨੇਜ ਕਰਨ 'ਚ ਕਾਮਯਾਬ ਹੋਈ ਆ। ਹੁਣ ਕਿਵੇਂ ਲੱਗ ਰਿਹਾ?
1: ਨਹੀਂ ਉਹ ਮੈਨੇ ਬਿਲਕੁਲ ਜਿਹੜਾ BJP ਦਾ, ਖਾਸ ਕਰਕੇ ਅਮਿਤ ਸ਼ਾਹ ਦਾ, ਨਰਿੰਦਰ ਮੋਦੀ ਦਾ ਜਿਹੜਾ ਉਹਨਾਂ ਦਾ ਦਬਕਾ ਹੋਰਨਾਂ ਥਾਵਾਂ ਤੇ ਚੱਲਦਾ ਹੈ, ਉਹ ਪੰਜਾਬ ਚ ਨਹੀਂ ਸੀ ਚੱਲਣਾ। ਇਹ ਵੀ ਗੱਲ ਸਾਨੂੰ ਪਤਾ ਸੀ ਕਿ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਭਾਵੇਂ BJP ਹੈ ਜਾਂ ਹੋਰ ਹੈ, ਬਾਕੀ ਸਟੇਟਾਂ ਦੇ ਮੁਕਾਬਲੇ ਉਹਨਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਇੱਕ ਫਰਕ ਹੈ ਉਹਨਾਂ ਦੇ ਖਾਸੇ ਦਾ, ਕਿਰਦਾਰ ਦਾ, ਇਹ ਕਹਿ ਲਓ। ਤੇ ਹੁਣ ਤੀਕਸ਼ਣ ਸੂਦ ਨੇ ਸ਼ਰਿਆਮ ਜਿਹੜਾ ਕਿਹਾ ਹੁਸ਼ਿਆਰਪੁਰ ਚ, ਹੁਸ਼ਿਆਰਪੁਰ ਦੀ ਸਾਰੇ ਦੀ ਸਾਰੀ ਜਿਹੜੀ ਡਿਸਟ੍ਰਿਕਟ ਯੂਨਿਟ ਸੀ ਇੱਕ ਤਰੀਕੇ ਦੀ ਉਹ ਅਲੱਗ ਹੋ ਗਈ, ਤੇ ਹੁਣ ਲੁਧਿਆਣੇ ਦੇ ਵਿੱਚ ਵੀ ਜਿਹੜੇ ਪੁਰਾਣੇ ਲੀਡਰ ਸੀ ਤੇ ਉਹਨਾਂ ਨੇ ਵੀ ਜਿਹੜੀ ਇਹ ਗੱਲ ਕਹੀ ਕਿ ਦੇਖੋ ਟਕਸਾਲੀ ਆਗੂਆਂ ਨੂੰ ਉਲੰਭਾ ਕੀਤਾ ਜਾ ਰਿਹਾ। ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਬੀਜੇਪੀ ਦਾ ਜੇ ਕਿਤੇ ਪੁੱਠੀ ਪੈਣੀ ਹੈ ਗੱਲ ਜਾਂ ਕਿਤੇ ਫੇਲਰ ਹੋਣਾ, ਉਹ ਇਸੇ ਗੱਲ ਚ ਹੋਣਾ ਕਿ ਜਿਹੜਾ ਉਹ ਆਪਣੇ ਇਸ ਅਸਲ ਜਿਹੜੀ ਉਹਨਾਂ ਦੀ ਕੰਸਟੀਚੁਐਂਸੀ ਹੈ, ਜਿਹੜੀ ਅਸਲੀ ਜਿੱਥੋਂ ਜਿੱਥੇ ਉਹਨਾਂ ਦਾ ਵੋਟ ਵੀ ਪਿਆ ਸਾਰਾ ਕੁਛ, ਤੇ ਉਹਨਾਂ ਨੂੰ ਛੱਡ ਕੇ ਜਿਹੜਾ ਹੈਗਾ ਤੇ ਉਹ ਹੋਰ ਪਾਸੇ ਜਿਹੜਾ ਹੈ ਤੁਰੇ ਹੋਏ ਆ, ਜਿਹੜੇ ਬੀਜੇਪੀ ਦੇ ਇਸ਼ੂ ਵੀ ਹੈ ਨੀ, ਨੋਨ ਇਸ਼ੂ ਨੂੰ ਲੈ ਕੇ ਜਿਹੜਾ ਹੈਗਾ ਉਹ ਇੱਥੇ ਗੱਲਬਾਤ ਕਰ ਰਹੇ ਆ। ਹੁਣ ਉਹੀ ਗੱਲ ਹੌਲੀ ਹੌਲੀ ਸਾਹਮਣੇ ਆ ਰਹੀ ਹੈ, ਇਹ ਤਾਂ ਜਦੋਂ ਇਲੈਕਸ਼ਨ ਹੋਰ ਨੇੜੇ ਆਏਗੀ ਤੇ ਇਹ ਗੱਲ ਹੋਰ ਤਿੱਖੇ ਢੰਗ ਨਾਲ ਜਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਸਾਹਮਣੇ ਹੋਰ ਉੱਭਰ ਕੇ ਆਊਗੀ, ਕਿਉਂਕਿ ਫੇਰ ਕਿਉਂਕਿ ਬੀਜੇਪੀ ਨੂੰ ਵੀ ਉੱਪਰੋਂ ਉੱਪਰੋਂ ਤਾਂ ਜਾਂ ਜਿਸ ਤਰ੍ਹਾਂ ਦੇ ਇਹਨਾਂ ਦੇ ਲੀਡਰ ਸੈਂਟਰ ਦੇ ਇਹ ਕਹਿ ਰਹੇ ਆ ਵਾਰ ਵਾਰ, ਨੈਬ ਸਿੰਘ ਸੈਣੀ ਇੱਥੇ ਚੱਕਰ ਮਾਰ ਰਹੇ ਆ, ਹਰ ਛੋਟੇ ਛੋਟੇ ਸਮਾਗਮ ਚੋਂ ਇੱਥੇ ਆਉਂਦੇ ਆ, ਤੇ ਉੱਥੋਂ ਜਿਹੜਾ ਹੈਗਾ ਇਹ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦਾ ਦਾਅ ਲੱਗ ਜੇ, ਤੇ ਹੁਣ ਜੇ ਇਹ ਗੱਲ ਕਿਤੇ ਏਦਾਂ ਦੀ ਉਹ ਲੱਗਦਾ, ਫਿਰ ਸਾਰਿਆਂ ਨੂੰ ਇਹ ਲੱਗਦਾ ਕਿ ਫਿਰ ਸਾਡੇ ਹੱਥੋਂ ਤਾਂ ਜਿਹੜੀ ਗੱਲ ਗਈ, ਜਿਹੜੀ ਹੁਣ ਇਹਨਾਂ ਨੇ ਸੁਭਾਸ਼ ਵਰਮਾ ਨੇ ਲੁਧਿਆਣੇ ਵਾਲਿਆਂ ਨੇ ਗੱਲ ਕੀਤੀ, ਇਹੀ ਗੱਲ ਤਿਕਸ਼ਨ ਸੂਦ ਨੇ ਕੀਤੀ ਸੀ, ਇਹੀ ਗੱਲ ਜਿਹੜੇ ਚੁੱਪ ਬੈਠੇ ਨੇ ਲੀਡਰ ਬਹੁਤ ਹੀ ਟਕਸਾਲੀ ਲੀਡਰ ਪੁਰਾਣੇ ਤੇ ਜਿਹੜੇ ਕੁਛ ਬੋਲ ਨਹੀਂ ਰਹੇ ਕਿਸੇ ਇਸ਼ੂ ਤੇ, ਤੇ ਇਹਦਾ ਮਤਲਬ ਜਦੋਂ ਨਾ ਉਹ ਸਰਕਾਰ ਦੇ ਖਿਲਾਫ਼ ਕੁਛ ਬੋਲ ਰਹੇ ਹੈ, ਨਾ ਕੋਈ ਪੋਲੀਟੀਕਲ ਸਿਚੁਏਸ਼ਨ ਤੇ ਕੋਲ ਕੁਛ ਬੋਲ ਰਹੇ ਹੈ, ਨਾ ਦੇਸ਼ ਦੀ ਪੋਲੀਟੀਕਲ ਸਿਚੁਏਸ਼ਨ ਤੇ ਕੁਛ ਬੋਲ ਰਹੇ ਹੈ, ਉਦੋਂ ਇੱਕ ਕਲੀਅਰ ਹੈਗਾ ਸੰਕੇਤ ਕਿ ਉਹ ਜੇ ਚੁੱਪ ਕਰੇ ਬੈਠੇ ਆ ਤਾਂ ਉਹਦਾ ਕਾਰਨ ਜਿਹੜਾ ਹੈ ਉਹ ਕੀ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਪੋਜੀਸ਼ਨ ਇਹ ਬੀਜੇਪੀ ਦੀ ਵੀ ਜਿਹੜੀ ਉਹ ਬਣਦੀ ਜਾ ਰਹੀ ਹੈ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਬੀਜੇਪੀ ਨੂੰ ਇਹ ਲੱਗਿਆ ਹੋਣਾ ਕਿ ਅਸੀਂ ਪੱਗ ਵਾਲੇ ਨੂੰ, ਸਰਦਾਰ ਨੂੰ, ਸਿੱਖ ਜੱਟ ਨੂੰ ਅਸੀਂ ਜਿਹੜਾ ਹੈਗਾ ਉਹ ਪ੍ਰਧਾਨ ਲਾ ਦਈਏ ਤਾਂ ਸ਼ਾਇਦ ਜਿਹੜੀ ਹੈ ਕਿਸਾਨੀ ਦੇ ਵਿੱਚ ਜਾਂ ਇਹ ਸਾਡੀ ਉਦਾਂ ਦੀ ਗੱਲ ਜਿਹੜੀ ਉਹ ਚੱਲ ਪਏ, ਕਿਉਂਕਿ ਕਈ ਵਾਰੀ ਕੋਸ਼ਿਸ਼ਾਂ ਜਿਹੜੀਆਂ ਇਹ ਕੀਤੀਆਂ ਗਈਆਂ ਨੇ। ਤੇ ਪਰ ਇਹ ਵੀ ਜਿਹੜਾ ਦੂਜੇ ਪਾਸੇ ਇਹ ਸਾਰਾ ਉਹ ਪਾਸਾ ਪਲਟ ਗਿਆ ਕਿ ਜਿਹੜਾ ਇਸ ਚੱਕਰ ਦੇ ਵਿੱਚ ਕਿ ਜਿਹੜੇ ਹੈਗੇ ਆ ਕਿਸਾਨਾਂ ਨੂੰ, ਸਿੱਖਾਂ ਨੂੰ ਤੇ ਖੁਸ਼ ਕੀਤਾ ਜਾਵੇ, ਪਾਰਟੀ ਚ ਲਿਆਂਦਾ ਜਾਵੇ, ਤੇ ਉਹ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਬੀਜੇਪੀ ਦੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੈਰ ਲੱਗੇ ਰਹੇ ਆ ਪਹਿਲਾਂ ਵੀ, ਜਾਂ ਜਿਹੜੀ ਇਹਦੀ ਮਾਂ ਪਾਰਟੀ ਸੀ ਭਾਰਤੀ ਜਨਸੰਘ ਤੇ ਬੀਜੇਐਸ, ਤਾਂ ਜਿਹੜਾ ਉਹਨਾਂ ਦਾ ਇੱਕੋ ਇੱਕ ਜਿਹੜਾ ਵੱਡਾ ਇੰਪੋਰਟੈਂਟ ਜਿਹੜਾ ਉਹ ਕਾਰਡ ਸੀ ਉਹ ਹਿੰਦੂ ਕਾਰਡ ਸੀਗਾ। ਤੇ ਜੇ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਜਾਂ ਉਸ ਢੰਗ ਦੇ ਨਾਲ ਤੇ ਉਵੇਂ ਅਪਣਾਉਂਦੇ ਨਹੀਂ, ਜਾਂ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਤੇ ਜਿਨ੍ਹਾਂ ਦੇ ਕਈ ਪਰਿਵਾਰਾਂ ਦੇ ਮੈਂਬਰ ਵੀ ਮਾਰੇ ਗਏ ਤੇ ਇਹ ਸਾਰੇ ਜਿਹੜਾ ਪੋਲੀਟੀਕਲ ਇਹਦੇ ਚੱਕਰ ਦੇ ਵਿੱਚ ਜਾਂ ਹਾਲਾਤ ਏਦਾਂ ਦੇ ਬਣੇ, ਤੇ ਜੇ ਤੁਸੀਂ ਹੁਣ ਉਹ ਉਸੇ ਜਿਹੜੇ ਹੈ ਉਹਨਾਂ ਨੂੰ ਤੁਸੀਂ ਇਗਨੋਰ ਕਰਕੇ ਸਗੋਂ ਤੁਸੀਂ ਉਹਨਾਂ ਨੂੰ ਉਲਟਾ ਉਹ ਲਿਆਓਗੇ ਜਿਹੜੇ ਕਿਸੇ ਨਾ ਕਿਸੇ ਵੇਲੇ ਕੋਈ ਸਿੱਖ ਸਟੂਡੈਂਟ ਫੈਡਰੇਸ਼ਨ ਚ ਰਿਹਾ ਸੀ ਕੋਈ ਕਿਸੇ, ਤੁਹਾਨੂੰ ਇਹ ਸਿਰਫ ਇਹ ਦੱਸਣ ਵਾਸਤੇ ਕਿ ਅਸੀਂ ਜਿਹੜਾ ਹੈਗਾ ਇਹ ਹੁਣ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਉਹ ਲਿਆ ਰਹੇ ਹਾਂ। ਸੋ ਫਿਰ ਕੁਦਰਤੀ ਤੌਰ ਤੇ ਕਿ ਉਹ ਨਿਰਾਸ਼ ਵੀ ਹੋਣਗੇ ਤੇ ਉਹਨਾਂ ਨੂੰ ਫਿਰ ਉਹ ਵੀ ਸੋਚਣਗੇ ਕਿ ਹੁਣ ਇਹ ਕਿਸ ਪਾਸੇ ਨੂੰ ਜਿਹੜੇ ਇਹ ਸਾਰੀ ਗੱਲ ਤੁਰ ਰਹੇ ਹੈ। ਤੇ ਕਿਉਂਕਿ ਜਿਹੜੀ ਕੱਲ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਜਿਹੜੀ ਡਾਕਟਰ ਸੁਭਾਸ਼ ਵਰਮਾ ਨੇ ਜਿਹੜੀ ਗੱਲ ਕੀਤੀ ਹੈ ਤੇ ਇਸੇ ਤਰ੍ਹਾਂ ਸੰਗਰੂਰ ਚ ਹੋਇਆ, ਇਸੇ ਤਰ੍ਹਾਂ ਮੋਗੇ ਚ ਹੋਇਆ, ਤੇ ਸੋ ਜਿਉਂ ਜਿਉਂ ਚੋਣ ਨੇੜੇ ਆਉਂਦੀ ਹੈ ਫਿਰ ਇਹ ਗੱਲਾਂ ਵੀ ਹੁਣ ਨਿਕਲਣੀਆਂ ਸ਼ੁਰੂ ਹੋਣਗੀਆਂ, ਕਿਉਂਕਿ ਫਿਰ ਅੱਗੇ ਟਿਕਟਾਂ ਦੇਣ ਦੇ ਮਸਲੇ ਇਹ ਸਾਰੀਆਂ ਗੱਲਾਂ ਨਾਲ ਨਾਲ ਇਹ ਚੱਲਣੀਆਂ। ਮੈਨੂੰ ਰਣਜੋਤ ਜੀ ਯਾਦ ਹੈ ਜਦੋਂ 1992 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਹੋਇਆ ਸੀ ਤੇ ਬਹੁਤ ਥੋੜੀਆਂ ਵੋਟਾਂ ਪਈਆਂ ਸੀ, ਉਦੋਂ ਵੀ ਜਿਹੜੇ ਹੈਗੇ ਬੀਜੇਪੀ ਦੇ ਕਾਫੀ MLA ਜਿੱਤ ਗਏ ਸੀ, ਮੇਰੇ ਖਿਆਲ 6 MLA ਉਦੋਂ ਬੀਜੇਪੀ ਦੇ ਜਿੱਤ ਗਏ ਸੀਗੇ, ਤੇ ਉਦੋਂ ਵੀ ਉਹੀ ਲੋਕ ਜਿਹੜੇ ਸੀ ਉਹ ਜਿੱਤ ਕੇ ਆਏ ਸੀ ਜਿਹੜੇ ਪਹਿਲਾਂ ਤੋਂ ਕਿਤੇ ਨਾ ਕਿਤੇ ਪਾਰਟੀ ਦੇ ਕੇਡਰ ਦੇ ਵਿੱਚ ਸਰਗਰਮ ਸੀ ਜਾਂ ਕੰਮ ਕਰਦੇ ਸੀ। ਤੇ ਉਹਦੇ ਨਾਲ ਚਲੋ ਸਰਕਾਰ ਭਾਵੇਂ ਕਾਂਗਰਸ ਦੀ ਬਣ ਗਈ ਸੀ ਤੇ ਪਾਰਟੀ ਨੂੰ ਥੋੜਾ ਜਿਹਾ ਇੱਕ ਤਰ੍ਹਾਂ ਦਾ ਇਹ ਮਿਲ ਗਿਆ ਸੀ ਕਿ ਹਾਂ ਸਾਡੀ ਪਾਰਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਐਗਜਿਸਟ ਕਰਦੀ ਹੈ, ਉਹ ਹੈਗੀ ਹੈ ਕੁਛ ਇਸ਼ੂਜ ਨੂੰ ਲੈ ਕੇ, ਆਪਣੇ ਇਸ਼ੂਜ ਨੂੰ ਲੈ ਕੇ। ਭਾਵੇਂ ਉਦੋਂ ਬੀਜੇਪੀ ਦਾ ਜਿਹੜਾ ਮੇਨ ਏਜੰਡਾ ਉਹੀ ਸੀ ਜਿਹੜਾ ਉਸ ਵੇਲੇ ਕਾਂਗਰਸ ਦਾ ਸੀ, ਅੱਤਵਾਦ, ਟੈਰਰਿਜ਼ਮ, ਇਹ ਸੀ ਸਾਰਾ। ਤੇ ਉਸ ਤੋਂ ਬਾਅਦ ਜਦੋਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਤੇ ਉਦੋਂ ਬੀਜੇਪੀ ਦੇ ਨਾਲ ਗੱਠਜੋੜ ਹੋਣ ਕਰਕੇ ਫਿਰ ਲਗਾਤਾਰ ਉਹਨਾਂ ਦੇ ਕੇਡਰ ਚ ਵੀ ਵਾਧਾ ਹੁੰਦਾ ਰਿਹਾ, ਉਹ ਸਾਰਾ ਕੁਛ ਹੁੰਦਾ ਰਿਹਾ। ਤੇ ਉਦੋਂ ਬਾਅਦ ਇਹ ਹੁਣ ਸਾਰਾ ਕੁਛ ਜਿਹੜਾ ਹੈਗਾ ਅਲੱਗ ਥਲੱਗ ਹੋ ਗਿਆ, ਸੋ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਹੈਗੇ ਆ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਕਿੱਦਾਂ ਦੇਖਦੀ ਹੈ ਜਾਂ ਕੀ ਪੰਜਾਬ ਉਹਨਾਂ ਦੀ ਤਰਜੀਹ ਹੈਗਾ ਵੀ ਇੱਕ ਨਹੀਂ ਹੈਗਾ, ਇਹ ਸਾਰੀਆਂ ਗੱਲਾਂ ਨੇ ਕਿਉਂਕਿ ਇੱਥੇ ਕਾਫੀ ਆਮ ਚਰਚਾ ਵੀ ਚੱਲਦੀ ਹੈ, ਕਈ ਵਾਰੀ ਪੱਤਰਕਾਰਾਂ ਦੇ ਵਿੱਚ ਵੀ ਇਹ ਚਰਚਾ ਚੱਲਦੀ ਹੈ ਕਿ ਨਹੀਂ ਹੁਣ ਬੀਜੇਪੀ ਨੇ ਇੰਨੇ ਪਰਸੈਂਟ ਵੋਟ ਲੈ ਲਈ, ਹੁਣ 6 ਲੈ ਲਈ, ਹੁਣ 5 ਲੈ ਲਈ, ਤੇ ਸੋ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਫਿਰ ਹੇਠਾਂ ਕੇਡਰ ਦੇ ਵਿੱਚ। ਤੇ ਗੱਲ ਜਿਹੜੀ ਮੈਂ ਪਹਿਲਾਂ ਕਾਂਗਰਸ ਵੇਲੇ ਕੀਤੀ ਸੀ ਉਹੀ ਹੈ ਸਾਰਿਆਂ ਦੇ ਸਾਹਮਣੇ ਕਿ ਸੱਤਾ ਦੇ ਵਿੱਚ ਜੇ ਸਾਨੂੰ ਕਿਵੇਂ ਮੌਕਾ ਮਿਲੇ, ਅਸੀਂ ਕਿਵੇਂ ਆ ਸਕਦੇ ਹਾਂ, ਕਿਵੇਂ ਸਾਨੂੰ ਵੀ ਇਹ ਹੋਵੇ। ਇਹ ਦੂਜੇ ਪਾਸੇ ਨਹੀਂ ਕਿ ਅਸੀਂ ਲੋਕਾਂ ਲਈ ਕੀ ਕਰੀਏ ਜਾਂ ਕਿਤੇ ਅਸੀਂ ਲਾਮਬੰਦੀ ਕਰੀਏ। ਤੇ ਜਦੋਂ ਵੀ ਕਿੰਨੇ ਵੀ ਇਕੱਠ ਹੋਏ ਨੇ, ਹੁਣ ਵੀ ਜਿਹੜੇ ਬੀਜੇਪੀ ਦੇ ਇਕੱਠ ਹੋਏ ਨੇ, ਜਾਂ ਤਾਂ ਕੋਈ ਓਕੇਜ਼ਨ ਲੱਭਦੇ ਆ ਉਹ, ਭਾਵੇਂ ਉੱਥੇ ਨੈਬ ਸਿੰਘ ਸੈਣੀ ਆਉਣ, ਭਾਵੇਂ ਕੋਈ ਜਿਹੜੇ ਲੋਕਲ ਲੀਡਰ ਨੇ ਉਹ ਆਉਣ, ਤੇ ਜਾਂ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਹੈਗਾ ਉਹ ਇਕੱਠ ਹੈ ਕਿਸੇ ਨਾ ਕਿਸੇ ਆਪਣੇ ਹੀ ਇਸ਼ੂ ਨੂੰ ਲੈ ਕੇ, ਕਿਸੇ ਨੂੰ ਪ੍ਰਧਾਨ ਸ਼ਿੰਗਾਰਨਾ, ਕਿਸੇ ਨੂੰ ਕਰਨਾ, ਉਹ ਕੀਤਾ ਜਾਵੇ, ਪਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਨਹੀਂ ਕਰ ਰਹੇ। ਪਿੱਛੇ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਦਾ ਦਫ਼ਤਰ ਘੇਰਨ ਦੀ ਜਿਹੜੀ, ਜਾਂ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕੀਤੀ ਕਾਰਵਾਈ ਕਿ ਅਸੀਂ ਚੰਡੀਗੜ੍ਹ ਚ ਜਾ ਕੇ ਜਿਹੜਾ ਹੈਗਾ ਉਹ ਕਰਾਂਗੇ, ਤੇ ਉੱਥੇ ਵੀ ਜਿਹੜਾ ਹੈਗਾ ਇਸ ਤਰੀਕੇ ਦਾ ਇੱਕ ਉਹਨਾਂ ਨੇ ਕੋਸ਼ਿਸ਼ ਜੀ ਕੀਤੀ ਜਿਹੜੀ ਉਹਨਾਂ ਦੀ ਸਟੂਡੈਂਟ ਵਿੰਗ ਹੈ। ਤੇ ਪਰ ਇਹ ਕਿ ਵੱਡੇ ਲੀਡਰ ਜਿਹੜੀਆਂ ਅਜੇ ਵੀ ਉਹੀ ਪੋਲੀਟੀਕਲ ਸਟੇਟਮੈਂਟਾਂ ਦੇ ਵਿੱਚ, ਪਰਸਨਲ ਸਟੇਟਮੈਂਟਾਂ ਦੇ ਵਿੱਚ ਉਹ ਪਏ ਹੋਏ ਨੇ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ
0: ਜੀ। ਬਿਲਕੁਲ, ਵੇਖਦੇ ਹਾਂ ਹੁਣ ਅੱਗੇ ਕੀ ਬਣਦਾ ਪੰਜਾਬ ਦੀ ਸਿਆਸਤ 'ਚ। ਫਿਲਹਾਲ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਸ ਸਮੇਂ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਮੈਂ ਹੁਣ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਅਤੇ ਇੱਕ ਜਿਹੜਾ ਮਸਲਾ ਪ੍ਰੋਗਰਾਮ ਦੇ ਦਰਮਿਆਨ ਦਾ ਜਿਹੜਾ ਇੱਕ ਸਵਾਲ ਚੱਲ ਰਿਹਾ ਸੀ ਇੱਕ ਵੀਰ ਦੇ ਵੱਲੋਂ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਸੋ ਇਹਨੂੰ ਹਾਲੇ ਆਪਾਂ ਪੈਂਡਿੰਗ ਰੱਖਦੇ ਹਾਂ ਕਿਉਂਕਿ ਉਹਦੇ ਉੱਤੇ ਥੋੜ੍ਹੀ ਜਿਹੀ ਮੌਲਤ ਜਿਹੜੀ ਆ ਉਹ ਦੋ ਚਾਰ ਨਾਵਾਂ ਦੇ ਉੱਤੇ ਜਿੱਦਾਂ ਤੁਹਾਡੇ ਵੱਲੋਂ ਲਗਭਗ ਚਾਰ ਨਾਂ ਜਿਹੜੇ ਨੇ ਫਲੋਟ ਹੋ ਰਹੇ ਨੇ, ਚੈਟ ਜੀ ਪੀ ਟੀ 'ਤੇ ਕੋਈ ਵੱਖਰਾ ਅਤੇ ਗੂਗਲ 'ਤੇ ਕੁਛ ਵੱਖਰਾ ਅਤੇ ਵੈਸੇ ਕੁਛ ਵੱਖਰਾ, ਅਤੇ ਇਸ ਕਰਕੇ ਆਪਾਂ ਇਹਨੂੰ ਇਸ ਮੁੱਦੇ ਨੂੰ ਪੈਂਡਿੰਗ ਰੱਖਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜਲਦ ਤੋਂ ਜਲਦ ਬਿਹਤਰ ਆ ਕਿ ਕਿਸੇ ਆਪਾਂ ਜੇ ਕਿਤਾਬ ਲਿਖਤ ਦੇ ਹਵਾਲੇ ਦੇ ਨਾਲ ਗੱਲ ਕਰ ਲਈਏ, ਕਿਉਂਕਿ ਜਿਹੜੀਆਂ ਉੱਦਾਂ ਲਿਖਤਾਂ ਨੇ ਉਹਨਾਂ ਦੇ ਵਿੱਚ ਕਾਫੀ ਵਾਰ ਆਪਾਂ ਵੇਖ ਰਹੇ ਹਾਂ ਕਿ ਅਲੱਗ ਅਲੱਗ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜ਼ਰੂਰ ਦਿਖਾਈ ਦੇ ਰਹੀਆਂ ਨੇ, ਅਤੇ ਫਿਲਹਾਲ ਮਤਲਬ ਇੱਕ ਚੀਜ਼ ਜਿਹੜੀ ਉਹ ਕਲੀਅਰ ਹੈ, ਮੈਂ ਮਾਫੀ ਚਾਹੁੰਦਾ, ਜਿਹੜਾ ਵਰਸ਼ਾ ਦੀ ਇਹ ਲਿਖਤ ਜਿਹੜੀ ਉਹ ਨਹੀਂ ਲੱਗਦੀ ਕਿਉਂਕਿ ਉਹ ਹੋਰ ਹੋਰ ਨਾਂ ਜਿਹੜੇ ਨੇ ਉਹ ਜ਼ਰੂਰ ਚੱਲ ਰਹੇ ਨੇ, ਅਤੇ ਜਿੱਦਾਂ ਆਪਾਂ ਇਹਦੇ ਉੱਤੇ ਜੇ ਮੈਨੂੰ ਨਾਂ ਵੀ ਯਾਦ ਰਿਹਾ ਤਾਂ ਯਾਦ ਕਰਾ ਦਿਓ, ਸੋ ਇੱਕ ਅੱਧੇ ਦਿਨ 'ਚ ਕਰ ਲੈਂਦੇ ਹਾਂ ਮਸਲਾ ਹੱਲ। ਹਰਮਿੰਦਰ ਜੀ ਧੰਨਵਾਦ ਤੁਹਾਡਾ, ਇਹ ਕਹਿ ਰਹੇ ਨੇ ਕਿ ਸੁਲਤਾਨ ਬਾਹੂ, ਅਤੇ ਹਾਂ ਬਿਲਕੁਲ ਇਹ ਨਾਂ ਵੀ ਹੋ ਸਕਦਾ ਅਤੇ ਲਿਖਤ ਵੀ ਇਹਨਾਂ ਨੇ ਭੇਜੀ ਹੈ, ਅਤੇ ਪਰ ਫਿਰ ਵੀ ਜੇ ਇਹਦੇ ਬਾਰੇ ਹੋਰ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਤੁਸੀਂ ਵੀ ਸਾਂਝਾ ਕਰ ਦਿਓ, ਅਤੇ ਨਹੀਂ ਤਾਂ ਫਿਰ ਆਪਾਂ ਇਹਦੇ ਉੱਤੇ ਲੱਭ ਪੜ੍ਹ ਕੇ ਅਤੇ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੜਾ ਇੱਕ ਖਾਸ ਲੈ ਕੇ ਆਇਆ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਨੇ ਅਤੇ ਸਾਨੂੰ ਉਹਨਾਂ ਬਾਰੇ ਇਲਮ ਨਹੀਂ ਹੁੰਦਾ, ਜਿਹੜੀਆਂ ਕਿ ਸਾਨੂੰ ਬੜੀ ਵੱਡਿਆ ਮੁਨਾਫਾ ਬੜਾ ਵੱਡਾ ਫਾਇਦਾ ਦੇ ਕੇ ਜਾ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਕਾਰੋਬਾਰ ਕਰਦੇ ਹਾਂ ਤਾਂ ਉਸ ਸਮੇਂ ਟੈਕਸ ਦੀ ਵੱਡੀ ਸਮੱਸਿਆ ਰਹਿੰਦੀ ਹੈ। ਚਾਹੇ ਕਿ ਸਾਡੇ ਕੋਲ ਟੈਕਸ ਏਜੰਟ ਹੁੰਦੇ ਨੇ, ਸਾਨੂੰ ਬਹੁਤ ਹੈਲਪ ਜਿਹੜੀ ਅਕਾਊਂਟੈਂਟਸ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਕਈ ਵਾਰ ਜਦੋਂ ਆਪਾਂ ਤਰੱਕੀ ਕਰਦੇ ਹਾਂ ਤਾਂ ਬੜੇ ਸਾਰੇ ਇੱਦਾਂ ਦੇ ਲੂਪ ਹੋਲ ਆਪਾਂ ਛੱਡ ਜਾਂਦੇ ਹਾਂ ਜਿਨ੍ਹਾਂ ਦੇ ਵਿੱਚ ਬਾਅਦ 'ਚ ਆਪਾਂ ਬੜੀ ਬੁਰੀ ਤਰ੍ਹਾਂ ਦੇ ਨਾਲ ਫਸਦੇ ਹਾਂ। ਇਨ ਸ਼ੋਰਟ ਜੇ ਮੈਂ ਕਹਾਂ ਤਾਂ ਫਿਰ ਸਾਨੂੰ ਵਕੀਲਾਂ ਤੱਕ ਪਹੁੰਚਣਾ ਪੈਂਦਾ, ਪਰ ਅਕਾਊਂਟੈਂਟ ਅਤੇ ਵਕੀਲ ਦੇ ਦਰਮਿਆਨ ਇੱਕ ਐਸਾ ਲਿੰਕ ਮਿਸਿੰਗ ਰਹਿ ਜਾਂਦਾ ਜਿਹੜਾ ਸਾਨੂੰ ਬਹੁਤ ਅੱਗੇ ਜਾ ਕੇ ਮਹਿੰਗਾ ਪੈਂਦਾ ਵਾ ਅਤੇ ਸਮੱਸਿਆ ਇੰਨੀ ਕੁ ਜ਼ਿਆਦਾ ਬਣ ਜਾਂਦੀ ਹੈ ਕਿ ਸਾਨੂੰ ਉਹ ਕਾਰੋਬਾਰ ਜਿਹੜਾ ਘਰ ਚਲਾ ਰਿਹਾ ਹੁੰਦਾ ਉਹ ਉਲਟਾ ਸਾਨੂੰ ਸਿਰਦਰਦੀ ਲੱਗਣ ਲੱਗ ਪੈਂਦਾ। ਕਿਸੇ ਵੀ ਕਿਸਮ ਦੀਆਂ ਟੈਕਸ ਸੰਬੰਧੀ ਤੁਹਾਨੂੰ ਜੇਕਰ ਸਮੱਸਿਆ ਆ ਰਹੀਆਂ ਹੋਣ ਜਾਂ ਫਿਰ ਕੋਈ ਕਿਸੇ ਕਿਸਮ ਦਾ ਆਡਿਟ ਚੱਲ ਰਿਹਾ ਹੋਵੇ ਜਾਂ ਫਿਰ ਚਾਂਸ ਹੋਣ ਇੱਦਾਂ ਦੇ ਅਤੇ ਜਾਂ ਫਿਰ ਰੱਬ ਨਾ ਕਰੇ ਕੋਈ ਸੁਪਰ ਇਨੋਵੇਸ਼ਨ ਦਾ ਜਾਂ ਫਿਰ ਇਹਦੇ ਨਾਲ ਰਿਲੇਟਿਡ ਕੋਈ ਵੀ ਮਸਲਾ ਤੁਸੀਂ ਫੇਸ ਕਰ ਰਹੇ ਹੋ ਜਾਂ ਸੁਣ ਰਹੇ ਹੋ ਜਾਂ ਫਿਰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੁੰਦੇ ਹੋ ਅਤੇ ਹੋਰ ਵੀ ਬਹੁਤ ਸਾਰਾ ਕੁਛ, ਇਹ ਸਾਰਾ ਕੁਛ ਜਾਣਨਾ ਆਪਾਂ ਅੱਜ ਨਿਤਿਨ ਜੀ ਦੇ ਕੋਲੋਂ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਕੰਮ ਦੇ ਮਾਹਰ ਪਹੁੰਚੇ ਨੇ ਨਿਤਿਨ ਸਾਹਿਬੀ ਜੀ, ਜਿਹੜੇ ਕਿ ਇਸ ਟਾਈਮ ਦੇ ਉੱਤੇ ਆਪਣੀ ਔਰਗਨਾਈਜੇਸ਼ਨ ਰਨ ਕਰ ਰਹੇ ਨੇ। ਇੰਟਰੋਡਕਸ਼ਨ ਦੇ ਵਿੱਚ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ ਏਟੀਓ ਡਿਪਾਰਟਮੈਂਟ ਦੇ ਵਿੱਚ ਇਹ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਇਸ ਕਰਕੇ ਇਹ ਸਾਡੀ ਹੋਰ ਬਿਹਤਰ, ਸਾਡੇ ਭਾਈਚਾਰੇ ਦੀ ਹੋਰ ਬਿਹਤਰ ਮਦਦ ਕਰ ਸਕਦੇ ਆ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਸਟੂਡੀਓ 'ਚ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਥੈਂਕ ਯੂ ਫੋਰ ਹੈਵਿੰਗ ਮੀ।
0: ਮੈਂ ਸੋਚ ਰਿਹਾ ਹਾਂ ਵੀ ਇੰਟਰੋਡਕਸ਼ਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਸਾਵਾਂ, ਅਤੇ ਪਰ ਕਾਫੀ ਕੁਛ ਹਾਲੇ ਵੀ ਮੈਂ ਸੋਚ ਰਿਹਾ, ਫਿਰ ਇਹ ਲੰਮੀ ਹੋ ਜਾਣੀ ਇੰਟਰੋਡਕਸ਼ਨ, ਆਪਾਂ ਇੱਥੇ ਕਿ ਜੇ ਛੱਡਦੇ ਹਾਂ ਕੁਛ ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ। ਕਿਵੇਂ ਸਾਹਿਬ ਜੀ ਇਹ ਸਫ਼ਰ ਸ਼ੁਰੂ ਹੋਇਆ? ਬਿਲਕੁਲ ਨਵੇਕਲਾ ਤੁਹਾਡਾ ਬਿਜ਼ਨਸ ਹੈ, ਇੰਨਾ ਕੁ ਤਾਂ ਜ਼ਰੂਰ ਮੈਂ ਕਹਿ ਸਕਦਾ ਵੀ ਇੱਦਾਂ ਦਾ ਮੈਂ ਪਹਿਲਾਂ ਕੋਈ ਕਾਰੋਬਾਰ ਇੱਦਾਂ ਦਾ ਨਹੀਂ ਸੁਣਿਆ ਜਿਹੜਾ ਤੁਸੀਂ ਕਰ ਰਹੇ ਹੋ ਇਸ ਟਾਈਮ ਦੇ ਉੱਤੇ। ਕੀ ਮੈਂ ਠੀਕ ਓਬਜ਼ਰਵ ਕੀਤਾ, ਠੀਕ ਸੁਣਿਆ? ਥੋੜ੍ਹਾ ਜਿਹਾ ਦੱਸੋਗੇ ਆਪਣੇ ਬਿਜ਼ਨਸ ਬਾਰੇ?
1: ਹਾਂਜੀ ਰਣਜੋਤ ਜੀ, ਸਭ ਤੋਂ ਪਹਿਲਾਂ ਕਿ ਸਾਰੇ ਸਰੋਤਿਆਂ ਨੂੰ ਨਮਸਕਾਰ ਮੇਰੇ ਵੱਲੋਂ। ਮੈਂ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਅੱਜ ਤੋਂ 21 ਸਾਲ ਪਹਿਲਾਂ, ਅਤੇ ਜਿਸ ਤਰ੍ਹਾਂ ਸਭ ਦੇ ਸੁਪਨੇ ਹੁੰਦੇ ਨੇ ਕਿ ਇੱਥੇ ਆ ਕੇ ਆਪਾਂ ਉਹਨੂੰ ਅੱਗੇ ਵਧਾ ਸਕੀਏ, ਆਪਣੇ ਯੂਨੋ ਓਨੈਸਟੀ ਇੰਟੈਗਰਿਟੀ ਨਾਲ ਕੰਮ ਕਰੀਏ, ਅਤੇ ਮੈਨੂੰ ਮੌਕਾ ਮਿਲਿਆ। ਐਟਲੀਸਟ 15 to 16 years ਮੈਂ ਏਟੀਓ ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ। ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ। ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬੀ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ, ਨਾ ਕਿ ਐਜ਼ ਅ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ। ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, ਡੀ ਪੀ ਐਨ ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ ਉਸ ਦਾਇਰੇ ਤੋਂ, ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ। ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਤਾਂ ਫਿਰ ਤਾਂ ਬਾਕੀ ਕੰਮ ਛੱਡ ਦਿਉ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ ਇਹ 'ਚ ਅਤਕਥਨੀ ਤਾਂ ਨਹੀਂ ਕੋਈ?
1: ਨਹੀਂ ਨਹੀਂ, ਬਿਲਕੁਲ ਠੀਕ ਹੈ ਜੀ। ਆਈ ਥਿੰਕ ਇਟਸ ਇੰਪੋਰਟੈਂਟ ਵੀਰ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ, ਐਂਟਰਪ੍ਰੀਨਿਓਰਸ ਆ, ਉਹਨਾਂ

0: ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕਿ ਕੀ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ. ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ. ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ.
1: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈ ਪੈਸਾ ਜਾਈ ਜਾਂਦਾ ਅਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ. ਆਪਾਂ ਫਿਰ ਅੱਖੀਂ ਜਾਂਦਾ ਹੀ ਸਿਰਫ ਵੇਹਨੇ ਹਾਂ ਵੀ ਉਹ ਗਿਆ ਅਤੇ ਉਹ ਗਿਆ, ਅਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ. ATO ਇੱਕ ਵੱਡਾ ਹਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ. ਦੱਸਣਾ ਚਾਹੋਗੇ ATO ਦੇ ਵਿੱਚ ਕਿਹੜੇ ਅਹੁਦੇ ਤੱਕ ਰਹੇ ਹੋ, ਕਿੰਨਾ ਸਿਰ ਅਤੇ ਕੀ ਉੱਥੇ ਕੰਮ ਸੀ ਤੁਹਾਡਾ?
0: ਅਤੇ ATO ਦੇ ਵਿੱਚ ਜੇ ਮੈਂ 15 to 16 ਸਾਲ ਤੱਕ ਰਿਹਾ, ਉਹਦੇ ਵਿੱਚ ਆਈ ਸਟਾਰਟਿਡ ਐਡਵਾਈਜ਼ਰੀ ਦੇ ਵਿੱਚ, ਉਹਦੇ ਵਿੱਚ ਪ੍ਰਾਈਵੇਟ ਰੂਲਿੰਗਸ ਹੁੰਦੀਆਂ ਜਦੋਂ ਕਿ ਜਿੱਦਾਂ ਸ਼ਰੋਤਾ ਇਹਨੂੰ ਸ਼ਾਇਦ ਕਾਫੀ ਨਾਂ ਪਤਾ ਹੋ, ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ATO ਨੂੰ ਐਕਚੁਲੀ ਅਪਲਾਈ ਕਰ ਸਕਦੇ ਹੋ ਐਜ਼ ਅ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ATO ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ. ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ, ਔਰ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ. ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਹੈ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫਿਨਿਕਸਿੰਗ ਕਹਿੰਦੇ. ਉਹ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ, ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰਸ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ ਸਾਰਾ ਕੁਝ. ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਸਟੋਕ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਹੈ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ. ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦਇਨ ਦ ATO ਇੱਕ ਲੀਗਲ ਏਰੀਆ ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ ਲਾਅ ਦੇ ਬਾਰੇ, ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਅਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸਲਿਊਸ਼ਨ ਹੋ ਸਕਦਾ. ਉਸ ਏਰੀਆ 'ਚ ਮੈਂ ਕੰਮ ਕੀਤਾ ਪੂਰੇ ATO 'ਚ. ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ, ਉਹਦੇ ਵਿੱਚ TCN ਜੋ ਟੈਕਸ ਕੌਂਸਲ ਨੈਟਵਰਕ ਕਹਿੰਦੇ ਉਹ 'ਚ ਸਿਰਫ 200 ਹੁੰਦੇ ਸੀ, ਤਾਂ ਬੇਸਿਕਲੀ ਕ੍ਰੀਮ ਆਫ ਕ੍ਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ. ਅਤੇ ਉਹ 'ਚ ਏਰੀਆ 'ਚ ਮੈਂ 5-6 ਸਾਲ ਕੰਮ ਕੀਤਾ, ਬਹੁਤ ਲਰਨਿੰਗਸ ਸਿੱਖੀਆਂ ਉਹ 'ਚ, ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ, ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ, ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ. ਕਾਫੀ ਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ. ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ, ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ US ਦੇ ਵਿੱਚ, ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨਸ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ US ਦੇ ਵਿੱਚ, US ਦੀ ਕੰਪਨੀ ਇੱਥੋਂ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ ਉੱਤੋਂ, ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ. ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ. ਇਹ ਤਾਂ ਨਹੀਂ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ, ਪ੍ਰਾਈਸ ਨੂੰ, ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ. ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ. ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ, ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਹੈ, ਇਜ਼ ਆਡਿਟਸ ਬਹੁਤ ਜ਼ਿਆਦਾ ਵੀਰ ਜੀ. GST ਆਡਿਟਸ ਹੋ ਰਹੇ ਨੇ, ਸੁਪਰਨੈਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ, FBT ਆਡਿਟਸ ਬਹੁਤ ਹੋ ਰਹੇ ਨੇ, ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ, ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ATO ਵੱਲੋਂ. ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜਾ ਆਰਾਮ ਨਾਲ ਮਿਲ ਜਾਂਦਾ ਸੀ, ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ATO ਐਗਰੈਸਿਵ ਹੋ ਗਿਆ, ਉਹ ਕਹਿੰਦਾ DPN ਇਸ਼ੂ ਕਰ ਦਿੰਦਾ, ਡਾਇਰੈਕਟ ਪੈਨਲਟੀ ਨੋਟਿਸ ਵੀ. ਜੇ ਤੁਸੀਂ DPN ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ GST ਸੁਪਰਨੇਸ਼ਨ ਔਰ PAYG ਵਿਦਹੋਲਡਿੰਗ ਨਾ ਦਿੱਤੀਆਂ ਹੋਏ ਟਾਈਮ ਸਿਰ, ਅਤੇ ਉਹਦੇ ਉੱਤੇ ਤੁਹਾਨੂੰ DPN ਹੁੰਦਾ, ਉਹ 'ਚ ਤੁਸੀਂ ਪਰਸਨਲੀ ਐਜ਼ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ, ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ, ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ. ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸਿਸ ਇਸ਼ੂ ਕਰ ਦੇਣ, ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ, ਆਪੇ ਪੈਸੇ ਲੈ ਜਾਣਾ, ਤੁਹਾਨੂੰ ਪਤਾ ਨਹੀਂ ਸਵੇਰੇ ਉੱਠ ਕੇ ਪੈਸੇ ਨਹੀਂ ਹੈਗੇ ਬੈਂਕ 'ਚ.
1: ਸੋ ਇਹ ਵੀ ਰਾਈਟਸ ਹੈਗੇ ATO ਕੋ?
0: ਹਾਂ, ਇਹ ਵੀ ਰਾਈਟਸ ਹੈਗੇ ਨੇ. ਫਿਰ ਉਹ ਤੋਂ ਫ੍ਰੀਜ਼ਿੰਗ ਆਰਡਰ
1: ਇਹ ਸਿਰਫ ਕੰਪਨੀ ਦੇ ਜਾਂ ਪਰਸਨਲ ਵੀ?
0: ਨਹੀਂ, ਕੰਪਨੀ ਪਰਸਨਲ ਦੋਨੋਂ 'ਤੇ,
1: ਕਿਉਂਕਿ ਤੁਸੀਂ ਨਾਲ ਡੈਕਸ਼ਿਪ ਅਤੇ ਨਾਲ ਤੁਸੀਂ ਡੈਕਲੇਰੇਸ਼ਨ ਦਿੱਤੀ ਆ.
0: ਯੈਸ,
1: ਜਾਂ ਫਿਰ ਤੁਹਾਡੀ ਕਹਿ ਲਓ ਵੀ ਗਰੰਟੀ ਆ ਤੁਹਾਡੀ.
0: ਐਗਜੈਕਟਲੀ, ਓਕੇ, ਐਗਜੈਕਟਲੀ. ਫਿਰ ਨਾਲ ਫ੍ਰੀਜ਼ਿੰਗ ਆਰਡਰ ਵੀਰ ਜੀ, ਜਿੱਦਾਂ ਤੁਹਾਡੇ ਐਸੈਟਸ ਹੈ ਉਹਨਾਂ ਨੇ ਫਰੀਜ਼ ਕਰ ਲੈਣਾ, ਫੈਡਰਲ ਕੋਰਟ ਤੋਂ ਜਾ ਕੇ ਪ੍ਰੋਪਰਟੀਜ਼ ਹੈ ਜਾਂ ਪੰਜ ਕਾਰਾਂ ਤੁਸੀਂ ਵੇਚ ਨਹੀਂ ਸਕਦੇ, ਪਹਿਲਾਂ ATO ਤੋਂ ਪੈਸੇ ਉਤਾਰੋ। ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ, DPO ਡਿਪਾਰਚਰ ਪ੍ਰੋਹਿਬਿਸ਼ਨ ਆਰਡਰ। ਮਤਲਬ ਕੀ ਹੈ ਕਿ ਜੇ ਤੁਸੀਂ ਲੱਖ ਦੋ ਲੱਖ ਡਾਲਰ ATO ਦਾ ਦੇਣ ਵਾਲਾ ਹੈ ਤੇ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ ਤੇ, ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲੇ ਨੇ ਤੁਹਾਨੂੰ ਫੜ ਲੈਣਾ, ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ, ਤੁਸੀਂ ਪਹਿਲਾਂ $3,00,000 ਦਿਓ, ਹੋਲੀਡੇ ਬਾਅਦ ਚ ਜਾਣਾ। ਉਹਨੂੰ ਕਹਿੰਦੇ DPO ਇਸ਼ੂ ਹੋਣਾ,
1: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ ਨਾ, ਕਿਥਾਂ
0: ਡਾਟਾ ਮੈਚਿੰਗ ਹੋ ਰਹੀ ਹੈ ਤੇ ਹੁਣ ਬਹੁਤ ਅਗਰੈਸਿਵ ਹੋ ਗਿਆ ਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ। ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ, ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ। ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ, ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ। ਜੇ ਤੁਸੀਂ ਸਰਜਰੀ ਕਰਾਉਣੀ ਹੈ, ਟੈਕਸ ਰਿਲੇਟਡ ਵਾਲੇ ਕੰਪਲੈਕਸ ਮੈਟਰਸ ਹੈਗੇ ਨੇ, ਡਿਸਪਿਊਟ ਹੈ ਜਾਂ ਲਾਅ ਦੇ ਬਾਰੇ ਕੁਛ ਵੀ ਕਰਨਾ ਤੇ ਯੂ ਗੋ ਟੂ ਸੈਬੀ।
1: ਜੀ, ਸੋ ਇਨ ਸ਼ਾਰਟ, ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ, ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ, ਟਰੱਕ ਚਲਾ ਰਿਹਾ ਵੀਰ ਸੁਣ ਰਿਹਾ, ਕੋਈ ਕੋਰੀਅਰ ਵਾਲਾ ਵਾ, ਕੋਈ ਆਮ ਰੈਸਟੋਰੈਂਟ ਵਾਲਾ ਵਾ, ਕੋਈ ਸਮਾਲ ਬਿਜ਼ਨਸ ਵਾਲੇ, ਤੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤੇ ਵੱਡੇ ਵੱਡੇ ਲੋਕਾਂ ਦੇ ਲਈ ਸ਼ਾਇਦ ਸਰਵਿਸ, ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ। ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ।
0: ਸਾਡੀਆਂ ਸਰਵਿਸ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ। ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ, ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ ਉਹ ਵੀ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ, ਤੁਹਾਡੇ ਆਡਿਟ ਆਇਆ ਉਹਦੀ ਵੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ। ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ, ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ, ਤੁਸੀਂ ਹੈਪੀ ਨਹੀਂ ਹੋ, ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟ ਆ, ਮੇਰੇ ਤੋਂ ਇਹ ਚੀਜ਼ ਹੈ, ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ। ਫਿਰ ਲੈਟ ਸੇ ਓਬਜੈਕਸ਼ਨ ATO ਡਿਸਅਲਾਓ ਕਰ ਦਿੰਦਾ, ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ, ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ, ਫਿਰ ਅੱਗੇ ਅਪੀਲ ਰਾਈਟ ਹੁੰਦਾ ART 'ਚ ਜਾਂਦਾ, ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਉੱਥੇ ਤੱਕ ਅਸੀਂ ਜਾਂਦੇ ਹਾਂ। ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ, ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ, ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ, ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਹਾਂ। ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ, ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ, ਤਾਂ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ। ਸੋ
1: ਓਕੇ, ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਅਤੇ ਵੱਡੀ ਸਮੱਸਿਆ ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੇ ਆ। ਨਿਤਿਨ ਜੀ, ATO ਤੁਸੀਂ ਕੰਮ ਕਰਕੇ ਹਟੇ ਹੋ, ਐਜ਼ ਏ ਡਾਇਰੈਕਟਰ ਤੁਸੀਂ ਸੌਦੇ ਤੱਕ ਵੀ ਤੁਸੀਂ ਪਹੁੰਚੇ, ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ?
0: ਆਈ ਥਿੰਕ ਮੈਨੂੰ ਜੋ ਲੱਗਦਾ ਰਣਜੋਤ ਭਾਜੀ, ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ। ਹੋ ਕੀ ਰਿਹਾ ਹੈ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ, ਇਹ ਤਾਂ ਗੱਲ ਮੰਨਣ ਵਾਲੀ ਜੀ, ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ, ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ, ਮਿਹਨਤ ਕਰਦੇ ਵੀ ਹੈ, ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ, ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀਆਂ ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ। ਫੋਰ ਐਗਜ਼ਾਮਪਲ, ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਇੱਕ ਕੰਪਨੀ ਦਾ, ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ, ਤੁਸੀਂ ਕਹਿੰਦੇ ਮੈਨੂੰ ਮੈਂ ਬਿਜ਼ਨਸ ਖੋਲਣਾ, ਉਹ ਕਹਿੰਦਾ ਜਾਂ ਡਾਇਰੈਕਟ ਜਾਂ ਤੂੰ ਕੰਪਨੀ ਖੋਲ ਲੈ ਜਾਂ ਟਰੱਸਟ ਖੋਲ ਲੈ। ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ, ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ। ਹਾਈਬ੍ਰਿਡ ਦੇ ਨਾਲ ਕੀ ਹੁੰਦਾ, ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ, ਉਹ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ, ਤੁਸੀਂ ਕੋਈ ਨਹੀਂ ਇਹ ਟਾਈਮ ਸਪੈਂਡ ਕਰਦਾ 5 ਮਿੰਟ, ਅੱਜ ਕੱਲ੍ਹ ਤਾਂ AI ਹੈ ਭਾਜੀ, ਪਾਓ AI ਦੇ ਵਿੱਚ ਕੋ ਡਿਊਟੀਜ਼ ਆਫ ਡਾਇਰੈਕਟਰ, ਉਹ 'ਚ ਤੁਹਾਨੂੰ ਸਾਰਾ ਪਤਾ ਚੱਲ ਜਾਏਗਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ, ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ATO ਨਹੀਂ, ਐਸਿਕ। ਐਸਿਕ ਦੇ ਵਿੱਚ ਕੋਪਰੇਸ਼ਨ ਲਾਅ ਹੁੰਦਾ, ਕੋਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ, ਉਹਦੇ ਬਾਰੇ ਜਾਣਕਾਰੀ ਲਓ। ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ, ਯਾਰ ਮੈਂ ਉਹਨੂੰ ਡਾਟਾ ਦੇ ਤਾ, ਉਹਨੇ ਮੈਨੂੰ ਨਹੀਂ ਦੱਸਿਆ, ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ, ਬੜੀ ਈਜ਼ੀ ਹੈ, ਐਸਕਿਊ ਆਪਾਂ ਇਹ ਕਾਮਨ ਹੈ, ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ, ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ। ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ, ਬੜੀ ਸਿੰਪਲ ਵੇ ਨਾ, $100 ਤੁਸੀਂ ਸੇਲ ਕੀਤੀ, ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ, ਫਟਾਫਟ ਅਸੀਂ ਕੈਲਕੂਲੇਸ਼ਨ ਕਰਦੇ $50 ਸਾਡਾ ਪ੍ਰੋਫਿਟ ਹੋ ਗਿਆ। ਆਈ ਥਿੰਕ ਡੂ ਰਿਵਰਸ, $100 ਤੁਸੀਂ ਸੇਲ ਕੀਤੀ, ਪਤਾ GST 10% ਕੱਢਣੀ ਹੈ, ਠੀਕ ਹੈ ਨਾ, 10 ਕੱਢੋ, ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ, ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀਡੇ ਲੈ ਕੇ ਜਾਓ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 25% ਸਮਾਲ ਬਿਜ਼ਨਸ, ਜੇ ਤੁਹਾਡਾ 10 ਮਿਲੀਅਨ ਤੋਂ ਘੱਟ ਟਰਨ ਓਵਰ ਹੈ ਪੂਰੇ ਸਾਲ 'ਚ, ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ, ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ, ਠੀਕ ਹੈ, 25% ਉਹ ਕੱਢ ਲਓ, 10 ਉਹ ਕੱਢਿਆ, 25 ਉਹ 35 ਰਹਿ ਗਿਆ, 65 ਰਹਿ ਗਿਆ। ਹੁਣ 65 ਦੇ ਵਿੱਚੋਂ ਦੇਖੋ ਆਪਰੇਟਿੰਗ ਐਕਸਪੈਂਸਿਸ ਕਿੰਨੇ ਆ। ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ, ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ, ਸੇਲ 100 ਨਹੀਂ ਹੋਈ, ਸੇਲ 65 ਹੋਈ ਹੈ, 65 ਤੋਂ ਆਪਾਂ ਆਪਰੇਟਿੰਗ ਐਕਸਪੈਂਸਿਸ ਕੱਟ ਕੇ ਸ਼ਾਇਦ $15 ਬਚਣ, ਮਤਲਬ 15-20% ਤੁਹਾਡਾ ਉਹ ਪ੍ਰੋਫਿਟ ਬਣੇ, ਸਕੂਨ ਨਹੀਂ ਆ, ਟੈਨਸ਼ਨਾਂ ਨਹੀਂ ਹੈ। ਅੱਛਾ ਸੁਪਰ ਥੋੜੀ ਜਿਹੀ ਨਾਲ ਹੈ, ਅੱਜ ਕੱਲ੍ਹ ਤਾਂ ਹੁਣ ਪੇਡ ਸੁਪਰ ਹੈ, ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ ਹੈ,
1: ਇਹ ਵੀ ਚੇਂਜ ਹੋ ਗਿਆ,
0: ਇਹ ਵੀ ਚੇਂਜ ਹੋ ਗਿਆ ਹੁਣ 1 ਜੁਲਾਈ ਤੋਂ। ਹੁਣ ਪੁਆਇੰਟ ਇਹ ਹੈ, ਐਕਚੁਅਲੀ ਮਾਈਂਡਸੈਟ ਨੂੰ ਥੋੜ੍ਹਾ ਚੇਂਜ ਕਰਨਾ। ਇਸ ਕੰਟਰੀ 'ਚ ਆਏ ਹੈ, ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ, ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ, ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ, ਠੀਕ ਹੈ। ਚੋਰੀ ਕਰਕੇ ਕਿਹਦਾ ਨੁਕਸਾਨ ਹੈ? ਨੁਕਸਾਨ ਸਾਡਾ ਹੀ ਹੈ, ਗੌਰਮੈਂਟ ਦੇ। ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ, ਫਿਰ ਅਸੀਂ ਚੱਕਾ ਮਾਰਾਂਗੇ, ਯਾਰ ਯੂਨੋ ਪੋਥੋ ਲਾ ਗਏ ਨੇ, ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ, ਫਿਰ ਆਪਾਂ ਚੱਕਾ ਮਾਰਾਂਗੇ। ਤਾਂ ਪੁਆਇੰਟ ਇਜ਼, ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ, ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ। ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ, ਅਲਟਰਾ ਹਾਈ ਵੈਲਥ ਇੰਡੀਵਿਜੁਅਲ, ਉਹਨਾਂ ਦੇ 50 million ਤੋਂ 100 million ਦੀ ਟਰਨਓਵਰ ਹੈ, ਉਹਨਾਂ ਦਾ ਕੰਮ ਕਰਦਾ। ਆਮ ਦੇਅਰ ਐਡਵਾਈਜ਼ਰਸ, ਲਾਈਕ ਅ ਟਰਸਟਿਡ ਐਡਵਾਈਜ਼ਰ। ਹੁਣ ਉਹਨਾਂ 'ਚ ਮੈਂ ਦੇਖਦਾ ਸਰ, ਹੁਣ ਦੇ ਨੋ ਹਾਊ ਟੂ ਪਲੇ ਦਾ ਗੇਮ, ਪਲੇ ਦਾ ਗੇਮ ਨਾ ਭਾਜੀ, ਗੇਮ ਤਾਂ ਖੇਲੀਏ ਪਹਿਲਾਂ ਹੀ। ਆਪਾਂ ਵਾਈਡ ਪਾਈ ਜਾਣੀ, ਆਪਾਂ ਕ੍ਰਿਕਟ ਜਾਂਦੇ ਨਾ, ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ, ਤਾਂ ਗੇਮ ਕੀ ਖੇਲਾਂਗੇ?
1: ਸਹੀ ਗੱਲ ਹੈ। ਅੱਛਾ, ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ, ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ, ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ, ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਹਾਂ, ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਆ, ਵਧੀਆ ਚੱਲ ਰਿਹਾ, ਵਧੀਆ ਚੱਲ ਰਿਹਾ, ਹੈ ਨਾ, 4 ਪੈਸੇ ਹੈਗੇ ਅਕਾਊਂਟ ਦੇ ਵਿੱਚ, ਅਤੇ ਜਿੱਦਣ ਆਪਾਂ ਬੈਸ ਭਰੀ ਦੀ ਹੈ ਉੱਦਣ ਕਹੀਦਾ ਹਾਏ ਆਹ ਕੀ ਹੋ ਗਿਆ, ਫਿਰ ਉੱਦਣ ਚੀਕਾਂ ਵੱਜਦੀਆਂ। ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ ਜੀ ਐਸ ਟੀ ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ
0: ਨਾਲ, ਕੱਢ ਕੇ ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਓ, ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ। ਜੇ ਤੁਹਾਡਾ ਆਪਣਾ ਇੰਟਰਨਲ ਬੁੱਕਰ ਬੁੱਕ ਕੀਪਰ ਹੈਗਾ ਉਹਨਾਂ ਨੂੰ ਬੋਲ ਦਿਓ, ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਓ, ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ, ਬੈਂਕ 'ਚ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ। ਆਪਾਂ ਉਹਨਾਂ ਨੂੰ ਇਹ ਕਹਿ ਦਿਓ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ।
1: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ, ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ, ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ?
0: ਆਈ ਥਿੰਕ ਕੁਛ ਗਲਤੀਆਂ, ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਅਮੀਰ ਕੁਛ ਅਚੀਵ ਕਰਨਾ ਚਾਹ ਰਹੇ ਹਾਂ। ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ, ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ। ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵੱਲ, ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ, ਮੈਨੂੰ ਐਵਰੀ ਵੀਕ ਭਾਜੀ 5 ਤੋਂ 6 ਕਾਲ ਆਉਂਦੀਆਂ ਜੋ ਮੋੜ ਗਈ ਬ੍ਰੋਕਰਸ ਦੇ ਆਉਂਦੀਆਂ, ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬ ਜੀ ਨੂੰ ਫੋਨ ਕਰੋ, ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ, ਲੋਜਮੈਂਟਸ ਦੇਖਦੇ ਨੇ ਉਹ। ਜਦਕਿ ਮਜ਼ੇਦਾਰ ਗਿਆ, ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ। ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਨੂੰ ਰਿਜੋਲਵ ਕਰਾਇਆ, ਤਾਂ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ, ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ। ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲਣੀ ਪਈ। ਹੁਣ ਹੋਇਆ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ, ਉਹਦੇ ਵਿੱਚ ਨਾਲ ਜਦੋਂ ਬੋਰਡ ਗਏ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਇੱਦਾਂ ਕਰਨਾ, ਮੇਰੇ ਤੁਹਾਡਾ ਕਲਾਇੰਟ ਹੈ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ, ਬੋਰੋਵਿੰਗ ਉਹਨਾਂ ਦੀ ਹੈਨੀ ਹੈ, ਪਰ ਉਹਨਾਂ ਦਾ ਨਾ ਥੋੜ੍ਹਾ 2024-2025 ਦੇ ਨਾ ਟੈਕਸ ਰਿਟਰਨ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਓ ਫਿਗਰਸ। ਅਤੇ ਬੜਾ ਮਜ਼ੇਦਾਰ ਗੱਲ ਹੈ, ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ, ਮਤਲਬ ਮੈਨੂੰ ਸਮਝ ਨਹੀਂ ਲੱਗਾ। ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ? ਮੈਂ ਕਿਹਾ ਨਵੀਂ ਇੰਡਸਟਰੀ 'ਚ ਤੁਹਾਡੇ ਨਵੇਂ ਆਏ, 20 ਸਾਲ ਹੋ ਗਿਆ ਮੈਨੂੰ ਕੰਮ ਕਰਦੇ, ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ, ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ, $5,00,000 ਦੀ ਸੇਲ ਸੀ, ਐਗਜ਼ਾਮਪਲ। ਹਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ, ਉਹਦਾ ਲੋਸ ਮੈਨੂੰ ਹੋਇਆ, ਕਲਾਇੰਟ ਛੱਡ ਕੇ ਗਿਆ। ਪਰ ਦ ਪੁਆਇੰਟ ਇਜ਼ ਭਾਜੀ, ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ। ਫੋਰ ਐਗਜ਼ਾਮਪਲ, ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ, ਉਹ ਲੋਨ ਲੈ ਲੈਂਦੇ, ਅੱਜ ਤਾਂ ਕਿਸ਼ਤਾਂ ਦੇ ਦਿੰਦੇ, ਜਦੋਂ ਇੰਟਰਸਟ ਰੇਟ ਵਧਣਾ, ਪ੍ਰੋਬਲਮ ਕਿੰਨੂ ਆਉਣੀ?
1: ਆ ਰਹੀ ਹੈ।
0: ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ ਕਿ ਬਸ ਇਹ ਦੇਖ ਕੇ ਚੱਲੀਏ ਨਾ, ਮੇਰੇ ਕੋਲ 5 ਪ੍ਰੋਪਰਟੀਜ਼ ਆ, ਮੇਰੇ ਕੋਲ 10 ਪ੍ਰੋਪਰਟੀ। ਉਹ ਠੀਕ ਆ, ਕੋਈ ਗੱਲ ਨਹੀਂ, ਟਾਈਮ ਲਾਓ, 10-20 ਸਾਲ ਲਾਓ, ਕੰਮ ਕਰੋ, ਅੱਗੇ ਆ ਜਾਣਗੇ। ਅੱਛਾ, ਦੂਜੀ ਗੱਲ ਇਹ ਹੈ, ਮੈਂ ਬੜਾ ਸਪਿਰਚੁਅਲ ਹਾਂ ਭਾਜੀ, ਐਟ ਦ ਐਂਡ ਆਫ ਦ ਡੇ ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ, ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ ਨਹੀਂ ਦੇਖਿਆ ਕਿ ਸੋਨੇ ਦੀ ਰੋਟੀ ਖਾਂਦੇ ਹੋਏ। ਖਾਲੀ ਆਇਆ, ਖਾਲੀ ਅੱਜ ਜਾਣਾ, ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੋਸਾਇਟੀ 'ਚ। ਹਰ ਕਿਸੇ ਨੂੰ ਇੰਜੋਏ ਕਰੋ। ਬੜੀ ਮਜ਼ੇਦਾਰ ਇੱਕ ਗੱਲ ਕਰਨਾ ਜੇ ਤੁਸੀਂ ਅਲਾਓ ਕਰੋ, ਕਿਸੇ ਨਾਲ ਮੇਰੀ ਗੱਲ ਹੋਈ ਤੇ ਮੈਂ ਕਿਹਾ ਸਾਡੇ ਨਾਲ ਬਜ਼ੁਰਗ ਕਹਿੰਦੇ ਸੀ ਕਿ ਚਾਦਰ ਉੱਨੀ ਕਰਨੀ ਚਾਹੀਦੀ ਜਿੰਨੇ ਕੁ ਪੈਰ ਚਾਦਰ ਵੀ ਵੱਡੀ ਲੈ ਲੋ, ਜਦੋਂ ਚਾਦਰ ਦੇ ਵਿੱਚ ਛੇਕ ਪੈਣੇ ਆ ਤੇ ਫਿਰ ਸਭ ਕੁਝ ਨਜ਼ਰ ਆਉਣਾ ਤੇ ਥੱਲੇ ਕੀ ਹੈ। ਹੁਣ ਪੁਆਇੰਟ ਸੋਚਣ ਵਾਲਾ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਦੋਨੋਂ ਸਾਈਡਾਂ ਸਕਦੇ, ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ, ਤੁਸੀਂ ਲੈਗੇਸੀ ਆਪਣੇ ਕੰਟਰੀ ਚ ਆਏ ਹੋ, ਪਿਆਰ ਨਾਲ ਇੱਕ ਸਿਸਟਮ ਨਾਲ ਰਹੋ, ਸਕੇਲ ਅਪ ਕਰੋ, ਟਰਸਟਿਡ ਐਡਵਾਈਜ਼ਰ ਲਓ। ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ, ਰਾਈਟ ਵੇ ਨਾਲ ਬਹੁਤ ਕੁਛ ਅਚੀਵ ਕਰ ਸਕਦੇ। ਤੇ ਇਹ ਥੋੜਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣੇ ਨੂੰ ਵੀ, ਨੋਨ ਕਮਿਊਨਿਟੀ ਮੈਂਬਰਸ ਨੂੰ ਵੀ, ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ।
1: ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਖਦੇ ਹਾਂ ਵੀ ਘਾਟ ਰਹਿੰਦੀ ਆ, ਅਤੇ ਉਹ ਗੋ ਵਿਦ ਫਲੋ ਚੱਲੀ ਜਾਂਦਾ ਵਾ ਕੰਮ, ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਸੀ। ਉਹ ਜਿਹੜੀਆਂ ਬੈਕਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ, ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ, ਜੇ ਕਰ ਸਕਦੀਆਂ ਤਾਂ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ, ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ ਤਾਂ?
0: ਦੇਖੋ ਬੜੀ ਪਿਆਰੀ ਗੱਲ ਹੈ, ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਝੂਠ ਬੋਲਣੇ ਪੈਂਦੇ ਨੇ।
1: ਬਿਲਕੁਲ
0: ਇਹੀ ਗੱਲ ਅਪਣਾਈ ਜਾਂਦੀ ਹੈ, ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ, ਪਰ ਉਹਦੇ ਦੋ ਆਪਸ਼ਨ ਹੈ। ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜ਼ਰ ਕਰ ਦਈਏ, ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜ਼ਰ, ਸਾਡੇ ਕੋਲ ਗਲਤੀਆਂ ਹੋ ਗਈਆਂ, ਸੇਲ ਘੱਟ ਗਈ, ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ, ਇਹਦੀ ਸੇਲ ਇੰਨੀ ਹੋਣੀ ਚਾਹੀਦੀ, ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ, ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜ਼ਰ। ਜਦੋਂ ਆਪਾਂ ਵਲੰਟਰੀ ਡਿਸਕਲੋਜ਼ਰ ਕਹਿੰਦੇ ਹਾਂ, ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਹਾਂ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ, ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ, ਉਹ ਪੈਨਲਟੀ ਵੀ ਨਹੀਂ ਲਾਉਂਦੇ, ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ, ਆਲ ਗੁੱਡ ਟੂ ਗੋ। ਤੋ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਇੰਡ ਕਹਿ ਸਕਦੇ। ਦੂਜਾ ਫਿਰ ਕੀ ਹੁੰਦਾ, ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨੇ, ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ, ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ। ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ, 3-4 ਸਾਲਾਂ 'ਚ ਉਹਨਾਂ ਨੇ ਬੈਸਿਸ 'ਤੇ GST ਪੇ ਨਹੀਂ ਕੀਤੀ, GST ਅਕਰੂ ਹੁੰਦੀ ਰਹੀ। ਜਿੰਦਾ GST ਅਕਰੂ ਹੁੰਦੀ ਰਹੀ, ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ, ਕਿਉਂਕਿ ਬੈਂਕ ATO ਕੋਈ ਫਰੀ ਇੰਟਰਸਟ ਫਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ, ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿੰਦਾ ਬੈਂਕ ਤੁਹਾਡੇ ਦੋ ਇੰਟਰਸਟ ਲਾਉਂਦਾ, ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ, ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗ ਰਹੀ ਹੈ। ਮੋਟਾ ਮੋਟਾ ਕੀ ਹੁੰਦਾ, $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ, ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ, ਬਿਨਾਂ ਕੁਛ ਕੀਤੇ ਹੋਏ। ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ। ਹੁਣ ਉਹਦੇ ਵਿੱਚ ਕੀ ਹੁੰਦਾ, ਬੜੇ ਲੋਕੀ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦੇਣਾ, ਸਭ ਕੁਝ ਖਤਮ, ਆਪਾਂ ਕੰਪਨੀ ਖਤਮ, ਟੈਕਸ ਦੇਣਾ ਨਹੀਂ ਆ, ਕੋਈ ਨਹੀਂ, ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ 'ਤੇ। ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ ਕਿ ਜਿਹੜੇ ਇਹ ਸੋਚ ਰਹੇ ਨੇ, ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ। ਜਿਹੜੀ GST ਹੈ ਸੁਪਰ ਹੈ, ਔਰ PAYG ਵਿਦਹੈਲਡ ਜੋ ਆਪਾਂ ਸੈਲਰੀ ਤੋਂ ਕਟਾ ਕੇ ਰੱਖਦੇ, ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ, ਇਹ ਪੈਸਾ ਕਮਿਊਨਿਟੀ ਦਾ ਸੀ। GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ,
1: ਤੁਹਾਡਾ ਪੈਸਾ ਤਾਂ ਨਹੀਂ ਸੀ।
0: ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ, ਉਹ ਵੀ ਤੁਹਾਡੇ ਇੰਪਲੋਈ ਦਾ,
1: ਉਹ ਵੀ ਤੁਹਾਡਾ ਨਹੀਂ।
0: PAYG ਵਿਦ ਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਲਈ ਜਗ੍ਹਾ 70 ਦਿੱਤੇ ਨੇ, 35 ਉਹਦੇ 'ਚ ਕਟਾ ਕੇ ਆਪਣੇ ਕੋਲ ਰੱਖੇ, ਉਹ ਵੀ ਤੁਹਾਡਾ ਪੈਸਾ ਨਹੀਂ। ਹੁਣ ਗੌਰਮੈਂਟ ਕੋਈ ਦੇਖੋ ਜੀ ਨਲਾਇਕ ਗੌਰਮੈਂਟ ਨਹੀਂ ਹੈ, ਉਹਨਾਂ ਨੇ ਲੋਅ ਬਣਾਏ ਨੇ, ਲੋਅ ਬੜੇ ਸੋਚ ਸਮਝ ਕੇ ਬਣਾਏ ਨੇ। ਗੌਰਮੈਂਟ ਕਹਿੰਦੀ ਹੈ ਹਾਂ ਵੀ ਤੂੰ ਕੰਪਨੀ ਤਾਂ ਲਿਕੁਇਡੇਟ ਕਰਤੀ, ਕੋਈ ਗੱਲ ਨਹੀਂ, ਪਰ ਜਿਹੜੇ ਆ ਸਾਰੇ ਪੈਸੇ ਆ ਨਾ 3 ਟੈਕਸਿਸ ਦੇ, ਇਹ ਤੈਨੂੰ ਪਰਸਨਲੀ ਦੇਣੇ ਪੈਣਗੇ। ਹੁਣ ਪਰਸਨਲੀ ਦੇ ਵਿੱਚ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਹੋ ਜਾਂਦੇ ਨੇ, ਉਹਨੂੰ ਕਹਿੰਦੇ ਫਿਰ DPN ਇਸ਼ੂ। DPN ਇਜ਼ ਦ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਿਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਿਟੀ ਫੋਰ ਦ ਕੰਪਨੀ ਟੈਕਸਿਸ। ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਜੀ, 80,000। ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ।
1: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਓਕੇ, ਅੱਛਾ, ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ ਆਮ ਕਮਿਊਨਿਟੀ ਦੇ ਵਿੱਚ, ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਕੁ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਹੈ, ਕਿੱਥੇ ਕਿੱਦਾਂ ਪਿੱਕ ਕਰਦੇ ਹੋ?
0: ਦੇਖੋ 2-3 ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ ਹੈ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇਸ ਤਰ੍ਹਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2,50,000 ਦੇ ਪੈਕੇਜ ਮਿਲ ਰਹੇ ਨੇ ਵੀਰ ਜੀ, ਤੇ ਉਹਨਾਂ ਦਾ ਕੰਮ ਹੀ ਇਹ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ ਡਿਫਰੈਂਟ ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ
1: ਅਕੋਰਡਿੰਗ ਟੂ ਬੈਂਚ ਮਾਰਕ
0: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ ਪਰ ਉਹ ਵੀ ਇੰਡਸਟਰੀ ਬੈਂਕ ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਈਂਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਨੂੰ ਥੱਲੇ ਥੱਲੇ ਚਲੇ ਜਾਓ ਕੁਛ ਨਹੀਂ ਹੁੰਦਾ ਕੋਈ ਨਹੀਂ ਫੜਨਗੇ ਨਹੀਂ ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ ਦੇਖੋ ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੋਜਮੈਂਟ ਕਰਦੇ ਹੋ ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ ਭਾਵੇਂ ਆਪ ਤੁਸੀਂ ਏ ਟੀ ਓ ਦੇ ਉੱਤੇ ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ ਦ ਏ ਆਈ ਨਾਓ ਡੇਜ਼ ਔਰ ਡਾਟਾ ਮੈਚਿੰਗ ਦੇ ਨਾਲ ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣੇ ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ ਤਿੰਨ ਚਾਰ ਇੰਡਸਟਰੀ ਚੂਜ਼ ਕੀਤੀ ਉਹਨਾਂ ਨੂੰ ਆਪਾਂ ਫੋਕਸ ਕਰਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ
1: ਬਾਕੀ
0: ਤੁਸੀਂ ਵਿਹਲੇ ਹੋ ਗਏ ਤਾਂ ਕਰੋ ਜੋ ਕਰਨਾ ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਸ 'ਚ ਆਡਿਟ ਦੂਜਾ ਤੁਸੀਂ ਹੈਰਾਨ ਹੋਵੋਗੇ ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ ਆਈ ਥਿੰਕ ਅਗਰ ਮੈਂ ਰੋਂਗ ਨਹੀਂ ਹੈ ਸਟੈਟਸ ਇਹ ਹੈ ਕਿ ਕਮ ਸੇ ਕਮ 40 ਤੋਂ 10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ਏ ਟੀ ਓ ਕੋ ਡੋਬਿਨ ਕਰਨ ਲਈ ਹੁਣ ਉਹ ਡੋਬਿਨ
1: ਇੱਕ ਚੀਜ਼ ਹੈ
0: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ ਤੁਹਾਡੇ ਕੰਪੀਟੀਟਰਸ ਉਹ ਕਹਿੰਦੇ ਯਾਰ ਮੈਂ ਵੀ ਆਹੀ ਇੰਡਸਟਰੀ 'ਚ ਕੰਮ ਕਰ ਰਿਹਾ ਇਹਨਾਂ ਉਹ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ ਉਹਨੇ 5 ਖੋਲਦੇ ਨੇ ਯੂਨੋ ਲਾਈਫ ਸਟਾਈਲ ਡਜ਼ਨਟ ਮੈਚ ਯੂਨੋ ਉਹ ਕਾਰਾਂ ਤੁਸੀਂ ਲੈ ਲਈਆਂ ਬੈਗਸ ਲੈ ਲਏ ਲੂਈ ਵਟੋਂ ਸੋਸ਼ਲ ਮੀਡੀਆ 'ਚ ਜਿੰਨਾ ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ ਗੌਰਮੈਂਟ ਇਜ਼ ਵੈਰੀ ਕਲੈਵਰ ਸੋ ਦੇ ਪਿੱਕ ਯੂ ਅਪ ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ ਤੁਸੀਂ ਸਾਨੂੰ ਡੋਬਿੰਗ ਕਰੋ ਮਤਲਬ ਸ਼ਿਕਾਇਤ ਕਰੋ
1: ਓਕੇ
0: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ
1: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ਏ ਟੀ ਓ ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ
0: ਜਾਂਦੀਆਂ
1: ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿੱਕ ਹੁੰਦੇ
0: ਓਕੇ
1: ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤਾਂ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਹਾਂ ਬੇਸਿਕਲੀ ਉੱਥੋਂ ਹੀ ਸਮੱਸਿਆ
0: ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਜਿਹੜਾ ਹੈ ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ ਹੁਣ ਕਿਤੇ ਤਾਂ ਦੇਣਾ ਪੈਣਾ
1: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ ਤੂੰ ਵੀ ਇੱਦਾਂ ਕਰਕੇ ਵੇਖ ਲਾ ਹਨਾ ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ ਸੋ ਇਹ ਹੋ ਗਿਆ ਇੱਕ ਡੋਬਿੰਗ ਹੋ ਗਈ ਇੱਕ ਆਪਣਾ ਹੋ ਗਿਆ ਬੈਂਚ ਮਾਰਕ ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ ਨੇ
0: ਜਿੱਦਾਂ ਹੋਲਡ ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ ਕਿੰਨੇ ਡਾਲਰਸ ਪਏ ਨੇ ਫਿਕਸ ਡਿਪੋਜ਼ਿਟ ਪਏ ਨੇ ਲੋਕਰਸ ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ ਜਾਂ ਲੋਕ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਜਾ ਕੇ
1: ਓਕੇ
0: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ
1: ਲੋਕਰ 'ਚ ਕੀ ਰੱਖਿਆ ਤੁਸੀਂ
0: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ
1: ਲੋਕਰ
0: ਤੁਸੀਂ ਅਪਡੇਟ ਕਰਾਇਆ ਹੈ ਕਿੰਨਾ ਸਾਈਜ਼ ਦਾ ਲੋਕਰ ਹੈ ਕਿੰਨਾ ਹੈਗਾ ਕਿੰਨਾ ਆ ਸਕਦਾ ਉਹ ਸਭ ਪਤਾ ਉਹਨਾਂ ਨੂੰ
1: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ
0: ਸਭ ਡਾਟਾ ਸ਼ੇਅਰਿੰਗ ਔਰ ਉਹਨਾਂ ਉੱਤੇ ਨੋਟਿਸਿਸ ਵੀ ਇਸ਼ੂ ਹੁੰਦੇ ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10(15) ਆਫ ਟੈਕਸ ਐਡਮਿਨਿਸਟ੍ਰੇਸ਼ਨ ਐਕਟ 1953 ਦੇ ਤਹਿਤ ਤੁਸੀਂ ਫਾਰਮਲ ਨੋਟਿਸ ਏ ਟੀ ਓ ਦੇ ਸਕਦੀ ਕਿਸੇ ਨੂੰ ਵੀ ਆਸਟ੍ਰੇਲੀਆ ਔਰ ਆਸਟ੍ਰੇਲੀਆ ਤੋਂ ਬਾਅਦ ਵੀ ਦੱਸਣ ਲਈ ਮਜਬੂਰ ਕਰ ਸਕਦੇ ਕਿ ਸਾਨੂੰ ਦੱਸੋ ਕਿ ਇਹ ਬੰਦੇ ਦਾ ਤੁਹਾਡੇ ਨਾਲ ਕੀ ਤੁਸੀਂ ਲੋਕਰ ਵਿੱਚ ਓਪਰੇਟ ਹੈ ਜਾਂ ਨਹੀਂ ਹੈ ਜਾਂ ਕੀ ਨਹੀਂ ਹੈ ਹੁਣ ਐਸ ਆਰ ਓ 'ਚ ਕਾਫੀ ਇਨਫੋਰਮੇਸ਼ਨ ਆਉਂਦੀ ਕਿ ਬਈ ਸਟੇਟ ਰੈਵਨਿਊ ਆਫਿਸ ਜਿੱਦਾਂ ਵਿਕਟੋਰੀਆ ਦਾ ਹੈ ਉਹ 'ਚੋਂ ਇਨਫੋਰਮੇਸ਼ਨ ਲੈਂਦੀ ਕਿੰਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ ਤੁਸੀਂ ਲਿੱਤੀਆਂ ਆਈਆਂ 5 million ਦੀ ਪ੍ਰੋਫਿਟ
1: ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ
0: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ ਇਨਫੋਰਮੇਸ਼ਨ ਹੈ ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ ਹੁਣ ਉਹ 'ਚ ਸਾਫ ਹੈ ਕਿ ਬਈ ਇਹ ਇੰਪਲੋਈਜ਼ ਤੁਸੀਂ ਵੇਚ ਤਾਂ ਦੇ ਦਿੱਤੀ ਠੀਕ ਹੈ ਸੁਪਰ ਤੁਸੀਂ ਦਿੱਤਾ ਨਹੀਂ ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ ਉਹ ਕਹਿੰਦੇ ਲੈ ਵੀ ਪਿਛਲੇ 5 ਸਾਲਾਂ 'ਚ ਤੁਸੀਂ 100 ਬੰਦਾ ਰੱਖਿਆ ਆਉਂਦਾ ਜਾਂਦਾ ਵੀ ਰਹਿੰਦਾ ਨਾ ਕਈ ਵਾਰੀ ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਾਓ ਜੀ ਸੁਪਰ ਇੰਸ਼ੋਰੈਂਸ ਗਰੰਟੀ ਦੇ ਨਾਲ ਉਹ ਕਰੋ ਫਿਰ ਸੁਪਰ ਇੰਸ਼ੋਰੈਂਸ ਗਰੰਟੀ ਦੇ ਚਾਰਜ ਕਰੋ ਅੱਛਾ ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚਲੇਗੀ ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ ਜਾਂ ਨਿਊ ਸਾਊਥ ਵੇਲਜ਼ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ ਇੱਕ ਤਾਂ ਬੈਂਚ ਮਾਰਕ ਇਹਨਾਂ ਨੇ ਵੈਸੇ ਕਰਦਾ $1,00,000 ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਉੱਤੇ ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ
1: ਓਕੇ
0: ਜਿਨ੍ਹਾਂ ਨੇ ਬਿਜ਼ਨਸ ਕਰ ਲਿੱਤੀਆਂ
1: ਏਟੀਓ ਵੱਲੋਂ
0: ਕਿ ਭਾਈ ਐਫਬੀਟੀ ਤੁਸੀਂ ਰਜਿਸਟਰ ਕਰਾਈ ਹੈ ਨਹੀਂ ਫ੍ਰਿੰਜ ਬ੍ਰਾਂਡਿਡ ਫਿਟ ਟੈਕਸ ਬੇਸਿਕਲੀ ਕੀ ਹੁੰਦਾ ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ ਜੇ ਤੁਸੀਂ ਕੰਪਨੀ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦਾ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦਾ ਕੰਪਨੀ ਯੂਜ਼ ਕਰਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ ਪ੍ਰਾਈਵੇਟ ਮੈਟਰ ਲਈ ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ
1: ਹੋ ਓਕੇ
0: ਕਾਰ ਚਲਾਉਣ ਦਾ
1: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
0: ਐਗਜੈਕਟਲੀ ਕਾਰ ਲਿਜਾਣ ਦਾ ਚਲਾਉਣ ਦਾ ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ ਐਫਬੀਟੀ ਟੈਕਸ ਲੱਗਦਾ
1: ਓਕੇ
0: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ ਐਫਬੀਟੀ ਵੀ ਰਜਿਸਟਰ ਕਰਾਉਣਾ ਪੈਂਦਾ ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੂਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ ਤੁਸੀਂ ਐਫਬੀਟੀ ਚ ਰਜਿਸਟ੍ਰੇਸ਼ਨ ਜ਼ਰੂਰ ਕਰਾਉਣੀ ਹੈ ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ
1: ਓਕੇ ਸੋ ਇਹ ਇਹ ਰਜਿਸਟ੍ਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਆ ਆਪ ਕਰ ਸਕਦੇ ਆ
0: ਏਟੀਓ ਜਿੱਦਾਂ ਜੀਐਸਟੀ ਕਰਦੇ ਆ ਆਪਾਂ ਰਜਿਸਟ੍ਰੇਸ਼ਨ
1: ਓਕੇ
0: ਇਹਦੇ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ ਤੁਸੀਂ ਆਨਲਾਈਨ ਜਾ ਸਕਦੇ ਹੋ ਏਟੀਓ ਆਨਲਾਈਨ ਬਿਜ਼ਨਸ ਪੋਰਟਲ ਹੈ ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਸਿਰਫ ਅਕਾਊਂਟੈਂਟ ਹੀ ਸਾਡਾ ਡਾਟਾ ਐਕਸੈਸ ਕਰ ਸਕਦਾ ਏਟੀਓ ਨਹੀਂ ਪਹਿਲਾਂ ਤਾਂ ਤੁਸੀਂ ਮਾਈ ਗਵ ਆਈ ਡੀ ਤੁਹਾਡੇ ਪਰਸਨਲੀ ਯੂਜ਼ ਹੁੰਦੀ ਹੈ ਜਦੋਂ ਮਾਈ ਗਵ ਆਪਾਂ ਜਾਂਦੇ ਹਾਂ ਦੂਜਾ ਬਿਜ਼ਨਸ ਲਈ ਹੈਗਾ ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ ਉਹ 'ਚ ਜਾ ਕੇ ਤੁਸੀਂ ਆਪ ਆਪਣਾ ਮਾਈ ਆਈ ਡੀ ਦੇ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਏ ਸਾਰਾ ਚਿੱਠਾ ਆ ਜਾਏਗਾ ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ
1: ਜਿਹੜਾ ਤੁਹਾਨੂੰ ਬਹੁਤ ਹੀ ਸਿਰ ਖਪਾਈ ਕਰਨ ਦੀ ਜਿਹੜੀ ਗੱਡੀ ਦੀ ਤੁਸੀਂ ਗੱਲ ਕਰ ਰਹੇ ਹੋ ਗੱਡੀ ਦੀ ਲੌਗ ਵਗੈਰਾ ਵੀ ਭਰਨੇ ਹੁੰਦੇ ਨੇ ਵੀ ਆਪਾਂ ਕਿੱਥੇ ਕਿੱਥੇ ਯੂਜ਼ ਕੀਤੀ ਕੁਛ ਇੱਦਾਂ ਦਾ ਚਾਰ ਤਰ੍ਹਾਂ ਦੇ ਮੈਥਡ ਹੈ ਜਿਹਦੇ ਕਾਰਨ ਤੁਸੀ
0: ਹੁੰਦਾ ਕਿ ਕਿਹੜਾ ਮੈਥਡ ਚੂਜ਼ ਕਰਦੇ ਹੋ। ਤੁਸੀਂ ਲੋਗ ਬੁੱਕ ਲਿੱਤਾ ਫਿਰ ਤੁਹਾਨੂੰ ਲੋਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ATO ਆਡਿਟ ਕਰੇ ਉਹ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇਗੀ
1: ਓਕੇ
0: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ। ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੋਈਆਂ।
1: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰਦੇ ਹਾਂ।
0: ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ
1: ਓਕੇ
0: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ। ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕੀਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਣ ਦੇ।
1: ਓਕੇ, ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋ ਗਈ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ।
0: ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
1: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ ਇਹਦੀ?
0: ਇਹਦੀ ਪਰਸੈਂਟੇਜ ਵੀਰੇ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ।
1: ਓਕੇ,
0: ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇਖਦੇ ਹੋ ਕਿ ਆਈ ਥਿੰਕ ਅਪ ਟੂ 5,000 ਕਿਲੋਮੀਟਰ ਤੱਕ ਤੁਸੀਂ, ਤੁਹਾਨੂੰ ਆਈ ਥਿੰਕ ਇੰਨੀ ਟੈਨਸ਼ਨ ਵਾਲੀ ਲੋੜ ਨਹੀਂ, ਬਸ ਇਹ ਰੀਜ਼ਨਸ ਰੱਖੋ ਕਿ ਤੁਸੀਂ ਟਰੈਵਲ ਕੀਤਾ। ਅਗਰ ਤੁਸੀਂ ਉਹ ਤੋਂ ਉੱਪਰ ਗਏ ਹੋ ਫਿਰ ਤੁਹਾਨੂੰ ਉਹਦੀ ਪ੍ਰੋਪੋਰਸ਼ਨ ਦੇਖਣੀ ਪਵੇਗੀ ਕਿ ਕਿੰਨਾ ਪ੍ਰਾਈਵੇਟ ਸੀਗਾ ਪਰਸੈਂਟੇਜ, ਅਤੇ ਉਸ ਹਿਸਾਬ ਨਾਲ ਉਹਨੂੰ ਰਿਡਿਊਸ ਕਰਨਾ ਪਵੇਗਾ ਕਲੇਮ।
1: ਓਕੇ, ਸੋ ਅਦਰਵਾਈਜ਼ ਫਿਰ ਇਹਦਾ ਖਮਿਆਜ਼ਾ ਇਹਦਾ ਇਹ ਆ ਕਿ ਤੁਹਾਨੂੰ ਫਿਰ ਉਹ ਜਿਹੜਾ ਟੈਕਸ ਤੁਸੀਂ ਕਹਿ ਰਹੇ ਹੋ ਉਹ ਨਾਲ ਦੇਣਾ ਪਊਗਾ।
0: ਯੈਸ
1: ਜੀ। ਸੋ ਅਦਰਵਾਈਜ਼ ਹੋਰ ਕੋਈ ਇਸ ਤੋਂ ਇਲਾਵਾ ਕੋਈ ਪੈਨਲਟੀ ਇਹਦੀ?
0: ਨਹੀਂ, ਉਹ ਦੇਖੋ ਉਸ ਤੋਂ ਬਾਅਦ ਪੈਨਲਟੀ ਤਾਂ ਹਮੇਸ਼ਾ ਲੱਗਦੀ ਹੈ ਜੇ ਟੈਕਸ ਸ਼ਾਰਟਫਾਲ ਆਇਆ, ਫਿਰ ਤਿੰਨ ਤਰ੍ਹਾਂ ਦੀ ਪੈਨਲਟੀਜ਼ ਹੁੰਦੀਆਂ, ਲੈਕ ਆਫ ਰੀਜ਼ਨੇਬਲ ਕੇਅਰ 25% ਹੁੰਦੀ ਹੈ
1: ਜੀ,
0: ਰੈਕਲਨੈਸ 50% ਹੁੰਦੀ ਹੈ, ਔਰ ਇੰਟੈਂਸ਼ਨਲ ਡਿਸਰੀਗਾਰਡ 75% ਹੁੰਦੀ ਹੈ।
1: ਓਕੇ,
0: ਇਹ ਤਿੰਨ ਤਰ੍ਹਾਂ ਦੀਆਂ ਪੈਨਲਟੀਜ਼ ਲੱਗ ਸਕਦੀਆਂ
1: ਜੀ।
0: ਜੇ $100 ਤੁਸੀਂ ਟੈਕਸ ਦੇਣਾ ਬਣਦਾ ਤੇ ਉਹਦੇ ਉੱਤੇ 25% ਵੀ ਲੱਗ ਸਕਦੀ, 50 ਵੀ ਪਰਸੈਂਟ ਲੱਗ ਸਕਦੀ, 75 ਵੀ ਲੱਗ ਸਕਦੀ, ਮਤਲਬ 175 ਵੀ ਹੋ ਸਕਦਾ, 150 ਵੀ ਹੋ ਸਕਦਾ, 125 ਵੀ ਹੋ ਸਕਦਾ, ਉਹ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ, ਉਹ ਤੋਂ ਉੱਪਰ ਫਿਰ GIC ਲੱਗਦਾ।
1: ਓਕੇ, ਸੋ ਕਾਫੀ ਕੁਛ ਆ। ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ, ਉਹਦੇ ਬਾਰੇ ਕੀ ਅਪਡੇਟ ਆ?
0: ਦੇਖੋ, ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ, ਦਿਸ ਇਜ਼ ਦ ਲੀਡਿੰਗ ਟੈਕਸ ਐਡਮਿਨਿਸਟ੍ਰੇਟਰ ਇਨ ਟਰਮਸ ਆਫ ਟੈਕਨੋਲੋਜੀ ਐਡਵਾਂਸਮੈਂਟ ਇਨ ਦਾ ਵਰਲਡ। ਮਤਲਬ ਇਹ ATO ਨੂੰ ਬਾਹਰ ਦੇ ਵੈਸਟਰਨ ਕੰਟਰੀਜ਼, ਤੁਹਾਡੇ US ਜਾਂ ਯੂਰਪ ਦੇਖਦਾ ਹੈ ਹੋਇਆ ਔਰ ਇਹ ਤੋਂ ਸਿੱਖਦਾ ਹੈ, ਇਹ ਇੰਨਾ ਫਾਸਟ ਚੱਲਦੇ ਨੇ ਬਾਕੀ ਰੈਸਟ ਆਫ ਦਾ ਵਰਲਡ। ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਅਤੇ ਟੈਸਟਿੰਗ ਈਜ਼ੀ ਹੋ ਜਾਂਦੀ
1: ਹੈ
0: ਅਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ ਅਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ। ਆਟੋਮੇਸ਼ਨ, ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ, ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੈਸ਼ਨ ਗਰੰਟੀ ਆਡਿਟਸ ਦੀਆਂ, ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ। ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰਦੇ ਸੀ ਕਿ ਉਹਦੇ ਵਿੱਚ ਸੁਪਰਨੈਸ਼ਨ ਗਰੰਟੀ ਪੇ ਤਾਂ ਕਰਤਾ ਹੈ ਪਰ ਥੋੜ੍ਹਾ ਲੇਟ ਪੇ ਕੀਤਾ, ਪਰ ਉਹ ਤੋਂ ਬਾਅਦ ਉੱਤੇ ਫਿਰ ਵੀ ਪੈਨਲਟੀ ਲੱਗ ਰਹੀ ਹੈ। ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨੀ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ, ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕਰ ਲੈਂਦੇ ਨੇ ਉਹਦੇ ਨਾਲ AI ਦੇ ਨਾਲ ਕਰਕੇ। ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ, ਬੈਸ ਲੋਜਮੈਂਟਸ ਦੇ ਲੇਟ ਲੋਜਮੈਂਟ, ਜਦੋਂ ਰਿਮਾਈਂਡਰ ਆਉਂਦੇ ਸੀ, ਇੱਕ ਰਿਮਾਈਂਡਰ ਆ ਗਿਆ ਲੋਜਮੈਂਟ ਕਰ ਦਿਓ, ਫਿਰ ਪਿਆਰ ਨਾਲ ਦੂਜਾ ਕਹਿੰਦਾ ਸੀ, ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ। ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ, ਹੁਣ ਸਿੱਧਾ 2-3 ਰਿਮਾਈਂਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਜੀ,
1: ਓਕੇ,
0: ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ, ਹੁਣ ਸਿੱਧਾ ਖਤਮ, ਨਹੀਂ ਤੁਸੀਂ ਕਰੋਗੇ ਲੌਜ ਕਰੋਗੇ ਤੇ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ। ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼। ਤੋ AI ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ, ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ।
1: ਸੋ ਉਹਨਾਂ ਕੋਲ ਤਾਂ ਹੋਰ ਰਿਸੋਰਸਿਸ, ਹੋਰ ਉਹਨਾਂ ਕੋਲ ਖਰਚਾ ਵੱਡਾ, ਉਹਨਾਂ ਕੋਲ ਪੈਸੇ ਵੱਡੇ, ਸੋਫਟਵੇਅਰ ਵੱਡੇ, ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ। ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਤੇ ਦੈਟਸ ਇਟ, ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ। ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ। ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ, ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ?
0: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ, ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਏ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸਰੋਤਾਂ ਨੂੰ ਪਤਾ ਵੀ ਚੱਲ ਗਈਆਂ, ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ। ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ, ਕਾਫੀ ਇਹ ਵੀ ਸੁਣਨ 'ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਸਾਲਾਂ ਦੇ ਸੇਮ ਅਕਾਊਂਟੈਂਟ ਤੋਂ ਹੈ, ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ। ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ, ਯੂਨੋ $1-2 lakh ਦੀ ਸੇਲ ਹੁੰਦੀ, ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ। ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ, ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿੱਟ ਫੋਰ ਮਾਈ ਬਿਜ਼ਨਸ ਨਾਓ, ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ। ਖਾਸ ਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ। ਹੁਣ ਫੋਰ ਇਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ, ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ, ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀ ਜਾਓ ਖਰਚੀ ਜਾਓ।
1: ਇਹ ਵੱਡਾ ਇੱਕ ਭੁਲੇਖਾ ਹੈ, ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ
0: ਉਹ ਪੰਗਾ ਹੈ DIV-7A ਦਾ। ਬੇਸਿਕਲੀ ਉਹ ਕੀ ਕਹਿੰਦੇ ਨੇ ਕਿ DIV-7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ, ਅਸੀਂ ATO ਕਹਿੰਦਾ ਉਹ ਡਿਵੀਡੈਂਡ ਆ, ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਅ ਇਨਕਮ ਲਵਾਂਗੇ ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦਾ ਪੀਰੀਅਡ ਆਫ 4 ਈਅਰਸ, ਅਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ। ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ, ਬਿਕੋਜ਼ ਦੇ ਡੋਂਟ ਨੋ ਦਾ DIV-7A ਲੈਜਿਸਲੇਸ਼ਨ। ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ, ਐਡਵਾਈਜ਼ਰੀ ਲਓ। ਯੂ ਨੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ, ਐਡਵਾਈਜ਼ ਇਜ਼ ਵੈਰੀ ਗੁੱਡ, ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ। ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ। ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੋਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੋਰਸੈਲਫ ਐਂਡ ਟ੍ਰਾਈ ਟੂ ਡੂ ਰਾਈਟ ਥਿੰਗ ਫੋਰ ਯੋਰਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ।
1: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ। ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ, ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ। ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ, ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ। ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ। ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ।
1: ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ। ਤੁਸੀਂ ਵਧੇਰੇ ਜਾਣਕਾਰੀ ਲੈਣੀ ਆ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ, ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ ਮੈਂ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ। ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ ਹਲੇ, ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ, ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ, ਇਹਨਾਂ ਨੂੰ ਹੋਰ ਆਪਾਂ ਖੋਲ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ, ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ, ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਤਾਂ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ। ਇਜਾਜ਼ਤ, ਰੱਬ ਰੱਖਾ।
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
9: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
10: ਹਾਂਜੀ ਰੇਡੀਓ
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
12: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
12: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
13: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
14: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਦਾ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਅੱਜ 6 ਤਰੀਕ ਆ ਅਗਸਤ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਉਂਦੇ ਰਹੋ
1: ਬਹੁਤ ਧੰਨਵਾਦ ਰਣਜੋਤ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦੇ ਦਿਨ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਉਹ ਖਬਰ ਜਿਸਦੀ ਕੱਲ ਤੁਹਾਡੇ ਨਾਲ ਸਾਂਝ ਪਾਈ ਸੀ ਹੋ ਸਕਦਾ ਹੈ ਕਿ ਇਹ ਖਬਰ ਕੋਈ ਜ਼ਰੂਰੀ ਨਾ ਹੋਵੇ ਤੁਹਾਡੇ ਲਈ ਕਿਉਂਕਿ ਆਮ ਤੌਰ ਦੇ ਉੱਤੇ ਇੰਜ ਜਚਾਇਆ ਜਾਂਦਾ ਹੈ ਮੀਡੀਆ ਦੇ ਵਿੱਚ ਕਿ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਹੀ ਸਭ ਤੋਂ ਇੰਪੋਰਟੈਂਟ ਨੇ ਪਰ ਸਪੇਸ ਦੇ ਨਾਲ ਜੁੜੀਆਂ ਖਬਰਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਕਹਿ ਕੇ ਕਿ ਇਸ ਦੇ ਨਾਲ ਕੋਈ ਮਨੁੱਖੀ ਨੁਕਸਾਨ ਨਹੀਂ ਹੋਇਆ ਸਪੇਸ ਐਕਸ ਦੇ 4,000 ਕਿਲੋ ਵਜਨੀ ਫਾਲਕਨ 9 ਰਾਕੇਟ ਦਾ ਉੱਪਰੀ ਹਿੱਸਾ ਚੰਨ ਦੇ ਨਾਲ ਟਕਰਾ ਗਿਆ ਹਾਲਾਂਕਿ ਜਿਵੇਂ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸੀ ਕੱਲ ਇਸ ਕਿਸਮ ਦੇ ਅੰਦਾਜ਼ੇ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਆਪ ਦੱਸੇ ਸੀ ਕਿ ਹੋ ਸਕਦਾ ਕਿ ਟਕਰਾਵੇ ਪਰ ਹੋ ਨਹੀਂ ਸਕਦਾ ਹੁਣ ਵਾਕਈ ਇਹ ਟੱਕਰ ਜਿਹੜੀ ਹੈ ਇਸ ਦੀ ਪੁਸ਼ਟੀ ਜਿਹੜੀ ਹੈ ਕਰ ਦਿੱਤੀ ਗਈ ਹੈ ਉਹ ਵੱਖਰੀ ਗੱਲ ਹੈ ਕਿ ਸਪੇਸ ਐਕਸ ਦੀ ਤਰਫ ਤੋਂ ਹਾਲੇ ਅਧਿਕਾਰਕ ਬਿਆਨ ਦਿੱਤੇ ਜਾਣੇ ਨੇ ਤੇ ਉਹਨਾਂ ਬਿਆਨਾਂ ਨੂੰ ਹੀ ਆਖਰੀ ਮੰਨਿਆ ਜਾਏਗਾ ਉਹਨਾਂ ਟਿੱਪਣੀਆਂ ਨੂੰ ਹੀ ਆਖਰੀ ਮੰਨਿਆ ਜਾਏਗਾ ਫਿਲਹਾਲ ਟੱਕਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਜਿਸ ਸਮੇਂ ਫਾਲਕਨ 9 ਰਾਕੇਟ ਚੰਨ ਦੇ ਆਲੇ ਦੁਆਲੇ ਗੇੜੇ ਕੱਢ ਰਿਹਾ ਸੀ ਅਜਿਹੀ ਸਥਿਤੀ ਨਹੀਂ ਸੀ ਕਿ ਇਸ ਨੂੰ ਸਿੱਧੇ ਕਿਸਮ ਦੇ ਨਾਲ ਰਿਕਾਰਡ ਕੀਤਾ ਜਾ ਸਕੇ ਪਰ ਵਿਗਿਆਨੀਆਂ ਨੇ ਦੱਸਿਆ ਕਿ ਹੁਣ ਚੰਨ ਦੀ ਸਤ੍ਹਾ ਦੇ ਉੱਤੇ ਉਸਦੇ ਸਰਫੇਸ ਦੇ ਉੱਤੇ ਪਹਿਲਾਂ ਦੇ ਨਾਲੋਂ ਤੇ ਬਾਅਦ ਦੇ ਨਾਲ ਜਿਹੜਾ ਉਸ ਤੋਂ ਪਹਿਲਾਂ ਦਾ ਸਰਫੇ ਸੀਗਾ ਜਦੋਂ ਇਹ ਟਕਰਾਇਆ ਨਹੀਂ ਸੀ ਤੇ ਹੁਣ ਇਹ ਜਿਹੜੀ ਇਸ ਦੀ ਤੁਲਨਾ ਕਰਨਗੇ ਇਹਦਾ ਇੱਕ ਅਧਿਐਨ ਕਰਨਗੇ ਇੱਕ ਸਟੱਡੀ ਕੀਤੀ ਜਾਏਗੀ ਤਾਂ ਕਿ ਟੱਕਰ ਤੋਂ ਬਾਅਦ ਜਿਹੜੇ ਨਵੇਂ ਟੋਏ ਪਏ ਨੇ ਤੇ ਨਵੀਂ ਸਥਿਤੀ ਉੱਥੇ ਬਣੀ ਹੈ ਚੰਨ ਦੇ ਉੱਤੇ ਉਸ ਦਾ ਅੰਦਾਜ਼ਾ ਲਗਾਇਆ ਜਾ ਸਕੇ ਹਾਲਾਂਕਿ ਇਸ ਦੇ ਅੰਦਾਜ਼ੇ ਜਿਹੜੇ ਲੱਗਣਗੇ ਉਸਦਾ ਨੇੜਲੇ ਭਵਿੱਖ ਦੇ ਵਿੱਚ ਤਾਂ ਕੋਈ ਸੱਟਾ ਨਿਕਲ ਕੇ ਸਾਹਮਣੇ ਨਹੀਂ ਆਉਣ ਲੱਗਿਆ ਪਰ ਸੈਕਸ ਦੀ ਤਰਫ ਤੋਂ ਔਰ ਨਾਸਾ ਨੇ ਵੀ ਇਹ ਬਿਆਨ ਜਾਰੀ ਕੀਤਾ ਹੈ ਕਿ ਇਸ ਟੱਕਰ ਦੇ ਨਾਲ ਧਰਤੀ ਨੂੰ ਕੋਈ ਸਿੱਧੇ ਤੌਰ ਤੇ ਖਤਰਾ ਨਹੀਂ ਸਿੱਧੇ ਤੌਰ ਤੇ ਖਤਰਾ ਨਹੀਂ ਹੈ ਪਰ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਘਟਨਾ ਦੇ ਨਾਲ ਚੰਨ ਤੋਂ ਜੁੜੇ ਹੋਏ ਜਿਹੜੇ ਡੇਟਾ ਇਕੱਠੇ ਕੀਤੇ ਜਾ ਰਹੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਹੋਰ ਸਮੱਸਿਆ ਆਵੇਗੀ ਚਿਲੀ ਦੀ ਪਰਨਾਲ ਅਬਜ਼ਰਵੇਟਰੀ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਫਾਲਕਨ 9

ਹਾਲਾਂਕਿ ਇੱਕ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡੇ ਤੱਕ ਕਈ ਵਾਰ ਸਾਂਝੀਆਂ ਕੀਤੀਆਂ, ਅਲੱਗ ਅਲੱਗ ਪੋਡਕਾਸਟ ਤੁਸੀਂ ਉੱਥੋਂ ਜਾ ਕੇ ਸੁਣ ਸਕਦੇ ਹੋ, ਉੱਥੋਂ ਜਾ ਕੇ ਉਹ ਦੇਖ ਸਕਦੇ ਹੋ। ਖੈਰ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਉੱਧਰ ਖਬਰ ਮਾਰਕ ਜ਼ਕਰਬਰਗ ਦੇ ਨਾਲ ਜੁੜੀ ਹੋਈ। ਮੇਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਭਾਰਤ ਦੇ ਵਿੱਚ ਆਪਣੇ ਜਿਹੜੇ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਫੇਸਬੁੱਕ, ਇੰਸਟਾਗ੍ਰਾਮ, ਜਿੰਨੇ ਵੀ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਜਿਹੜਾ CSAM, ਜਿਹਨੂੰ ਅੰਗਰੇਜ਼ੀ ਚ ਚਾਈਲਡ ਸੈਕਸੁਅਲ ਅਬਿਊਸ ਮਟੀਰੀਅਲ ਕਿਹਾ ਜਾਂਦਾ ਹੈ, ਉਸ ਕਿਸਮ ਦੇ ਕੰਟੈਂਟ ਨੂੰ ਰੋਕਣ ਦੇ ਵਿੱਚ ਮੇਟਾ ਅਸਫਲ ਰਿਹਾ। ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਰੇਟ ਕਰਨਾ ਹੈ ਉਹਦੇ ਚ ਕੁਝ ਖਾਮੀਆਂ ਰਹੀਆਂ ਨੇ, ਇਹ ਗੱਲ ਮੇਟਾ ਨੇ ਮੰਨੀ ਹੈ। ਔਰ ਇਹ ਗੱਲ ਅਜਿਹੇ ਸਮੇਂ ਦੇ ਵਿੱਚ ਮਾਰਕ ਜ਼ਕਰਬਰਗ ਤੋਂ ਮਨਵਾਈ ਗਈ ਹੈ, ਜਾਂ ਇੰਜ ਕਹਿ ਦਈਏ ਕਿ ਉਹਨਾਂ ਦੇ ਕੰਪਨੀ ਦੀ ਤਰਫ ਤੋਂ ਮਨਵਾਈ ਗਈ ਹੈ, ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਫੇਸਬੁੱਕ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਵੀਡੀਓ ਹਟਾ ਦਿੱਤੀ ਸੀ। ਸੈਲਫੀ ਸਟਾਈਲ ਦੇ ਵਿੱਚ ਵੀਡੀਓ ਆਈ ਸੀ, ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਜੈਨਜ਼ੀ ਨੂੰ ਸੰਬੋਧਨ ਕੀਤਾ ਸੀ। ਔਰ ਜ਼ਕਰਬਰਗ ਨੇ ਹੁਣ ਵਿਸ਼ਵਾਸ ਦਿਵਾਇਆ ਕਿ ਕੰਪਨੀ ਆਪਣੇ AI ਸਿਸਟਮ ਦੇ ਉੱਤੇ ਜਿਹੜੀ ਹਿਊਮਨ ਇੰਟਰਫੇਰੈਂਸ ਹੈ ਉਹਨਾਂ ਨੂੰ ਵਧਾਏਗੀ, ਕਿਉਂਕਿ ਹੁਣ ਤੱਕ ਕਿਸੇ ਵੀ ਕਿਸਮ ਦਾ ਜਿਹੜਾ ਗੈਰ ਕਾਨੂੰਨੀ ਕੰਟੈਂਟ ਸੀ ਉਸ ਨੂੰ ਸਿਰਫ AI ਦੇ ਤਰੀਕੇ ਦੇ ਨਾਲ ਹੀ ਡਿਲੀਟ ਕੀਤਾ ਜਾ ਰਿਹਾ ਸੀ। ਫੇਸਬੁੱਕ ਨੇ ਇਹ ਵੀ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਦੀ ਵੀਡੀਓ ਵੀ ਇਸੇ ਕਰਕੇ ਹਟ ਗਈ ਕਿ ਉਹ ਇੱਕ ਟੈਕਨੀਕਲ ਗਲਿਚ ਸੀ। ਤੇ ਹੁਣ ਖੈਰ ਟੈਕਨੀਕਲ ਗਲਿਚ ਸੀ ਜਾਂ ਨਹੀਂ ਸੀ, ਪਰ ਫੇਸਬੁੱਕ ਨੂੰ ਇੱਕ ਤਰੀਕੇ ਦੇ ਨਾਲ ਗੋਡਿਆਂ ਭਾਰ ਆਉਣਾ ਪਿਆ ਹੈ। ਇੱਧਰ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡੋਨਲਡ ਟਰੰਪ ਸਰਕਾਰ ਹੁਣ ਭਾਰਤੀਆਂ ਨੂੰ ਪ੍ਰਭਾਵਿਤ ਕਰੇਗੀ। ਇਹ ਖਬਰ ਧਿਆਨ ਦੇ ਨਾਲ ਸੁਣ ਲਿਓ, ਕਿਉਂਕਿ ਟਰੰਪ ਸਰਕਾਰ ਨੇ ਇੱਕ ਵਿਵਾਦਤ ਫੈਸਲਾ ਲਿਆ। ਵਿਵਾਦਤ ਤਾਂ ਨਹੀਂ ਕਹਿ ਸਕਦੇ, ਟਰੰਪ ਸਰਕਾਰ ਇਹ ਕਹਿ ਰਹੀ ਹੈ ਕਿ ਦੇਸ਼ ਦੇ ਹੱਕ ਦੇ ਵਿੱਚ ਲਿਆ। ਕਿਹਾ ਜਾ ਰਿਹਾ ਹੈ ਕਿ 28,000 ਤੋਂ ਵਧੇਰੇ ਜਿਹੜੇ ਪ੍ਰਵਾਸੀ ਨੇ, ਜਿਹੜੇ ਮਾਈਗ੍ਰੈਂਟਸ ਨੇ ਅਮਰੀਕਾ ਦੇ ਵਿੱਚ ਰਹਿ ਰਹੇ, ਜਿਨ੍ਹਾਂ ਦੇ ਕੋਲ ਕਮਰਸ਼ੀਅਲ ਟਰੱਕ ਡਰਾਈਵਰ ਲਾਇਸੈਂਸ ਨੇ, ਉਹਨਾਂ ਦੇ ਹੁਣ ਡਰਾਈਵਿੰਗ ਲਾਇਸੈਂਸ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ ਤਾਂ ਕਿ ਉਹ ਟਰੱਕ ਨਾ ਚਲਾ ਸਕਣ। ਔਰ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਲਿਆਉਣ ਦੇ ਲਈ ਇੱਕ ਵੱਡਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ। ਇਸ ਸਾਰੇ ਕਾਸੇ ਬਾਰੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੈਵਿਟ ਨੇ ਜਾਣਕਾਰੀ ਦਿੱਤੀ ਹੈ, ਬਲਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਇੱਕ ਪੋਸਟ ਵੀ ਪਾਈ ਹੈ। ਕਿਹਾ ਹੈ ਕਿ 24,000 ਤੋਂ ਜ਼ਿਆਦਾ ਤਾਂ ਸਿੱਧੇ ਤੌਰ ਦੇ ਉੱਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਜਿਨ੍ਹਾਂ ਨੂੰ CDL ਕਿਹਾ ਜਾਂਦਾ, ਉਹ ਰੱਦ ਕੀਤੇ ਜਾ ਰਹੇ ਨੇ, ਜਿਹੜੇ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ। ਇੰਨਾ ਹੀ ਨਹੀਂ, ਬਲਕਿ ਟਰੰਪ ਸਰਕਾਰ 9,500 ਦੇ ਕਰੀਬ ਉਹਨਾਂ ਡਰਾਈਵਿੰਗ ਸਕੂਲਾਂ ਨੂੰ ਵੀ ਬੰਦ ਕਰ ਰਹੀ ਹੈ ਜਿਨ੍ਹਾਂ ਸਕੂਲਾਂ ਨੇ ਇਹਨਾਂ ਲੋਕਾਂ ਨੂੰ, ਖਾਸ ਤੌਰ ਦੇ ਉੱਤੇ ਮਾਈਗ੍ਰੈਂਟਸ ਜਿਹੜੇ ਅੰਗਰੇਜ਼ੀ ਠੀਕ ਢੰਗ ਦੇ ਨਾਲ ਬੋਲ ਸਮਝ ਤੇ ਨਹੀਂ ਪਾਉਂਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਲਾਇਸੈਂਸ ਜਾਰੀ ਕਿਵੇਂ ਕੀਤੇ ਜਾਂ ਇਹਨਾਂ ਨੂੰ ਕਿਹਾ ਕਿਵੇਂ ਕਿ ਇਹ ਇੰਡਸਟਰੀ ਦੇ ਵਿੱਚ ਜਾਣ ਦੇ ਲਈ ਤਿਆਰ ਨੇ ਤੇ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਸਾਰਿਆਂ ਨੂੰ ਅਲੱਗ ਅਲੱਗ ਸੂਬਿਆਂ ਦੀਆਂ ਸਰਕਾਰਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ। ਇੱਧਰ ਭਾਰਤ ਦੇ ਵਿੱਚ ਛਪਦੇ ਇੱਕ ਅਖਬਾਰ ਦ ਇੰਡੀਅਨ ਐਕਸਪ੍ਰੈਸ ਨੇ ਵੀ ਰਿਪੋਰਟ ਇਸ ਦੇ ਬਾਬਤ ਛਾਪੀ ਹੈ। ਕਿਹਾ ਹੈ ਕਿ ਇੱਕ ਐਸੋਸੀਏਸ਼ਨ ਹੈ ਅਮਰੀਕਾ ਦੇ ਵਿੱਚ, ਨਾਰਥ ਅਮੈਰੀਕਨ ਪੰਜਾਬੀ ਟਰੱਕਰਸ ਐਸੋਸੀਏਸ਼ਨ, ਇਹ ਅਮਰੀਕਾ ਤੇ ਕੈਨੇਡਾ ਦੋਹਾਂ ਦੇਸ਼ਾਂ ਦੇ ਨਾਲ ਜੁੜੀ ਹੋਈ ਹੈ। ਪਤਾ ਇਹ ਲੱਗਦਾ ਹੈ ਕਿ ਸਿਰਫ ਅਮਰੀਕਾ ਦੇ ਵਿੱਚ ਹੀ 15 ਲੱਖ ਦੇ ਵਿੱਚੋਂ 15 ਲੱਖ ਦੇ ਆਸ ਪਾਸ ਟਰੱਕ ਡਰਾਈਵਰ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਸ ਇੰਡਸਟਰੀ ਚ ਜੁੜੇ ਹੋਏ ਨੇ। ਉਹਨਾਂ ਚੋਂ 13 ਲੱਖ ਦੇ ਆਸ ਪਾਸ ਤਾਂ ਸਿਰਫ ਪੰਜਾਬ ਤੇ ਹਰਿਆਣੇ ਤੋਂ ਨੇ, ਔਰ ਇਸ ਦਾ ਅਸਰ ਭਾਰਤ ਦੇ ਇਹਨਾਂ ਪ੍ਰਵਾਸੀਆਂ ਦੇ ਉੱਤੇ ਹੀ ਪੈਣ ਜਾ ਰਿਹਾ ਹੈ, ਕਿਉਂਕਿ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਅੰਗਰੇਜ਼ੀ ਦੀ ਮੁਹਾਰਤ ਨਹੀਂ ਹੈ ਉਹ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਹੁਣ ਬਾਹਰ ਹੋ ਜਾਣਗੇ, ਯਾਨੀ ਬੇਰੁਜ਼ਗਾਰ ਹੋ ਜਾਣਗੇ। ਔਰ ਦੱਸ ਦਈਏ ਕਿ ਇਹ ਕਾਰਵਾਈ 2025 ਚ ਜਦੋਂ ਫਲੋਰੀਡਾ ਚ ਇੱਕ ਹਾਦਸਾ ਹੋਇਆ ਸੀ, ਜਦੋਂ ਭਾਰਤੀ ਮੂਲ ਦਾ ਪੰਜਾਬੀ ਮੂਲ ਦਾ ਇੱਕ ਟਰੱਕ ਡਰਾਈਵਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਟਰਨ ਲੈ ਗਿਆ ਸੀ ਤੇ ਉਸ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਘਟਨਾ ਦੇ ਵਿੱਚ ਉਸ ਟਰੱਕ ਡਰਾਈਵਰ ਦੇ ਅੰਗਰੇਜ਼ੀ ਨਾ ਬੋਲ ਪਾਉਣ ਤੇ ਬਾਅਦ ਦੇ ਵਿੱਚ ਅਦਾਲਤੀ ਕਾਰਵਾਈ ਦੇ ਦਰਮਿਆਨ ਇਹ ਵੀ ਪਤਾ ਚੱਲਿਆ ਸੀ ਕਿ ਰੋਡ ਸਾਈਨਸ ਨੂੰ ਸਹੀ ਢੰਗ ਦੇ ਨਾਲ ਫੋਲੋ ਨਾ ਕਰ ਪਾਉਣ ਦੇ ਵਜ੍ਹਾ ਦੇ ਚੱਲਦਿਆਂ ਇਹ ਹਾਦਸਾ ਦਰਪੇਸ਼ ਆਇਆ ਸੀ। ਇਸੇ ਦੇ ਕਰਕੇ ਹੁਣ ਅਮਰੀਕੀ ਸਰਕਾਰ ਜਿਹੜੀ ਹੈ ਉਹ ਪ੍ਰਵਾਸੀਆਂ ਦੇ ਉੱਤੇ ਥੋੜੇ ਵਧੇਰੇ ਸਖ਼ਤ ਨਜ਼ਰ ਆ ਰਹੀ ਹੈ। ਉੱਥੇ ਰੂਸ ਨੇ ਯੂਕਰੇਨ ਦੇ ਉੱਤੇ ਬਲੈਸਟਿਕ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਇੱਕ ਵੱਡਾ ਹਮਲਾ ਕੀਤਾ ਹੈ, ਜਿਸ ਦੇ ਵਿੱਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਤੱਕ ਜਦੋਂ ਵੀ ਤੁਹਾਨੂੰ ਰੂਸ ਯੂਕਰੇਨ ਦੀਆਂ ਖਬਰਾਂ ਦੱਸੀਆਂ ਨੇ ਹਮਲਿਆਂ ਦੀਆਂ, ਮੌਤਾਂ ਦਾ ਇੰਨਾ ਵੱਡਾ ਅੰਕੜਾ ਕਦੇ ਵੀ ਸਾਹਮਣੇ ਨਹੀਂ ਆਇਆ। ਹਾਂ, ਸ਼ੁਰੂਆਤੀ ਸਾਲ ਦੇ ਵਿੱਚ ਜ਼ਰੂਰ ਵਧੇਰੇ ਮੌਤਾਂ ਹੋ ਰਹੀਆਂ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਸ ਰੂਸ ਦੇ ਕੋਲ ਜਿਹੜਾ ਵੀ ਰੂਸ ਦੇ ਵੱਲੋਂ ਜਿਹੜੇ ਵੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਹੁਣ ਯੂਕਰੇਨ ਦੇ ਕੋਲ ਹਥਿਆਰ ਮੁੱਕਦੇ ਜਾ ਰਹੇ ਨੇ। ਔਰ ਇਸ ਦਰਮਿਆਨ ਯੂਕਰੇਨ ਨੇ ਵਧੇਰੇ ਹਥਿਆਰਾਂ ਦੀ ਮੰਗ ਵੀ ਕਰ ਛੱਡੀ ਹੈ। ਰਾਸ਼ਟਰਪਤੀ

ਕਿ ਜ਼ੇਲੈਂਸਕੀ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਦੇ ਕੋਲ ਜ਼ਿਆਦਾ ਇੰਟਰਸੈਪਟਰ ਮਿਜ਼ਾਈਲਾਂ ਹੁੰਦੀਆਂ ਤਾਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਰਾਜਧਾਨੀ ਕੀਵ ਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਹ ਸਾਲ ਬੇਹੱਦ ਖਤਰਨਾਕ, ਬੇਹੱਦ ਘਾਤਕ ਰਿਹਾ ਹੈ। 17 ਲੋਕਾਂ ਦੀ ਮੌਤ ਦੀ ਖਬਰ ਪਿਛਲੇ ਇੱਕ ਹਫਤੇ ਦੇ ਵਿੱਚ ਹੀ ਸਾਹਮਣੇ ਆ ਗਈ ਸੀ। ਉੱਥੇ ਖਾਰਕੀਵ, ਜਿਹੜਾ ਯੂਕਰੇਨ ਦਾ ਇੱਕ ਹੋਰ ਇਲਾਕਾ ਹੈ, ਦੋਨਤੇਸਕ ਇਲਾਕੇ ਦੇ ਵਿੱਚ ਪੈਂਦਾ, ਇੱਥੇ ਵੀ ਕਈ 3 ਲੋਕਾਂ ਦੀ ਜਾਨ ਚਲੀ ਗਈ ਹੈ। ਯੂਕਰੇਨ ਲੰਮੇ ਸਮੇਂ ਤੋਂ ਆਪਣੇ ਸਹਿਯੋਗੀ ਦੇਸ਼ਾਂ ਤੋਂ ਵਧੇਰੇ ਹਥਿਆਰਾਂ ਦੀ ਮੰਗ ਕਰਦਾ ਆ ਰਿਹਾ। ਹੁਣ ਜਦੋਂ ਇੰਨਾ ਵੱਡਾ ਇੱਕ ਹਮਲਾ ਹੋਇਆ ਰੂਸ ਦਾ, ਅਜਿਹੇ ਦੇ ਵਿੱਚ ਸਿੱਧੀ ਜਿਹੀ ਗੱਲ ਲੱਗਦੀ ਹੈ ਕਿ ਨੇਟੋ ਤਾਕਤਾਂ ਯੂਕਰੇਨ ਨੂੰ ਹੋਰ ਹਥਿਆਰ ਦੇ ਸਕਦੀਆਂ ਨੇ ਔਰ ਇਸ ਜੰਗ ਨੂੰ ਹੋਰ ਭਿਆਨਕ ਬਣਾਇਆ ਜਾ ਸਕਦਾ। ਹਾਲਾਂਕਿ ਯੂਕਰੇਨ ਨੇ ਹਮਲੇ ਦੇ ਦਰਮਿਆਨ ਕਿਸੇ ਵੀ ਬੈਲਿਸਟਿਕ ਮਿਜ਼ਾਈਲ ਨੂੰ ਫੁੰਡ ਸੁੱਟਣ ਦਾ ਕੋਈ ਵੀ ਦਾਅਵਾ ਤਾਂ ਨਹੀਂ ਕੀਤਾ, ਪਰ ਜ਼ੇਲੈਂਸਕੀ ਦਾ ਕਹਿਣਾ ਕਿ ਸਹਿਯੋਗੀ ਦੇਸ਼ਾਂ ਤੋਂ ਐਂਟੀ ਬੈਲਿਸਟਿਕ ਸਿਸਟਮ ਮਿਲਣ ਦੇ ਵਿੱਚ ਦੇਰੀ ਹੋ ਰਹੀ ਹੈ, ਜਿਸ ਦੇ ਚੱਲਦਿਆਂ ਯੂਕਰੇਨ ਆਪਣੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਅਸਫਲ ਰਹਿ ਰਿਹਾ। ਉੱਥੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੀਵ ਤੇ ਉਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸਿਰਫ ਲੌਜਿਸਟਿਕ ਹਬਸ ਨੂੰ ਨਿਸ਼ਾਨਾ ਬਣਾਇਆ ਸੀ ਜਿੱਥੋਂ ਫੌਜੀ ਸਪਲਾਈ ਪੂਰੀ ਕੀਤੀ ਜਾਂਦੀ ਹੈ। ਇਹਨਾਂ ਦੇ ਵਿੱਚ ਫੌਜੀ ਸਾਜੋ ਸਮਾਨ ਰੱਖਿਆ ਜਾਂਦਾ ਹੈ ਤੇ ਇੱਥੋਂ ਹੀ ਇਹ ਸਪਲਾਈ ਜਿਹੜੀ ਅੱਗੇ ਦਿੱਤੀ ਜਾਂਦੀ ਹੈ ਤਾਂ ਕਿ ਰੂਸ ਦੇ ਉੱਤੇ ਹਮਲੇ ਕੀਤੇ ਜਾ ਸਕਣ। ਇਸ ਕਰਕੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਖਤਮ ਕੀਤਾ ਗਿਆ। ਯੂਕਰੇਨ ਨੇ ਇਹ ਗੱਲ ਕਹੀ ਹੈ ਕਿ ਦੋਨੇਸਕ ਖੇਤਰ ਦੇ ਵਿੱਚ ਫੌਜੀ ਸਪਲਾਈ ਨੂੰ ਨਹੀਂ ਬਲਕਿ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਕਿਹਾ ਗਿਆ ਹੈ ਕਿ ਇੱਕ ਰੇਲਵੇ ਸਟੇਸ਼ਨ ਤੇ ਇੱਕ ਪੋਸਟਲ ਸ਼ਾਪ ਜਾਂ ਡਾਕ ਵਿਭਾਗ ਦਾ ਇੱਕ ਜਿਹੜਾ ਸਟਰੋਂਗਿੰਗ ਸੈਂਟਰ ਹੁੰਦਾ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਸਾਲ ਦਾ ਘੱਟੋ ਘੱਟ 2026 ਦਾ ਤਾਂ ਇਹ ਸਭ ਤੋਂ ਭਿਆਨਕ, ਸਭ ਤੋਂ ਖਤਰਨਾਕ ਹਮਲਾ ਰੂਸ ਦਾ ਦੱਸਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਯੂਕਰੇਨ ਨੇ ਵੀ ਘਟਨਾ ਹੀ ਸੀ ਕੀਤੀ। ਪਿਛਲੇ ਹਫਤੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਵਾਈਲਡ ਬੈਰੀਜ਼ ਨਾਮ ਦਾ ਜਿਹੜਾ ਰੂਸ ਦਾ ਸਭ ਤੋਂ ਵੱਡਾ ਰਿਟੇਲ ਸਟੋਰ ਹੈ, ਉਹਨਾਂ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਹਮਲੇ ਕੀਤੇ ਗਏ ਸੀ। ਜਦਕਿ ਰੂਸ ਦਾ ਕਹਿਣਾ ਸੀ ਕਿ ਅਜੇ ਹਮਲੇ ਜਿਹੜੇ ਨੇ ਉਹ ਆਮ ਲੋਕਾਂ ਤੱਕ ਗਰੋਸਰੀਜ਼ ਦੀ ਸਪਲਾਈ ਜਿਹੜੀ ਉਹ ਪ੍ਰਭਾਵਿਤ ਕਰਦੇ ਨੇ, ਸੋ ਆਮ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਯੂਕਰੇਨ ਨਿਸ਼ਾਨਾ ਬਣਾ ਰਿਹਾ। ਜਦਕਿ ਯੂਕਰੇਨ ਨੇ ਇਹ ਗੱਲ ਕਹੀ ਸੀ ਕਿ ਵਾਈਲਡ ਬੇਰੀਜ਼ ਦੇ ਵਿੱਚ ਗਰੋਸਰੀ, ਆਂਡੇ, ਦੁੱਧ, ਬ੍ਰੈਡਾਂ ਇਹ ਸਮਾਨ ਨਹੀਂ ਰੱਖਦਾ ਰੂਸ ਬਲਕਿ ਫੌਜੀ ਸਾਜੋ ਸਮਾਨ ਰੱਖਦਾ। ਕਿਹਦਾ ਦਾਅਵਾ ਸਹੀ ਸੀ, ਕਿਹਦਾ ਨਹੀਂ? ਖੈਰ ਇਹ ਹੁਣ ਬਦਲੇ ਦੀ ਜੰਗ ਹੈ ਔਰ ਕਾਫੀ ਗਹਿਰੀ ਹੁੰਦੀ ਜਾ ਰਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਕੁਝ ਖਬਰਾਂ, ਜਿੱਥੇ ਪਾਕਿਸਤਾਨ ਦੇ ਵਿੱਚ ਹੁਣ ਇਮਰਾਨ ਖਾਨ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਦੇਸ਼ ਦੇ, ਉਹਨਾਂ ਦੇ ਹਮਾਇਤੀਆਂ ਨੇ ਆਪਣੇ ਆਗੂ ਦੀ ਕੈਦ ਦੇ 3 ਪੂਰੇ ਹੋਣ ਦੇ ਉੱਤੇ ਬੁੱਧਵਾਰ ਦੇ ਦਿਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਰੋਸ ਰੈਲੀਆਂ ਕੀਤੀਆਂ। ਪਾਕਿਸਤਾਨ ਦੀ ਤਹਿਰੀਕ ਇਨਸਾਫ਼ ਪਾਰਟੀ ਯਾਨੀ PTI ਪਾਰਟੀ ਦੇ ਕਾਰਕੁਨ ਕਈ ਥਾਵਾਂ ਦੇ ਉੱਤੇ ਪ੍ਰਸ਼ਾਸਨ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਸੜਕਾਂ ਦੇ ਉੱਤੇ ਉਤਰੇ। ਪੁਲਿਸ ਨੇ ਪੰਜਾਬ ਸੂਬੇ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ 20 ਤੋਂ ਵੱਧ PTI ਦੇ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਇਮਰਾਨ ਖਾਨ 5 ਅਗਸਤ 2023 ਤੋਂ ਹੀ ਇੱਕ ਮਾਮਲੇ ਦੇ ਵਿੱਚ ਦੋਸ਼ੀ ਠਹਿਰਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਸੀ। 73 ਦੀ ਉਮਰ ਦੇ ਨੇ ਤੇ ਜੇਲ੍ਹ ਦੇ ਵਿੱਚ ਨੇ ਉਦੋਂ ਤੋਂ, ਹਾਲਾਂਕਿ ਉਹਨਾਂ ਦੇ ਖਿਲਾਫ਼ ਕਾਫ਼ੀ ਸਜ਼ਾਵਾਂ ਮੁਅੱਤਲ ਵੀ ਉਹਦੇ 'ਚ ਹੋ ਚੁੱਕੀਆਂ ਨੇ, ਰੱਦ ਵੀ ਹੋ ਚੁੱਕੀਆਂ ਨੇ, ਹੋਰ ਬਹੁਤ ਸਾਰੇ ਮਾਮਲਿਆਂ ਦੀ ਸੁਣਵਾਈ ਹਾਲੇ ਜਾਰੀ ਹੈ, ਪਰ ਫਿਰ ਵੀ ਉਹ ਜੇਲ੍ਹ ਦੇ ਵਿੱਚ ਹੀ ਬੰਦ ਨੇ। PTI ਪਾਰਟੀ ਨੇ ਪਾਕਿਸਤਾਨ ਦੇ 4 ਸੂਬਿਆਂ ਦੇ ਵਿੱਚ ਰੋਸ ਰੈਲੀਆਂ ਦੀ ਇਜਾਜ਼ਤ ਮੰਗੀ ਸੀ ਜਿਸ ਨੂੰ ਸਰਕਾਰ ਨੇ ਮਨਜ਼ੂਰ ਨਹੀਂ ਸੀ ਕੀਤਾ। ਉਧਰ ਦੂਸਰੇ ਪਾਸੇ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਦੇ ਵਿੱਚ ਕੌਮਾਂਤਰੀ ਮੀਡੀਆ ਦੀ ਰਿਪੋਰਟਿੰਗ ਨੂੰ ਲੈ ਕੇ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਨੇ ਜਿਸ ਦੀ ਪੱਤਰਕਾਰਾਂ ਨੇ ਸਖ਼ਤ ਆਲੋਚਨਾ ਕੀਤੀ ਹੈ। ਨਵੀਆਂ ਗਾਈਡਲਾਈਨਸ ਦੇ ਤਹਿਤ ਵਿਦੇਸ਼ੀ ਮੀਡੀਆ ਦੇ ਲਈ ਕੰਮ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਜਾਂ ਕਿਸੇ ਵੀ ਵਿਅਕਤੀ ਨੂੰ ਇਸਲਾਮਾਬਾਦ, ਕਰਾਚੀ ਤੇ ਲਾਹੌਰ ਇਹਨਾਂ 3 ਸ਼ਹਿਰਾਂ ਤੋਂ ਇਲਾਵਾ ਦੇਸ਼ ਦੇ ਕਿਸੇ ਵੀ ਹੋਰਨਾ ਹਿੱਸੇ ਦੇ ਵਿੱਚ ਰਿਪੋਰਟਿੰਗ ਕਰਨ ਦੇ ਲਈ ਪਹਿਲਾਂ ਇਜਾਜ਼ਤ ਲੈਣੀ ਹੋਏਗੀ। ਇਹਨਾਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਵਿਦੇਸ਼ੀ ਮੀਡੀਆ ਦੀ ਜ਼ਮੀਨੀ ਰਿਪੋਰਟਿੰਗ ਜਿਹਨੂੰ ਫੀਲਡ ਰਿਪੋਰਟਿੰਗ ਕਹਿ ਲਿਆ ਜਾਂਦਾ, ਉਸ ਦੀ ਮਨਜ਼ੂਰੀ ਔਰ ਸਹੀ ਸਮੇਂ ਤੇ ਹੋ ਜਾਵੇ ਇਸ ਦੇ ਉੱਤੇ ਨਿਰਭਰ ਕਰਦੀ ਹੈ ਕਿ ਸਰਕਾਰ ਉਹਨਾਂ ਨੂੰ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਦਿੰਦੀ। ਜ਼ਿਕਰਯੋਗ ਹੈ ਕਿ ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਪਾਕਿਸਤਾਨ 180 ਦੇਸ਼ਾਂ ਦੇ ਵਿੱਚੋਂ 153 ਸਥਾਨ ਦੇ ਉੱਤੇ ਹੈ। ਹਾਲਾਂਕਿ ਭਾਰਤ ਦੇ ਨਾਲੋਂ 3 ਸਥਾਨ ਬਿਹਤਰ ਹੀ ਹੈ, ਪਰ ਫਿਰ ਵੀ ਸਿਆਸੀ ਟਿੱਪਣੀਕਾਰ ਮੁਸਤਫਾ ਨਵਾਜ਼ ਖੋਖਰ ਨੇ ਇੱਕ ਪਾਕਿਸਤਾਨ ਦੇ ਇੱਕ ਕੌਮਾਂਤਰੀ ਜਿਹੜਾ ਖਬਰੀ ਚੈਨਲ ਆ ਉਸਨੂੰ ਟਿੱਪਣੀ ਦਿੰਦਿਆਂ ਹੋਇਆ ਕਿਹਾ ਹੈ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੌਮਾਂਤਰੀ ਮੀਡੀਆ ਦੀ ਆਵਾਜ਼
ਦਬਾਈ ਜਾ ਰਹੀ ਹੈ ਤਾਂ ਕਿ ਜਿਹੜਾ ਸੁਤੰਤਰ ਮੀਡੀਆ ਉਹ ਗੱਲ ਨਾ ਕਰ ਸਕੇ ਤੇ ਪਾਕਿਸਤਾਨ ਦੇ ਮੀਡੀਆ ਨੂੰ ਕੰਟਰੋਲ 'ਚ ਕੀਤਾ ਜਾ ਸਕੇ। ਵੈਸੇ ਪਾਕਿਸਤਾਨ ਦੇ ਵਿੱਚ ਮੀਡੀਆ ਦੇ ਉੱਤੇ ਕਦੇ ਵੀ ਕਿਸੇ ਕਿਸਮ ਦੀ ਪਾਬੰਦੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਹਾਂ, ਸਥਾਨਕ ਮੀਡੀਆ ਸੰਸਥਾਵਾਂ ਜਿਹੜੀਆਂ ਨੇ ਉਹ ਅਕਸਰ ਵਿਦੇਸ਼ੀ ਮੀਡੀਆ ਦੀ ਤੁਲਨਾ ਦੇ ਵਿੱਚ ਵਧੇਰੇ ਦਬਾਅ ਦਾ ਸਾਹਮਣਾ ਜ਼ਰੂਰ ਕਰਦੀਆਂ ਨੇ। ਸੁਤੰਤਰ ਰਿਪੋਰਟਿੰਗ ਜਿਹੜੀ ਉਹ ਇੰਨੀ ਖੁੱਲ੍ਹ ਕੇ ਉੱਥੇ ਨਹੀਂ ਹੋ ਪਾਉਂਦੀ, ਇੰਡੀਪੈਂਡੈਂਟ ਰਿਪੋਰਟਿੰਗ ਨਹੀਂ ਹੋ ਪਾਉਂਦੀ। ਡੌਨ ਅਖਬਾਰ ਦੇ ਸੰਪਾਦਕ ਜ਼ਫਰ ਅਬਾਸ ਨੇ ਪਾਕਿਸਤਾਨ ਦੇ ਵਿੱਚ ਵਿਦੇਸ਼ੀ ਮੀਡੀਆ ਦੀ ਰਿਪੋਰਟਿੰਗ ਦੇ ਉੱਤੇ ਲਗਾਈਆਂ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਇਹਨਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ। ਉੱਥੇ ਹੀ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਂਦੇ ਭਾਰਤ ਸਰਕਾਰ ਦੇ 5 ਅਗਸਤ 2019 ਦੇ ਫੈਸਲੇ ਦੇ 7 ਸਾਲ ਪੂਰੇ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਆਪਣੀ ਟਿੱਪਣੀ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਇਸ ਨੂੰ ਭਾਰਤ ਦੀ ਤਰਫ ਤੋਂ ਚੁੱਕਿਆ ਗਿਆ ਇੱਕ ਤਰਫਾ ਕਦਮ ਕਰਾਰ ਦਿੱਤਾ। ਹਾਲਾਂਕਿ ਭਾਰਤ ਦੀ ਤਰਫ ਤੋਂ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਪਾਕਿਸਤਾਨ ਭਾਰਤ ਦੇ ਅੰਦਰੂਨ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਬੰਦ ਕਰੇ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਦਾਅਵੇ ਜਾਂ ਬਿਆਨਬਾਜ਼ੀ ਦੇ ਨਾਲ ਜੰਮੂ ਕਸ਼ਮੀਰ ਦੀ ਕੌਮਾਂਤਰੀ ਪੱਧਰ ਦੇ ਉੱਤੇ ਮਾਨਤਾ ਨੂੰ ਬਦਲਿਆ ਨਹੀਂ ਜਾ ਸਕਦਾ। ਉੱਥੋਂ ਦੇ ਲੋਕਾਂ ਦੇ ਕੌਮਾਂਤਰੀ ਕਾਨੂੰਨਾਂ ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਵਿੱਚ ਜਿਹੜੇ ਪ੍ਰਸਤਾਵ ਦਿੱਤੇ ਹੋਏ ਸੀ ਉਹਨਾਂ ਦੇ ਨਾਲ ਜੁੜੇ ਹੋਏ ਅਧਿਕਾਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਸ ਵਕਤ ਵਿਡੰਬਨਾ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਦਾ ਬਿਆਨ ਅਜਿਹੇ ਸਮੇਂ ਚ ਜੰਮੂ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀ ਹੀ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਪਾਕਿਸਤਾਨ ਦੀ ਫੌਜ ਤੇ ਪੁਲਿਸ ਦੀ ਤਰਫ ਤੋਂ ਉਹਨਾਂ ਲੋਕਾਂ ਦੇ ਖਿਲਾਫ ਪ੍ਰਦਰਸ਼ਨਾਂ ਦੇ ਉੱਤੇ ਹਿੰਸਾਤਮਕ ਕਾਰਵਾਈ ਕੀਤੀ ਜਾ ਰਹੀ ਹੈ। ਇੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ 5 ਅਗਸਤ 2019 ਨੂੰ ਚੁੱਕਿਆ ਗਿਆ ਸੰਵਿਧਾਨਕ ਕਦਮ ਪੂਰੇ ਤਰੀਕੇ ਦੇ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਸੀ। ਉਹਨਾਂ ਦੋਸ਼ ਮੜਿਆ ਕਿ ਪਾਕਿਸਤਾਨ ਝੂਠੇ ਦਾਅਵੇ ਕਰਕੇ ਕੌਮਾਂਤਰੀ ਮੀਡੀਆ ਦਾ ਧਿਆਨ ਖਿੱਚਣ ਦੀ ਮਹਿਜ਼ ਕੋਸ਼ਿਸ਼ ਕਰਦਾ। ਹਾਲਾਂਕਿ ਪਾਕਿਸਤਾਨ ਦਾ ਆਪਣਾ ਮਨੁੱਖੀ ਅਧਿਕਾਰ ਰਿਕਾਰਡ ਜਿਹੜਾ ਉਹ ਬੇਹੱਦ ਖਰਾਬ ਪੱਧਰ ਦਾ ਹੈ। ਪਾਕਿਸਤਾਨ ਦੇ ਯੋਮੇ ਇਸਤੇਹਾਲ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਉੱਤੇ ਵੀ ਭਾਰਤ ਨੇ ਸਖ਼ਤ ਟਿੱਪਣੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਉਸ ਕਥਿਤ ਯੋਮੇ ਇਸਤੇਹਾਲ ਨਾਮ ਤੇ ਭਾਰਤ ਦੇ ਖਿਲਾਫ ਜਿਹੜਾ ਇੱਕ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦਾ ਹੈ। ਜੰਮੂ ਕਸ਼ਮੀਰ ਤੇ ਲੱਦਾਖ ਖੇਤਰ ਭਾਰਤ ਦੇ ਇੱਕ ਅਣਵੰਡੇ ਹਿੱਸੇ ਰਹੇ ਨੇ ਔਰ 5 ਅਗਸਤ 2019 ਨੂੰ ਕੀਤਾ ਗਿਆ ਬਦਲਾਵ ਇਸ ਖਿੱਤੇ ਦੇ ਵਿੱਚ ਆਰਥਿਕ ਵਿਕਾਸ ਤੇ ਲੋਕਤੰਤਰੀ ਜਿਹੜੀ ਪ੍ਰਣਾਲੀ ਸੀ ਉਸਨੂੰ ਮਜ਼ਬੂਤ ਕਰਨ ਦੇ ਤਹਿਤ ਹੀ ਕੀਤਾ ਗਿਆ ਸੀ। ਉੱਥੇ ਹੀ ਹੁਣ ਭਾਰਤ ਦੀਆਂ ਜਦੋਂ ਕੌਮਾਂਤਰੀ ਪੱਧਰ ਤੇ ਖਬਰਾਂ ਚੱਲੀਆਂ ਨੇ ਤਾਂ ਬਾਂਗਲਾਦੇਸ਼ ਦੇ ਨਾਲ ਜੁੜੀ ਖਬਰ ਵੀ ਦੱਸ ਦਈਏ ਤੁਹਾਨੂੰ। ਬਾਂਗਲਾਦੇਸ਼ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਰਿਹਾਇਸ਼ ਨੂੰ ਅਜਾਇਬ ਘਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਅਜਾਇਬ ਘਰ 2024 ਦੇ ਪ੍ਰਦਰਸ਼ਨਾਂ ਦੇ ਦੌਰਾਨ ਹੋਈ ਹਿੰਸਾ ਦੇ ਪੀੜਤਾਂ ਦੀ ਯਾਦ ਚ ਬਣਾਇਆ ਗਿਆ, ਜਿਨ੍ਹਾਂ ਦੇ ਅੰਦੋਲਨ ਨੇ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਹੀ ਪਲਟ ਕਰਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਖੁਦ ਅਜਾਇਬ ਘਰ ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨਾਂ ਦੇ ਦੌਰਾਨ ਹੋਈ ਹਿੰਸਾ ਦੇ ਪੀੜਤਾਂ ਦੀ ਯਾਦ ਚ ਬਣਾਇਆ ਗਿਆ, ਜਿਨ੍ਹਾਂ ਦੇ ਅੰਦੋਲਨ ਨੇ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਹੀ ਪਲਟ ਕਰਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਖੁਦ ਅਜਾਇਬ ਘਰ ਦਾ ਉਦਘਾਟਨ ਕੀਤਾ। ਇਹ ਜਿਹੜੀ ਪ੍ਰਤੀਕਿਰਿਆ ਜਾਂ ਇਹ ਜਿਹੜਾ ਕਾਰਵਾਈ ਹੈ ਅਜਿਹੇ ਸਮੇਂ ਦੇ ਵਿੱਚ ਕੀਤੀ ਗਈ ਹੈ ਜਦੋਂ ਸ਼ੇਖ ਹਸੀਨਾ ਬਾਂਗਲਾਦੇਸ਼ ਛੱਡ ਕੇ ਭਾਰਤ ਦੇ ਵਿੱਚ ਆਏ ਨੇ ਤੇ ਉਦੋਂ ਤੋਂ ਬਾਅਦ ਉਹ ਪਹਿਲੀ ਵਾਰ ਇੱਕ ਕਿਸਮ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਤਾਂ ਨਹੀਂ ਕਹਿ ਸਕਦੇ ਪਰ ਜਨਤਕ ਤੌਰ ਦੇ ਉੱਤੇ ਇੱਕ ਸ਼ਮੂਲੀਅਤ ਉਹਨਾਂ ਦੀ ਜਨਤਕ ਤੌਰ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਹੋਈ। ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿੱਚ ਮੀਡੀਆ ਦੇ ਨਾਲ ਇੱਕ ਵਰਚੁਅਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਬਾਂਗਲਾਦੇਸ਼ ਨੂੰ ਤਕਲੀਫਾਂ ਝੱਲਦੇ ਹੋਏ ਦੇਖਿਆ। ਉਹਨਾਂ ਕਿਹਾ ਕਿ ਬਾਂਗਲਾਦੇਸ਼ ਉਹ ਨਹੀਂ ਹੈ ਜਿਸ ਨੂੰ ਅਸੀਂ ਬਣਾਇਆ ਸੀ, ਉਹ ਬਾਂਗਲਾਦੇਸ਼ ਨਹੀਂ ਹੈ ਜਿਸ ਦੇ ਲਈ 1971 ਦੇ ਵਿੱਚ 30 ਲੱਖ ਲੋਕਾਂ ਨੇ ਬਲੀਦਾਨ ਦਿੱਤਾ ਸੀ। ਜੁਲਾਈ ਅਗਸਤ 2024 ਦੇ ਦਰਮਿਆਨ ਅੰਦੋਲਨ ਨੂੰ ਲੈ ਕੇ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਸੱਚਾਈ ਇਹ ਹੈ ਕਿ ਬਾਂਗਲਾਦੇਸ਼ ਚ ਹੋਇਆ ਉਹ ਅੰਦੋਲਨ ਕੋਈ ਸਟੂਡੈਂਟ ਅੰਦੋਲਨ ਨਹੀਂ ਸੀ। ਸ਼ੁਰੂਆਤ ਦੇ ਵਿੱਚ ਹੀ ਮੇਰੀ ਸਰਕਾਰ ਨੇ ਗੱਲਬਾਤ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਔਰ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੁਲਝਾਉਣ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਹਾਈਜੈਕ ਕਰ ਲਿਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਸੁਧਾਰਾਂ ਦੀ ਮੰਗ ਦੇ ਪਿੱਛੇ ਇੱਕ ਸੰਗਠਿਤ ਗਰੁੱਪ ਕੰਮ ਕਰ ਰਿਹਾ ਸੀ ਜੋ ਸਟੂਡੈਂਟਸ ਦੀ ਮੰਗ ਨੂੰ ਹਿੰਸਾ ਦੇ ਵਿੱਚ ਬਦਲ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਹ ਵੀ ਕਿਹਾ ਕਿ ਮੈਂ ਇੱਕ ਅਜਿਹੀ ਵਿਅਕਤੀ ਦੇ ਤੌਰ ਦੇ ਉੱਤੇ ਬੋਲ ਰਹੀ ਹਾਂ ਜਿਸਨੇ ਆਪਣੀ ਜ਼ਿੰਦਗੀ ਬਾਂਗਲਾਦੇਸ਼ ਦੇ ਲੋਕਾਂ ਦੇ ਨਾਲ ਬਿਤਾਈ ਹੈ ਔਰ ਆਪਣੇ ਦੇਸ਼ ਤੋਂ ਦੂਰ ਹੋਣ ਦੇ ਲਈ ਮੈਨੂੰ ਮਜਬੂਰ ਕੀਤਾ ਗਿਆ।
ਪਰ ਮੈਨੂੰ ਕਦੇ ਵੀ ਆਪਣੇ ਦੇਸ਼ ਦੇ ਲੋਕਾਂ ਤੋਂ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਵੀ ਉਹਨਾਂ ਦਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਦਸੰਬਰ ਮਹੀਨੇ ਦੇ ਵਿੱਚ ਭਾਰਤ ਛੱਡ ਕੇ ਵਾਪਸ ਬਾਂਗਲਾਦੇਸ਼ ਚਲੇ ਜਾਣਗੇ, ਜਦਕਿ ਬਾਂਗਲਾਦੇਸ਼ ਦੀ ਤਾਰਿਕ ਰਹਿਮਾਨ ਵਾਲੀ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਤਿਆਰ ਬੈਠੀ ਹੈ ਕਿ ਏਅਰਪੋਰਟ ਤੋਂ ਹੀ ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰ ਲਿਆ ਜਾਵੇ।

0: ਖੈਰ ਉਧਰ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਵਿੱਚੋਂ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ RBI ਦੇ ਨਾਲ ਜੁੜੀ ਹੋਈ ਖਬਰ, RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ। ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਦੀ ਤਰਜ਼ ਦੇ ਉੱਤੇ ਦੁਨੀਆ ਭਰ ਦੇ ਵੱਡੇ ਬੈਂਕ ਜਿਹੜੇ ਨੇ ਰਿਜ਼ਰਵ ਬੈਂਕ, ਉਹ ਹੁਣ ਵਿਆਜ ਦਰਾਂ ਨੂੰ ਜਿਹੜੀ ਵੀ ਆਪਣੀਆਂ ਅਗਲੀਆਂ ਬੈਠਕਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਬਰਕਰਾਰ ਰੱਖ ਰਹੇ ਨੇ। ਅਮਰੀਕਾ ਨੇ ਕੀਤਾ, ਜਾਪਾਨ ਨੇ ਕੀਤਾ, ਯੂਰਪੀ ਬੈਂਕਾਂ ਨੇ ਕੀਤਾ, ਹੁਣ ਭਾਰਤ ਨੇ ਵੀ ਇਹੀ ਕੀਤਾ ਕਿ ਆਪਣੀ ਮਹੀਨਾਵਾਰ ਜਿਹੜੀ ਮੁਦਰਾ ਨੀਤੀ ਹੈ ਉਸ ਦੇ ਵਿੱਚ ਲਗਾਤਾਰ ਚੌਥੀ ਵਾਰ ਹੁਣ ਰੈਪੋ ਦਰ ਨੂੰ 5.25% ਦੇ ਉੱਤੇ ਕਾਇਮ ਰੱਖਿਆ ਹੋਇਆ। RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ 6 ਮੈਂਬਰੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਇਸ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਾ ਕਰਨ ਦਾ ਫੈਸਲਾ ਲਿਆ ਸੀ। ਕੇਂਦਰੀ ਬੈਂਕ ਦਾ ਮੁੱਖ ਟੀਚਾ ਤਾਂ ਇਹੀ ਹੈ ਕਿ ਮਿਡ ਟਰਮ ਦੇ ਦਰਮਿਆਨ ਮਹਿੰਗਾਈ ਨੂੰ ਭਾਰਤ ਦੇ ਵਿੱਚ 4% ਦੇ ਟੀਚੇ ਦੇ ਉੱਤੇ ਸਥਿਰ ਰੱਖਿਆ ਜਾ ਸਕੇ। ਵਿਆਜ ਦਰਾਂ ਵਧਾਏ ਨਾ ਜਾਣ ਦੇ ਕਾਰਨ ਘਰ ਤੇ ਵਾਹਣ ਦੇ ਲਈ ਜਿਹੜੇ ਕਰਜ਼ੇ ਲਈ ਬੈਠੇ ਨੇ ਲੋਕ, ਉਹਨਾਂ ਦੀ EMI ਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਏਗਾ। ਆਮ ਖਪਤਕਾਰਾਂ ਦੇ ਲਈ ਇਹ ਵੱਡੀ ਰਾਹਤ ਹੈ। ਪਰ ਦੂਸਰੇ ਪਾਸੇ ਜਿਹੜੀ ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਸਰਕਾਰ ਇੱਕ ਤਰੀਕੇ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਦੇ ਲਈ, ਉਸ ਮਕਸਦ ਦੇ ਲਈ ਵਿਦੇਸ਼ੀ ਮੁਦਰਾ ਦਾ ਜਿਹੜਾ ਇੱਕ ਉਹਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਭਾਰਤੀ ਬੈਂਕਾਂ ਦੇ ਵਿੱਚ ਨਿਵੇਸ਼ ਕਰਨ ਦੇ ਵਾਸਤੇ ਰਿਝਾ ਰਹੀ ਹੈ। ਅਜਿਹੇ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕੋਈ ਇਜ਼ਾਫਾ ਨਾ ਹੋਣਾ ਨਿਵੇਸ਼ਕਾਂ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ। ਉਧਰ ਭਾਰਤੀ ਰਿਜ਼ਰਵ ਬੈਂਕ ਅਗਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਦੇ ਦਰਮਿਆਨ ਪਲਾਸਟਿਕ ਕਰੰਸੀ ਨੋਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ। ਪੋਲੀਮਰ ਕਰੰਸੀ ਇਹਨੂੰ ਕਹਿ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਇਹੀ ਪੋਲੀਮਰ ਪਲਾਸਟਿਕ ਕਰੰਸੀ ਵਰਤੀ ਜਾਂਦੀ ਹੈ, ਪਰ ਭਾਰਤ 'ਚ ਸਾਰੇ ਕਰੰਸੀ ਨੋਟ ਇਸ ਪੋਲੀਮਰ ਦੀ ਤਕਨੀਕ ਦੇ ਨਾਲ ਨਹੀਂ ਬਣਨਗੇ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਇਹ ਨੋਟ 30 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਟਿਕਾਊ ਰਹਿ ਸਕਦੇ ਨੇ, ਖਾਸ ਤੌਰ ਦੇ ਉੱਤੇ ਘੱਟ ਕੀਮਤ ਵਾਲੇ ਨੋਟਾਂ ਦੇ ਲਈ ਬਹੁਤ ਲਾਹੇਵੰਦ ਹੋਣਗੇ ਜਿਨ੍ਹਾਂ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਪਰ ਭਾਰਤ ਫਿਲਹਾਲ ਵੱਡੇ ਨੋਟਾਂ ਦੇ ਨਾਲ ਇਹ ਤਜਰਬਾ ਕਰਨਾ ਚਾਹੇਗਾ। 500 ਤੇ 2000 ਦੇ ਨੋਟਾਂ ਦੇ ਨਾਲ ਜਿਹੜਾ ਇਹ ਤਜਰਬਾ ਕਰਕੇ ਭਾਰਤ ਪੋਲੀਮਰ ਪਲਾਸਟਿਕ ਕਰੰਸੀ ਸ਼ੁਰੂ ਕਰਨ ਜਾ ਰਿਹਾ। ਭਾਰਤ ਦੇ ਵਿੱਚ ਖੰਡ ਦੀਆਂ ਕੀਮਤਾਂ ਪਿਛਲੇ 1 ਮਹੀਨੇ ਦੇ ਦਰਮਿਆਨ ਲਗਭਗ 10% ਵੱਧ ਕੇ ਰਿਕਾਰਡ ਪੱਧਰ ਤੇ ਚਲੀਆਂ ਗਈਆਂ ਨੇ। ਵਪਾਰੀਆਂ ਤੇ ਜਿਹੜੇ ਦੂਸਰੇ ਅਧਿਕਾਰੀ ਨੇ ਉਦਯੋਗਿਕ ਸਪਲਾਈ ਦੇ ਨਾਲ ਜੁੜੇ ਹੋਏ, ਉਹਨਾਂ ਦਾ ਕਹਿਣਾ ਹੈ ਕਿ ਸਪਲਾਈ ਦੇ ਵਿੱਚ ਕਮੀ ਜ਼ਰੂਰ ਰਹੀ ਹੈ, ਪਰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਮੰਗ ਵਧੀ ਹੈ। ਔਰ ਮਹਾਰਾਸ਼ਟਰ ਦਾ ਕੋਲਹਾਪੁਰ ਜੋ ਕਿ ਖੰਡ ਦਾ ਸਭ ਤੋਂ ਵੱਡਾ ਕਮਰਸ਼ੀਅਲ ਸੈਂਟਰ ਵੀ ਹੈ, ਇੱਥੇ ਥੋਕ ਕੀਮਤਾਂ 10% ਵੱਧ ਕੇ ਹੁਣ 4,716 ਰੁਪਏ ਪ੍ਰਤੀ 100 ਕਿਲੋਗ੍ਰਾਮ ਦੇ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਗਈਆਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤਾਂ ਕਹਿਣਾ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਭਾਜਪਾ ਦੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਦੇ ਉਸ ਬਿਆਨ ਦੇ ਉੱਤੇ ਪਲਟਵਾਰ ਕੀਤਾ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਨਹੀਂ ਆ ਰਹੇ। ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਕੀ ਸਦਨ ਨੂੰ ਚਲਾਉਣ ਦੇ ਹੁਕਮ ਦੇ ਰਹੇ ਨੇ, ਰਾਹੁਲ ਗਾਂਧੀ ਤੇ ਉਹਨਾਂ ਦੇ ਸੰਸਦ ਮੈਂਬਰ ਅਜਿਹਾ ਹੰਗਾਮਾ ਕਰਦੇ ਨੇ ਜਿਸ ਦੇ ਚੱਲਦਿਆਂ 2 ਮਿੰਟਾਂ ਦੇ ਅੰਦਰ ਅੰਦਰ ਪੂਰੀ ਪਾਰਲੀਮੈਂਟਰੀ ਕਾਰਵਾਈ ਭੰਗ ਕਰ ਦਿੱਤੀ ਜਾਂਦੀ ਹੈ। ਜਿਸ ਮਹਿਕਮੇ ਦੀ ਚਰਚਾ ਹੋਣੀ ਹੁੰਦੀ ਹੈ ਉਸ ਮਹਿਕਮੇ ਦਾ ਮੰਤਰੀ ਤਾਂ ਸਦਨ ਦੇ ਵਿੱਚ ਮੌਜੂਦ ਹੁੰਦਾ। ਅਜਿਹੇ ਦੇ ਵਿੱਚ ਜਦੋਂ ਗ੍ਰਹਿ ਮੰਤਰੀ ਮੰਤਰਾਲੇ ਦੇ ਨਾਲ ਜੁੜੀ ਚਰਚਾ ਹੋਏਗੀ ਤਾਂ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ, ਪਰ ਦੂਜਿਆਂ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਨੈਰੇਟਿਵ ਘੜਨ ਦੀ ਜਿਹੜੀ ਰਾਹੁਲ ਗਾਂਧੀ ਦੀ ਆਦਤ ਹੈ ਉਸ ਦਾ ਜਿਹੜਾ ਉਸ ਦੇ ਉੱਤੇ ਸਵਾਲ ਹੋਣੇ ਚਾਹੀਦੇ ਨੇ। ਅਸਲ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਨਾਲ ਉਹਨਾਂ ਨੇ ਕੁਝ ਨਿੱਜੀ ਟਿੱਪਣੀਆਂ ਵੀ ਕਰ ਛੱਡੀਆਂ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਨੂੰ ਅਸਲ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਨੂੰ ਉਮੀਦ ਹੈ ਕਿ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਪੂਰੇ ਆਤਮ ਵਿਸ਼ਵਾਸ ਦੇ ਨਾਲ ਖੜੇ ਨੇ ਔਰ ਦੇਸ਼ ਦੇ ਨੌਜਵਾਨਾਂ ਦੀ ਹੀ ਸਾਨੂੰ ਲੋੜ ਹੋਏਗੀ। ਐਸੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦਾ ਨਾਂ ਲੈ ਕੇ ਮੇਰੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ, ਪਰ ਵਿਦਿਆਰਥੀਆਂ ਦੇ ਖਿਲਾਫ ਹਿੰਸਾ ਦੇ ਲਈ ਅਮਿਤ ਸ਼ਾਹ ਹੀ ਜ਼ਿੰਮੇਦਾਰ ਨੇ, ਉਹਨਾਂ ਨੂੰ ਆਪਣੀ ਜ਼ਿੰਮੇਦਾਰੀ ਸਿੱਧੇ ਤੌਰ ਤੇ ਲੈ ਲੈਣੀ ਚਾਹੀਦੀ ਹੈ। ਅਮਿਤ ਸ਼ਾਹ ਦੇ ਵਿੱਚ ਇੰਨੀ ਵੀ ਹਿੰਮਤ ਨਹੀਂ ਹੈ ਕਿ ਉਹ ਪਾਰਲੀਮੈਂਟ ਆ ਕੇ ਦੱਸ ਸਕਣ ਕਿ ਵਿਦਿਆਰਥੀਆਂ ਦੇ ਨਾਲ ਕੀ ਹੋਇਆ। ਵਿਰੋਧੀ ਧਿਰ ਦੇ ਆਗੂ ਨੇ ਇਹ ਟਿੱਪਣੀਆਂ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਦਿੱਤੀਆਂ। ਰਾਹੁਲ ਗਾਂਧੀ ਨੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ 10 ਜਨਪਥ ਵਿਚਲੀ ਰਿਹਾਇਸ਼ ਤੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਲੱਗ ਅਲੱਗ ਸਟੇਟਸ ਦੇ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਮਿਲਿਆ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਮੈਨੂੰ ਉਹਨਾਂ ਵਰਗੇ ਹਜ਼ਾਰਾਂ ਵਿਦਿਆਰਥੀਆਂ ਦੇ ਉੱਤੇ ਮਾਣ ਹੈ ਕਿਉਂਕਿ ਸੰਵਿਧਾਨ, ਸਿੱਖਿਆ ਪ੍ਰਬੰਧ ਤੇ ਭਾਰਤ ਦੇ ਭਵਿੱਖ ਦੇ ਲਈ ਉਹ ਲੜੇ ਨੇ। ਉੱਥੇ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪਾਰਲੀਮੈਂਟ ਦੇ ਵਿੱਚ ਬਣੇ ਹੋਏ ਜਮੂਰ ਨੂੰ ਤੋੜਨ ਦੇ ਇਰਾਦੇ ਦੇ ਨਾਲ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ। ਉਹਨਾਂ ਨੇ ਮਾਨਸੂਨ ਇਜਲਾਸ ਦੇ ਬਾਕੀ ਰਹਿੰਦੇ ਸੈਸ਼ਨਸ ਦੇ ਲਈ ਸੰਸਦੀ ਕਾਰਵਾਈ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਰਾਹੁਲ ਗਾਂਧੀ ਤੋਂ ਸਹਿਯੋਗ ਮੰਗਿਆ। ਖਬਰਾਂ ਇਹ ਵੀ ਨੇ ਕਿ ਇਸ ਦਰਮਿਆਨ ਹਲਕਾਬੰਦੀ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਜਿਹੜਾ ਮੁੜ ਤੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਵੀ ਚਰਚਾ ਹੋਈ ਹੈ, ਪਰ ਕਾਂਗਰਸੀ ਆਗੂ ਨੇ ਇਸ ਦੇ ਬਾਰੇ ਕੋਈ ਵਾਅਦਾ ਨਹੀਂ ਕੀਤਾ। ਕਿਰਨ ਰਿਜਿਜੂ ਤੇ ਰਾਹੁਲ ਗਾਂਧੀ ਦੀ ਪਿਛਲੇ 10 ਦਿਨਾਂ ਦੇ ਵਿੱਚ ਇਹ ਦੂਜੀ ਵਾਰ ਮੀਟਿੰਗ ਹੈ। ਸਰਕਾਰ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਜਿਹੜਾ ਇਹ ਹਲਕਾਬੰਦੀ ਵਾਲਾ ਬਿੱਲ ਹੈ ਔਰ ਮਹਿਲਾ ਰਾਖਵਾਂਕਰਨ ਦਾ ਬਿੱਲ ਹੈ, ਜਿਸ ਦੇ ਵਿੱਚ ਭਾਰਤ ਦੇ ਅੰਦਰ ਲੋਕ ਸਭਾ ਦੀਆਂ ਸੀਟਾਂ 850 ਕਿਤੇ ਜਾਣ ਦੀਆਂ ਗੱਲਾਂ ਤੁਰ ਰਹੀਆਂ ਨੇ, ਉਸ ਦੇ ਨਾਲ ਜੁੜੇ ਬਿੱਲ ਨੂੰ ਲਿਆਉਣ ਦੇ ਉੱਤੇ ਵਜਿਦ ਹੈ। ਜਦਕਿ ਭਾਰਤ ਸਰਕਾਰ ਭਾਰਤ ਦੀ ਮੁੱਖ ਵਿਰੋਧੀ ਧਿਰ ਇਹ ਬਾਰ ਬਾਰ ਇਲਜ਼ਾਮ ਲਗਾ ਰਹੀ ਹੈ ਕਿ ਜੇਕਰ ਮਹਿਲਾ ਰਾਖਵਾਂਕਰਨ ਬਿੱਲ ਲਿਆਉਣਾ ਹੈ ਤਾਂ ਮੌਜੂਦਾ ਸੀਟਾਂ ਦੇ ਵਿੱਚ ਹੀ ਕਿਉਂ ਨਹੀਂ ਲਿਆਉਂਦਾ ਜਾ ਰਿਹਾ। ਸੀਟਾਂ ਦੀ ਗਿਣਤੀ ਵਧਾਏ ਜਾਣ ਦੇ ਨਾਲ ਭਾਰਤ ਦੇ ਵਿੱਚ ਦੱਖਣੀ ਸੂਬਿਆਂ ਨੂੰ ਅਧਿਕਾਰ ਜਿਹੜੇ ਨੇ ਉਹਨਾਂ ਦੇ ਸੀਮਤ ਹੋ ਜਾਣਗੇ, ਜਦਕਿ ਆਬਾਦੀ ਦੇ ਆਧਾਰ ਦੇ ਉੱਤੇ ਸੀਟਾਂ ਵਧਾਏ ਜਾਣ ਵਾਲੇ ਇਸ ਨਿਯਮ ਦੇ ਤਹਿਤ ਹਿੰਦੀ ਭਾਸ਼ੀ ਜਿਹੜੇ ਸੂਬੇ ਨੇ ਯਾਨੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਬਿਹਾਰ, ਜਿੱਥੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਅਕਸਰ ਕਾਇਮ ਰਹਿੰਦੀਆਂ ਨੇ, ਇਹਨਾਂ ਨੂੰ ਵਧੇਰੇ ਪ੍ਰਤੀਨਿਧਤਾ ਮਿਲੇਗੀ ਪਾਰਲੀਮੈਂਟ ਦੇ ਵਿੱਚ ਔਰ ਇਸ ਦੇ ਨਾਲ ਭਾਰਤ ਦੇ ਵਿੱਚ ਇੱਕ ਵੰਡ ਜਿਹੜੀ ਆ ਹੋਰ ਵੀ ਜ਼ਿਆਦਾ ਵੱਧ ਜਾਏਗੀ ਉੱਤਰੀ ਤੇ ਦੱਖਣੀ ਸੂਬਿਆਂ ਦੀ। ਉੱਥੇ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਰੁਜ਼ਗਾਰ ਮਤੇ ਨੂੰ ਲੈ ਕੇ ਹਾਕਮ ਤੇ ਵਿਰੋਧੀ ਧਿਰਾਂ ਦੇ ਵਿਚਕਾਰ ਕੱਲ੍ਹ ਦੇ ਦਿਨ ਪੇਚ ਫਸ ਗਿਆ। ਹਾਕਮ ਧਿਰ ਨੇ ਜਿੱਥੇ ਪਿਛਲੇ 4.5 ਸਾਲਾਂ ਦੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ 68,000 ਸਰਕਾਰੀ ਨੌਕਰੀਆਂ ਦੇਣ ਦਾ ਆਪਣਾ ਦਾਅਵਾ ਕੀਤਾ, ਉੱਥੇ ਵਿਰੋਧੀ ਧਿਰ ਕਾਂਗਰਸ ਨੇ ਮੰਗ ਰੱਖੀ ਕਿ ਪੰਜਾਬ ਸਰਕਾਰ 4.5 ਸਾਲਾਂ ਦੇ ਵਿੱਚ ਦਿੱਤੀਆਂ ਨੌਕਰੀਆਂ ਦੇ ਬਾਰੇ ਵਾਈਟ ਪੇਪਰ ਜਾਰੀ ਕਰ ਦੇਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ, ਪਤਾ ਲੱਗ ਜਾਵੇ ਕਿ ਨੌਕਰੀਆਂ ਹਾਸਲ ਕਰਨ ਵਾਲੇ ਕਿੰਨੇ ਪੰਜਾਬੀ ਨੇ। ਵਿਰੋਧੀ ਧਿਰਾਂ ਨੇ ਗੈਰ ਪੰਜਾਬੀਆਂ ਨੂੰ ਰੁਜ਼ਗਾਰ ਦਿੱਤੇ ਜਾਣ ਦੇ ਮੁੱਦੇ ਨੂੰ ਉਭਾਰਿਆ ਤੇ ਸਰਕਾਰੀ ਨੌਕਰੀਆਂ ਦੇ ਲਈ ਡੋਮੀਸਾਈਲ ਲਾਜ਼ਮੀ ਕਰਨ ਦੀ ਮੰਗ ਵੀ ਕੀਤੀ। ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੱਲ ਦੇ ਦਿਨ ਪੰਜਾਬ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਈ। ਇਸ ਸੈਸ਼ਨ ਤੋਂ ਬਾਅਦ ਸੂਬੇ ਦੇ ਵਿਕਾਸ ਦੇ ਲਈ ਕਈ ਅਹਿਮ ਫੈਸਲੇ ਲਏ ਗਏ। ਦਾਅਵਾ ਕੀਤਾ ਗਿਆ ਕਿ 3 ਨਵੀਆਂ ਡਿਜੀਟਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ, ਹਾਲਾਂਕਿ ਇਸ ਦੇ ਬਾਰੇ ਹਾਲੇ ਸਿਰਫ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਆਊਟਸੋਰਸ ਕਾਮਿਆਂ ਨੂੰ ਠੇਕੇ ਦੇ ਉੱਤੇ ਲਿਆਉਣ, ਦਰਖਤਾਂ ਦੀ ਕਟਾਈ ਰੋਕਣ ਤੇ ਪ੍ਰਾਈਵੇਟ ਸਕੂਲਾਂ 'ਚ ਮਨਮਰਜ਼ੀ ਦੇ ਨਾਲ ਫੀਸਾਂ ਦੇ ਵਾਧੇ ਨੂੰ ਨਿਯਮਤ ਕਰਨ ਦੇ ਲਈ 3 ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹਨਾਂ ਬਿੱਲਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਹੋ ਸਕਦਾ ਅੱਜ ਦੇ ਦਿਨ ਪੇਸ਼ ਕਰ ਦਿੱਤਾ ਜਾਵੇ, ਜਿੱਥੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਕਾਨੂੰਨੀ ਰੂਪ ਲੈ ਸਕਦੇ ਨੇ। ਭਾਰਤ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਪਾਰਲੀਮੈਂਟ ਦੇ ਨਾਲ ਹੀ ਜੁੜੀ ਹੋਈ ਸਾਂਝੀ ਕਰ ਲਈ ਹੈ, ਜਿੱਥੇ ਪਾਰਲੀਮੈਂਟ ਦੇ ਵਿੱਚ ਹੁਣ ਇੱਕ ਕਮੇਟੀ ਦੀ ਤਰਫ ਤੋਂ ਇਹ ਤੈਅ ਕੀਤਾ ਜਾਏਗਾ ਕਿ ਕੀ ਆਸਟ੍ਰੇਲੀਆ ਜੇਕਰ ਜੰਗ ਵਰਗੇ ਹਾਲਾਤ ਬਣਦੇ ਨੇ ਦੁਨੀਆਂ ਭਰ ਦੇ ਵਿੱਚ, ਵੈਸੇ ਤਾਂ ਬਣੀਆਂ ਹੀ ਹੋਈਆਂ ਨੇ ਜੰਗਾਂ, ਪਰ ਜੇਕਰ ਆਸਟ੍ਰੇਲੀਆ ਨੂੰ ਸ਼ਾਮਲ ਹੋਣਾ ਪੈਂਦਾ ਹੈ ਤਾਂ ਕੀ ਆਸਟ੍ਰੇਲੀਆ ਦੇ ਕੋਲ ਇੰਨੀ ਤਾਕਤ ਹੈ ਤੇ ਜੇ ਕਿਤੇ ਕੋਈ ਗੈਪ ਹੈ ਤਾਂ ਉਹਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ। ਬਹੁਤ ਸਾਰੇ ਫੈਡਰਲ MPs ਰਲ ਕੇ ਆਪਣਾ ਆਪਣਾ ਵਿਚਾਰ ਦੇਣਗੇ। ਇਹ ਨਵੀਂ ਪਾਰਲੀਮੈਂਟਰੀ ਕਮੇਟੀ ਜਿਹੜੀ ਡਿਫੈਂਸ ਮਸਲਿਆਂ ਦੇ ਉੱਤੇ ਬਣਾਈ ਗਈ ਹੈ, ਇਸ ਦੇ ਵਿੱਚ ਵੀ ਵਿਚਾਰ ਕਰੇਗੀ ਕਿ ਜਿਹੜੀ ਬਰਾਡਰ ਕਮਿਊਨਿਟੀ ਹੈ ਆਸਟ੍ਰੇਲੀਆ ਦੇ ਵਿੱਚ, ਜਿਹੜੇ ਬਿਜ਼ਨਸਿਸ ਨੇ, ਉਹਨਾਂ ਦਾ ਕੀ ਨੈਸ਼ਨਲ ਡਿਫੈਂਸ ਦੇ ਵਿੱਚ ਯੋਗਦਾਨ ਰਹੇਗਾ, ਉਹ ਕਿਸ ਤਰੀਕੇ ਦੇ ਨਾਲ ਗੁੱਡਸ ਤੇ ਸਰਵਿਸਿਸ ਨੂੰ ਸਪਲਾਈ ਕਰਦੇ ਰਹਿ ਸਕਣਗੇ, ਆਮ ਲੋਕਾਂ ਦੀਆਂ ਜਿਹੜੇ ਹੱਕ ਨੇ ਉਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਜਾਏਗਾ। ਫੈਡਰਲ ਸਰਕਾਰ ਦੀ ਤਰਫ ਤੋਂ ਅਦਾਰੇ ABC ਨੂੰ ਇਸ ਬਾਬਤ ਇੱਕ ਸਰੋਤਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਪਾਰਲੀਮੈਂਟਰੀ ਕਮੇਟੀ ਇਹ ਤੈਅ ਕਰਨਾ ਚਾਹੁੰਦੀ ਹੈ ਕਿ ਏਸ਼ੀਆ ਦੇ ਵਿੱਚ ਜੇਕਰ ਕੋਈ ਕਨਫਲਿਕਟ ਵੱਧ ਹੈ, ਹਾਲਾਂਕਿ ਇਸ ਕਿਸਮ ਦੇ ਕੋਈ ਸੰਕੇਤ ਨਹੀਂ ਨੇ, ਪਰ ਬਹੁਤ ਸਾਰੇ ਏਸ਼ੀਆਈ ਮੀਡੀਆ ਆਊਟਲੈਟਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਮੱਧ ਪੂਰਬ ਦਾ ਕਨਫਲਿਕਟ ਚੱਲ ਰਿਹਾ ਤੇ ਦੂਜੇ ਪਾਸੇ ਹੁਣ ਚੀਨ ਇਸ ਕਨਫਲਿਕਟ ਦੇ ਵਿੱਚ, ਜਿੱਥੇ ਅਮਰੀਕਾ ਇਰਾਨ ਦੇ ਨਾਲ ਘਿਰਿਆ ਹੋਇਆ, ਤਾਂ ਅਮਰੀਕਾ ਦੀਆਂ ਨਜ਼ਰਾਂ ਤੋਂ ਹਟ ਕੇ ਤਾਈਵਾਨ ਦੇ ਉੱਤੇ ਕਬਜ਼ਾ ਲੈਣ ਦੀਆਂ ਪੂਰੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਨੀਆਂ ਚਾਹੁੰਦਾ ਤੇ ਤਾਈਵਾਨ ਦੇ ਉੱਤੇ ਕਿਸੇ ਕਿਸਮ ਦਾ ਕੋਈ ਹਮਲਾ ਕੀਤਾ ਜਾ ਸਕਦਾ ਹੈ। ਜੇ ਇਹਦੇ ਵਿੱਚ ਆਸਟ੍ਰੇਲੀਆ ਦੇ ਹਿੱਤ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ ਇਹ ਵੀ ਧਿਆਨ 'ਚ ਰੱਖਣਾ ਹੋਏਗਾ। ਕੌਮਾਂਤਰੀ ਜੰਗ ਦੀ ਸਥਿਤੀ ਦੇ ਵਿੱਚ ਆਸਟ੍ਰੇਲੀਆ ਕੌਮਾਂਤਰੀ ਬਾਜ਼ਾਰ ਦੇ ਨਾਲੋਂ ਟੁੱਟ ਕੇ ਕਿੰਨਾ ਚਿਰ ਸਰਵਾਈਵ ਕਰ ਸਕਦਾ ਹੈ ਇਹ ਵੀ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ। ਹਾਲਾਂਕਿ ਆਸਟ੍ਰੇਲੀਆ ਸਿੱਧੇ ਤਰੀਕੇ ਦੇ ਨਾਲ ਮੱਧ ਪੂਰਬ ਤੋਂ ਪੈਟਰੋਲ ਦੀ ਸਪਲਾਈ ਹਾਸਲ ਨਹੀਂ ਕਰਦਾ, ਬਹੁਤ ਸਾਰੇ ਅਸਿੱਧੇ ਤਰੀਕੇ ਨੇ, ਪਰ ਫਿਰ ਵੀ ਦੁਨੀਆ ਦੇ 20% ਪੈਟਰੋਲੀਅਮ ਰਸਤੇ ਦੇ ਜ਼ਰੀਏ ਹੋ ਕੇ ਜਾਂਦੇ ਜਿਹੜੇ ਕਾਰੋਬਾਰ ਨੇ, ਜਦੋਂ ਉਹ ਪ੍ਰਭਾਵਿਤ ਹੋਏ ਨੇ ਤੇ ਦੁਨੀਆ ਦੇ ਦੂਸਰੇ ਹਿੱਸਿਆਂ 'ਚ ਜਿਹੜੇ ਸਮੁੰਦਰੀ ਰਸਤੇ ਨੇ ਜਾਂ ਹੋਰ ਕਾਰੋਬਾਰੀ ਮਾਰਗ ਨੇ, ਜੇ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਆਸਟ੍ਰੇਲੀਆ ਦੇ ਉੱਤੇ ਇਸ ਦਾ ਅਸਰ ਕਿੰਨਾ ਕੁ ਪੈਂਦਾ ਹੈ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਖੈਰ, ਇਸ ਤੋਂ ਬਾਅਦ ਇੱਕ ਹੋਰ ਖਬਰ ਦੀ ਜੇ ਸਾਂਝ ਪਾਈਏ ਤੇ ਸਮੁੰਦਰੀ ਰਸਤਿਆਂ ਦੀ ਤੇ ਹਵਾਈ ਰਸਤਿਆਂ ਦੀ, ਤਾਂ ਇਹ ਆਸਟ੍ਰੇਲੀਆ ਦੇ ਕਲਾਈਮੇਟ ਚੇਂਜ ਮਿਨਿਸਟਰ ਦੇ ਨਾਲ ਜੁੜੀ ਹੋਈ ਹੈ। ਹਾਲਾਂਕਿ ਕ੍ਰਿਸ ਬੋਵਨ ਦੇਸ਼ ਦੇ ਵਿੱਚ ਵਾਤਾਵਰਣ ਦੇ ਅੰਦਰ ਜਿਹੜਾ ਵਿਗਾੜ ਹੋ ਰਿਹਾ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਫੈਸਲੇ ਲੈਂਦੇ ਨੇ, ਜਾਂ ਉਹਨਾਂ ਦਾ ਮੰਤਰਾਲਾ ਇਹ ਫੈਸਲੇ ਲੈਂਦਾ ਹੈ ਕਿ ਆਸਟ੍ਰੇਲੀਆ ਦੇ ਵਾਤਾਵਰਣ ਨੂੰ, ਇੱਥੋਂ ਦੇ ਝਗੜਦੇ ਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ। ਵਾਤਾਵਰਣ ਨੂੰ ਬਚਾਉਣ ਦੇ ਪਿੱਛੇ ਇੱਕ ਸਭ ਤੋਂ ਵੱਡਾ, ਖਰਾਬ ਹੋਣ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੁੰਦਾ ਕਿ ਕਾਰਬਨ ਨਿਕਾਸੀ ਕਿੰਨੀ ਜ਼ਿਆਦਾ ਹੋ ਰਹੀ ਹੈ, ਜਿਹਨੂੰ ਕਾਰਬਨ ਐਮਿਸ਼ਨ ਕਹਿ ਰਹੇ ਨੇ, ਔਰ ਇਸੇ ਕਾਰਬਨ ਐਮਿਸ਼ਨ ਨੂੰ ਘੱਟ ਕਰਨ ਜਾਂ ਨੈੱਟ ਜ਼ੀਰੋ ਦਾ ਟੀਚਾ ਜਿਹੜਾ ਇੱਕ ਮਿਥਿਆ ਗਿਆ ਕਿ 2005 ਦੇ ਮੁਕਾਬਲੇ ਆਸਟ੍ਰੇਲੀਆ ਦੇ ਵਿੱਚ ਕਾਰਬਨ ਦੀ ਨਿਕਾਸੀ 0% ਦੇ ਉੱਤੇ ਲਿਆਂਦੀ ਜਾਵੇ 2005 ਦੇ ਮੁਕਾਬਲੇ, ਇਹ ਯਾਦ ਰੱਖਿਓ ਜ਼ਰੂਰ। ਸੋ ਉਸ ਨੂੰ ਘੱਟ ਕਰਨ ਦੇ ਟੀਚੇ ਦੇ ਨਾਲ ਕ੍ਰਿਸ ਬੋਵਨ ਜਿਹੜੇ ਦੇਸ਼ ਦੇ ਕਲਾਈਮੇਟ ਚੇਂਜ ਮਿਨਿਸਟਰ ਨੇ, ਉਹਨਾਂ ਨੇ ਬਹੁਤ ਜ਼ਿਆਦਾ ਕਾਰਬਨ ਐਮਿਟ ਕਰ ਦਿੱਤਾ। ਉਹਨਾਂ ਨੇ ਖੁਦ ਹਵਾਈ ਜਹਾਜ਼ ਦੀਆਂ ਇੰਨੀਆਂ ਯਾਤਰਾਵਾਂ ਕਰ ਦਿੱਤੀਆਂ, ਕਾਰਬਨ ਤਾਂ ਐਮਿਟ ਹੋਇਆ ਹੀ ਹੋਏਗਾ, ਪਰ ਦੇਸ਼ ਦੇ ਟੈਕਸਪੇਅਰ ਦਾ ਪੈਸਾ ਵੀ ਕਿੰਨਾ ਉਹਦੇ ਤੇ ਲੱਗਿਆ। $3,45,000 ਦੀਆਂ ਉਹਨਾਂ ਨੇ ਵਿਦੇਸ਼ੀ ਦੌਰੇ ਕਰ ਛੱਡੇ ਨੇ, ਔਰ ਇਹ ਸਾਰਾ ਖਰਚਾ ਜਿਹੜਾ ਇਹ ਟੈਕਸਪੇਅਰ ਦੀ ਜੇਬ ਦੇ ਵਿੱਚ ਹੋ ਗਿਆ। ਇਹ ਲੇਟੈਸਟ ਡੇਟਾ ਜਿਹੜਾ ਸਾਹਮਣੇ ਆਇਆ ਸਾਲ 2025-26 ਦੇ ਵਿੱਤ ਵਰੇ ਦਾ, ਇੰਡੀਪੈਂਡੈਂਟ ਪਾਰਲੀਮੈਂਟਰੀ ਐਕਸਪੈਂਸ ਅਥਾਰਟੀ ਦੀ ਤਰਫ ਤੋਂ ਜਾਰੀ ਕੀਤਾ ਗਿਆ। ਲਗਭਗ 46 ਦਿਨ ਕ੍ਰਿਸ ਬੋਵਨ ਨੇ ਟਰੈਵਲ ਕੀਤਾ ਹੈ, ਔਰ ਇਹਨਾਂ 46 ਦਿਨਾਂ ਚ ਹਰ ਰੋਜ਼ ਲਗਭਗ $7,500 ਖਰਚ ਕੀਤਾ ਹੈ। ਇਸ ਦੇ ਵਿੱਚ ਤਾਂ $50,000 ਉਹਨਾਂ ਦਾ ਭਾਰਤ, ਚੀਨ ਵਰਗੇ ਜਿਹੜੇ ਦੁਨੀਆਂ ਚ ਸਭ ਤੋਂ ਵੱਧ ਕਾਰਬਨ ਐਮਿਟ ਕਰਦੇ ਨੇ ਉਹਨਾਂ ਦੋ ਦੇਸ਼ਾਂ ਦਾ ਵੀ ਹੈ। ਔਰ ਹੋ ਸਕਦਾ ਹੈ ਕ੍ਰਿਸ ਬੋਵਨ ਨੇ ਇਹ ਦੇਖਿਆ ਹੋਵੇ ਕਿ ਇਹ ਦੇਸ਼ ਇੰਨਾ ਜ਼ਿਆਦਾ ਕਾਰਬਨ ਨਿਕਾਸੀ ਕਿਵੇਂ ਕਰਦੇ ਨੇ, ਉਹ ਤਰੀਕੇ ਨਾ ਵਰਤੀਏ। ਪਰ ਇਸ ਤੋਂ ਇਲਾਵਾ ਕ੍ਰਿਸ ਬੋਵਨ ਦੇ ਹੋਰ ਦੌਰੇ ਵੀ ਹੋਏ ਨੇ, ਜਿਵੇਂ ਉਦਾਹਰਣ ਦੇ ਤੌਰ ਤੇ ਉਹ 6 ਦਿਨਾਂ ਦੌਰੇ ਦੇ ਲਈ ਜਰਮਨੀ ਤੇ ਸਿੰਗਾਪੁਰ ਗਏ ਸੀ ਜੂਨ ਮਹੀਨੇ ਚ, $41,000 ਦਾ ਖਰਚ ਉੱਥੇ ਆ ਗਿਆ ਸੀ। ਫਿਰ ਡੈਨਮਾਰਕ, ਫਿਨਲੈਂਡ ਦਾ ਦੌਰਾ ਫਿਰ ਤੋਂ ਕੀਤਾ ਗਿਆ ਸੀ ਮਈ ਮਹੀਨੇ ਦੇ ਵਿੱਚ, ਜਿਹੜਾ ਉਸ ਤੋਂ ਪਹਿਲਾਂ $45,000 ਦਾ ਖਰਚ ਉਦੋਂ ਆਇਆ ਸੀ। ਇੱਕ ਵਾਰ ਨਿਊਜ਼ੀਲੈਂਡ ਵੀ ਗਏ ਸੀ ਪਿਛਲੇ ਸਾਲ ਦਸੰਬਰ ਮਹੀਨੇ ਚ, $7,000 ਉਦੋਂ ਖਰਚ ਦਿੱਤਾ ਸੀ। 11 ਦਿਨਾਂ ਦੇ ਲਈ ਬ੍ਰਾਜ਼ੀਲ, ਚਿਲੀ ਵਰਗੇ ਦੇਸ਼ਾਂ ਚ ਗਏ ਸੀ, $80,000 ਦਾ ਖਰਚ ਉਦੋਂ ਆਇਆ ਸੀ। ਤੇ ਸਭ ਤੋਂ ਵੱਧ ਖਰਚ ਉਹਨਾਂ ਦਾ ਆਇਆ $1,18,000 ਜਦੋਂ ਮਹਿਜ਼ ਹਫ਼ਤੇ ਇੱਕ ਦਾ ਦੌਰਾ ਉਹਨਾਂ ਨੇ ਅਮਰੀਕਾ ਦੇ ਲਈ ਕੀਤਾ ਸੀ। ਅਮਰੀਕਾ ਦੇ ਇਸ ਦੌਰੇ ਦੇ ਦਰਮਿਆਨ $1,18,000 ਤੇ $30 ਹੋਰ ਜੋੜ ਲਵੋ, ਇਹ ਵੀ ਟੈਕਸਪੇਅਰ ਦੀ ਜੇਬ ਦੇ ਵਿੱਚੋਂ ਖਰਚ ਕੀਤੇ ਗਏ ਸੀ। ਇਹ ਸਾਰੇ ਐਨਾਲਿਸਿਸ ਦੱਸਦੇ ਨੇ ਕਿ ਕ੍ਰਿਸ ਬੋਵਨ ਨੇ ਲਗਭਗ 1,67,000 ਤੇ 800 ਕਿਲੋਮੀਟਰ ਦਾ ਟਰੈਵਲ ਕੀਤਾ ਹੈ। ਹਵਾਈ ਜਹਾਜ਼ ਦੇ ਰਾਹੀਂ ਹੋਏ ਇਸ ਟਰੈਵਲ ਤੇ ਬਾਅਦ ਉਹਨਾਂ ਦੇ ਜਹਾਜ਼ ਨੇ ਕਿੰਨਾ ਕਾਰਬਨ ਐਮਿਟ ਕੀਤਾ ਹੋਏਗਾ ਤੇ ਕਿਹੜੇ ਕਲਾਈਮੇਟ ਨੂੰ ਬਚਾਉਣ ਦੀ ਉਹਨਾਂ ਨੇ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ, ਉਸ ਦੇ ਬਾਰੇ ਉਹਨਾਂ ਨੇ ਇੱਕ ਵਾਰ ਵੀ ਕੱਲ ਦੇ ਦਿਨ ਮੈਂਸ਼ਨ ਨਹੀਂ ਕੀਤਾ। ਕੱਲ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦਾ ਸੰਬੋਧਨ ਵੀ ਸੀ, ਔਰ ਨੈੱਟ ਜ਼ੀਰੋ ਨੂੰ ਲੈ ਕੇ ਉਹਨਾਂ ਦੇ ਕੁਝ ਖਾਸ ਜਿਹੜੇ ਬਿਆਨ ਸਾਹਮਣੇ ਨਹੀਂ ਆਏ। ਹਾਲਾਂਕਿ ਇਸ ਦਰਮਿਆਨ ਉਹ ਇਹ ਜ਼ਰੂਰ ਕਹਿੰਦੇ ਰਹੇ ਕਿ ਆਸਟ੍ਰੇਲੀਅਨ ਲੋਕਾਂ ਨੂੰ ਕੀ ਕਰਨਾ ਹੋਏਗਾ। ਆਸਟ੍ਰੇਲੀਅਨ ਲੋਕਾਂ ਨੂੰ ਆਪਣੇ ਬਿਜਲੀ ਦੇ ਬਿੱਲਾਂ ਨੂੰ, ਆਪਣੇ ਫਿਊਲ ਦੇ ਬਿੱਲਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਕੁਝ ਐਸੇ ਨਿਯਮ ਅਪਣਾਉਣੇ ਹੋਣਗੇ ਤਾਂ ਕਿ ਆਸਟ੍ਰੇਲੀਆ ਦੀ ਐਨਰਜੀ ਸਿਕਿਉਰਿਟੀ ਇੰਪਰੂਵ ਹੋ ਸਕੇ। ਆਸਟ੍ਰੇਲੀਅਨ ਲੋਕਾਂ ਨੂੰ ਹੁਣ ਜਿਹੜਾ ਹੈ ਇਸ ਮਸਲੇ ਦੇ ਉੱਤੇ ਕੰਮ ਕਰਨਾ ਹੋਏਗਾ। ਸ਼ੁਕਰ ਇੰਨੀ ਗੱਲ ਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਰਜ਼ ਦੇ ਉੱਤੇ ਕ੍ਰਿਸ ਬੋਵਨ ਨੇ ਇਹ ਨਹੀਂ ਕਿਹਾ ਕਿ ਵਿਦੇਸ਼ ਦੌਰਿਆਂ ਤੋਂ ਗੁਰੇਜ਼ ਕਰੋ, ਕਿਉਂਕਿ ਖੁਦ ਕ੍ਰਿਸ ਬੋਵਨ ਆਪ ਜਦੋਂ ਵਿਦੇਸ਼ ਦੌਰੇ ਕਰਦੇ ਰਹੇ ਨੇ ਤਾਂ ਅਜਿਹੇ ਦੇ ਵਿੱਚ ਉਹ ਆਸਟ੍ਰੇਲੀਅਨ ਲੋਕਾਂ ਨੂੰ ਮਸ਼ਵਰਾ ਨਹੀਂ ਦੇ ਸਕਦੇ। ਸਿਆਸਤਦਾਨਾਂ ਨੂੰ ਵੈਸੇ ਵੀ ਕਿਹਾ ਜਾਂਦਾ ਹੁੰਦਾ ਹੈ ਕਿ ਲੀਡ ਬਾਏ ਐਗਜ਼ਾਮਪਲ, ਪਰ ਜਦੋਂ ਸਿਆਸਤਦਾਨ ਅਜਿਹਾ ਕਰਨ ਚ ਸਫਲ ਰਹਿ ਜਾਣ ਤਾਂ ਫਿਰ ਸਾਰੀ ਦੀ ਸਾਰੀ ਗੱਲ ਨਿਆਂਪਾਲਿਕਾ ਦੇ ਉੱਤੇ ਆ ਜਾਂਦੀ ਹੈ। ਕੱਲ ਦੇ ਦਿਨ ਦੇਸ਼ ਦੀ ਸਭ ਤੋਂ ਸਿਖਰਲੀ ਅਦਾਲਤ ਨੇ ਬਲਾਤਕਾਰ ਮਾਮਲੇ ਦੇ ਵਿੱਚ ਇੱਕ ਐਸਾ ਫੈਸਲਾ ਦਿੱਤਾ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜਾ ਹੀ ਸਾਰਥਕ ਕਦਮ ਵੀ ਹੋ ਸਕਦਾ ਹੈ। ਖਾਸ ਤੌਰ ਦੇ ਉੱਤੇ ਘਰੇਲੂ ਹਿੰਸਾ ਦੇ ਮਾਮਲੇ ਜਦੋਂ ਦੇਸ਼ ਦੇ ਵਿੱਚ ਵਧੇ ਨੇ, ਅਜਿਹੇ ਦੇ ਵਿੱਚ ਹਾਈ ਕੋਰਟ ਦਾ ਇਹ ਫੈਸਲਾ, ਜਿਹੜਾ ਹਾਈ ਕੋਰਟ ਆਫ ਆਸਟ੍ਰੇਲੀਆ ਦਾ ਫੈਸਲਾ ਹੈ, ਉਹ ਕਾਫੀ ਹੱਦ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਘਰੇਲੂ ਹਿੰਸਾ ਦੇ ਸਰਵਾਈਵਰਸ ਨੇ ਉਹਨਾਂ ਦੇ ਕੇਸਾਂ ਦੇ ਵਿੱਚ ਇੱਕ ਕਿਸਮ ਦਾ ਮੀਲ ਪੱਥਰ ਸਾਬਤ ਹੋਏਗਾ। ਅਸਲ ਦੇ ਵਿੱਚ ਤੁਹਾਨੂੰ ਵਧੇਰੇ ਵਿਸਥਾਰ ਦੇ ਵਿੱਚ ਰੇਡੀਓ ਦੇ ਉੱਤੇ ਇਸ ਦੇ ਬਾਰੇ ਨਾਵਾਂ ਦੇ ਨਾਲ ਜਾਣਕਾਰੀ ਨਹੀਂ ਦੇ ਸਕਦੇ। ਇੱਕ ਮਹਿਲਾ ਜਿਹੜੀ ਸ਼ਾਦੀਸ਼ੁਦਾ ਸੀ, ਵਿਆਹਤਾ ਜ਼ਿੰਦਗੀ ਚ ਜਿਸਦੇ ਪਤੀ ਨੇ ਉਸਦੇ ਨਾਲ ਰਾਤ ਵੇਲੇ ਬਲਾਤਕਾਰ ਕੀਤੇ, ਉਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਕੁਝ ਇੱਕ ਜਿਹੜੀਆਂ ਵੀਡੀਓ ਕੈਮ CCTV ਕੈਮਰੇ ਸੀ ਉਹਨਾਂ ਦੀਆਂ ਫੁਟੇਜ ਨੂੰ ਸਬੂਤ ਦੇ ਤੌਰ ਦੇ ਉੱਤੇ ਸਵੀਕਾਰ ਕਰ ਲਿਆ। ਹਾਲਾਂਕਿ ਆਮ ਤੌਰ ਦੇ ਉੱਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਹੜੇ ਇਹ CCTV ਕੈਮਰੇ ਨੇ ਇਹਨਾਂ ਨੂੰ ਸਬੂਤ ਦੇ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਅਦਾਲਤ ਦੇ ਵਿੱਚ ਇੱਕ ਵੱਡਾ ਸਬੂਤ ਨਹੀਂ ਮੰਨਿਆ ਜਾ ਸਕਦਾ। ਪਰ ਸਾਊਥ ਆਸਟ੍ਰੇਲੀਆ ਦੇ ਇਸ ਕੇਸ ਦੇ ਵਿੱਚ ਹਾਈਕੋਰਟ ਆਫ ਆਸਟ੍ਰੇਲੀਆ ਨੇ ਇਸੇ ਸਬੂਤ ਦੇ ਆਧਾਰ ਦੇ ਉੱਤੇ ਫੈਸਲਾ ਸੁਣਾਇਆ। 9.5 ਸਾਲ ਦੀ ਸਜ਼ਾ ਇਸ ਵਿਅਕਤੀ ਨੂੰ ਦਿੱਤੀ ਗਈ ਹੈ, ਪਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੰਸਥਾਵਾਂ ਨੇ ਔਰ ਡੋਮੈਸਟਿਕ ਵਾਇਲੈਂਸ ਦੇ ਵਿੱਚ ਜੁੜੀਆਂ ਹੋਈਆਂ ਸੰਸਥਾਵਾਂ ਨੇ, ਉਹਨਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਸੀਕ੍ਰੇਟ ਰਿਕਾਰਡਿੰਗ ਜਿਹੜੀ ਹੈ ਉਹ ਇੱਕ ਐਵੀਡੈਂਸ ਦੇ ਤੌਰ ਦੇ ਉੱਤੇ ਡੋਮੈਸਟਿਕ ਵਾਇਲੈਂਸ ਕੇਸਾਂ ਦੇ ਵਿੱਚ ਵਰਤੀ ਜਾ ਸਕਦੀ ਹੈ, ਇਸ ਦੇ ਲਈ ਇੱਕ ਆਸ ਬਚੀ ਹੈ। ਵੈਸੇ ਡੋਮੈਸਟਿਕ ਵਾਇਲੈਂਸ ਦੀ ਜਦੋਂ ਗੱਲ ਤੁਰੀ ਹੋ ਹੈ ਤਾਂ ਹੁਣ ਨਿਊ ਸਾਊਥ ਵੇਲਸ ਦੀ ਗੱਲ ਕਰ ਲਈਏ, ਜਿੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਚੱਲਦਿਆਂ ਹੋਇਆਂ ਸਭ ਤੋਂ ਵੱਧ ਅਪਰਾਧੀ ਜੇਲ੍ਹਾਂ ਦੇ ਵਿੱਚ ਆ ਰਹੇ ਨੇ। ਪਿਛਲੇ 1 ਸਾਲ ਦੇ ਵਿੱਚ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਦੀ ਗਿਣਤੀ 41% ਵਧੀ ਹੈ। ਖ਼ਬਰ ਇਹ ਨਹੀਂ ਹੈ, ਖ਼ਬਰ ਇਹ ਹੈ ਕਿ ਹੁਣ NSW ਦੇ ਵਿੱਚ ਅਪਰਾਧੀਆਂ ਦੀ ਗਿਣਤੀ ਜਦੋਂ ਵੱਧ ਰਹੀ ਹੈ ਤਾਂ ਜੇਲ੍ਹਾਂ ਦੇ ਵਿੱਚ ਰੱਖਣ ਦੀ ਗਿਣਤੀ ਉਹਨਾਂ ਨੂੰ ਥੁੜ ਰਹੀ ਹੈ, ਜੇਲ੍ਹਾਂ ਵੀ ਥੋੜੀਆਂ ਪੈ ਰਹੀਆਂ ਨੇ। ਅਜਿਹੇ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਸਿਡਨੀ ਦੀ ਸਭ ਤੋਂ ਵੱਡੀ ਜੇਲ੍ਹ ਦੇ ਨਾਲ ਜੁੜਿਆ ਹੋਇਆ ਲਿਆ ਗਿਆ। 24 ਘੰਟੇ ਦੇ ਲਈ ਇਸ ਜੇਲ੍ਹ ਨੂੰ ਖੁੱਲਾ ਛੱਡ ਦਿੱਤਾ ਗਿਆ। ਖੁੱਲਾ ਦਾ ਮਤਲਬ ਇਹ ਨਹੀਂ ਕਿ ਕੈਦੀ ਜਿਵੇਂ ਮਰਜ਼ੀ ਬਾਹਰ ਆ ਜਾ ਸਕਣ, ਹਾਂ ਕੈਦੀਆਂ ਦੇ ਅੰਦਰ ਆਉਣ ਦੇ ਲਈ 24 ਘੰਟੇ ਤੈਅ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਕ੍ਰਿਸਮਿਸ ਸਰਕਾਰ ਦੀ ਤਰਫ ਤੋਂ ਸਿਲਵਰ ਵਾਟਰ ਮੈਟਰੋਪੋਲੀਟਨ ਰਿਮਾਂਡ ਤੇ ਰਿਸੈਪਸ਼ਨ ਸੈਂਟਰ, ਜਿਹਨੂੰ MRC ਕਹਿ ਲਿਆ ਜਾਂਦਾ, ਇਸ ਨੂੰ ਰਾਊਂਡ ਦੀ ਕਲੋਕ ਆਪਰੇਸ਼ਨ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਤੱਕ ਤਾਂ ਇਹ ਹੁੰਦਾ ਸੀ ਕਿ ਕਿਸੇ ਅਪਰਾਧੀ ਨੂੰ ਜਦੋਂ ਦੋਸ਼ ਉਹਦੇ ਤੇ ਲੱਗ ਜਾਂਦੇ ਸੀ, ਪੁਲਿਸ ਦੀ ਤਰਫ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਰਿਮਾਂਡ ਤੇ ਲੈ ਲਿਆ ਜਾਂਦਾ ਸੀ, ਤਾਂ MRC ਦੇ ਵਿੱਚ ਯਾਨੀ ਸਿਲਵਰ ਵਾਟਰ ਦੇ ਇਸ ਰਿਮਾਂਡ ਸੈਂਟਰ ਦੇ ਵਿੱਚ ਪੁਲਿਸ ਨੂੰ ਦੁਪਹਿਰ 2 ਵਜੇ ਤੱਕ ਓਫੈਂਡਰਸ ਨੂੰ ਛੱਡਣਾ ਹੁੰਦਾ ਸੀ, ਪਰ ਹੁਣ ਉਹ ਦੁਪਹਿਰ 2 ਵਜੇ ਤੱਕ ਦੀ ਸਮਾਂ ਸੀਮਾ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ। ਮੰਨਿਆ ਇਹ ਜਾ ਰਿਹਾ ਹੈ ਕਿ ਜਿਹੜਾ NSW ਦਾ ਬਿਊਰੋ ਆਫ ਕ੍ਰਾਈਮ ਸਟੈਟਿਸਟਿਕ ਤੇ ਰਿਸਰਚ ਸੈਂਟਰ ਹੈ, ਜਿਹੜੇ ਅਕਸਰ ਅੰਕੜੇ ਇਕੱਠੇ ਕਰਦੇ ਨੇ, ਬੌਕਸਆਰ ਵੀ ਕਹਿ ਲਿਆ ਜਾਂਦਾ ਹੈ ਇਸ ਸੰਸਥਾ ਨੂੰ, ਉਹਨਾਂ ਦਾ ਕਹਿਣਾ ਹੈ ਕਿ ਅਡਲਟ ਪ੍ਰੀਜ਼ਨਸ ਦੇ ਵਿੱਚ NSW ਦੇ ਅੰਦਰ ਇਸੇ ਸਾਲ ਮਾਰਚ ਮਹੀਨੇ ਦੇ ਦਰਮਿਆਨ 14,070 ਇਨਮੇਟਸ ਦੇਖੇ ਗਏ ਸੀ, ਔਰ ਇਹਨਾਂ ਦੇ ਵਿੱਚੋਂ ਅੱਧੇ ਤਾਂ ਰਿਮਾਂਡ ਦੇ ਉੱਤੇ ਨੇ। ਅਜਿਹੇ ਦੇ ਵਿੱਚ ਆਮ ਤੌਰ ਦੇ ਉੱਤੇ NSW ਦੀ ਤੁਹਾਨੂੰ ਸਥਿਤੀ ਦੱਸ ਦਿੰਦੇ ਹਾਂ, ਹੁੰਦਾ ਇਹ ਹੈ ਕਿ ਜੇ ਅੱਧੀ ਰਾਤ ਨੂੰ ਵੀ ਕੋਈ ਕ੍ਰਾਈਮ ਕਰਦਾ ਸੀ ਅਪਰਾਧੀ, ਤਾਂ ਉਸਨੂੰ ਗ੍ਰਿਫਤਾਰ ਕਰਕੇ ਸਰੀ ਹਿੱਲ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਸੀ, ਸਿਟੀ ਦੇ ਲਾਗੇ ਆ, ਉੱਥੇ ਸੈਲਸ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ, ਜਾਂ ਫਿਰ ਲੋਕਲ ਪੁਲਿਸ ਸਟੇਸ਼ਨ ਸੈਲਸ ਦੇ ਵਿੱਚ ਕੁਝ ਦੇਰ ਦੇ ਲਈ ਰੱਖ ਕੇ ਤੇ ਫਿਰ ਐਂਬਲ ਲੋਰਲ ਜਿਹੜਾ ਕਰੈਕਸ਼ਨ ਸੈਂਟਰ ਹੈ ਵੈਸਟਰਨ ਸਿਡਨੀ ਚ ਪੈਂਦਾ, ਉੱਥੇ ਭੇਜ ਦਿੱਤਾ ਜਾਂਦਾ ਸੀ। ਹੁਣ ਐਂਬਲ ਲੋਰਲ ਦੇ ਵੀ ਜਿਹੜੇ ਆਪਰੇਸ਼ਨ ਨੇ ਉਹ ਬੰਦ ਕੀਤੇ ਜਾ ਰਹੇ ਨੇ। ਅਜਿਹੇ ਚ ਸਿਲਵਰ ਵਾਟਰ ਦੀ ਜੇਲ੍ਹ ਹੈ ਜਿਹੜੀ, ਉਸ ਨੂੰ 1 ਅਕਤੂਬਰ ਤੋਂ 24 ਘੰਟੇ ਦੇ ਲਈ ਜਿਹੜਾ ਉਸਦੇ ਆਪਰੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ, ਯਾਨੀ ਕਿ ਅਪਰਾਧੀਆਂ ਨੂੰ ਅੱਧੀ ਰਾਤ ਨੂੰ ਵੀ ਇਸ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕੇਗਾ। ਔਰ ਇਹ 1 ਅਕਤੂਬਰ ਤਰੀਕ ਉਹ ਵੀ ਹੈ ਜਦੋਂ ਪਾਰਕਲੀ ਦੀ ਜੇਲ੍ਹ ਹੈ ਜਿਹੜੀ, ਉਹਨੂੰ ਹੁਣ ਸਰਕਾਰੀ ਹੱਥਾਂ ਦੇ ਵਿੱਚ ਫਿਰ ਤੋਂ ਦੇ ਦਿੱਤਾ ਗਿਆ। ਹੁਣ ਤੱਕ ਪਾਰਕਲੀ ਕਰੈਕਸ਼ਨਲ ਸੈਂਟਰ ਜਿਹੜਾ ਸੀ ਉਹ ਪ੍ਰਾਈਵੇਟਲੀ ਫੰਡਿਡ ਚੱਲ ਰਿਹਾ ਸੀ, ਸੋ ਇਹਨੂੰ ਵੀ ਪਬਲਿਕਲੀ ਹੁਣ ਚਲਾਇਆ ਜਾਏਗਾ। ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਪੁਲਿਸ ਐਸੋਸੀਏਸ਼ਨ NSW ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ, ਕਿਉਂਕਿ ਉਹਨਾਂ ਨੂੰ ਵੀ ਕਾਫੀ ਖੱਜਲ ਖੁਆਰੀਆਂ ਹੁੰਦੀਆਂ ਸੀ ਪੁਲਿਸ ਦੇ ਲਈ ਵੀ ਇਹ ਅਪਰਾਧੀਆਂ ਨੂੰ ਇਸ ਤਰੀਕੇ ਦੇ ਨਾਲ ਸਾਰੀ ਸਾਰੀ ਰਾਤ ਆਪਣੇ ਸੈਲਸ ਦੇ ਵਿੱਚ ਥਾਣਿਆਂ ਦੇ ਅੰਦਰ ਰੱਖਣਾ ਕਾਫੀ ਮੁਸ਼ਕਿਲ ਪੈ ਜਾਂਦਾ ਸੀ। ਉੱਥੇ ਅਗਲੀਆਂ ਕੁਝ ਖਬਰਾਂ ਜਿਹੜੀਆਂ, ਵੈਸੇ ਇੱਕ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰਦੇ ਚੱਲੀਏ। ਜਦੋਂ ਅਪਰਾਧੀਆਂ ਦੀ ਗੱਲ ਤੁਰੀ ਹੋਵੇ ਤਾਂ ਵੈਸਟਰਨ ਆਸਟ੍ਰੇਲੀਆ ਦੀ ਇੱਕ ਛੋਟੀ ਲੜਕੀ, ਜਿਸ ਦੀ ਉਮਰ 15 ਸਾਲ ਦੱਸੀ ਗਈ, ਇਹ ਨਾਬਾਲਗ ਲੜਕੀ, ਉਸ ਨੂੰ ਸੋਸ਼ਲ ਮੀਡੀਆ ਤੇ ਬਰਗਲਾਨ ਫਸਲਾਨ ਵਾਲੇ ਇੱਕ ਮੈਲਬਨ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹੜਾ ਕਿ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਹਵਾਈ ਸਫ਼ਰ ਕਰਕੇ ਇਸ ਲੜਕੀ ਦੇ ਨਾਲ ਜਿਨਸੀ ਬਦਸਲੂਕੀ ਕਰ ਰਿਹਾ ਸੀ, ਬਲਾਤਕਾਰ ਕਰ ਰਿਹਾ ਸੀ। ਗੁਮਾਨ ਯਨਪੈਨਸੂਕ ਨਾਮ ਦੇ ਇਸ 31 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਪੁਲਿਸ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੇ ਇਸ ਲੜਕੀ ਨੂੰ ਟਿਕਟੋਕ ਤੇ ਡਿਸਕਾਰਡ ਵਰਗੀਆਂ ਕੁਝ ਡਿਜੀਟਲ ਐਪਸ ਦੇ ਜ਼ਰੀਏ ਫਸਾਇਆ ਸੀ। ਬਾਅਦ ਦੇ ਵਿੱਚ ਇਸ ਮਸਲੇ ਦੇ ਅੰਦਰ ਕੁਝ ਐਸੇ ਕਾਰੇ ਹੋਏ ਜਿਨ੍ਹਾਂ ਨੂੰ ਰੇਡੀਓ ਦੇ ਉੱਤੇ ਬਿਆਨਣਾ ਸਹੀ ਨਹੀਂ ਹੋਏਗਾ। ਇੱਕ ਨੈਤਿਕ ਜ਼ਿੰਮੇਦਾਰੀ ਲੈਂਦਿਆਂ ਹੋਇਆਂ ਅਸੀਂ ਉਸ ਖਬਰ ਨੂੰ ਇੰਨਾ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਇਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਫਿਸਿਸ ਦੇ ਨਾਲ ਜੁੜੀ ਖਬਰ, ਪਹਿਲਾਂ ਵਿਕਟੋਰੀਆ ਦੀ ਖਬਰ ਤੁਹਾਨੂੰ ਆਖਿਰ ਚ ਦੱਸਾਂਗੇ, ਪਹਿਲਾਂ ਕੁਇਨਜ਼ਲੈਂਡ ਦੀ ਖਬਰ ਸੁਣ ਲਵੋ। ਕੁਇਨਜ਼ਲੈਂਡ ਦੇ ਵਿੱਚ ਜਿਹੜੀ ਆਫਿਸ ਸਪੇਸ ਹੈ ਯਾਨੀ CBD ਜਿਹੜਾ ਇਲਾਕਾ ਹੁੰਦਾ ਹੈ, ਸੈਂਟਰਲ ਬਿਜ਼ਨਸ ਡਿਸਟ੍ਰਿਕਟ ਜਿੱਥੇ ਸਾਰੇ ਆਫਿਸਿਸ ਬਣੇ ਹੁੰਦੇ ਨੇ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ, ਉਸ ਇਲਾਕੇ ਚ ਜਿੰਨੇ ਆਫਿਸਿਸ ਨੇ ਉਹ ਕਿੰਨੇ ਖਾਲੀ ਨੇ, ਕਿੰਨੇ ਭਰੇ ਹੋਏ ਨੇ, ਇਹ ਗੱਲ ਤੈਅ ਕਰਦੇ ਨੇ ਕਿ ਉਹ ਸ਼ਹਿਰ ਕਿੰਨੀ ਤਰੱਕੀ ਦੇ ਵੱਲ ਹੈ। ਕੁਇਨਜ਼ਲੈਂਡ ਦਾ ਸ਼ਹਿਰ ਬ੍ਰਿਸਬੇਨ ਔਰ ਉਸ ਤੋਂ ਵੀ ਉੱਪਰ ਗੋਲਡ ਕੋਸਟ ਸਭ ਤੋਂ ਤਰੱਕੀ ਦੇ ਵੱਲ ਨੇ। ਪਿਛਲੇ 36 ਸਾਲਾਂ ਦੇ ਵਿੱਚ ਬ੍ਰਿਸਬੇਨ ਇਸ ਵਕਤ ਹੋਟੈਸਟ ਕੈਪੀਟਲ ਸਿਟੀ ਬਣਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਕਤ ਪ੍ਰਾਪਰਟੀ ਕੌਂਸਲ ਦੇ ਮੁਤਾਬਕ ਜਿਹੜੀ ਆਫਿਸ ਮਾਰਕੀਟ ਰਿਪੋਰਟ ਆ, ਉਸ ਚ ਬ੍ਰਿਸਬੇਨ ਦੇ ਅੰਦਰ ਖਾਲੀ ਪਏ ਆਫਿਸਿਸ ਦੀ ਗਿਣਤੀ ਜਿਹੜੀ ਹੈ ਪਹਿਲਾਂ 11.8% ਹੁੰਦੀ ਸੀ, ਉਹ ਹੁਣ ਉਹ 10.2% ਰਹਿ ਗਈ ਹੈ। ਯਾਨੀ ਸਿਰਫ 10% ਆਫਿਸ ਪੂਰੇ ਬ੍ਰਿਸਬੇਨ CBD ਦੇ ਵਿੱਚ ਖਾਲੀ ਪਏ ਨੇ। ਔਰ ਇਹ ਜਨਵਰੀ 2025 ਤੋਂ ਬਾਅਦ ਜਿਹੜੀ ਇੱਕ ਵਾਰ ਫਿਰ ਤੋਂ ਇਹ ਜਿਹੜੀ ਪਰਸੈਂਟੇਜ ਹੈ ਥੱਲੇ ਜਾ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਬ੍ਰਿਸਬੇਨ ਦੇ ਵਿੱਚ ਆਫਿਸ ਲਗਾਤਾਰ ਭਰ ਰਹੇ ਨੇ, ਕਾਰੋਬਾਰ ਵੱਧ ਫੁੱਲ ਰਹੇ ਨੇ। ਪਰ ਬ੍ਰਿਸਬੇਨ ਤੋਂ ਵੀ ਵਧੀਆ ਕਿੱਥੇ ਹੈ? ਗੋਲਡ ਕੋਸਟ। ਹਾਲਾਂਕਿ ਗੋਲਡ ਕੋਸਟ ਦੀ ਆਫਿਸ ਮਾਰਕੀਟ ਦਾ ਸਾਈਜ਼ ਓਡਾ ਵੱਡਾ ਨਹੀਂ ਹੈ ਜਿੰਨਾ ਬ੍ਰਿਸਬੇਨ, ਮੈਲਬਰਨ ਜਾਂ ਇਸ ਮੁਤਾਬਕ ਸਿਡਨੀ ਦਾ ਹੋਵੇ, ਪਰ ਫਿਰ ਵੀ ਗੋਲਡ ਕੋਸਟ ਦੇ ਵਿੱਚ ਇਸ ਵਕਤ ਆਫਿਸ ਆਕੂਪੈਂਸੀ ਰੇਟ ਮਹਿਜ 7.3% ਹੈ। 7.7% ਜਨਵਰੀ ਮਹੀਨੇ 'ਚ ਸੀ, ਔਰ ਇਸ ਵਕਤ ਇਹ ਆਸਟ੍ਰੇਲੀਆ ਦੀ ਨੈਸ਼ਨਲ ਐਵਰੇਜ ਤੋਂ ਵੀ ਘੱਟ ਹੈ। ਯਾਨੀ ਕਿ ਗੋਲਡ ਕੋਸਟ ਦੇ ਵਿੱਚ ਤਾਂ ਦਫ਼ਤਰ ਬਚੇ ਹੀ ਨਹੀਂ। ਅਜਿਹੇ 'ਚ ਬ੍ਰਿਸਬੇਨ ਗੋਲਡ ਕੋਸਟ ਦੇ ਲਈ ਇੱਕ ਹੋਰ ਸਮੱਸਿਆ ਖੜੀ ਹੋ ਗਈ। ਕਿਹਾ ਜਾ ਰਿਹਾ ਹੈ ਕਿ ਜਿੰਨੇ ਇਨਵੈਸਟਰਸ, ਜਿੰਨੇ ਲੋਕ ਇਹਨਾਂ ਸ਼ਹਿਰਾਂ ਦੇ ਵੱਲ ਆ ਰਹੇ ਨੇ ਬਿਜ਼ਨਸਿਸ ਸ਼ੁਰੂ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਉਨੀਆਂ ਇਮਾਰਤਾਂ ਨਹੀਂ ਬਚੀਆਂ। ਅਜਿਹੇ ਦੇ ਵਿੱਚ ਜਿਹੜੀ ਇੱਕ ਹੁਣ ਬ੍ਰਿਸਬੇਨ CBD 'ਚ ਇੱਕ ਨਵੀਂ ਇਮਾਰਤ ਵੀ ਬਣਨੀ ਸੀ, 205 ਨੌਰਥ ਕੋਏ, ਉਹ ਇਮਾਰਤ ਦਾ ਨਿਰਮਾਣ ਦੇਰੀ ਦੇ ਨਾਲ ਹੋ ਰਿਹਾ। 30 ਮੰਜ਼ਿਲਾ ਉਹ ਇਮਾਰਤ ਹੈ। ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਨੇ, ਇਹਨਾਂ ਦੇ ਵਿੱਚੋਂ ਇੱਕ $800 million ਦੀ ਲਾਗਤ ਦੇ ਨਾਲ ਕੁਇਨ ਸਟਰੀਟ ਦੇ ਉੱਤੇ, 360 ਕੁਇਨ ਸਟਰੀਟ ਪਤੇ ਦੇ ਉੱਤੇ ਬਣ ਰਹੀ ਇੱਕ 33 ਮੰਜ਼ਿਲਾ ਇਮਾਰਤ ਵੀ ਹੈ, ਜਿਹੜੀ ਕਿ ਦੱਸਿਆ ਜਾ ਰਿਹਾ ਹੈ ਕਿ ਬ੍ਰਿਸਬੇਨ ਦੇ ਵਿੱਚ ਬੇਰੁਜ਼ਗਾਰੀ ਨੂੰ ਹੋਰ ਵੀ ਖਤਮ ਕਰ ਦੇਗੀ। ਨਾਲੇ ਤਾਂ ਇਮਾਰਤ ਦੇ ਨਿਰਮਾਣ ਦੇ ਨਾਲ ਉੱਥੇ ਰੁਜ਼ਗਾਰ ਮਿਲੇਗਾ, ਬਲਕਿ ਉਸ ਤੋਂ ਬਾਅਦ ਜਿਹੜੇ ਆਫਿਸਿਸ ਬਣਨਗੇ ਉਹਦੇ 'ਚ ਕਾਰੋਬਾਰ ਤੁਰ ਸਕਣਗੇ। ਅਜਿਹੇ 'ਚ ਕਾਰੋਬਾਰ ਬ੍ਰਿਸਬੇਨ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਜ਼ਰੂਰ ਚਾਹੁੰਦੇ ਨੇ, ਪਰ ਉੱਥੇ ਇਮਾਰਤਾਂ ਨਹੀਂ ਬਚੀਆਂ। ਇਸ ਕਰਕੇ ਜਦੋਂ ਘੁੰਮ ਫਿਰ ਕੇ ਫਿਰ ਉਹੀ ਜਿਹੜੇ ਬਿਜ਼ਨਸਿਸ ਨੇ ਉਹ ਸਿਡਨੀ ਜਾਂ ਮੈਲਬਰਨ ਦਾ ਰੁਖ ਕਰਨਗੇ। ਪਰ ਇਸ ਵਕਤ ਬ੍ਰਿਸਬੇਨ ਦੀ ਸਭ ਤੋਂ ਵੱਡੀ ਹੌਟਸਪੌਟ ਮਾਰਕੀਟ ਜਿਹੜੀਆਂ ਨੇ ਉਹਨਾਂ ਦੇ ਵਿੱਚ ਫੋਰਟੀਚਿਊਡ ਵੈਲੀ, ਸਾਊਥ ਬ੍ਰਿਸਬੇਨ, ਮਿਲਟਨ, ਸਪ੍ਰਿੰਗ ਹਿੱਲ, ਟੂਵੋਂਗ, ਇਹ ਨੇ ਜਿੱਥੇ ਆਫਿਸ ਸਪੇਸ ਸਭ ਤੋਂ ਜ਼ਿਆਦਾ ਬਾਕੀ ਬਚੀਆਂ ਹੋਈਆਂ ਨੇ। ਹੁਣ ਮੈਲਬਰਨ ਦੀ ਗੱਲ ਸੁਣੋ। ਦੁਨੀਆ ਤਾਂ ਨਹੀਂ ਪਰ ਖੈਰ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਮੈਲਬਰਨ ਇੱਕ ਇਕਲੌਤੀ ਐਸੀ ਮਾਰਕੀਟ ਬਣ ਗਿਆ ਜਿੱਥੇ ਆਫਿਸ ਸਪੇਸ ਸਭ ਤੋਂ ਵੱਧ ਖਾਲੀ ਪਈ ਹੈ। ਔਰ ਇਸ ਦਾ ਮਤਲਬ ਇਹ ਹੈ ਕਿ ਹੁਣ ਜਦੋਂ ਨਵੇਂ ਪ੍ਰੀਮੀਅਰ ਬੈਨ ਕੈਰਲ ਆਏ ਨੇ ਵਿਕਟੋਰੀਆ ਦੇ ਵਿੱਚ, ਤਾਂ ਉਹਨਾਂ ਤੋਂ ਜਿੱਥੇ ਇੰਨੀਆਂ ਗੱਲਾਂ ਮਨਵਾਈਆਂ ਜਾ ਰਹੀਆਂ ਕਿ ਡੈਨੀਅਲ ਐਂਡਰਿਊਜ਼, ਜੈਸਿੰਟਾ ਐਲਨ ਨੇ ਜਿਹੜੇ ਜਿਹੜੇ ਫੈਸਲੇ ਲਏ ਸੀ ਉਹ ਪਲਟ ਦਿਓ, ਉੱਥੇ ਇਹ ਵੀ ਫੈਸਲਾ ਪਲਟਾਇਆ ਜਾ ਸਕਦਾ ਕਿ ਵਰਕ ਫਰੋਮ ਹੋਮ ਦੇ ਜਿਹੜੇ ਲਾਜ਼ ਜੈਸਿੰਟਾ ਐਲਨ ਤੈਅ ਕਰ ਗਏ ਸੀ ਕਿ ਲਾਜ਼ਮੀ ਕਰ ਦਿੱਤਾ ਜਾਵੇ ਹਫ਼ਤੇ 'ਚ 2 ਦਿਨ ਜਾਂ ਹੋਰ ਐਸੀਆਂ ਸ਼ਰਤਾਂ ਰੱਖ ਗਏ ਸੀ, ਉਹਨਾਂ ਨੂੰ ਨਰਮ ਕੀਤਾ ਜਾ ਸਕਦਾ। ਪ੍ਰੋਪਰਟੀ ਕੌਂਸਲ ਨੇ ਇਹ ਗੱਲ ਦੱਸੀ ਹੈ ਕਿ ਬੇਰੁਜ਼ਗਾਰੀ ਇਸ ਵਕਤ ਮੈਲਬਰਨ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੈ ਜੇਕਰ ਕੈਪੀਟਲ ਸਿਟੀਜ਼ ਦੀ ਗੱਲ ਕੀਤੀ ਜਾਵੇ, ਤੇ ਉਸਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਦਫ਼ਤਰ ਖਾਲੀ ਪਏ ਨੇ। ਮੈਲਬਰਨ ਉਹ ਇੱਕ ਇਕਲੌਤਾ ਸ਼ਹਿਰ ਹੈ ਆਸਟ੍ਰੇਲੀਆ ਭਰ ਦੇ ਜਿੰਨੇ ਵੀ ਕੈਪੀਟਲ ਸਿਟੀਜ਼ ਨੇ ਯਾਨੀ ਸੂਬਿਆਂ ਦੇ ਰਾਜਧਾਨੀ ਸ਼ਹਿਰ ਨੇ ਜਿਨ੍ਹਾਂ 'ਚ ਆਫਿਸ ਸਪੇਸ ਸਭ ਤੋਂ ਜ਼ਿਆਦਾ ਵਧੀ ਹੋਈ ਹੈ। ਯਾਨੀ 18.19% ਆਫਿਸ ਸਪੇਸ ਇੱਥੇ ਖਾਲੀ ਪਈ ਹੈ। ਹਾਲਾਂਕਿ ਇਸ ਦੇ ਮੁਕਾਬਲੇ ਬ੍ਰਿਸਬੇਨ ਦੀ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਬ੍ਰਿਸਬੇਨ 'ਚ 10% ਹੀ ਖਾਲੀ ਪਏ ਨੇ, ਸਿਡਨੀ 'ਚ 13% ਖਾਲੀ ਪਏ ਨੇ। ਅਜਿਹੇ 'ਚ ਮੈਲਬਰਨ ਦੇ ਅੰਦਰ ਲਗਭਗ 1 million square meter ਦੀ ਜਿਹੜੀ ਆਫਿਸ ਸਪੇਸ ਹੈ, 1 million ਯਾਨੀ ਕਿ 10 lakh square meter ਆਫਿਸ। ਹੁਣ ਇਹ ਕੁਝ ਇਸ ਤਰੀਕੇ ਦੇ ਨਾਲ ਹੋਏਗਾ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ 1 MCG ਜਿਹੜਾ ਉਹਦੇ ਬਰਾਬਰ 50 MCG ਹੋਰ ਖੜੇ ਕਰ ਦਿਓ ਮੈਲਬਰਨ ਕ੍ਰਿਕਟ ਗਰਾਊਂਡ, ਇੰਨੀ ਦਫ਼ਤਰਾਂ ਦੀ ਸਪੇਸ ਜਿਹੜੀ ਹੈ ਮੈਲਬਰਨ CBD ਦੇ ਵਿੱਚ ਖਾਲੀ ਪਈ ਹੈ। ਔਰ ਇੱਕ ਅੰਦਾਜ਼ਾ ਇਹ ਵੀ ਮੰਨਿਆ ਜਾਂਦਾ ਹੈ ਕਿ ਹਰ ਇੱਕ 12 square meter ਦੇ ਆਫਿਸ ਦੇ ਵਿੱਚ ਘੱਟੋ ਘੱਟ ਇੱਕ ਵਰਕਰ ਕੰਮ ਕਰ ਸਕਦਾ। ਇਸ ਤਰੀਕੇ ਦੇ ਨਾਲ ਇਹ ਜਿੰਨੀ ਸਪੇਸ ਖਾਲੀ ਪਈ ਹੈ ਇਹ 'ਚ ਘੱਟੋ ਘੱਟ 83,000 ਵਰਕਰ ਕੰਮ ਕਰ ਸਕਦੇ ਨੇ। ਹਾਲਾਂਕਿ ਵਰਕ ਫਰੋਮ ਹੋਮ ਦੇ ਨਿਯਮ ਜਿਹੜੇ ਨੇ ਉਹਨਾਂ ਨੇ ਸੂਬੇ ਦੀ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਾਇਆ, ਔਰ ਆਫਿਸ ਜਿਹੜੇ ਖਾਲੀ ਹੁੰਦੇ ਨੇ ਉਹਦੇ ਨਾਲ CBD ਦੇ ਕਾਰੋਬਾਰ ਵੀ ਪ੍ਰਭਾਵਿਤ ਹੁੰਦੇ ਨੇ, ਜਿਹੜੇ ਛੋਟੇ ਕਾਰੋਬਾਰ ਨੇ ਉਹ ਨਹੀਂ ਕੰਮ ਕਰ ਪਾਉਂਦੇ। ਇਸ ਕਰਕੇ ਹੁਣ ਜਦੋਂ ਅਗਲੇ ਹਫ਼ਤੇ ਮੰਨਿਆ ਜਾ ਰਿਹਾ ਕਿ ਅਪਰ ਹਾਊਸ ਦੇ ਵਿੱਚ ਇਹ ਇਨਕੁਆਇਰੀ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ, ਔਰ ਪ੍ਰੀਮੀਅਰ ਬੈਨ ਕੈਰਲ ਇਸ ਗੱਲ ਦੇ ਉੱਤੇ ਧਿਆਨ ਦੇਣਗੇ ਕਿ ਜਿਹੜੇ ਕੁਝ ਐਸੇ ਲਾਜ਼ ਨੇ ਜਿਨ੍ਹਾਂ ਨੇ ਵਿਕਟੋਰੀਆ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ, ਖਾਸ ਤੌਰ ਦੇ ਉੱਤੇ ਘੱਟੋ ਘੱਟ ਸਮਾਲ ਬਿਜ਼ਨਸਿਸ ਨੂੰ ਤਾਂ ਇਹਦੇ ਚੋਂ ਐਗਜ਼ੈਂਪਟ ਕਰ ਦਿੱਤਾ ਜਾਵੇ। ਬੈਨ ਕੈਰਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿੰਨੀਆਂ ਵੀ ਸੈਂਸੀਬਲ ਅਮੈਂਡਮੈਂਟਸ ਨੇ, ਜਿੰਨੇ ਵੀ ਸਮਝਦਾਰੀ ਵਾਲੇ ਫੈਸਲੇ ਨੇ, ਉਹਨਾਂ ਦੀ ਸਰਕਾਰ ਲੈਣ ਦੇ ਲਈ ਤਿਆਰ ਹੈ। ਹੋਰ ਤਾਂ ਹੋਰ ਜਿਹੜੇ ਕੋਲਿਨ ਬਰੂਕਸ ਉਹਨਾਂ ਨਵੇਂ ਪ੍ਰੀਮੀਅਰ ਟ੍ਰੈਜਰਰ ਵੀ ਬਣੇ ਨੇ, ਨਾਮ ਯਾਦ ਕਰਦਿਆਂ ਕਰਦਿਆਂ ਟਾਈਮ ਲੱਗੇਗਾ ਕਿਉਂਕਿ ਹੁਣ ਤੱਕ ਜ਼ਬਾਨ ਦੇ ਉੱਤੇ ਆਦਤ ਪਈ ਹੋਈ ਸੀ ਕਿ ਜੈਕਲਿਨ ਸਿਮਸ ਜਿਹੜੇ ਨੇ ਉਹ ਟ੍ਰੈਜਰਰ ਨੇ ਵਿਕਟੋਰੀਆ ਦੇ, ਪਰ ਕੱਲ ਦੇ ਦਿਨ ਤੁਹਾਨੂੰ ਦੱਸਿਆ ਸੀ ਕਿ ਕੈਬਨਿਟ ਰੀਸ਼ਫਲ ਹੋ ਗਿਆ। ਸੋ ਹੁਣ ਜਿਹੜੇ ਨਵੇਂ ਟ੍ਰੈਜਰਰ ਨੇ ਕੋਲਿਨ ਬਰੂਕਸ, ਉਹਨਾਂ ਨੇ ਵਾਅਦਾ ਵੀ ਕੀਤਾ ਕਿ ਜਿਹੜਾ ਬਿਜ਼ਨਸ ਸੈਕਟਰ ਹੈ ਉਸ ਦੇ ਨਾਲ ਨੇੜਤਾ ਵਧਾਉਣ ਦੇ ਲਈ, ਉਸ ਦੇ ਨਾਲ ਸਾਂਝ ਵਧਾਉਣ ਦੇ ਲਈ, ਔਰ ਅਕਸਰ ਜਿਹੜੀ ਲੇਬਰ ਪਾਰਟੀ ਦੀਆਂ ਸਰਕਾਰਾਂ ਤੇ ਇਲਜ਼ਾਮ ਲੱਗਦੇ ਨੇ ਕਿ ਬਿਜ਼ਨੈਸਿਸ ਨੂੰ ਕੁਚਲਣ ਵਾਲੀ ਸਰਕਾਰ ਹੈ, ਉਹ ਟੈਗ ਨੂੰ ਹਟਾਉਣ ਦੇ ਲਈ, ਉਸ ਧੱਬੇ ਨੂੰ ਮਿਟਾਉਣ ਦੇ ਲਈ ਉਹ ਹਰ ਇੱਕ ਕੋਸ਼ਿਸ਼ ਕਰਨਗੇ। ਕੋਲਿਨ ਬਰੂਕਸ ਨੇ ਦਾਅਵਾ ਕੀਤਾ ਸੀ ਕਿ ਉਹ ਸਮਾਲ ਬਿਜ਼ਨੈਸਿਸ ਦੇ ਨਾਲ ਜਾਂ ਜਿਹੜੇ ਮੀਡੀਅਮ ਸਾਈਜ਼ ਦੇ ਐਂਟਰਪ੍ਰੀਨਰਸ ਨੇ ਉਹਨਾਂ ਦੇ ਨਾਲ ਬੈਠਕਾਂ ਕਰਕੇ ਸਲਾਹ ਮਸ਼ਵਰੇ ਲੈ ਰਹੇ ਨੇ। ਵਿਕਟੋਰੀਆ ਨੂੰ ਇੱਕ ਵਾਰ ਫੇਰ ਤੋਂ, ਜਿੱਥੇ ਅਨਇੰਪਲਾਇਮੈਂਟ ਰੇਟ ਇਸ ਵਕਤ ਦੇਸ਼ ਚ ਸਭ ਤੋਂ ਜ਼ਿਆਦਾ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਕਹਿ ਰਿਹਾ ਹੈ, ABS ਦੇ ਅੰਕੜੇ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਜਿੰਨੀ ਹੈ ਉਸ ਔਸਤ ਦੇ ਨਾਲੋਂ ਵੀ ਜ਼ਿਆਦਾ ਵਿਕਟੋਰੀਆ ਦੇ ਵਿੱਚ ਹੈ। 5.1% ਬੇਰੁਜ਼ਗਾਰੀ ਹੈ, ਯਾਨੀ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਇੰਨੀ ਨਹੀਂ ਹੈ। ਅਜੇ ਕੋਵਿਡ ਲੋਕਡਾਊਨ ਦੇ ਵੇਲੇ ਵੀ ਇੰਨੀ ਨਹੀਂ ਸੀ। ਅਜੇ ਦੇ ਵਿੱਚ ਜਿਹੜੇ ਬਿਜ਼ਨਸਿਸ ਨੇ ਜਸਿੰਟਾ ਐਲਨ ਤੋਂ ਜਿਹੜੇ ਅੱਕ ਗਏ ਸੀ, ਥੱਕ ਗਏ ਸੀ ਉਹਨਾਂ ਦੀਆਂ ਐਂਟੀ ਬਿਜ਼ਨਸ ਪਾਲਿਸੀਜ਼ ਦੇ ਜ਼ਰੀਏ, ਉਹ ਹੁਣ ਉਮੀਦ ਲਗਾਈ ਬੈਠੇ ਨੇ ਕਿ ਅਗਲੀ 3-4 ਮਹੀਨਿਆਂ ਦੀ ਸਰਕਾਰ ਹੈ ਜਿਹੜੀ ਉਹ ਤਾਂ ਘੱਟੋ ਘੱਟ ਉਹਨਾਂ ਦੇ ਲਈ ਜਾਂਦੇ ਜਾਂਦੇ ਬਦਲਾਅ ਕਰ ਜਾਵੇ। ਜਾਂਦੇ ਜਾਂਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਲੇਬਰ ਪਾਰਟੀ ਦੀ ਸਰਕਾਰ ਬਦਲ ਜਾਏਗੀ, ਉਹ ਤਾਂ ਖੈਰ ਵੋਟਾਂ ਦੱਸਣਗੀਆਂ, ਪਰ ਹਾਲ ਫਿਲਹਾਲ ਇੰਨਾ ਜ਼ਰੂਰ ਪਤਾ ਚੱਲ ਰਿਹਾ ਹੈ ਕਿ ਜਿਹੜੀ ਐਨੂਅਲ ਟ੍ਰਾਂਜੈਕਸ਼ਨ ਨੇ, ਆਫਿਸਿਸ ਜਦੋਂ ਖੁੱਲ੍ਹਦੇ ਨੇ ਤੇ ਐਨੂਅਲ ਟ੍ਰਾਂਜੈਕਸ਼ਨ ਦੇ ਵਿੱਚ ਵੀ ਫਰਕ ਪੈਂਦਾ। ਉਦਾਹਰਨ ਇੱਕ ਦਿੱਤੀ ਜਾਂਦੀ ਹੈ ਕਿ ਜਦੋਂ ਆਫਿਸ ਸਪੇਸ ਵੱਧ ਤੋਂ ਵੱਧ ਆਕੂਪਾਈ ਹੋਏਗੀ ਤਾਂ ਕਾਫੀ ਸ਼ਾਪਸ ਜਾਂ ਹੋਰ ਬਿਜ਼ਨਸਿਸ ਜਿਹੜੇ ਨੇ ਕਿਸੇ CBD ਦੇ ਅੰਦਰ ਉਹ ਵੀ ਚੱਲਦੇ ਨੇ, ਤੇ ਜਦੋਂ ਉਹ ਚੱਲਦੇ ਨੇ ਤਾਂ ਟ੍ਰਾਂਜੈਕਸ਼ਨਸ ਵੱਧਦੀਆਂ ਨੇ, ਬਾਜ਼ਾਰ ਦੇ ਵਿੱਚ ਪੈਸਾ ਤੁਰਦਾ। ਅਜਿਹੇ ਦੇ ਵਿੱਚ ਜਦੋਂ ਘਰਾਂ ਦੇ ਵਿੱਚ ਹੀ ਬੈਠ ਕੇ ਕੰਮ ਲੋਕ ਕਰ ਰਹੇ ਨੇ ਤਾਂ ਘਰੋਂ ਹੀ ਬੈਠ ਕੇ ਚਿਪਸ ਤੇ ਕੋਕ ਪੀਣਗੇ ਖਾਣਗੇ ਤੇ ਫਿਰ ਬਾਹਰ ਦੇ ਕਾਰੋਬਾਰ ਕਿਵੇਂ ਚੱਲਣਗੇ। ਹੁਣ ਇਹ ਪਤਾ ਚੱਲਿਆ ਹੈ ਕਿ ਜਿਹੜਾ ਐਨੂਅਲ ਟ੍ਰਾਂਜੈਕਸ਼ਨ ਨੇ CBD ਦੀਆਂ, ਉਹਨਾਂ ਦੇ ਵਿੱਚ ਪਿਛਲੇ ਇੱਕ ਦਹਾਕੇ ਦੇ ਦਰਮਿਆਨ ਸਭ ਤੋਂ ਵੱਧ ਕਮੀ ਆਈ ਹੈ, ਔਰ ਖਾਸ ਤੌਰ ਦੇ ਉੱਤੇ ਫੋਰਨ ਇਨਵੈਸਟਰ ਜਿਹੜੇ ਨੇ ਉਹਨਾਂ ਦਾ ਰੁਝਾਨ ਜਿਹੜਾ ਉਹ ਟੁੱਟਿਆ। ਫੋਰਨ ਇਨਵੈਸਟਰ ਜਿਹੜੇ ਸੀ ਉਹ ਵਿਕਟੋਰੀਆ ਦੇ ਮੈਲਬਨ CBD ਦੇ ਅੰਦਰ ਆ ਕੇ ਇਨਵੈਸਟ ਕਰ ਰਹੇ ਸੀ, ਚਾਹੇ ਆਫਿਸ ਖਰੀਦ ਰਹੇ ਸੀ ਚਾਹੇ ਕੋਈ ਨਾ ਕੋਈ ਕਾਰੋਬਾਰ ਤੋਰ ਰਹੇ ਸੀ। ਫੋਰਨ ਇਨਵੈਸਟਰ ਦਾ ਮਨ ਟੁੱਟਿਆ। ਪਿਛਲੇ ਇੱਕ ਦਹਾਕੇ ਦੇ ਵਿੱਚ 47% ਫੋਰਨ ਇਨਵੈਸਟਰ ਨੇ CBD ਦੇ ਵੱਲ ਮਨ ਕੀਤਾ ਸੀ ਜਾਂ ਰੁੱਖ ਕੀਤਾ ਸੀ ਮੈਲਬਨ CBD ਦੇ ਵੱਲ। ਇਸ ਸਾਲ 25% ਨੇ ਹੀ ਰੁੱਖ ਕੀਤਾ, ਯਾਨੀ ਕਿ ਇੱਕ ਦਹਾਕੇ ਦੇ ਤੁਲਨਾਤਮਕਤਾ ਘੱਟੋ ਘੱਟ ਇੱਕ ਸਾਲ ਦੇ ਵਿੱਚ ਇਹ ਜਿਹੜਾ ਅਧਿਐਨ ਹੈ ਇਹ ਦੱਸ ਰਿਹਾ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਮਨ ਥੋੜਾ ਜਿਹਾ ਪਲਟਿਆ। ਹੋ ਸਕਦਾ ਹੈ ਬ੍ਰਿਸਬੇਨ ਦੇ ਵੱਲ ਗਿਆ ਹੋਵੇ, ਹੋ ਸਕਦਾ ਗੋਲਡ ਕੋਸਟ ਜਾਂ ਸਿਡਨੀ ਜਾਂ ਹੋਰ ਦੂਸਰੀਆਂ CBDs ਦੇ ਵੱਲ ਗਿਆ ਹੋਵੇ, ਪਰ ਇਸ ਦੇ ਨਾਲ ਜਿਹੜੀਆਂ ਟ੍ਰਾਂਜੈਕਸ਼ਨ ਨੇ CBD ਦੀਆਂ, $3.5 billion ਜਿਹੜੀਆਂ ਹੁੰਦੀਆਂ ਸੀ ਔਸਤਨ, ਉਹ $1.5 billion ਤੱਕ ਰਹਿ ਗਈਆਂ ਨੇ, ਯਾਨੀ ਅੱਧੇ ਤੋਂ ਵੀ ਘੱਟ ਰਹਿ ਗਈਆਂ ਨੇ। ਖਿਆਲ ਜ਼ਰੂਰ ਕਰਨਾ ਹੋਏਗਾ ਵਿਕਟੋਰੀਆ ਦੀ ਸਰਕਾਰ ਨੂੰ। ਫਿਲਹਾਲ ਖਬਰਾਂ ਹੋਰ ਵੀ ਨੇ, ਪਰ ਉਹਨਾਂ ਖਬਰਾਂ ਨੂੰ ਅਸੀਂ ਸ਼ਾਮ ਦੇ ਬੁਲੇਟਿਨ ਦੇ ਵਿੱਚ ਰੱਖ ਲੈਂਦੇ ਹਾਂ। ਸ਼ਾਮ 4 ਵਜੇ ਸਿਡਨੀ ਤੋਂ ਵੀ ਤੁਸੀਂ ਖਬਰਾਂ ਦਾ ਲਾਈਵ ਤਾਜ਼ਾ ਖਬਰਾਂ ਦਾ ਬੁਲੇਟਿਨ, ਜਿਹੜਾ ਵੱਖਰੀਆਂ ਖਬਰਾਂ ਦਾ ਬੁਲੇਟਿਨ, ਉਹ ਸੁਣ ਸਕਦੇ ਹੋ। ਫਿਲਹਾਲ ਅੱਜ ਦੇ ਇਸ ਖਬਰਨਾਮੇ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252 ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ। ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੇਵੀ ਪਾਰਟਨਰਸ .au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: सोना चाहिदा,
3: भरोसा चाहिदा,
2: क्वालिटी ते बाय बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाय बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
4: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ। ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
9: ਟਿਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
10: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
9: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
10: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
11: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
12: ਕੀ ਹੋਇਆ?
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
12: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-97-33
12: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733।
12: VY Immigration and Education Consultant,
11: ਹਰ ਕਦਮ ਤੁਹਾਡੇ ਨਾਲ।
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
14: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
15: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 6 ਤਰੀਕ ਆ ਅਗਸਤ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਹਾਂਜੀ ਸਰ, ਸਤਿ ਸ੍ਰੀ ਅਕਾਲ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲਾਂ, ਪੰਜਾਬ ਵਿਧਾਨ ਸਭਾ ਚ ਰੁਜ਼ਗਾਰ ਮਤੇ ਉੱਪਰ ਕਾਂਗਰਸ ਨੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਅਕਾਲੀ ਵਿਧਾਇਕ ਗੁਨੀਵ ਕੌਰ ਨੇ ਬੇਅਦਬੀ ਸੋਧ ਐਕਟ ਵਿੱਚ ਸੋਧਾ ਨਾ ਕਰਨ ਦਾ ਮੁੱਦਾ ਉਠਾਇਆ। ਉਧਰ ਪੰਜਾਬ ਮੰਤਰੀ ਮੰਡਲ ਨੇ ਸੂਬੇ ਚ 3 ਡਿਜੀਟਲ ਯੂਨੀਵਰਸਿਟੀਆਂ ਕਾਇਮ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਤੇ ਧਾਰਾ 370 ਖਤਮ ਕਰਨ ਦੀ 7ਵੀਂ ਵਰੇਗੰਢ ਦੇ ਮੌਕੇ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਜੰਮੂ ਤੇ ਸ੍ਰੀਨਗਰ ਚ ਕੇਂਦਰ ਖਿਲਾਫ਼ ਰੋਸ ਮੁਜ਼ਾਹਰੇ ਹੋਏ ਨੇ ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਤੇ ਹੁਣ ਪੰਜਾਬ ਬੀਜੇਪੀ ਵਿੱਚ ਵੀ ਬਗਾਵਤੀ ਸੁਰਾਂ ਉੱਠਣ ਲੱਗੀਆਂ ਨੇ। ਤੀਕਸ਼ਣ ਸੂਦ ਤੋਂ ਬਾਅਦ ਹੁਣ ਲੁਧਿਆਣਾ ਦੇ ਟਕਸਾਲੀ ਬੀਜੇਪੀ ਨੇਤਾ ਸੁਭਾਸ਼ ਵਰਮਾ ਨੇ ਜਿਹੜਾ ਹੈਗਾ ਇਹ ਮੁੱਦਾ ਉਠਾਇਆ ਕਿ ਟਕਸਾਲੀ ਆਗੂਆਂ ਨੂੰ ਜਿਹੜਾ ਹੈਗਾ ਪਾਰਟੀ ਚ ਲਾਂਭੇ ਕੀਤਾ ਜਾ ਰਿਹਾ। ਇਹ ਖਾਸ ਖਬਰਾਂ ਨੇ। ਹਾਂਜੀ
0: ਹਾਂਜੀ, ਬਹੁਤ ਸ਼ੁਕਰੀਆ। ਅੱਜ ਦੇ ਦਿਨ ਗਨੀਬ ਮਜੀਠੀਆ ਵੀ ਚਰਚਾ ਦੇ ਵਿੱਚ ਨੇ, ਸੋ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ। ਖਾਸ ਤੌਰ ਦੇ ਉੱਤੇ ਆਪਾਂ ਇਹ ਕਹਿ ਲਈਏ ਵੀ ਪਹਿਲੀ ਵਾਰ ਉਹਨਾਂ ਦੀ ਕੋਈ ਗੱਲਬਾਤ ਇਸ ਤਰੀਕੇ ਦੇ ਨਾਲ ਨੋਟਿਸ ਹੋਈ ਆ ਅਤੇ ਹੋਈ ਵੀ ਜਿਹੜੀ ਉਹ ਵਾਲੀ ਗੱਲਬਾਤ ਹੈ ਜਿਹਦੇ ਉੱਤੇ ਸਰਕਾਰ ਨੂੰ ਘੇਰਨ ਦੀ ਕਾਂਗਰਸ ਦੀ ਵੀ ਕੋਸ਼ਿਸ਼ ਸੀ, ਪਰ ਫਿਰ ਉਹੀ ਚੀਜ਼ ਜਿਹੜੀ ਉਹ ਵੇਖਣ ਨੂੰ ਜ਼ਰੂਰ ਮਿਲੀ ਆ ਜਿੱਦਾਂ ਖਬਰਾਂ ਦੇ ਵਿੱਚ ਕਿ ਜਿਹੜੇ ਕਾਂਗਰਸੀ ਆ ਉਹਨਾਂ ਨੇ ਸਾਥ ਦਿੱਤਾ। ਚਲੋ ਦੇਣਾ ਤਾਂ ਉਹਨਾਂ ਨੇ ਹੀ, ਹੋਰ ਤਾਂ ਇਹਨਾਂ ਦਾ ਕੋਈ ਮੈਂਬਰ ਹੀ ਨਹੀਂ ਉੱਥੇ। ਕਿਵੇਂ ਰਿਹਾ ਇਹ ਸਾਰਾ ਘਟਨਾਕ੍ਰਮ ਇਹਨਾਂ ਦਾ ਅਤੇ ਕੀ ਇਸ ਮੁੱਦੇ ਦੇ ਵਿੱਚ ਅਕਾਲੀ ਦਲ ਜੋ ਚਾਹੁੰਦਾ ਸੀ ਉਹ ਉੱਥੋਂ ਤੱਕ ਉਹ ਅਚੀਵ ਹੋਇਆ, ਇਹ ਹੁਣ ਪੱਖੂਗੀ ਗੱਲ ਕਿ ਜਾਂ ਫਿਰ ਇੱਥੇ ਦੀ ਇੱਥੇ ਰਹਿ ਗਈ?
1: ਨਹੀਂ ਦੇਖੋ ਰਣਜੋਤ ਜੀ, ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਨਾ ਕਿ ਅਕਾਲੀ ਦਲ ਨੂੰ ਇਹਦੇ ਚ ਕੋਈ ਥੋੜਾ ਮੋਟਾ ਸਿਆਸੀ ਤੌਰ ਤੇ ਫਾਇਦਾ ਹੋਇਆ ਜਾਂ ਨਹੀਂ ਹੋਇਆ, ਤੇ ਦੂਜੀ ਗੱਲ ਇਹ ਬੀਬਾ ਗਨੀਵ ਕੌਰ ਨੇ ਜਿਹੜਾ ਇਹ ਮੁੱਦਾ ਜੋ ਕੱਲ ਉਠਾਇਆ ਤੇ ਇਹ ਚ ਕੋਈ ਸ਼ੱਕ ਨਹੀਂ ਕਿ ਉਹ ਤਿਆਰੀ ਨਾਲ ਆਏ ਸੀ, ਤੇ ਉਹ ਇਹ ਚ ਵੀ ਕੋਈ ਸ਼ੱਕ ਨਹੀਂ ਕਿ ਉਹ ਇਹ ਜਿਹੜਾ ਕਿ ਉੱਥੇ ਕੀ ਬੋਲਣਾ ਤੇ ਕਿਹਨੂੰ ਬੋਲਣਾ, ਸੰਬੋਧਨ ਕਰਨਾ, ਕਿਵੇਂ ਗੱਲ ਕਰਨੀ ਹੈ, ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਆਪਣਾ ਮਸਲਾ ਲੈ ਕੇ ਆਏ ਸੀ ਤੇ ਇਸੇ ਕਰਕੇ ਅਸੀਂ ਕਿ ਉਹਨਾਂ ਨੇ ਲਗਾਤਾਰ ਇੱਕੋ ਹੀ ਗੱਲ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ ਕਿ ਸਰਕਾਰ ਜਿਹੜੀ ਆ ਜਿਵੇਂ ਅਕਾਲ ਤਖ਼ਤ ਸਾਹਿਬ ਨੇ ਕਿਹਾ ਸੀ ਤੇ ਉਹਦੇ ਚ ਤਰਮੀਮ ਜਿਹੜਾ ਉਹ ਕਿਉਂ ਨਹੀਂ ਕਰ ਰਹੀ।

ਲਿਆਉਣ ਦੀ ਬਜਾਏ ਉਹਨੇ ਉਹੀ ਗੱਲ ਸ਼ੁਰੂ ਕੀਤੀ ਜੋ ਅਕਾਲੀ ਦਲ ਜਿਹੜੀ ਆ ਬਾਹਰ ਕਰ ਰਿਹਾ, ਜਿਸ ਤਰ੍ਹਾਂ ਗੁਰਦੁਆਰਿਆਂ ਚ ਦੇ ਬਾਹਰ ਪੋਸਟਰ ਲਾਉਣ ਦੀ ਗੱਲ ਜਾਂ ਉਦਾਂ ਦੀ। ਤੇ ਦੂਜੇ ਪਾਸੇ ਕਾਂਗਰਸੀ ਆ ਜਿਹੜੇ ਉਹ ਵਿਧਾਨ ਸਭਾ ਦੇ ਬਾਹਰ ਉਹੀ ਫਲੈਕਸ ਲੈ ਕੇ ਖੜੇ ਹੋਏ ਨੇ, ਗੁਰੂ ਦੋਖੀ ਪੰਥ ਦੋਖੀ ਏਦਾਂ ਦੀਆਂ ਜਿਹੜੀਆਂ ਗੱਲਾਂ ਲੈ ਕੇ। ਤੇ ਪਰ ਇੱਕ ਜਿਹੜੀ ਚੰਗੀ ਗੱਲ ਇਹ ਹੋਈ ਕਿ ਪੂਰੇ ਇਸ ਸਮੇਂ ਦੇ ਦੌਰਾਨ ਜਾਂ ਪਾਏ ਕਹਿ ਲਈਏ ਕਿ ਚਲੋ ਹੋ ਸਕਦਾ ਸ਼ਾਇਦ ਇਹ ਆਖਰੀ ਸੈਸ਼ਨ ਹੋਵੇ ਇਸ ਸਰਕਾਰ ਦਾ ਜਾਂ ਇਸ ਟਨੌਰ ਦਾ, ਇਸ ਵਿਧਾਨ ਸਭਾ ਦਾ, ਤੇ ਕਿ ਅਕਾਲੀ ਦਲ ਦੀ ਜਿਹੜੀ ਨੁਮਾਇੰਦਾ ਵੱਲੋਂ ਜਿਹੜਾ ਹੈਗਾ ਉਹ ਲੰਬੀ ਗੱਲਬਾਤ ਕੀਤੀ ਜਾਂ ਹਾਜ਼ਰੀ ਲਵਾਈ ਅਕਾਲੀ ਦਲ ਦੀ, ਇਹ ਲੱਗਿਆ ਮੀਡੀਆ ਨੂੰ ਕਿ ਅਕਾਲੀ ਦਲ ਵੀ ਜਿਹੜਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਉਹ ਹੈਗਾ। ਤੇ ਬਾਕੀ ਜਿਹੜੀ ਉਹਨਾਂ ਨੇ ਜਿਹੜੀ ਗੱਲ ਉਹ ਕੀਤੀ ਕਿ ਇਹਦਾ ਅਰਥ ਆ ਹੈ ਜਿਹੜਾ ਇਸ ਤਰ੍ਹਾਂ ਜਿਹੜੇ ਵਿਧਾਇਕ ਹੈ ਏਦਾਂ ਨਹੀਂ ਹੁੰਦੇ, ਤੇ ਚਲੋ ਉਹ ਤਾਂ ਸਾਰੀ ਗੱਲ ਸਕ੍ਰਿਪਟਡ ਸੀ ਕਿਉਂਕਿ ਉਹ ਭਾਵੇਂ ਕਈਆਂ ਨੇ ਬਾਅਦ ਚ ਪੱਤਰਕਾਰਾਂ ਨੇ ਵੀ ਕਿਹਾ ਨਹੀਂ ਉਹ ਦਿਲੋਂ ਬੋਲਦੇ ਆ, ਤੇ ਉਹ ਤਾਂ ਖੈਰ ਕਿਉਂਕਿ ਉਹਨਾਂ ਦਾ ਕੋਈ ਬਹੁਤਾ ਪੋਲੀਟੀਕਲ ਐਕਸਪੋਜ਼ਰ ਵੀ ਹੈ ਨਹੀਂ, ਪਿੱਛੇ ਤਜਰਬਾ ਵੀ ਹੈ ਨਹੀਂ, ਉਹ ਤਾਂ ਚਲੋ ਉਹ ਮਜੀਠੀਆ ਪਰਿਵਾਰ ਦੇ ਨਾਲ ਜਾਂ ਬਾਦਲਾਂ ਦੇ ਨਾਲ ਇੱਕ ਰਿਸ਼ਤੇਦਾਰੀ ਹੋਣ ਕਰਕੇ ਟਿਕਟ ਮਿਲ ਗਈ ਤੇ ਉਹਦੇ ਕਰਕੇ ਚਲੋ ਉਹ ਜਿੱਤ ਵੀ ਗਏ ਉੱਥੋਂ। ਤੇ ਸੋ ਹੁਣ ਜਿਹੜੀ ਗੱਲ ਹੈ ਕਿ ਅਕਾਲੀ ਦਲ ਇਹਨੂੰ ਕਿਸ ਤਰੀਕੇ ਨਾਲ ਸਮਝਦਾ, ਅਕਾਲੀ ਦਲ ਦੇ ਕੱਲ ਬੁਲਾਰੇ ਨੇ ਮਗਰੋਂ ਪ੍ਰੈਸ ਕਾਨਫਰੰਸ ਕੀਤੀ ਕਲੇਅਰ ਨੇ, ਕਿਉਂਕਿ ਜਿਹੜੀਆਂ ਕਈ ਗੱਲਾਂ ਸੀ ਐਕਸਪੰਜ ਕਰ ਦਿੱਤੀਆਂ ਗਈਆਂ, ਇਹ ਸਪੀਕਰ ਦਾ ਪ੍ਰੈਰੋਗੇਟਿਵ ਹੈ, ਸਪੀਕਰ ਨੂੰ ਜਿਹੜੀ ਗੱਲ ਲੱਗਦਾ ਕਿ ਇਹ ਨਹੀਂ ਰਿਕਾਰਡ ਚ ਰਹਿਣੀ ਚਾਹੀਦੀ ਉਹ ਐਕਸਪੰਜ ਕਰ ਦਿੱਤੀ ਜਾਂਦੀ ਹੈ। ਹੁਣ ਉਹਨਾਂ ਨੇ ਇਹ ਗੱਲ ਉਠਾਈ ਕਿ ਜਿਹੜੀਆਂ ਭਾਸ਼ਣ ਜਿਹੜਾ ਹੈ ਉਹ ਐਕਸਪੰਜ ਕਰਤਾ, ਭਾਸ਼ਣ ਨੀ ਕਦੇ ਐਕਸਪੰਜ ਹੁੰਦਾ, ਤੇ ਮਤਲਬ ਬਹੁਤ ਹੀ ਅਨਾੜੀ ਪੱਧਰ ਤੇ ਜਿਹੜਾ ਹੈਗਾ ਜਾਂ ਇੱਕ ਆਪਾਂ ਕਹਿੰਦੇ ਕਿ ਪ੍ਰੀ ਮਚਿਓਰ ਜਾਂ ਅਮਚਿਓਰ ਜਿਹੜਾ ਹੈ ਲੈਵਲ ਤੇ ਅਕਾਲੀ ਦਲ ਇਹ ਸਾਰੇ ਇਸ਼ੂ ਨੂੰ ਲੈ ਰਿਹਾ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਬਾਹਰ ਜਿਹੜੀ ਗੱਲ ਨਹੀਂ ਚੱਲੀ ਸ਼ਾਇਦ ਫਲੋਰ ਤੇ ਜਿਹੜੀ ਇਹ ਗੱਲ ਚੱਲ ਜੇ, ਹਾਂ ਇੰਨੀ ਕੁ ਜ਼ਰੂਰ ਚੱਲ ਗਈ ਕਿ ਕਾਂਗਰਸੀ ਸਾਰੇ ਉਹ ਹਮਾਇਤ ਦੇ ਉੱਤੇ ਆ ਗਏ ਬੀਬਾ ਗਨੀਮ ਕੌਰ ਦੇ। ਤੇ ਦੂਜੀ ਗੱਲ ਜਿੱਦਾਂ ਮੈਂ ਕਿਹਾ ਕਿ ਇਹ ਇਹਦਾ ਜਿਹੜਾ ਪੋਜ਼ਿਟਿਵ ਜਿਹੜਾ ਪੱਖ ਦੇਖਣਾ ਹੋਵੇ ਉਹ ਇਹੀ ਹੈ ਕਿ ਚਲੋ ਭਾਵੇਂ ਆਖਰੀ ਸੈਸ਼ਨ ਦੇ ਵਿੱਚ ਹੀ ਅਕਾਲੀ ਦਲ ਦੀ ਸ਼ਮੂਲੀਅਤ ਰਹੀ ਤੇ ਪਾਰਟੀਸਪੇਸ਼ਨ ਰਹੀ, ਉਹ ਤਾਂ ਚਲੋ ਵੇਖਣ ਦੇ ਵਿੱਚ ਆਈ। ਤੇ ਦੂਜੀ ਗੱਲ ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਤੇ ਬੀਬਾ ਵੀ ਗਏ ਸੀਗੇ ਉੱਥੇ, ਇਹਨਾਂ ਨੇ ਇਹੀ ਗੱਲ ਕਹੀ ਕਿ ਉੱਥੇ ਤਾਂ ਬੋਲਣ ਨਹੀਂ ਦਿੱਤਾ ਜਾਂਦਾ ਸਾਨੂੰ, ਤੇ ਮੇਰਾ ਖਿਆਲ ਉਹ ਵੀ ਇਹਨਾਂ ਦਾ ਅਲਾਂਬਾ ਜਿਹੜਾ ਸੀ ਉਹ ਸਪੀਕਰ ਨੇ ਲਾਤਾ, ਜਾਂ ਜਿਹੜੇ ਦੂਜੇ ਕਿਸੇ ਵਿਧਾਇਕ ਨੇ ਇਹ ਨਹੀਂ ਕਿਹਾ ਕਿ ਤੂੰ ਬੈਠ ਜਾ ਜਾਂ ਚੁੱਪ ਕਰ ਜਾ, ਤੇ ਜਵਾਬ ਜਿਹੜੇ ਆ ਉਹ ਜ਼ਰੂਰ ਦਿੱਤੇ ਜਿਹੜੇ ਕਈ ਗੱਲਾਂ ਦੇ। ਤੇ ਸੋ ਇਸ ਤਰ੍ਹਾਂ ਦਾ ਜਿਹੜੀ ਸਾਰੀ ਇਹ ਚ ਰਹੀ। ਹੁਣ ਸਿਆਸੀ ਤੌਰ ਤੇ ਇਹਦੇ ਚੋਂ ਅਕਾਲੀ ਦਲ ਕੀ ਖੱਟਦਾ ਹੈ ਜਾਂ ਕਾਂਗਰਸ ਕੀ ਖੱਟਦੀ ਹੈ, ਤੇ ਉਹ ਕਿਉਂਕਿ ਕਾਂਗਰਸ ਤਾਂ ਆਪਣਾ ਅਜੇ ਤੱਕ ਸਟੈਂਡ ਹੀ ਸਪਸ਼ਟ ਨਹੀਂ ਕਰ ਸਕੀ ਕਿ ਉਹ ਜਿਹੜੀ ਬੀਜੇਪੀ ਦੇ ਖਿਲਾਫ ਹੈ ਕਿ ਅਕਾਲੀ ਦਲ ਦੇ ਖਿਲਾਫ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹੈ, ਤੇ ਉਹਨੂੰ ਹੁਣ ਜਿਹੜਾ ਹੈ ਕਿਉਂਕਿ ਕਾਂਗਰਸ ਦੀ ਪੋਜੀਸ਼ਨ ਤਾਂ ਇਹ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹ ਭਵ ਸਾਗਰ ਲੰਘਣ ਵਾਸਤੇ ਗਊ ਦੀ ਪੂਛ ਹੱਥ ਚ ਆ ਜੇ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਆ ਜੇ, ਉਹਨਾਂ ਦੀ ਤਾਂ ਉਹ ਜਿਹੜੀ ਉਹ ਹਾਲਤ ਬਣੀ ਹੋਈ ਹੈ। ਤੇ ਕਿਉਂਕਿ ਉਹ ਸਾਰਾ ਜਿਹੜਾ ਹੈਗਾ ਕਈ ਵਾਰ ਐਂ ਲੱਗਦਾ ਕਿ ਅਕਾਲੀਆਂ ਦਾ ਏਜੰਡਾ ਕਾਂਗਰਸੀ ਲੈ ਕੇ ਆ ਰਹੇ ਨੇ, ਤੇ ਦੂਜੇ ਪਾਸੇ ਆਪਾਂ ਨੂੰ ਪਤਾ ਹੀ ਹੈ ਜਿਹੜੀ ਕਾਂਗਰਸ ਦੀ ਜਿਹੜੀ ਸੂਬਾ ਯੂਨਿਟ ਹੈ ਇਕਾਈ ਆ ਉਹਦਾ ਹਾਲ ਉਹ ਕਿਸ ਤਰ੍ਹਾਂ ਦਾ। ਤੇ ਇਸ ਕਰਕੇ ਜਿਹੜਾ ਹੈਗਾ ਹੁਣ ਇਹਦੇ ਕਿਉਂਕਿ ਇਹ ਤਾਂ ਕੱਲ ਦੀ ਚਰਚਾ ਸ਼ੁਰੂ ਹੋ ਗਈ ਮੀਡੀਆ ਦੇ ਵਿੱਚ ਵੀ, ਕਈ ਜਿਹੜੇ ਥੋੜਾ ਮੋਟਾ ਅਕਾਲੀ ਦਲ ਨਾਲ ਲਿਹਾਜ਼ ਰੱਖਦੇ ਆ ਜਾਂ ਦੋਸਤੀ ਰੱਖਦੇ ਆ ਉਹ ਕਹਿੰਦੇ ਵੀ ਕਮਾਲ ਕਰਤੀ ਜੀ ਬੀਬਾ ਨੇ ਤਾਂ ਬੱਲੇ ਬੱਲੇ ਕਰਾਤੀ ਜੀ, ਸਾਰਿਆਂ ਨੂੰ ਚੁੱਪ ਕਰਾਤਾ ਜੀ, ਕੋਈ ਉਹਦਾ ਜਵਾਬ ਨਹੀਂ ਹੈ ਸਰਕਾਰ ਕੋਲੇ, ਕੋਈ ਜਵਾਬ ਨਹੀਂ ਹੈ, ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਰਕੇ। ਤੇ ਪਰ ਕੀ ਬਾਹਰ ਜਿਹੜਾ ਹੈ ਉਹ ਪੋਜੀਸ਼ਨ ਕੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਤਿੰਨ ਧੜਿਆਂ ਦੇ ਵਿੱਚ ਅਕਾਲੀ ਵੰਡੇ ਹੋਏ ਨੇ, ਤੇ ਅਜੇ ਜੇ ਥੋੜੀ ਮੋਟੀ ਕਿਤੇ ਗੱਲ ਚੱਲ ਰਹੀ ਹੈ ਤਾਂ ਜਿਹੜਾ ਨਵੀਂ ਪਾਰਟੀ ਉਭਰੀ ਹੈ ਵਾਰਸ ਪੰਜਾਬ ਦੇ ਅਕਾਲੀ ਦਲ ਉਹਦੀ ਤਾਂ ਅਜੇ ਚੱਲ ਰਹੀ ਹੈ ਲੋਕਾਂ ਚ ਨੌਜਵਾਨਾਂ ਚ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਤੇ ਬਾਕੀ ਦੋਨੇ ਧੜਿਆਂ ਦੀ ਤਾਂ ਕਿਤੇ ਕੋਈ ਗੱਲ ਨੀ, ਕਿਤੇ ਨਾ ਉਹ ਇਕੱਠ ਹੈ ਨਾ ਕੋਈ ਉਹਨਾਂ ਦੇ ਮੇਰਾ ਖਿਆਲ ਹੈ ਕਿ ਉਹਨਾਂ ਕੋਲ ਇੰਨੀ ਸਮਰੱਥਾ ਵੀ ਮੈਨੂੰ ਲੱਗਦਾ ਨਹੀਂ ਰਹੀ ਕਿ ਵਰਕਰ ਏਦਾਂ ਆ ਸਕਣ ਉਹਨਾਂ ਕੋਈ ਵੱਡਾ ਇਕੱਠ ਕਰ ਸਕਣ। ਸੋ ਇਸ ਤਰ੍ਹਾਂ ਦੀ ਜਿਹੜੀ ਆ ਉਹ ਇੱਕ ਹੁਣ ਇਹਦੇ ਨਾਲ ਇਹ ਮਾਹੌਲ ਬਣ ਗਿਆ। ਚਲੋ ਸੈਸ਼ਨ ਅਜੇ ਚੱਲਣਾ ਅਗਲੇ ਦਿਨਾਂ ਚ ਵੀ, ਤੇ ਦੇਖੋ ਅੱਗੋਂ ਹੁਣ ਆਉਣ ਵਾਲੇ ਦਿਨਾਂ ਚ ਕੀ ਦੁਬਾਰਾ ਬੀਬਾ ਗਨੀਬ ਕੌਰ ਮਜੀਠੀਆ ਦੁਬਾਰਾ ਵੀ ਕੋਈ ਗੱਲ ਕਰਦੇ ਆ ਵਿਧਾਨ ਸਭਾ ਚ ਜਾਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ
ਜਾਂ ਇਹ ਸਾਰੇ ਇਸ ਮੁੱਦੇ ਨੂੰ ਲੈ ਕੇ ਕੋਈ ਬਾਕੀ

0: ਹੋਰ ਜਿਹੜੇ ਹੈਗੇ ਨੇਤਾ ਜਾਂ ਲੀਡਰ ਜਾਂ ਆਗੂ ਉਹ ਵੀ ਜਿਹੜੇ ਬੋਲ ਰਹੇ, ਕਿਉਂਕਿ ਜਿੱਦਾਂ ਮਨਪ੍ਰੀਤ ਤਿਆਲੀ ਹੁਣ ਵਾਰਸ ਪੰਜਾਬ ਦੇ ਪਾਰਟੀ ਦੇ ਵਿੱਚ ਚਲਾ ਗਿਆ, ਪਰ ਉਹ ਹੈ ਤਾਂ ਅਜੇ ਵੀ ਵਿਧਾਇਕ ਹੈ, ਤੇ ਇਸੇ ਤਰ੍ਹਾਂ ਦੋ ਵਿਧਾਇਕ ਇਹਦੇ ਇੱਥੇ ਬੀਜੇਪੀ ਦੇ ਨੇ, ਇੱਕ BSP ਦਾ। ਸੋ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਰਕਾਰ ਦੇ ਜਿਹੜੇ ਹੈਗੇ ਆ ਸਾਰੀ ਕਾਰਗੁਜ਼ਾਰੀ ਉਹਨੂੰ ਕਿੱਦਾਂ ਲੈਂਦੇ ਆ, ਤੇ ਚਲੋ ਵਿਧਾਨ ਸਭਾ ਚ ਕਿਉਂਕਿ ਇਹ ਹੈ ਕਿ ਰਿਕਾਰਡ ਹੋ ਜਾਂਦੀਆਂ ਗੱਲਾਂ ਤੇ ਉਹ ਫਿਰ ਮੀਡੀਆ ਦੇ ਵਿੱਚ ਵੀ ਆ ਜਾਂਦੀਆਂ।
1: ਨਹੀਂ ਬਿਲਕੁਲ, ਚਲੋ ਇਹ ਜਿਹੜੀ ਵੀ ਕੋਈ ਕਿਸੇ ਦਾ ਪੱਖ ਆ ਉਹ ਰੱਖਣਾ ਚਾਹੀਦਾ। ਜਿਹੜੀ ਗੱਲ ਇਹ ਆ ਜਾਂਦੀ ਆ ਕਿ ਜਿੱਦਾਂ ਹੁਣ ਕਾਂਗਰਸ ਦੀ ਜੇ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਕੁੱਲ ਮਿਲਾ ਕੇ ਇਸੇ ਮੁੱਦੇ ਦੇ ਉੱਤੇ ਹੁਣ ਟੇਕ ਧਰ ਲਈ ਆ ਕਿ ਜੋ ਇਹ ਕਹਿ ਰਹੇ ਨੇ ਤੇ ਉਹਦੇ ਉਸੇ ਦੇ ਬਸ ਆਪਾਂ ਪੱਲਾ ਫੜ ਕੇ ਤੇ ਉਸੇ ਦੇ ਉੱਤੇ ਰਾਗ ਲਾਪਣਾ ਜਾਂ ਉਹਨੂੰ ਡਬਲ ਕਰਨਾ। ਕੀ ਮੁੱਦੇ ਰਹਿ ਨਹੀਂ ਗਏ ਜਾਂ ਫਿਰ ਇੱਦਾਂ ਦਾ ਕੋਈ ਮੁੱਦਾ ਜਿਹਦੇ ਉੱਤੇ ਇਹਨਾਂ ਨੂੰ ਗੱਲ ਕਰਕੇ ਤੇ ਥੋੜ੍ਹੀ ਸਟਰੈਂਥ ਮਿਲ ਸਕਦੀ ਹੈ? ਉਹ ਗੱਲ ਅਲੱਗ ਕਿ ਜਾਂ ਤਾਂ ਉਹਨਾਂ ਦੇ ਧਿਆਨ 'ਚ ਨਹੀਂ ਗਏ ਜਾਂ ਫਿਰ ਉਹ ਉਹਨਾਂ ਨੂੰ ਲੱਗਦਾ ਵਾ ਵੀ ਇਹ ਜ਼ਿਆਦਾ ਜ਼ਰੂਰੀ ਨੇ। ਹੋਰ ਐਸੇ ਮੁੱਦੇ ਅਨੇਕਾਂ ਹੀ ਹੋਣਗੇ ਜਿਨ੍ਹਾਂ ਦੇ ਉੱਤੇ ਉਹ ਗੱਲ ਕਰ ਸਕਦੇ ਨੇ।
0: ਨਹੀਂ, ਮੈਂ ਕਹਿੰਦਾ ਵੀ ਉਹ ਬਿਲਕੁਲ ਕਰ ਸਕਦੇ ਆ, ਪਰ ਇਹ ਹੈ ਕਿਉਂਕਿ ਉਹਨਾਂ ਚ ਉਸ ਰੂਪ ਦੇ ਵਿੱਚ ਨਾ ਹੀ ਤਾਂ ਪੋਲੀਟੀਕਲ ਵਿਲ ਰਹੀ ਹੈ ਹੁਣ, ਤੇ ਨਾ ਹੀ ਜਿਹੜਾ ਹੈ ਕਾਂਗਰਸ ਦੀ ਜਿਹੜਾ ਹੇਠਲਾ ਕੇਡਰ ਹੈ ਉਹ ਕਿਸੇ ਗੱਲ ਤੇ ਖੜਦਾ ਹੈ। ਕੇਡਰ ਕੇਡਰ ਦਾ ਤਾਂ ਹੁਣ ਇਹ ਹੈ ਪੋਜੀਸ਼ਨ, ਉਹਨੂੰ ਕੇਡਰ ਨੂੰ ਕੋਈ ਮਤਲਬ ਨਹੀਂ ਕਿ ਵਿਧਾਨ ਸਭਾ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹਨਾਂ ਨੂੰ ਤਾਂ ਇਹ ਹੈ ਕਿ ਇਹ ਫੈਸਲਾ ਕਰੋ ਜਿਹੜਾ ਹੈਗਾ ਪ੍ਰਧਾਨ ਸੂਬੇ ਦਾ ਚੰਨੀ ਹੋਵੇ ਤੇ ਜਾਂ ਰਾਜਾ ਵੜਿੰਗ ਹੋਵੇ। ਕੇਡਰ ਤਾਂ ਇਸ ਪਾਸੇ ਧਿਆਨ ਧਰਿਆ ਹੋਇਆ ਤੇ ਇਸ਼ੂ ਤਾਂ ਬਹੁਤ ਨੇ, ਜਿਵੇਂ ਚਲੋ ਮੁਲਾਜ਼ਮਾਂ ਵਾਲੇ ਤੇ ਥੋੜਾ ਮੋਟਾ ਜਿਹੜਾ ਉਹ ਬੋਲੇ ਵੀ ਕਾਂਗਰਸ ਵਾਲੇ, ਹੋਰ ਬੜੇ ਇਸ਼ੂ ਨੇ ਇੱਥੇ, MSP ਦਾ ਇਸ਼ੂ ਹੈ, ਖੇਤੀ ਵਿਭਿੰਨਤਾ ਦਾ ਇਸ਼ੂ ਹੈ, ਤੇ ਬਾਕੀ ਜਿਹੜੇ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਸੂਬੇ ਦੇ ਨਾਲ ਸੰਬੰਧਿਤ ਨੇ, ਤੇ ਉਹ ਮੁੱਦੇ ਨੇ ਜਿਹਨਾਂ ਦੇ ਉੱਤੇ ਜਿਹੜਾ ਹੈਗਾ ਇਹ ਗੱਲ ਉਹ ਕਰ ਸਕਦੇ ਆ। ਤੇ ਪਰ ਕਿਉਂਕਿ ਜਿਹੜੇ ਇੱਕ ਤਾਂ ਇਹ ਜਿਹੜਾ ਹੈਗਾ ਰਣਜੋਤ ਜੀ, ਦੋ ਤਿੰਨ ਇਸ਼ੂ ਤਾਂ ਜਿਹੜੇ ਹੈਗੇ ਕਿਉਂਕਿ ਹੁਣ ਉਹਨਾਂ ਤੇ ਕੋਈ ਗੱਲ ਨਹੀਂ ਚੱਲਦੀ, ਲੈ ਦੇ ਕੇ ਚਲੋ ਇਹ ਮੁਲਾਜ਼ਮਾਂ ਵਾਲੇ ਦਾ ਕੱਲ ਗੱਲ ਜਿਹੜੀ ਉਹ ਕਰ ਸਕਦੇ ਆ, ਉਹਦੇ ਕੋਲੇ ਕੋਈ ਪੁਖਤਾ ਸਬੂਤ ਕਿਸੇ ਪਾਰਟੀ ਕੋਲੇ ਓਦਾਂ ਦੇ ਨਹੀਂ, ਤੇ ਨਾ ਹੀ ਉਹਨਾਂ ਨੂੰ ਅਜੇ ਅਫਸਰਸ਼ਾਹੀ ਤੋਂ ਕੋਈ ਇੱਦਾਂ ਦਾ ਕਲੂ ਮਿਲ ਰਿਹਾ। ਹਾਲਾਂਕਿ ਇਹ ਹੁੰਦਾ ਕਿ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਹੈ ਜਿਹੜੀ ਬਿਊਰੋਕਰੇਸੀ ਆ ਉਹ ਫਿਰ ਦੂਜੀਆਂ ਪਾਰਟੀਆਂ ਨੂੰ ਕੁਛ ਨਾ ਕੁਛ ਕੀ ਹੋ ਰਿਹਾ ਫਾਈਲਾਂ ਤੇ ਕੀ ਹੋ ਰਿਹਾ, ਕਿੱਥੇ ਕੀ ਹੋਇਆ ਕਿੱਥੇ ਨਹੀਂ ਹੋਇਆ, ਤੇ ਜਾਂ ਜਿਹੜਾ ਕੁਛ ਫਰਜ਼ੀ ਹੋਇਆ ਉਹ ਇਹੋ ਜਿਹਾ ਕੁਛ ਜਿਹੜਾ ਹੈਗਾ ਬਾਹਰ ਲੀਕ ਕਰਨਾ ਸ਼ੁਰੂ ਕਰ ਦਿੰਦਾ, ਜਿਹੜਾ ਅਫਸਰਸ਼ਾਹੀ ਨੂੰ ਲੱਗਦਾ ਹੁੰਦਾ ਕਿ ਹੁਣ ਇਹ ਸਰਕਾਰ ਆ ਜਾਏਗੀ, ਹਰ ਵਾਰੀ ਹੁੰਦਾ। ਤੇ ਪਰ ਇਸ ਵਾਰੀ ਹੁਣ ਅਫਸਰਸ਼ਾਹੀ ਭੰਬਲ ਭੂਸੇ ਜਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜੇ ਦੁਬਾਰਾ ਆ ਗਏ ਤਾਂ ਫੇਰ ਸਾਡੀਆਂ ਆਹ ਗੱਲਾਂ ਤਾਂ ਸਾਰੀਆਂ ਜਿਹੜੀਆਂ ਉਹ ਬਾਹਰ ਹੋ ਜਾਣਗੀਆਂ। ਤੇ ਉਧਰੋਂ BJP ਹੈ ਜਿਹੜੀ ਉਹ ਆਪਣਾ ED ਦੇ ਰਾਹੀਂ ਜਾਂ ਹੋਰ ਤਰੀਕੇ ਨਾਲ ਕੰਮ ਕਰ ਰਹੀ ਹੈ, ਕਿਉਂਕਿ ਬਾਕੀ ਤਾਂ ਕੋਈ ਗੱਲ ਹੁਣ BJP ਦੀ ਆਪਣੀ ਵੀ ਜਿਹੜੀ ਹੈ ਪੋਲੀਟੀਕਲੀ ਜਾਂ ਜਥੇਬੰਦਕ ਤੌਰ ਤੇ ਜਿਹੜੀ ਇੱਕ ਆਰਗੇਨਾਈਜੇਸ਼ਨ ਸੈਟਅਪ ਆ ਉਹਦਾ ਕੋਈ ਅਜੇ ਸਿਸਟਮ ਉਹ ਬਣ ਨਹੀਂ ਰਿਹਾ। ਤੇ ਜੇ ਹੁਣ ਇੱਥੇ ਮੁੱਖ ਵਿਰੋਧੀ ਧਿਰ ਆਪਾਂ ਦੇਖੀਏ ਉਹ ਤਾਂ ਅਜੇ ਫਿਲਹਾਲ ਕਾਂਗਰਸ ਹੀ ਹੈ, ਤੇ ਪਰ ਕਾਂਗਰਸ ਜਨਤਕ ਲੈਵਲ ਤੇ ਕਿਤੇ ਕੁਛ ਕਰ ਨਹੀਂ ਰਹੀ। ਤੇ ਵਿਧਾਨ ਸਭਾ ਦੇ ਵਿੱਚ ਫਲੋਰ ਤੇ ਉਹ ਆ ਇਸ਼ੂ ਜਿਹੜਾ ਉਹੀ ਬੇਅਦਬੀ ਵਾਲਾ, ਖਾਸ ਕਰਕੇ ਪੰਥ ਦੋਖੀ ਵਾਲਾ, ਉਹੀ ਉਹਨਾਂ ਕੋਲ ਇੱਕੋ ਇੱਕ ਮੁੱਦਾ, ਹੋਰ ਕੋਈ ਉਹਨਾਂ ਕੋਲ ਮੁੱਦਾ ਨਹੀਂ ਗੱਲ ਕਰਨ ਵਾਸਤੇ। ਜਾਂ ਕੱਲ ਲੈ ਦੇ ਕਿ ਉਹਨਾਂ ਨੇ ਇਹ ਕਿਹਾ ਜਦੋਂ ਰੁਜ਼ਗਾਰ ਵਾਲਾ ਮਤਾ ਕਿ ਇੰਨੀਆਂ ਨੌਕਰੀਆਂ ਦਿੱਤੀਆਂ, ਉਹ ਸਾਰੀ ਗੱਲ ਲੈ ਕੇ ਆਏ, ਉਹ ਕਹਿੰਦੇ ਜੀ ਇਹਦੇ ਤੇ ਵਾਈਟ ਪੇਪਰ ਜਾਰੀ ਕਰੋ ਕਿ ਹੋਰ ਸੂਬਿਆਂ ਦਿਆਂ ਨੂੰ ਕਿੰਨੀਆਂ ਦਿੱਤੀਆਂ, ਇਹਦੇ ਤੇ ਜਿਹੜਾ ਹੈਗਾ ਕਾਨੂੰਨ ਪਾਸ ਕਰੋ ਕਿ ਪੰਜਾਬ ਡੋਮੀਸਾਈਲ ਤੋਂ ਬਾਹਰਲਿਆਂ ਨੂੰ ਮਿਲ ਨਹੀਂ ਸਕਦੀਆਂ ਇੱਦਾਂ, ਤੇ ਇਹ ਕਾਨੂੰਨ ਕਿਸੇ ਸਟੇਟ 'ਚ ਨਹੀਂ ਕਿਤੇ ਵੀ ਹੈ ਨਹੀਂ ਗਾ। ਤੇ ਸੋ ਇਹ ਜਿਹੜੀਆਂ ਕਈ ਇੱਦਾਂ ਦੀਆਂ ਗੱਲਾਂ ਤੇ ਜਿਵੇਂ ਹੁੰਦਾ ਨਾ ਵੀ ਅੱਕੀ ਪਲਾਹੀ ਹੱਥ ਮਾਰਨਾ, ਤੇ ਜਾਂ ਇੱਕ ਸਾਡੇ ਪੰਜਾਬੀ ਦਾ ਬੜਾ ਇੱਕ ਪੁਰਾਣਾ ਜਿਹੜਾ ਹੈਗਾ ਪਰਿਵਾਰ ਬਹੁਤ ਚੱਲਦਾ ਨਾ, ਤਾਲੋਂ ਕੁੱਥੀ ਕੁੱਥੀ ਡੂਮਣੀ ਗਾਵੇ ਤਾਲ ਬੇਤਾਲ, ਉਹ ਪੋਜੀਸ਼ਨ ਜਿਹੜੀ ਆ ਉਹ ਹੁਣ ਬਣੀ ਹੋਈ ਹੈ। ਕਾਰਨ ਇਹਦਾ ਇਹੀ ਹੈ ਕਿ ਸਾਰਿਆਂ ਨੂੰ ਇਹ ਲੱਗਦਾ ਕਿ ਜੇ ਸਾਡੀ ਪਾਰਟੀ ਦੀ ਅੱਗੇ ਸਰਕਾਰ ਆਉਂਦੀ ਹੈ ਤਾਂ ਮੁੱਖ ਮੰਤਰੀ ਮੈਂ ਹੋਣਾ ਚਾਹੀਦਾ, ਤੇ ਉਹ ਜਿਹੜੀ ਇਸ ਚੱਕਰ ਦੇ ਵਿੱਚ ਜਿਹੜੇ ਉਲਝੇ ਹੋਏ ਆ, ਤੇ ਇਸ ਕਰਕੇ ਸਰਕਾਰ ਦੇ ਖਿਲਾਫ ਲੋਕਾਂ ਦੀ ਲਾਮਬੰਦੀ ਹੈ ਜਿਹੜੀ ਉਹ ਕਿਤੇ ਕਿਸੇ ਰੂਪ ਦੇ ਵਿੱਚ ਉਹ ਕਰ ਨਹੀਂ ਰਹੇ।
1: ਜੀ ਬਿਲਕੁਲ, ਇਹ ਮਸਲਾ ਤਾਂ ਜ਼ਰੂਰ ਲੱਗ ਹੀ ਰਿਹਾ ਵਾ। ਇੱਦਾਂ ਕਈ ਵਾਰੀ ਇਹ ਫੀਲ ਹੁੰਦਾ ਕਿ ਜਿੱਦਾਂ ਪਾਰਟੀਆਂ ਦੇ ਕੋਲੋਂ ਮਸਲੇ ਹੀ ਮੁੱਕ ਗਏ ਹੋਣ ਡਿਸਕਸ ਕਰਨ ਵਾਲੇ, ਜਦਕਿ ਦੁਨੀਆ ਜਹਾਨ ਦੇ ਮਸਲੇ ਨੇ ਜਿਹੜੇ ਉਹਦੇ ਉੱਤੇ ਗੱਲਬਾਤ ਹੋ ਸਕਦੀ ਹੈ, ਅਤੇ ਸ਼ਾਇਦ ਲੋਕਾਂ ਨੂੰ ਉਹ ਮਸਲੇ ਪਸੰਦ ਵੀ ਆਉਣ। ਜਿੱਦਾਂ ਆਪਾਂ ਵਾਰ ਵਾਰ ਇਹ ਵੀ ਗੱਲ ਚੱਲਦੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਵਾ, ਇਸ ਟਾਈਮ ਦੇ ਉੱਤੇ ਪਾਣੀ ਗੰਧਲੇ ਹੋ ਰਹੇ ਨੇ, ਉਹ ਇੱਕ ਮਸਲਾ ਵਾ, ਹਵਾ ਦੂਸ਼ਿਤ ਹੋ ਰਹੀ ਆ, ਪਾਣੀ ਦਿਨੋ ਦਿਨ ਹੇਠਾਂ ਜਾ ਰਹੇ ਨੇ, ਵਾਤਾਵਰਣ ਦਾ ਮਸਲਾ ਵਾ, ਲੋਕਾਂ ਨੂੰ ਉੱਥੇ ਵੀ ਹੁਣ ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਵੀ ਆਪਾਂ ਹੁਣ ਸਨਸਕ੍ਰੀਨ ਲਾ ਕੇ ਨਿਕਲਣਾ ਵਾ, ਜਿਹੜੀਆਂ ਚੀਜ਼ਾਂ ਦੇ ਪਹਿਲਾਂ ਕੋਈ ਪਤਾ ਸੁਰੀ ਨਹੀਂ, ਉਹ ਵੀ ਸਾਰੀਆਂ ਚੀਜ਼ਾਂ ਹੁਣ ਉੱਥੇ ਦਰਪੇਸ਼ ਆਉਂਦੀਆਂ ਨੇ। ਪਰ ਇਹ ਆ ਕਿ ਉਹੀ ਚੀਜ਼ਾਂ ਘਿਸੀਆਂ ਪੀਟੀਆਂ, ਉਹੀ ਵਾਰ ਵਾਰ ਕਦੀ ਇੱਧਰ ਬੋਲ ਚੱਲ ਗਈ, ਕਦੀ ਉੱਧਰ ਚੱਲ ਗਈ, ਸਾਰੀਆਂ ਪਾਰਟੀਆਂ ਅਤੇ ਸਾਰੇ ਨੇਤਾ ਬਸ ਉੱਥੇ ਕਦੇ ਆਲੇ ਦੁਆਲੇ ਘੁੰਮਦੇ ਆ। ਇੱਧਰ ਹੁਣ ਜੇ BJP ਦੀ ਆਪਾਂ ਗੱਲ ਕਰੀਏ ਤਾਂ ਜਿੱਦਾਂ ਇਹ ਖਬਰ ਦੱਸਦੀ ਹੈ ਕਿ ਹੁਣ ਬਗਾਵਤੀ ਸੁਰਾਂ ਇੱਥੇ ਵੀ ਦਿਖਣੀਆਂ ਸ਼ੁਰੂ ਹੋ ਗਈਆਂ। ਖੈਰ ਇਹਦੇ ਪਹਿਲਾਂ ਹੀ ਆਈਡੀਏ 'ਤੇ ਲਾਏ ਜਾ ਰਹੇ ਸੀ, ਪਰ ਇਹ ਲੱਗਦਾ ਸੀ ਕਿ BJP ਸ਼ਾਇਦ ਇਹ ਸਾਰੀਆਂ ਚੀਜ਼ਾਂ ਕਿਸੇ ਹੱਦ ਤੱਕ ਮੈਨੇਜ ਕਰਨ 'ਚ ਕਾਮਯਾਬ ਹੋਈ ਆ। ਹੁਣ ਕਿਵੇਂ ਲੱਗ ਰਿਹਾ?
0: ਨਹੀਂ ਉਹ ਮੈਨੇ ਬਿਲਕੁਲ ਜਿਹੜਾ BJP ਦਾ ਖਾਸ ਕਰਕੇ ਅਮਿਤ ਸ਼ਾਹ ਦਾ ਨਰਿੰਦਰ ਮੋਦੀ ਦਾ ਜਿਹੜਾ ਉਹਨਾਂ ਦਾ ਦਬਕਾ ਹੋਰਨਾਂ ਥਾਵਾਂ ਤੇ ਚੱਲਦਾ ਉਹ ਪੰਜਾਬ ਚ ਨਹੀਂ ਸੀ ਚੱਲਣਾ, ਇਹ ਵੀ ਗੱਲ ਸਾਨੂੰ ਪਤਾ ਸੀ ਕਿ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਆ, ਚਾਹੇ ਉਹ ਕਾਂਗਰਸ ਹੈ ਭਾਵੇਂ BJP ਹੈ ਜਾਂ ਹੋਰ ਹੈ, ਬਾਕੀ ਸਟੇਟਾਂ ਦੇ ਮੁਕਾਬਲੇ ਉਹਨਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਇੱਕ ਫਰਕ ਹੈ ਉਹਨਾਂ ਦੇ ਖਾਸੇ ਦਾ ਕਿਰਦਾਰ ਦਾ ਇਹ ਕਹਿ ਲਓ। ਤੇ ਹੁਣ ਤੀਸ਼ਨ ਸੂਦ ਨੇ ਸ਼ਰਿਆਮ ਜਿਹੜਾ ਕਿਹਾ ਹੁਸ਼ਿਆਰਪੁਰ ਚ, ਹੁਸ਼ਿਆਰਪੁਰ ਦੀ ਸਾਰੇ ਦੀ ਸਾਰੀ ਜਿਹੜੀ ਡਿਸਟ੍ਰਿਕਟ ਯੂਨਿਟ ਸੀ ਇੱਕ ਤਰੀਕੇ ਦੀ ਉਹ ਅਲੱਗ ਹੋ ਗਈ, ਤੇ ਹੁਣ ਲੁਧਿਆਣੇ ਦੇ ਵਿੱਚ ਵੀ ਜਿਹੜੇ ਪੁਰਾਣੇ ਲੀਡਰ ਸੀ ਤੇ ਉਹਨਾਂ ਨੇ ਵੀ ਜਿਹੜੀ ਇਹ ਗੱਲ ਕਹੀ ਕਿ ਦੇਖੋ ਟਕਸਾਲੀ ਆਗੂਆਂ ਨੂੰ ਲਾਂਭਾ ਕੀਤਾ ਜਾ ਰਿਹਾ। ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਿਹੜਾ BJP ਦਾ ਜੇ ਕਿਤੇ ਪੁੱਠੀ ਪੈਣੀ ਹੈ ਗੱਲ ਜਾਂ ਕਿਤੇ ਫੇਲਰ ਹੋਣਾ ਉਹ ਇਸੇ ਗੱਲ ਚ ਹੋਣਾ ਕਿ ਜਿਹੜਾ ਉਹ ਆਪਣੇ ਇਸ ਅਸਲ ਜਿਹੜੀ ਉਹਨਾਂ ਦੀ ਕੰਸਟੀਚੁਐਂਸੀ ਹੈ ਜਿਹੜੀ ਅਸਲੀ ਜਿੱਥੋਂ ਜਿੱਥੇ ਉਹਨਾਂ ਦਾ ਵੋਟ ਵੀ ਪਿਆ ਸਾਰਾ ਕੁਛ, ਤੇ ਉਹਨਾਂ ਨੂੰ ਛੱਡ ਕੇ ਜਿਹੜਾ ਹੈਗਾ ਤੇ ਉਹ ਹੋਰ ਪਾਸੇ ਜਿਹੜਾ ਹੈ ਤੁਰੇ ਹੋਏ ਆ, ਜਿਹੜੇ BJP ਦੇ ਇਸ਼ੂ ਵੀ ਹੈ ਨੀ ਨੋਨ ਇਸ਼ੂ ਨੂੰ ਲੈ ਕੇ ਜਿਹੜਾ ਹੈਗਾ ਉਹ ਇੱਥੇ ਗੱਲਬਾਤ ਕਰ ਰਹੇ ਆ। ਹੁਣ ਉਹੀ ਗੱਲ ਹੌਲੀ ਹੌਲੀ ਸਾਹਮਣੇ ਆ ਰਹੀ ਹੈ, ਇਹ ਤਾਂ ਜਦੋਂ ਇਲੈਕਸ਼ਨ ਹੋਰ ਨੇੜੇ ਆਏਗੀ ਤੇ ਇਹ ਗੱਲ ਹੋਰ ਤਿੱਖੇ ਢੰਗ ਨਾਲ ਜਾਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਸਾਹਮਣੇ ਹੋਰ ਉੱਭਰ ਕੇ ਆਊਗੀ, ਕਿਉਂਕਿ ਫੇਰ ਕਿਉਂਕਿ BJP ਨੂੰ ਵੀ ਉੱਪਰੋਂ ਉੱਪਰੋਂ ਤਾਂ ਜਾਂ ਜਿਸ ਤਰ੍ਹਾਂ ਦੇ ਇਹਨਾਂ ਦੇ ਲੀਡਰ ਸੈਂਟਰ ਦੇ ਇਹ ਕਹਿ ਰਹੇ ਆ ਵਾਰ ਵਾਰ, ਨੈਬ ਸਿੰਘ ਸੈਣੀ ਇੱਥੇ ਚੱਕਰ ਮਾਰ ਰਹੇ ਆ ਹਰ ਛੋਟੇ ਤੋਂ ਛੋਟੇ ਸਮਾਗਮ ਚੋਂ ਇੱਥੇ ਆਉਂਦੇ ਆ, ਤੇ ਉੱਥੋਂ ਜਿਹੜਾ ਹੈਗਾ ਇਹ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦਾ ਦਾਅ ਲੱਗ ਜੇ, ਤੇ ਹੁਣ ਜੇ ਇਹ ਗੱਲ ਕਿਤੇ ਏਦਾਂ ਦੀ ਉਹ ਲੱਗਦਾ ਫਿਰ ਸਾਰਿਆਂ ਨੂੰ ਇਹ ਲੱਗਦਾ ਕਿ ਫਿਰ ਸਾਡੇ ਹੱਥੋਂ ਤਾਂ ਜਿਹੜੀ ਗੱਲ ਗਈ ਜਿਹੜੀ ਹੁਣ ਇਹਨਾਂ ਨੇ ਸੁਭਾਸ਼ ਵਰਮਾ ਨੇ ਲੁਧਿਆਣੇ ਵਾਲਿਆਂ ਨੇ ਗੱਲ ਕੀਤੀ, ਇਹੀ ਗੱਲ ਤੀਸ਼ਨ ਸੂਦ ਨੇ ਕੀਤੀ ਸੀ, ਇਹੀ ਗੱਲ ਜਿਹੜੇ ਚੁੱਪ ਬੈਠੇ ਨੇ ਲੀਡਰ ਬਹੁਤ ਹੀ ਟਕਸਾਲੀ ਲੀਡਰ ਪੁਰਾਣੇ ਤੇ ਜਿਹੜੇ ਕੁਛ ਬੋਲ ਨੀ ਰਹੇ ਕਿਸੇ ਇਸ਼ੂ ਤੇ, ਤੇ ਇਹਦਾ ਮਤਲਬ ਜਦੋਂ ਨਾ ਉਹ ਸਰਕਾਰ ਦੇ ਖਿਲਾਫ਼ ਕੁਛ ਬੋਲ ਰਹੇ ਹੈ, ਨਾ ਕੋਈ ਪੋਲੀਟੀਕਲ ਸਿਚੁਏਸ਼ਨ ਤੇ ਕੋਲ ਕੁਛ ਬੋਲ ਰਹੇ ਹੈ, ਨਾ ਦੇਸ਼ ਦੀ ਪੋਲੀਟੀਕਲ ਸਿਚੁਏਸ਼ਨ ਤੇ ਕੁਛ ਬੋਲ ਰਹੇ ਹੈ, ਉਦੋਂ ਇੱਕ ਕਲੀਅਰ ਹੈਗਾ ਸੰਕੇਤ ਕਿ ਉਹ ਜੇ ਚੁੱਪ ਕਰੇ ਬੈਠੇ ਆ ਤਾਂ ਉਹਦਾ ਕਾਰਨ ਜਿਹੜਾ ਹੈ ਉਹ ਕੀ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਪੋਜੀਸ਼ਨ ਇਹ BJP ਦੀ ਵੀ ਜਿਹੜੀ ਉਹ ਬਣਦੀ ਜਾ ਰਹੀ ਹੈ। ਤੇ ਪਹਿਲੀ ਗੱਲ ਤਾਂ ਇਹ ਹੈ ਕਿ BJP ਨੂੰ ਇਹ ਲੱਗਿਆ ਹੋਣਾ ਕਿ ਅਸੀਂ ਪੱਗ ਵਾਲੇ ਨੂੰ, ਸਰਦਾਰ ਨੂੰ, ਸਿੱਖ ਜੱਟ ਨੂੰ ਅਸੀਂ ਜਿਹੜਾ ਹੈਗਾ ਉਹ ਪ੍ਰਧਾਨ ਲਾ ਦਈਏ ਤਾਂ ਸ਼ਾਇਦ ਜਿਹੜੀ ਹੈ ਕਿਸਾਨੀ ਦੇ ਵਿੱਚ ਜਾਂ ਇਹ ਸਾਡੀ ਉਦਾਂ ਦੀ ਗੱਲ ਜਿਹੜੀ ਉਹ ਚੱਲ ਪਏ, ਕਿਉਂਕਿ ਕਈ ਵਾਰੀ ਕੋਸ਼ਿਸ਼ਾਂ ਜਿਹੜੀਆਂ ਇਹ ਕੀਤੀਆਂ ਗਈਆਂ ਨੇ। ਤੇ ਪਰ ਇਹ ਵੀ ਜਿਹੜਾ ਦੂਜੇ ਪਾਸੇ ਇਹ ਸਾਰਾ ਉਹ ਪਾਸਾ ਪਲਟ ਗਿਆ ਕਿ ਜਿਹੜਾ ਇਸ ਚੱਕਰ ਦੇ ਵਿੱਚ ਕਿ ਜਿਹੜੇ ਹੈਗੇ ਆ ਕਿਸਾਨਾਂ ਨੂੰ, ਸਿੱਖਾਂ ਨੂੰ ਤੇ ਖੁਸ਼ ਕੀਤਾ ਜਾਵੇ, ਪਾਰਟੀ ਚ ਲਿਆਂਦਾ ਜਾਵੇ, ਤੇ ਉਹ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ BJP ਦੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੈਰ ਲੱਗੇ ਰਹੇ ਆ ਪਹਿਲਾਂ ਵੀ, ਜਾਂ ਜਿਹੜੀ ਇਹਦੀ ਮਾਂ ਪਾਰਟੀ ਸੀ ਭਾਰਤੀ ਜਨਸੰਘ ਤੇ BJS, ਤਾਂ ਜਿਹੜਾ ਉਹਨਾਂ ਦਾ ਇੱਕੋ ਇੱਕ ਜਿਹੜਾ ਵੱਡਾ ਇੰਪੋਰਟੈਂਟ ਜਿਹੜਾ ਉਹ ਕਾਰਡ ਸੀ ਉਹ ਹਿੰਦੂ ਕਾਰਡ ਸੀਗਾ। ਤੇ ਜੇ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਜਾਂ ਉਸ ਢੰਗ ਦੇ ਨਾਲ ਤੇ ਉਵੇਂ ਅਪਣਾਉਂਦੇ ਨਹੀਂ, ਜਾਂ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਤੇ ਜਿਨ੍ਹਾਂ ਦੇ ਕਈ ਪਰਿਵਾਰਾਂ ਦੇ ਮੈਂਬਰ ਵੀ ਮਾਰੇ ਗਏ ਤੇ ਇਹ ਸਾਰੇ ਜਿਹੜਾ ਪੋਲੀਟੀਕਲ ਇਹਦੇ ਚੱਕਰ ਦੇ ਵਿੱਚ ਜਾਂ ਹਾਲਾਤ ਏਦਾਂ ਦੇ ਬਣੇ, ਤੇ ਜੇ ਤੁਸੀਂ ਹੁਣ ਉਹ ਉਸੇ ਜਿਹੜੇ ਹੈ ਉਹਨਾਂ ਨੂੰ ਤੁਸੀਂ ਇਗਨੋਰ ਕਰਕੇ ਸਗੋਂ ਤੁਸੀਂ ਉਹਨਾਂ ਨੂੰ ਉਲਟਾ ਉਹ ਲਿਆਓਗੇ ਜਿਹੜੇ ਕਿਸੇ ਨਾ ਕਿਸੇ ਵੇਲੇ ਕੋਈ ਸਿੱਖ ਸਟੂਡੈਂਟ ਫੈਡਰੇਸ਼ਨ ਚ ਰਿਹਾ ਸੀ ਕੋਈ ਕਿਸੇ ਤੋਂ, ਇਹ ਸਿਰਫ ਇਹ ਦੱਸਣ ਵਾਸਤੇ ਕਿ ਅਸੀਂ ਜਿਹੜਾ ਹੈਗਾ ਇਹ ਹੁਣ ਇਹਨਾਂ ਬੰਦਿਆਂ ਨੂੰ ਜਿਹੜਾ ਅਸੀਂ ਉਹ ਲਿਆ ਰਹੇ ਹਾਂ। ਸੋ ਫਿਰ ਕੁਦਰਤੀ ਤੌਰ ਤੇ ਕਿ ਉਹ ਨਿਰਾਸ਼ ਵੀ ਹੋਣਗੇ ਤੇ ਉਹਨਾਂ ਨੂੰ ਫਿਰ ਉਹ ਵੀ ਸੋਚਣਗੇ ਕਿ ਹੁਣ ਇਹ ਕਿਸ ਪਾਸੇ ਨੂੰ ਜਿਹੜੇ ਆ ਇਹ ਸਾਰੀ ਗੱਲ ਤੁਰ ਰਹੇ ਆ। ਤੇ ਕਿਉਂਕਿ ਜਿਹੜੀ ਕੱਲ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ, ਜਿਹੜੀ ਡਾਕਟਰ ਸੁਭਾਸ਼ ਵਰਮਾ ਨੇ ਜਿਹੜੀ ਗੱਲ ਕੀਤੀ ਹੈ, ਤੇ ਇਸੇ ਤਰ੍ਹਾਂ ਸੰਗਰੂਰ ਚ ਹੋਇਆ, ਇਸੇ ਤਰ੍ਹਾਂ ਮੋਗੇ ਚ ਹੋਇਆ। ਤੇ ਸੋ ਜਿਉਂ ਜਿਉਂ ਚੋਣ ਨੇੜੇ ਆਉਂਦੀ ਹੈ ਫਿਰ ਇਹ ਗੱਲਾਂ ਵੀ ਹੁਣ ਨਿਕਲਣੀਆਂ ਸ਼ੁਰੂ ਹੋਣਗੀਆਂ, ਕਿਉਂਕਿ ਫਿਰ ਅੱਗੇ ਟਿਕਟਾਂ ਦੇਣ ਦੇ ਮਸਲੇ, ਇਹ ਸਾਰੀਆਂ ਗੱਲਾਂ ਨਾਲ ਨਾਲ ਇਹ ਚੱਲਣੀਆਂ। ਮੈਨੂੰ ਰਣਜੋਤ ਜੀ ਯਾਦ ਹੈ ਜਦੋਂ 1992 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ, ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਹੋਇਆ ਸੀ ਤੇ ਬਹੁਤ ਥੋੜੀਆਂ ਵੋਟਾਂ ਪਈਆਂ ਸੀ, ਉਦੋਂ ਵੀ ਜਿਹੜੇ ਹੈਗੇ ਬੀਜੇਪੀ ਦੇ ਕਾਫੀ MLA ਜਿੱਤ ਗਏ ਸੀ, ਮੇਰੇ ਖਿਆਲ 6 MLA ਉਦੋਂ ਬੀਜੇਪੀ ਦੇ ਜਿੱਤ ਗਏ ਸੀਗੇ। ਤੇ ਉਦੋਂ ਵੀ ਉਹੀ ਲੋਕ ਜਿਹੜੇ ਸੀ ਉਹ ਜਿੱਤ ਕੇ ਆਏ ਸੀ ਜਿਹੜੇ ਪਹਿਲਾਂ ਤੋਂ ਕਿਤੇ ਨਾ ਕਿਤੇ ਪਾਰਟੀ ਦੇ ਕੇਡਰ ਦੇ ਵਿੱਚ ਸਰਗਰਮ ਸੀ ਜਾਂ ਕੰਮ ਕਰਦੇ ਸੀ। ਤੇ ਉਹਦੇ ਨਾਲ ਚਲੋ ਸਰਕਾਰ ਭਾਵੇਂ ਕਾਂਗਰਸ ਦੀ ਬਣ ਗਈ ਸੀ ਤੇ ਪਾਰਟੀ ਨੂੰ ਥੋੜਾ ਜਿਹਾ ਇੱਕ ਤਰ੍ਹਾਂ ਦਾ ਇਹ ਮਿਲ ਗਿਆ ਸੀ ਕਿ ਹਾਂ ਸਾਡੀ ਪਾਰਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਐਗਜਿਸਟ ਕਰਦੀ ਆ, ਉਹ ਹੈਗੀ ਆ ਕੁਛ ਇਸ਼ੂਜ਼ ਨੂੰ ਲੈ ਕੇ, ਆਪਣੇ ਇਸ਼ੂਜ਼ ਨੂੰ ਲੈ ਕੇ। ਭਾਵੇਂ ਉਦੋਂ ਬੀਜੇਪੀ ਦਾ ਜਿਹੜਾ ਮੇਨ ਏਜੰਡਾ ਉਹੀ ਸੀ ਜਿਹੜਾ ਉਸ ਵੇਲੇ ਕਾਂਗਰਸ ਦਾ ਸੀ, ਅੱਤਵਾਦ ਟੈਰਰਿਜ਼ਮ ਇਹ ਸੀ ਸਾਰਾ। ਤੇ ਉਸ ਤੋਂ ਬਾਅਦ ਜਦੋਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਤੇ ਉਦੋਂ ਬੀਜੇਪੀ ਦੇ ਨਾਲ ਗੱਠਜੋੜ ਹੋਣ ਕਰਕੇ ਫਿਰ ਲਗਾਤਾਰ ਉਹਨਾਂ ਦੇ ਕੇਡਰ ਚ ਵੀ ਵਾਧਾ ਹੁੰਦਾ ਰਿਹਾ, ਉਹ ਸਾਰਾ ਕੁਛ ਹੁੰਦਾ ਰਿਹਾ। ਤੇ ਉਦੋਂ ਬਾਅਦ ਇਹ ਹੁਣ ਸਾਰਾ ਕੁਛ ਜਿਹੜਾ ਹੈਗਾ ਅਲੱਗ ਥਲੱਗ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਹੈਗੇ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਕਿੱਦਾਂ ਦੇਖਦੀ ਹੈ ਜਾਂ ਕੀ ਪੰਜਾਬ ਉਹਨਾਂ ਦੀ ਤਰਜੀਹ ਹੈਗਾ ਵੀ ਇਹ ਕਿ ਨਹੀਂ ਹੈਗਾ, ਇਹ ਸਾਰੀਆਂ ਗੱਲਾਂ ਨੇ ਕਿਉਂਕਿ ਇੱਥੇ ਕਾਫੀ ਆਮ ਚਰਚਾ ਵੀ ਚੱਲਦੀ ਹੈ, ਕਈ ਵਾਰੀ ਪੱਤਰਕਾਰਾਂ ਦੇ ਵਿੱਚ ਵੀ ਇਹ ਚਰਚਾ ਚੱਲਦੀ ਹੈ ਕਿ ਨਹੀਂ ਹੁਣ ਬੀਜੇਪੀ ਨੇ ਇੰਨੇ ਪਰਸੈਂਟ ਵੋਟ ਲੈ ਲਈ, ਹੁਣ 6 ਲੈ ਲਈ, ਹੁਣ 5 ਲੈ ਲਈ। ਤੇ ਸੋ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਫਿਰ ਹੇਠਾਂ ਕੇਡਰ ਦੇ ਵਿੱਚ। ਤੇ ਗੱਲ ਜਿਹੜੀ ਮੈਂ ਪਹਿਲਾਂ ਕਾਂਗਰਸ ਵੇਲੇ ਕੀਤੀ ਸੀ ਉਹੀ ਹੈ ਸਾਰਿਆਂ ਦੇ ਸਾਹਮਣੇ ਕਿ ਸੱਤਾ ਦੇ ਵਿੱਚ ਜੇ ਸਾਨੂੰ ਕਿਵੇਂ ਮੌਕਾ ਮਿਲੇ, ਅਸੀਂ ਕਿਵੇਂ ਆ ਸਕਦੇ ਹਾਂ, ਕਿਵੇਂ ਸਾਨੂੰ ਵੀ ਇਹ ਹੋਵੇ। ਇਹ ਦੂਜੇ ਪਾਸੇ ਨੀ ਕਿ ਅਸੀਂ ਲੋਕਾਂ ਲਈ ਕੀ ਕਰੀਏ ਜਾਂ ਕਿਤੇ ਅਸੀਂ ਲਾਮਬੰਦੀ ਕਰੀਏ। ਤੇ ਜਦੋਂ ਵੀ ਕਿੰਨੇ ਵੀ ਇਕੱਠ ਹੋਏ ਨੇ, ਹੁਣ ਵੀ ਜਿਹੜੇ ਬੀਜੇਪੀ ਦੇ ਇਕੱਠ ਹੋਏ ਨੇ, ਜਾਂ ਤਾਂ ਕੋਈ ਓਕੇਜ਼ਨ ਲੱਭਦੇ ਆ ਉਹ, ਭਾਵੇਂ ਉੱਥੇ ਨੈਬ ਸਿੰਘ ਸੈਣੀ ਆਉਣ, ਭਾਵੇਂ ਕੋਈ ਜਿਹੜੇ ਲੋਕਲ ਲੀਡਰ ਨੇ ਉਹ ਆਉਣ, ਤੇ ਜਾਂ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਹੈਗਾ ਉਹ ਇਕੱਠ ਹੈ ਕਿਸੇ ਨਾ ਕਿਸੇ ਆਪਣੇ ਹੀ ਇਸ਼ੂ ਨੂੰ ਲੈ ਕੇ, ਕਿਸੇ ਨੂੰ ਪ੍ਰਧਾਨ ਸ਼ਿੰਗਾਰਨਾ, ਕਿਸੇ ਨੂੰ ਕਰਨਾ, ਉਹ ਕੀਤਾ ਜਾਵੇ, ਪਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਨਹੀਂ ਕਰ ਰਹੇ। ਪਿੱਛੇ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਦਾ ਦਫ਼ਤਰ ਘੇਰਨ ਦੀ ਜਿਹੜੀ ਜਾਂ ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਕੀਤੀ ਕਾਰਵਾਈ ਕਿ ਅਸੀਂ ਚੰਡੀਗੜ੍ਹ ਚ ਜਾ ਕੇ ਜਿਹੜਾ ਹੈਗਾ ਉਹ ਕਰਾਂਗੇ, ਤੇ ਉੱਥੇ ਵੀ ਜਿਹੜਾ ਹੈਗਾ ਇਸ ਤਰੀਕੇ ਦਾ ਇੱਕ ਉਹਨਾਂ ਨੇ ਕੋਸ਼ਿਸ਼ ਜੀ ਕੀਤੀ ਜਿਹੜੀ ਉਹਨਾਂ ਦੀ ਸਟੂਡੈਂਟ ਵਿੰਗ ਹੈ। ਤੇ ਪਰ ਇਹ ਕਿ ਵੱਡੇ ਲੀਡਰ ਜਿਹੜੀਆਂ ਅਜੇ ਵੀ ਉਹੀ ਪੋਲੀਟੀਕਲ ਸਟੇਟਮੈਂਟਾਂ ਦੇ ਵਿੱਚ, ਪਰਸਨਲ ਸਟੇਟਮੈਂਟਾਂ ਦੇ ਵਿੱਚ ਉਹ ਪਏ ਹੋਏ ਨੇ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ
1: ਜੀ। ਬਿਲਕੁਲ, ਵੇਖਦੇ ਹਾਂ ਹੁਣ ਅੱਗੇ ਕੀ ਬਣਦਾ ਪੰਜਾਬ ਦੀ ਸਿਆਸਤ 'ਚ। ਫਿਲਹਾਲ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਮੇਂ ਸਾਡੇ ਨਾਲ ਪ੍ਰੀਤ ਅਮਰਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908665 ਔਰ ਵਿਜ਼ਿਟ tirefors.com.au

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
3: ਰਿਲੀਜ਼ਿੰਗ ਔਨ 31st July।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ ਹੈ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 August ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 6 ਅਗਸਤ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ, ਔਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਖਬਰਾਂ ਨੇ। ਖਾਸ ਤੌਰ ਦੇ ਉੱਤੇ ਫੈਡਰਲ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਂਝੀਆਂ ਕਰਾਂਗੇ। ਈਰਾਨ ਨੇ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਹੁਣ ਇੱਕ ਨਵਾਂ ਦਾਅਵਾ ਕੀਤਾ ਹੈ, ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਜਹਾਜ਼ਾਂ ਦੀ ਆਵਾਜਾਈ ਦੇ ਲਈ ਇੱਕ ਨਵੇਂ ਰੂਟ ਦੇ ਉੱਤੇ ਓਮਾਨ ਦੇ ਨਾਲ ਈਰਾਨ ਨੇ ਸਹਿਮਤੀ ਬਣਾ ਲਈ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਹੈ ਕਿ ਸਮਝੌਤਾ ਆਖਰੀ ਗੇੜ ਦੇ ਵਿੱਚ ਹੈ, ਹਾਲਾਂਕਿ ਉਨ੍ਹਾਂ ਨੇ ਇਸ ਦੇ ਬਾਰੇ

ਆਖਿਆ ਹੋ ਗਿਆ। ਉਹਨਾਂ ਦੋਸ਼ ਲਗਾਇਆ ਕਿ ਅਮਰੀਕਾ ਦੀ ਤਰਫ ਤੋਂ ਇਰਾਨੀ ਬੰਦਰਗਾਹਾਂ ਦੀ ਨੇਵੀ ਦੇ ਨਾਲ ਨੇਵੀ ਦੀ ਵਰਤੋਂ ਦੇ ਨਾਲ ਨਾਕੇਬੰਦੀ ਕੀਤੀ ਜਾ ਰਹੀ ਹੈ ਤੇ ਹੋਰਨਾਂ ਹਮਲਾਵਰ ਕਾਰਵਾਈਆਂ ਨੇ ਇਸ ਖੇਤਰ ਦੀ ਸੁਰੱਖਿਆ ਨੂੰ ਹਾਲੇ ਵੀ ਪ੍ਰਭਾਵਿਤ ਕੀਤਾ ਹੋਇਆ। ਉੱਥੇ ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਵਾਦੀ ਨੇ ਸਰਕਾਰੀ ਖ਼ਬਰ ਏਜੰਸੀ IRNA ਦੇ ਹਵਾਲੇ ਦੇ ਨਾਲ ਦੱਸਿਆ ਕਿ ਨਵਾਂ ਸਮੁੰਦਰੀ ਰਸਤਾ ਫਿਲਹਾਲ ਅਸਥਾਈ ਹੋਏਗਾ, ਟੈਂਪਰੇਰੀ ਹੋਏਗਾ। ਇਸ ਦੇ ਵਿੱਚ ਦੋ ਤੋਂ ਚਾਰ ਮਹੀਨਿਆਂ ਤੱਕ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ, ਪਰ ਅੱਗੇ ਦੀ ਵਿਚਾਰਧਾਰਾ ਦੇ ਉੱਤੇ ਫਿਲਹਾਲ ਗੱਲਬਾਤ ਹੋਣੀ ਹੈ। ਅਮਰੀਕਾ ਤੇ ਓਮਾਨ ਦੀ ਤਰਫ ਤੋਂ ਇਸ ਪ੍ਰਸਤਾਵ ਦੇ ਉੱਤੇ ਹਾਲੇ ਤੱਕ ਕੋਈ ਵੀ ਅਧਿਕਾਰਕ ਟਿੱਪਣੀ ਨਹੀਂ ਦਿੱਤੀ ਗਈ ਹੈ, ਕੇਵਲ ਇਰਾਨ ਦੀ ਟਿੱਪਣੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੋਰਮੁਜ਼ ਸਟ੍ਰੇਟ ਨੂੰ ਜਲਦ ਨਾ ਖੋਲਿਆ ਗਿਆ ਤਾਂ ਇਰਾਨ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਹੋਏਗੀ। ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਅਗਲੀਆਂ ਕੁਝ ਖ਼ਬਰਾਂ ਸਾਂਝੀਆਂ ਕਰ ਲਈਏ। ਸਭ ਤੋਂ ਪਹਿਲਾਂ ਖ਼ਬਰ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ, ਜਿੱਥੇ ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਦੇ ਵਿੱਚ ਸਿੱਧੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਭਾਰਤ ਦੇ ਖਿਲਾਫ ਬਾਂਗਲਾਦੇਸ਼ ਨੇ ਇਤਰਾਜ਼ ਦਰਜ ਕਰਵਾਇਆ। ਬਾਂਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਸ਼ੇਖ ਹਸੀਨਾ ਅਤੇ ਉਸਦੇ ਸਹਿਯੋਗੀਆਂ ਨੂੰ ਬਾਂਗਲਾਦੇਸ਼ ਦੇ ਖਿਲਾਫ ਔਰ ਇੱਥੋਂ ਦੇ ਇਸ ਦੇਸ਼ ਦੇ ਲੋਕਾਂ ਦੇ ਖਿਲਾਫ ਮਜ਼ਾਕ ਉਡਾਉਣ ਦੇ ਲਈ ਸਹਿਮਤੀ ਕਿਉਂ ਦਿੱਤੀ ਗਈ। ਇਸ ਵਰਚੁਅਲ ਪ੍ਰੈਸ ਕਾਨਫਰੰਸ ਦੇ ਵਿੱਚ ਬਾਂਗਲਾਦੇਸ਼ ਦੇ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਵੀ ਦੇਖੇ ਗਏ ਸੀ ਔਰ ਇਸ ਤੋਂ ਬਾਅਦ ਉਹਨਾਂ ਦੇ ਘਰ ਦੇ ਉੱਤੇ, ਬਾਂਗਲਾਦੇਸ਼ ਦੇ ਵਿੱਚ ਜਿਹੜਾ ਢਾਕਾ ਦੇ ਅੰਦਰ ਘਰ ਹੈ ਉਸ ਦੇ ਉੱਤੇ ਬੁੱਧਵਾਰ ਰਾਤ ਹਮਲਾ ਵੀ ਕੀਤਾ ਗਿਆ। ਬਾਂਗਲਾਦੇਸ਼ ਆਵਾਮੀ ਲੀਗ ਨੇ ਐਕਸ ਦੇ ਉੱਤੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਬਾਂਗਲਾਦੇਸ਼ ਦੇ ਮਸ਼ਹੂਰ ਕ੍ਰਿਕਟ ਆਈਕਨ ਸ਼ਾਕਿਬ ਅਲ ਹਸਨ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਭਿਆਨਕ ਹਮਲਾ ਹੋਇਆ ਔਰ ਇਸ ਪ੍ਰੈਸ ਕਾਨਫਰੰਸ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਹੋਣ ਦਾ ਦਾਵਾ ਕੀਤਾ ਗਿਆ, ਜਿਸ ਦੇ ਵਿੱਚ ਵਿਸ਼ਵ ਪ੍ਰਸਿੱਧ ਸਟਾਰ ਕ੍ਰਿਕਟਰ ਨੇ ਸ਼ੇਖ ਹਸੀਨਾ ਦੇ ਨਾਲ ਇਸ ਪ੍ਰੈਸ ਕਾਨਫਰੰਸ 'ਚ ਹਿੱਸਾ ਲਿਆ ਤਾਂ ਉੱਥੋਂ ਦੇ ਕੁਝ ਲੋਕ ਖਫਾ ਹੋ ਗਏ। ਅਵਾਮੀ ਲੀਗ ਦੇ ਬਿਆਨ 'ਚ ਕਿਹਾ ਗਿਆ ਕਿ ਪ੍ਰੈਸ ਕਾਨਫਰੰਸ ਤੋਂ ਪਹਿਲਾਂ BNP ਇਸਲਾਮੀ ਜਮਾਤ ਅਤੇ NCP ਨੇ ਜਨਤਕ ਰੂਪ ਤੋਂ ਇਸ ਕੌਮੀ ਮੀਡੀਆ ਸੰਸਥਾਵਾਂ ਨੂੰ ਚੇਤਾਵਨੀ ਦੇ ਦਿੱਤੀ ਸੀ ਬਾਂਗਲਾਦੇਸ਼ ਦੇ ਅੰਦਰ ਜਿਹੜੀਆਂ ਨੇ ਕਿ ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜੀਆਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਨਾ ਕੀਤਾ ਜਾਵੇ। ਜੇਕਰ ਇਸ ਕਿਸਮ ਦੀ ਕੋਈ ਵੀ ਰਿਪੋਰਟ ਜਿਹੜੀ ਉਹ ਪ੍ਰੈਸ ਕਾਨਫਰੰਸ ਭਾਰਤ ਦੇ ਵਿੱਚ ਹੋਈ ਹੈ ਉਸ ਦੇ ਨਾਲ ਜੁੜੀ ਕੋਈ ਰਿਪੋਰਟ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕੀਤੀ ਗਈ ਤਾਂ ਬਾਂਗਲਾਦੇਸ਼ ਦੀ ਅਦਾਲਤਾਂ ਦੇ ਵਿੱਚ ਇਹਨਾਂ ਮੀਡੀਆ ਅਦਾਰਿਆਂ ਦੇ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾਣਗੇ। ਦੱਸ ਦਈਏ ਕਿ ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮਨੁੱਖੀ ਅਧਿਕਾਰਾਂ ਦੇ ਖਿਲਾਫ਼ ਮਾਮਲੇ ਨੂੰ ਲੈ ਕੇ ਮੌਤ ਦੀ ਸਜ਼ਾ ਦਾ ਸਾਹਮਣਾ ਆਪਣੇ ਦੇਸ਼ ਦੇ ਵਿੱਚ ਕਰ ਰਹੇ ਨੇ ਔਰ ਫਿਲਹਾਲ ਉਹ 5 ਅਗਸਤ 2024 ਨੂੰ ਜਦੋਂ ਸੱਤਾ ਤੋਂ ਹਟਾਏ ਗਏ ਸੀ ਉਸ ਤੋਂ ਬਾਅਦ ਹੀ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੇ ਨੇ ਪਰ ਜੇਕਰ ਉਹ ਬਾਂਗਲਾਦੇਸ਼ ਜਾਂਦੇ ਨੇ ਤਾਂ ਇਸ ਸਜ਼ਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ। ਹਾਲਾਂਕਿ ਪਿਛਲੇ 2 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਮੀਡੀਅਮ ਦੇ ਰਾਹੀਂ, ਚਾਹੇ ਉਹ ਵਰਚੁਅਲ ਮੀਡੀਅਮ ਹੀ ਕਿਉਂ ਨਾ ਹੋਵੇ, ਉਹ ਦੁਨੀਆ ਦੇ ਸਾਹਮਣੇ ਪੇਸ਼ ਹੋਏ ਹੋਣ। ਸਕਾਟਲੈਂਡ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗਲਾਸਗੋ ਦੇ ਵਿੱਚ ਮੁੱਕ ਕੇ ਗਈਆਂ ਰਾਸ਼ਟਰਮੰਡਲ ਖੇਡਾਂ ਯਾਨੀ ਕਾਮਨਵੈਲਥ ਖੇਡਾਂ ਦੀ ਸਮਾਪਤੀ ਤੋਂ ਬਾਅਦ ਵੀ ਹੁਣ ਕੁਝ ਕੁ ਖਿਡਾਰੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਨੇ। ਜਾਣਕਾਰੀ ਮੁਤਾਬਕ ਯੁਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ 4 ਮੈਂਬਰ ਕਥਿਤ ਤੌਰ 'ਤੇ ਲਾਪਤਾ ਹੋ ਗਏ ਨੇ। ਮੰਗਲਵਾਰ ਨੂੰ ਆਪਣੀ ਟੀਮ ਦੇ ਨਿਰਧਾਰਿਤ ਵਾਪਸੀ ਸਮੇਂ ਬਾਕੀ ਦਲ ਦੇ ਨਾਲ ਨਹੀਂ ਪਰਤੇ। ਇਸ ਦੇ ਨਾਲ ਹੀ ਪਾਕਿਸਤਾਨ ਟੀਮ ਦਾ ਇੱਕ ਮੁੱਕੇਬਾਜ਼ ਵੀ ਲਾਪਤਾ ਦੱਸਿਆ ਜਾ ਰਿਹਾ। ਸਕਾਟਲੈਂਡ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਅਜਿਹੇ ਕਈ ਖਿਡਾਰੀਆਂ ਦੇ ਬਾਰੇ ਰਿਪੋਰਟਾਂ ਮਿਲੀਆਂ ਨੇ। ਪੁਲਿਸ ਵੱਲੋਂ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਵਧੇਰੇ ਜਾਣਕਾਰੀ ਮੀਡੀਆ 'ਚ ਸਾਂਝੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਐਸੀ ਕੋਈ ਘਟਨਾ ਵਾਪਰੀ ਹੋਵੇ। ਇਸ ਤੋਂ ਪਹਿਲਾਂ ਵੀ ਕਾਮਨਵੈਲਥ ਖੇਡਾਂ ਜਦੋਂ ਵਿਕਸਿਤ ਮੁਲਕਾਂ ਦੇ ਵਿੱਚ ਹੁੰਦੀਆਂ ਨੇ ਤਾਂ ਖਿਡਾਰੀਆਂ ਵੱਲੋਂ ਸ਼ਰਨ ਮੰਗਣ ਯਾਨੀ ਰਿਫਿਊਜ ਲੈਣ ਜਾਂ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਨੇ। 2018 'ਚ ਆਸਟ੍ਰੇਲੀਆ ਦੇ ਅੰਦਰ ਗੋਲਡ ਕੋਸਟ ਦੇ ਅੰਦਰ ਜਿਹੜੀਆਂ ਖੇਡਾਂ ਹੋਈਆਂ ਸੀ ਜਾਂ ਉਸ ਤੋਂ ਪਹਿਲਾਂ ਵੀ ਗਲਾਸਗੋ ਦੇ ਵਿੱਚ 2014 'ਚ ਖੇਡਾਂ ਹੋ ਚੁੱਕੀਆਂ ਨੇ, ਉਦੋਂ ਵੀ ਇਸ ਕਿਸਮ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ। ਬਹਿਰਾਲ ਰਾਸ਼ਟਰਮੰਡਲ ਖੇਡਾਂ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ 74 ਦੇਸ਼ਾਂ ਦੇ ਲਗਭਗ 3,000 ਖਿਡਾਰੀਆਂ ਨੇ ਗਲਾਸਗੋ ਦੇ ਵਿੱਚ ਇਹਨਾਂ ਖੇਡਾਂ ਦੇ ਅੰਦਰ ਸ਼ਿਰਕਤ ਕੀਤੀ ਸੀ। ਉੱਥੇ ਹੀ ਭਾਰਤ ਸਰਕਾਰ ਦੀ ਤਰਫ ਤੋਂ ਲੋਕ ਸਭਾ ਦੇ ਵਿੱਚ ਸੂਚਿਤ ਕੀਤਾ ਗਿਆ ਧਰਤੀ ਦੇ ਹੇਠਲੇ ਪੰਧ ਯਾਨੀ ਲੋਅਰ ਆਰਬਿਟ ਦੇ ਵਿੱਚ ਮੌਜੂਦ 22 ਦੇ ਕਰੀਬ ਭਾਰਤੀ ਉਪਗ੍ਰਹਿਆਂ 'ਚੋਂ 20 ਦੇ ਪੁਲਾੜ ਦੇ ਵਿੱਚ ਮੌਜੂਦ ਮਲਬੇ ਦੇ ਟਕਰਾਉਣ ਦੇ ਨਾਲ ਭਾਰੀ ਖਤਰਾ ਪੈਦਾ ਹੋਣ ਦੀਆਂ ਜਿਹੜੀਆਂ ਖ਼ਬਰਾਂ ਸਾਂਝੀਆਂ ਹੋਈਆਂ ਸੀ ਉਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਇਸ ਬਾਬਤ ਇੱਕ ਲਿਖਤੀ ਜਵਾਬ ਦਿੱਤਾ ਗਿਆ। ਪ੍ਰਿਥਵੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਧਰਤੀ ਦੇ ਲੋਅਰ ਆਰਬਿਟ ਯਾਨੀ ਹੇਠਲੇ ਪੰਧ ਦੇ ਵਿੱਚ 2,000 ਕਿਲੋਮੀਟਰ ਤੋਂ ਵੀ ਘੱਟ ਚਾਹੀਦਾ ਇਹਨੂੰ ਲੋਅਰ ਆਰਬਿਟ ਮੰਨਿਆ ਜਾਂਦਾ। ਇਸ ਦੇ ਵਿੱਚ ਉਪਗ੍ਰਹਿਆਂ ਦੇ ਟਕਰਾਉਣ ਦਾ ਇੱਕ ਵੱਡਾ ਖਤਰਾ ਪੈਦਾ ਹੋ ਗਿਆ ਕਿਉਂਕਿ ਇਸ ਖੇਤਰ ਦੇ ਵਿੱਚ ਪੁਲਾੜੀ ਮਲਬਾ ਯਾਨੀ ਕਿ ਸਪੇਸ ਡੈਬਰੀਜ਼ ਬਹੁਤ ਜ਼ਿਆਦਾ ਹੋ ਗਈ ਹੈ। ਹੁਣ ਇਸ ਸਾਲ ਦੇ ਵਿੱਚ ਭਾਰਤੀ ਪੁਲਾੜ ਖੋਜ

ਕੁਝ ਸੰਗਠਨ ਨੇ ਯਾਨੀ ਇਸਰੋ ਨੇ ਉਪਗ੍ਰਹਿਾਂ ਨੂੰ ਟਕਰਾਉਣ ਤੋਂ ਬਚਾਉਣ ਦੇ ਲਈ 9 ਵਾਰ ਉਪਗ੍ਰਹਿਾਂ ਦੇ ਪੰਧ ਦੇ ਵਿੱਚ ਤਬਦੀਲੀ ਕੀਤੀ ਹੈ। 2025 ਦੇ ਵਿੱਚ 20 ਵਾਰ ਅਜਿਹਾ ਕੀਤਾ ਗਿਆ ਸੀ। ਟੱਕਰ ਤੋਂ ਬਚਣ ਦੇ ਅਭਿਆਸ ਨੂੰ ਕੋਲਾਈਜਨ ਅਵਾਇਡੈਂਸ ਮੈਨਿਊਵਰ ਕਿਹਾ ਜਾਂਦਾ ਹੈ, ਜੋ ਕਿ ਪਹਿਲਾਂ ਇੱਕ ਯੋਜਨਾਬੱਧ ਆਰਬਿਟਲ ਤਕਨੀਕ ਹੈ ਜਿਸ ਦੇ ਚੱਲਦਿਆਂ ਪੁਲਾੜ ਦੇ ਵਿੱਚ ਦੋ ਚੀਜ਼ਾਂ ਆਪਸ 'ਚ ਟਕਰਾਉਣ ਤੋਂ ਬਚਾਈਆਂ ਜਾਂਦੀਆਂ ਨੇ। ਭਾਰਤ ਦੇ ਉੱਤੇ ਹੀ ਇਹ ਸਾਰਾ ਖਰਚ ਆਉਂਦਾ ਹੈ ਜਦੋਂ ਭਾਰਤ ਆਪਣੇ ਉਪਗ੍ਰਹਿਾਂ ਨੂੰ ਬਚਾਉਂਦਾ ਹੈ ਆਪਸ 'ਚ ਟਕਰਾਉਣ ਤੋਂ। ਉਧਰ ਭਾਰਤ ਲਗਾਤਾਰ ਪੁਲਾੜ ਦੇ ਵਿੱਚ ਆਪਣੀ ਪਕੜ ਮਜ਼ਬੂਤ ਵੀ ਕਰ ਰਿਹਾ। ਇਸਰੋ ਯਾਨੀ ਕਿ ਭਾਰਤ ਦੀ ਸਪੇਸ ਏਜੰਸੀ ਦੀ ਤਰਫ ਤੋਂ ਬਹੁਤ ਸਾਰੇ ਸੈਟੇਲਾਈਟ ਪੁਲਾੜ ਦੇ ਵਿੱਚ ਭੇਜੇ ਜਾ ਰਹੇ ਨੇ ਔਰ ਆਪਣਾ ਸਪੇਸ ਸਟੇਸ਼ਨ ਬਣਾਉਣ ਦੇ ਲਈ ਵੀ ਇੱਕ ਮਿਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ। ਦੱਸ ਦਈਏ ਕਿ ਮਨੁੱਖ ਰਹਿਤ ਮਿਸ਼ਨ ਯਾਨੀ ਗਗਨਯਾਨ ਜਿਹੜਾ ਭਾਰਤ ਦੀ ਤਰਫ ਤੋਂ ਲਾਂਚ ਹੋਣਾ, ਉਸ ਨੂੰ ਲੈ ਕੇ ਵੀ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤਾ ਗਿਆ। ਸਰਕਾਰ ਨੇ ਦੱਸਿਆ ਕਿ ਇਸਰੋ 2035 ਤੱਕ ਭਾਰਤ ਦਾ ਆਪਣਾ ਸਪੇਸ ਸਟੇਸ਼ਨ ਪੁਲਾੜ ਦੇ ਵਿੱਚ ਸਥਾਪਿਤ ਕਰ ਦੇਗਾ, ਜਿੱਥੋਂ ਅਲੱਗ ਅਲੱਗ ਪੁਲਾੜੀ ਉਪਗ੍ਰਹਿਾਂ ਨੂੰ ਲਾਂਚ ਕੀਤਾ ਜਾ ਸਕੇਗਾ, ਯਾਨੀ ਧਰਤੀ ਤੋਂ ਇਹਨਾਂ ਲਾਂਚਿੰਗਸ ਨੂੰ ਘੱਟ ਤੋਂ ਘੱਟ ਕੀਤਾ ਜਾਏਗਾ। ਭਾਰਤ ਦੇ ਇਸ ਕਾਫੀ ਮਹੱਤਵਪੂਰਨ ਗਗਨਯਾਨ ਮਿਸ਼ਨ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦੇ ਉੱਤੇ ਲਗਾਤਾਰ ਕੰਮ ਚੱਲ ਰਹੇ ਨੇ। ਗਗਨਯਾਨ ਮਿਸ਼ਨ ਦੀ ਤਿਆਰੀ ਦੇ ਬਾਰੇ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਹਿਊਮਨ ਰੇਟਿਡ ਲਾਂਚ ਵਹੀਕਲ ਯਾਨੀ HLVM3 ਸਾਰੇ ਪ੍ਰੋਪਲੂਸ਼ਨ ਸਟੇਜ ਤੇ ਸਟਰਕਚਰ ਦਾ ਡਿਵੈਲਪਮੈਂਟ ਪੂਰਾ ਕਰ ਲਿਆ ਗਿਆ ਔਰ ਜ਼ਰੂਰੀ ਗਰਾਊਂਡ ਟੈਸਟਿੰਗ ਵੀ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਥਰਮਲ ਪ੍ਰੋਟੈਕਸ਼ਨ ਸਿਸਟਮ, ਡਿਸੈਲੀਰੇਸ਼ਨ ਸਿਸਟਮ, ਕਰੂ ਮੋਡਿਊਲ ਤੇ ਹੋਰ ਬਹੁਤ ਸਾਰੇ ਸਿਸਟਮ ਜਿਹੜੇ ਨੇ ਉਹ ਡੈਵਲਪ ਕੀਤੇ ਜਾ ਰਹੇ ਨੇ। ਇਸਰੋ ਨੇ ਗਗਨਯਾਨ ਮਿਸ਼ਨ ਦੇ ਲਈ ਜ਼ਰੂਰੀ ਫੈਸਿਲਿਟੀਜ਼ ਵੀ ਤਿਆਰ ਕਰ ਲਈਆਂ ਨੇ। ਇਸ ਦੇ ਵਿੱਚ ਆਰਬਿਟਲ ਮੋਡਿਊਲ ਦੇ ਲਈ ਜਿਹੜੀ ਇੱਕ ਤਿਆਰੀ ਕੀਤੀ ਜਾਂਦੀ ਹੈ ਉਹ ਫੈਸਿਲਿਟੀ ਨੂੰ ਤਿਆਰ ਕਰ ਲਿਆ ਗਿਆ। ਗਗਨਯਾਨ ਕੰਟਰੋਲ ਸੈਂਟਰ ਤਿਆਰ ਕਰ ਲਿਆ ਗਿਆ, ਗਗਨਯਾਨ ਕੰਟਰੋਲ ਫੈਸਿਲਿਟੀ ਤੇ ਪੁਲਾੜ ਦੇ ਵਿੱਚ ਜਿਹੜੇ ਇਸ ਕਿਸਮ ਦੇ ਯਾਤਰੀ ਜਾਣਗੇ ਉਹਨਾਂ ਦੀ ਟ੍ਰੇਨਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝੀਆਂ ਕਰੀਏ ਤੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ। ਸਭ ਤੋਂ ਪਹਿਲਾਂ ਪ੍ਰਯਾਗਰਾਜ ਤੋਂ ਖਬਰ, ਜਿੱਥੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਇੱਕ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਪ੍ਰਯਾਗਰਾਜ ਦੇ ਵਿੱਚ ਕਾਇਸਥ ਪਾਠਸ਼ਾਲਾ ਦੀ ਤਰਫ ਤੋਂ 8 ਅਗਸਤ ਨੂੰ ਕਾਂਗਰਸ ਦੇ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਦੇ ਖੇਡ ਮੈਦਾਨ ਨੂੰ ਬੁੱਕ ਕੀਤਾ ਗਿਆ ਸੀ, ਪਰ ਹੁਣ ਕਾਇਸਥ ਪਾਠਸ਼ਾਲਾ ਦੀ ਤਰਫ ਤੋਂ ਦੱਸਿਆ ਗਿਆ ਇੱਕ ਚਿੱਠੀ ਦੇ ਵਿੱਚ ਕਿ ਕਾਲਜ ਦੇ ਪ੍ਰਿੰਸੀਪਲ ਨੇ ਇਲਾਹਾਬਾਦ ਹਾਈ ਕੋਰਟ ਦੇ 14 ਅਗਸਤ 2025 ਦੇ ਆਦੇਸ਼ ਦਾ ਜ਼ਿਕਰ ਕਰਦੇ ਹੋਇਆਂ ਚਿੰਤਾ ਜਤਾਈ ਹੈ ਕਿ ਇਸ ਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਤੇ ਖੇਡਾਂ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਤੇ ਅਸਰ ਪੈ ਸਕਦਾ ਹੈ। ਇਸ ਕਰਕੇ ਰਾਹੁਲ ਗਾਂਧੀ ਦੇ ਉਸ ਪ੍ਰੋਗਰਾਮ ਨੂੰ ਰੱਦ ਕੀਤਾ ਜਾਂਦਾ ਹੈ। ਸ਼ਹਿਰ ਦੀ ਕਾਂਗਰਸ ਕਮੇਟੀ ਦੇ ਪ੍ਰਮੁੱਖ ਨੂੰ ਵੀ ਇਸ ਕਿਸਮ ਦੀ ਇੱਕ ਚਿੱਠੀ ਭੇਜੀ ਗਈ ਹੈ। ਇਸ ਦੇ ਵਿੱਚ ਲਿਖਿਆ ਗਿਆ ਕਿ ਪ੍ਰੋਗਰਾਮ ਦੇ ਕਾਰਨ ਸਕੂਲ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ, ਨਾਲੇ ਬਰਸਾਤ ਦੇ ਪਾਣੀ ਦੇ ਨਾਲ ਖੇਡ ਦਾ ਮੈਦਾਨ ਖਰਾਬ ਵੀ ਹੋ ਸਕਦਾ ਹੈ, ਜਿਸ ਨੂੰ ਠੀਕ ਕਰਨ ਦੇ ਵਿੱਚ ਬਹੁਤ ਸਮਾਂ ਤੇ ਮਿਹਨਤ ਲੱਗੀ ਗਈ। ਇਸ ਕਰਕੇ ਇਸ ਸਕੂਲ ਦੇ ਵਿੱਚ ਬਾਕੀ ਗਤੀਵਿਧੀਆਂ ਦੇ ਅੰਦਰ ਕੋਈ ਅੜਿੱਕਾ ਨਾ ਆਵੇ, ਇਸ ਪ੍ਰੋਗਰਾਮ ਨੂੰ ਰੱਦ ਕੀਤਾ ਜਾਂਦਾ। ਹਾਈਕੋਰਟ ਦੇ ਹੁਕਮ ਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਇਆਂ ਪ੍ਰੋਗਰਾਮ ਨੂੰ ਬਰਸਾਤ ਤੋਂ ਬਾਅਦ ਛੁੱਟੀਆਂ ਦੇ ਸਮੇਂ ਆਯੋਜਿਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇਹਨਾਂ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਫਿਲਹਾਲ ਕਾਂਗਰਸ ਦੀ ਤਰਫ ਤੋਂ ਦੋਸ਼ ਮੜੇ ਜਾ ਰਹੇ ਨੇ ਕਿ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਤੋਂ ਮੋਦੀ ਸਰਕਾਰ ਡਰ ਚੁੱਕੀ ਹੈ। ਉਧਰ ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਦੇ ਵਿੱਚ ਜਿਹੜੀਆਂ ਪ੍ਰੀਖਿਆਵਾਂ ਹੋਈਆਂ ਸੀ ਉਹਨਾਂ ਦੇ ਵਿੱਚ ਹੋਈਆਂ ਗੜਬੜੀਆਂ ਦੇ ਖਿਲਾਫ ਅੰਦੋਲਨ ਚੱਲ ਰਿਹਾ। ਵਿਦਿਆਰਥੀ ਨੇਤਾ ਰਵਿੰਦਰ ਪਾਸਵਾਨ ਨੇ ਬੁੱਧਵਾਰ ਦੇ ਦਿਨ ਕਿਹਾ ਕਿ ਸਰਕਾਰ ਅੰਦੋਲਨਕਾਰੀਆਂ ਦੇ ਵਫਦ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਪਾਸਵਾਨ ਨੇ ਦੱਸਿਆ ਕਿ ਅਸੀਂ SDO ਦੇ ਜ਼ਰੀਏ ਸਰਕਾਰ ਤੱਕ ਸੁਨੇਹਾ ਪਹੁੰਚਾ ਦਿੱਤਾ ਔਰ ਆਪਣੇ ਵਫਦ ਦੇ ਮੈਂਬਰਾਂ ਦੀ ਚੋਣ ਕਰ ਲਈ ਹੈ। ਹਾਲਾਂਕਿ ਟੀਮ ਦੇ ਵਿੱਚ ਕਿਹਨਾਂ ਲੋਕਾਂ ਨੂੰ ਚੁਣਿਆ ਜਾਣਾ ਇਸ ਦੇ ਬਾਰੇ ਹਾਲੇ ਮੀਡੀਆ ਦੇ ਵਿੱਚ ਜਾਣਕਾਰੀਆਂ ਸਾਹਮਣੇ ਨਹੀਂ ਆਈਆਂ। ਘੱਟੋ ਘੱਟ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਸਾਡੇ ਤੱਕ ਉਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਵਿਦਿਆਰਥੀ ਨੇਤਾ ਦਵਿੰਦਰ ਨਾਥ ਮਹਿਤੋ ਨੇ ਇਸ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਜਿਹੜੀ ਕੀਤੀ ਹੋਈ ਸੀ ਉਸ ਮਾਮਲੇ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਹੁਣ ਇਹ ਵੀ ਖਬਰਾਂ ਭਾਰਤ ਦੇ ਵਿੱਚ ਸਾਹਮਣੇ ਆਈਆਂ ਨੇ ਕਿ ਉਹਨਾਂ ਨੇ ਹੜਤਾਲ ਤੋੜ ਦਿੱਤੀ ਹੈ। ਕਿਹਾ ਗਿਆ ਹੈ ਕਿ ਮਹਿਤੋ ਨੇ ਜਿਹੜਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਵਿੱਚ ਜਿਹੜੇ ਸੋਨਮ ਵਾਂਗਚੁਕ ਸੀ ਉਹਨਾਂ ਦੇ ਨਾਲ ਹੋਈ ਫੋਨ 'ਤੇ ਗੱਲਬਾਤ ਤੋਂ ਬਾਅਦ ਇਸ ਹੜਤਾਲ ਨੂੰ ਤੋੜਿਆ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਜਿੱਥੇ ਲੇਬਰ ਪਾਰਟੀ ਦੇ MP ਐਡ ਹਿਊਸਿਕ ਦਾ ਅੱਜ ਦੇ ਦਿਨ ਇੱਕ ਸੜਕੀ ਹਾਦਸੇ ਦੇ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਹਾਸਲ ਹੋਇਆ। ਹਾਲਾਂਕਿ ਇਹ ਹਾਦਸਾ ਕੱਲ੍ਹ ਸ਼ਾਮ ਵੇਲੇ ਵਾਪਰਿਆ ਸੀ। ਦੱਸ ਦਈਏ ਕਿ ਵੈਸਟਰਨ ਸਿਡਨੀ ਦੇ ਪੱਛਮੀ ਇਲਾਕੇ ਦੀ
ਵੈਸਟਰਨ ਸਿਡਨੀ ਦੀ ਇਹ ਸੀਟ ਜਿਹੜੀ ਸ਼ਿਫਲੀ ਕਿਹਾ ਜਾਂਦਾ ਇੱਥੋਂ ਐਮ ਪੀ ਬਣ ਕੇ ਆਉਂਦੇ ਨੇ ਚੁਣ ਕੇ ਆਉਂਦੇ ਨੇ ਐਡਹਿਊਸਿਕ ਭਾਰਤੀ ਭਾਈਚਾਰੇ ਦੇ ਨਾਲ ਇਹਨਾਂ ਦੀ ਚੰਗੀ ਸਾਂਝ ਐਮ 7 ਦੇ ਉੱਤੇ ਕੱਲ੍ਹ ਦੇ ਸ਼ਾਮ ਇਹਨਾਂ ਦੀ ਟੈਸਲਾ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ ਕਿਹਾ ਗਿਆ ਕਿ ਉਸ ਵਕਤ ਐਡਹਿਊਸਿਕ ਦੀ ਕੋਈ ਗਲਤੀ ਨਹੀਂ ਸੀ ਹਾਲਾਂਕਿ ਟੈਸਲਾ ਕਾਰ ਦੇ ਵਿੱਚ ਤਾਂ ਨੁਕਸਾਨ ਹੋਇਆ ਉਸ ਤੋਂ ਬਾਅਦ ਐਡਹਿਊਸਿਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਨੂੰ ਵੈਸਟਮੀਡ ਹੋਸਪਿਟਲ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਦੇ ਦਿਨ ਛੁੱਟੀ ਵੀ ਹਸਪਤਾਲ ਤੋਂ ਦੇ ਦਿੱਤੀ ਗਈ ਹੈ ਪਰ ਇਸ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਪਾਰਲੀਮੈਂਟਰੀ ਸੈਸ਼ਨ ਦੀਆਂ ਕਾਰਵਾਈਆਂ 'ਚ ਹਾਲ ਫਿਲਹਾਲ ਹਿੱਸਾ ਨਾ ਲਿਆ ਜਾਵੇ ਸਿਹਤਯਾਬ ਹੋਣ ਦੇ ਵੱਲ ਧਿਆਨ ਦਿੱਤਾ ਜਾਵੇ ਉਧਰ ਪੁਲਿਸ ਦੀ ਤਰਫ ਤੋਂ ਮਾਮਲੇ ਦੀ ਪੜਤਾਲ ਕੀਤੀ ਗਈ ਦੱਸ ਦਈਏ ਕਿ ਇਸ ਵਕਤ ਇਹ ਕਿਹਾ ਗਿਆ ਸ਼ੁਰੂਆਤੀ ਪੜਤਾਲ ਦੇ ਵਿੱਚ ਕਿ ਐਡਹਿਊਸਿਕ ਦੀ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਦੱਸ ਦਈਏ ਕਿ 2010 ਦੇ ਵਿੱਚ ਪਹਿਲੀ ਵਾਰ ਐਡਹਿਊਸਿਕ ਪਾਰਲੀਮੈਂਟ ਦੇ ਵਿੱਚ ਚੁਣ ਕੇ ਪਹੁੰਚੇ ਸੀ ਸ਼ਿਫਲੀ ਦੀ ਸੀਟ ਜਿਹੜੀ ਉਹ ਸਿਡਨੀ ਦੇ ਜ਼ਿਆਦਾਤਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ ਸੀਟ ਹੈ ਜਿੱਥੇ ਮਾਜ਼ਰਨ ਪਾਰਕ ਕੁਐਕਰ ਹਿਲਸ ਦੇ ਇਲਾਕੇ ਮੈਰੀਓਂਗ ਡੂਨ ਸਾਈਡ ਰੂਟੀ ਹਿਲ ਅਤੇ ਮਾਊਂਟਰੀਊਡ ਦੇ ਨਾਲ ਇਹਨਾਂ ਸਬਰਬਸ ਦੇ ਨਾਲ ਬਣੀ ਹੋਈ ਇਹ ਸੀਟ ਹੈ ਜਿੱਥੋਂ ਐਡਹਿਊਸਿਕ ਚੁਣ ਕੇ ਆਉਂਦੇ ਨੇ ਉੱਥੇ ਇੱਕ ਕਰੂਜ਼ ਕਾਰਨੀਵਲ ਜਿਹਦਾ ਨਾਮ ਤੁਸੀਂ ਸ਼ਾਇਦ ਕੋਵਿਡ ਦੇ ਦਿਨਾਂ 'ਚ ਸੁਣਿਆ ਹੋਵੇ ਜਦੋਂ ਕਾਰਨੀਵਲ ਕਰੂਜ਼ ਆਸਟ੍ਰੇਲੀਆ ਦਾਖਲ ਹੁੰਦਾ ਹੈ ਤਾਂ ਕੋਵਿਡ ਦੇ ਕਿੰਨੇ ਕੇਸ ਲੈ ਕੇ ਆਉਂਦਾ ਹੈ ਅਤੇ ਫਿਰ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਸ਼ੁਰੂਆਤ ਜਿਹੜੀ ਹੈ ਕਰੋਨਾ ਦੇ ਫੈਲਣ ਦੀ ਆਸਟ੍ਰੇਲੀਆ ਦੇ ਵਿੱਚ ਹੋ ਗਈ ਸੀ ਸਿਡਨੀ ਦੇ ਵਿੱਚ ਇਹ ਆ ਕੇ ਕਰੂਜ਼ ਰੁਕਿਆ ਸੀ ਹੁਣ ਇਸ ਕਰੂਜ਼ ਦੇ ਹਵਾਲੇ ਦੇ ਨਾਲ ਅਤਾਰੇ ABC ਨਿਊਜ਼ ਦੀ ਤਰਫ ਤੋਂ ਇੱਕ ਪੜਤਾਲ ਕੀਤੀ ਗਈ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਇਸ ਕਰੂਜ਼ ਦੇ ਉੱਤੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਦੇ ਨਾਲ ਬੰਧੂਆ ਮਜ਼ਦੂਰਾਂ ਵਰਗੇ ਹਾਲਾਤ ਹੁੰਦੇ ਨੇ ਖਾਣ ਨੂੰ ਖਾਣਾ ਜਿਹੜਾ ਉਹ ਬਚਿਆ ਕੁਚਿਆ ਦਿੱਤਾ ਜਾਂਦਾ ਤਨਖਾਹਾਂ ਵੀ ਬਣਦੀ ਉਜਰਤ ਦੇ ਮੁਤਾਬਕ ਨਹੀਂ ਦਿੱਤੀਆਂ ਜਾਂਦੀਆਂ ਅਜਿਹੇ ਦੇ ਵਿੱਚ ਕਾਰਨੀਵਲ ਕਰੂਜ਼ ਨਾਮ ਦੀ ਇਹ ਜਿਹੜੀ ਕੰਪਨੀ ਹੈ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਪਣੇ ਕਾਮਿਆਂ ਨੂੰ ਬਣਦੀ ਉਜਰਤ ਦੇ ਨਾਲੋਂ ਘੱਟ ਤਨਖਾਹਾਂ ਦੇਣ ਦੇ ਮਾਮਲੇ ਦੇ ਵਿੱਚ ਦੁਨੀਆ ਦੀ ਸਭ ਤੋਂ ਬਦਤਰੀਨ ਕੰਪਨੀ ਬਣ ਚੁੱਕੀ ਹੈ ਕਾਰਨੀਵਲ ਕਾਰਪੋਰੇਸ਼ਨ ਦੀ ਜੇ ਵੈਬਸਾਈਟ 'ਤੇ ਤੁਸੀਂ ਜਾਵੋ ਤਾਂ ਇਹਨਾਂ ਦੇ ਕੋਲ 90 ਸ਼ਿਪ ਦੱਸੇ ਜਾਂਦੇ ਨੇ ਇਹਨਾਂ ਦੇ ਵਿੱਚੋਂ ਆਸਟ੍ਰੇਲੀਆ ਦੇ ਲਈ 3 ਫੁੱਲ ਟਾਈਮ ਸ਼ਿਪ ਚੱਲਦੇ ਨੇ ਕਰੂਜ਼ ਸ਼ਿਪ ਚੱਲਦੇ ਨੇ ਇਹਨਾਂ 'ਚ ਇਹਨਾਂ ਦੇ ਸਭ ਦੇ ਨਾਮ ਵੀ ਹੁੰਦੇ ਨੇ ਇੱਕ ਕਰੂਜ਼ ਸ਼ਿਪ ਜਿਸਦਾ ਨਾਮ ਐਡਵੈਂਚਰ ਹੈ ਇੱਕ ਦਾ ਐਨਕਾਊਂਟਰ ਅਤੇ ਇੱਕ ਦਾ ਸਪਲੈਂਡਰ ਹੈ ਕਾਰਨੀਵਲ ਆਸਟ੍ਰੇਲੀਆ ਦੇ ਕਰੂਜ਼ ਸ਼ਿਪਸ ਦੇ ਬਾਰੇ ਅਦਾਰੇ ABC ਨੇ ਦਾਅਵਾ ਕੀਤਾ ਹੈ ਕਿ ਇਸ ਦੇ ਉੱਤੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੇ ਅਦਾਰੇ ਦੇ ਨਾਲ ਗੱਲਬਾਤ ਕਰਨ ਦੇ ਦਰਮਿਆਨ ਇਹ ਦੱਸਿਆ ਕਿ ਉਹਨਾਂ ਨੂੰ ਘੱਟੋ ਘੱਟ ਇੱਕ ਦਿਨ ਦੀ ਜਿਹੜੀ ਸ਼ਿਫਟ ਆ ਉਹਦੇ ਵਿੱਚ 12 ਤੋਂ 14 ਘੰਟੇ ਦੀ ਸ਼ਿਫਟ ਲੱਗਦੀ ਹੈ ਅਤੇ ਉਹਨਾਂ 14 ਘੰਟਿਆਂ ਦੀ ਸ਼ਿਫਟ ਦੇ ਉਹਨਾਂ ਨੂੰ ਸਾਰੇ ਦਿਨ ਦੇ ਵਿੱਚ $23 ਦਿੱਤੇ ਜਾਂਦੇ ਨੇ ਲਗਭਗ $30 to $33 ਆਸਟ੍ਰੇਲੀਅਨ ਡਾਲਰ ਦੇ ਆਸ ਪਾਸ ਮੰਨ ਸਕਦੇ ਹੋ ਇਹ 2025 ਦਾ ਇੱਕ ਕੰਟਰੈਕਟ ਕਰਮਚਾਰੀ ਦੀ ਤਰਫ ਤੋਂ ਕਾਰਨੀਵਲ ਕਰੂਜ਼ ਸ਼ਿਪ ਦੀ ਤਰਫ ਤੋਂ ਜਿਹੜਾ ਦਿੱਤਾ ਗਿਆ ਸੀ ਉਹ ਅਦਾਰੇ ABC ਦੇ ਨਾਲ ਸਾਂਝਾ ਵੀ ਕੀਤਾ ਗਿਆ ਦੱਸਿਆ ਗਿਆ ਕਿ 12 ਘੰਟਿਆਂ ਦੀ ਫੁੱਲ ਟਾਈਮ ਸ਼ਿਫਟ ਦੇ ਰੋਜ਼ਾਨਾ $2.75 ਹੀ ਕਈ ਵਾਰ ਪ੍ਰਤੀ ਘੰਟੇ ਦੇ ਦਿੱਤੇ ਜਾਂਦੇ ਨੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਖਾਣ ਪੀਣ ਦੇ ਹਾਲਾਤ ਵੀ ਉਹਨਾਂ ਦੇ ਬੜੇ ਮਾੜੇ ਰੱਖੇ ਜਾਂਦੇ ਨੇ ਇਸ ਦਰਮਿਆਨ ਇਸ ਸਾਰੀਆਂ ਸ਼ਿਕਾਇਤਾਂ ਨੂੰ ਲੈ ਕੇ ਫਿਲਹਾਲ ਕਾਰਨੀਵਲ ਕਰੂਜ਼ ਸ਼ਿਪ ਜਿਹੜੀਆਂ ਬੜੀਆਂ ਮਹਿੰਗੀਆਂ ਟਿਕਟਾਂ ਦੇ ਉੱਤੇ ਤੁਹਾਨੂੰ ਦੁਨੀਆ ਭਰ ਦੇ ਵਿੱਚ ਘੁਮਾਉਂਦਾ ਉਹ ਫਿਲਹਾਲ ਨਿਸ਼ਾਨੇ ਦੇ ਉੱਤੇ ਆ ਗਿਆ ਉਧਰ ਪੌਲਿਨ ਹੈਨਸਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਕਰ ਰਹੀ ਹੈ ਹੁਣ ਤੁਸੀਂ ਖੁਸ਼ ਹੋ ਉਹਨਾਂ ਕਿਹਾ ਕਿ ਮੈਨੂੰ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਕਿਸਮ ਦਾ ਬਦਲਾਅ ਕਰ ਰਹੀ ਹੈ ਸਰਕਾਰ ਦਾ ਟੀਚਾ 2026-27 ਦੇ ਵਿੱਚ ਪਰਮਾਨੈਂਟ ਮਾਈਗ੍ਰੇਸ਼ਨ ਨੂੰ 1,85,000 ਤੱਕ ਸੀਮਤ ਕਰਨਾ ਹੈ ਜਦਕਿ ਜੇਕਰ ਮੈਂ ਸੱਤਾ 'ਚ ਹੋਵਾਂ ਤਾਂ ਇਸ ਨੂੰ 1,30,000 ਤੱਕ ਸੀਮਤ ਕਰਾਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਮਾਈਗ੍ਰੇਸ਼ਨ ਨੂੰ ਇੰਨਾ ਘੱਟ ਕਰਨ ਦੇ ਨਾਲ ਵਪਾਰਕ ਅਦਾਰਿਆਂ ਨੂੰ ਫਰਕ ਨਹੀਂ ਪਏਗਾ ਤਾਂ ਉਹਨਾਂ ਕਿਹਾ ਕਿ ਮੈਂ ਪਰਵਾਹ ਨਹੀਂ ਕਰਦੀ ਅੰਗਰੇਜ਼ੀ ਦੇ ਵਿੱਚ ਆਈ ਡੋਂਟ ਕੇਅਰ ਵਟ ਪੀਪਲ ਥਿੰਕ ਮੈਂ ਇਹ ਵੀ ਕਿਹਾ ਕਿ ਇਸ ਦੇ ਨਾਲ ਕੁਝ ਬਿਜ਼ਨਸ ਪ੍ਰਭਾਵਿਤ ਹੁੰਦੇ ਨੇ ਤਾਂ ਹੁਣ ਇਸ ਦੇ ਨਾਲ ਕਈਆਂ ਨੂੰ ਆਪਣੇ ਘੱਟ ਪ੍ਰੋਡਕਟ ਵੀ ਵੇਚਣੇ ਪੈਂਦੇ ਨੇ ਤਾਂ ਹੁਣ ਹਾਂ ਯੂਨੀਵਰਸਿਟੀਆਂ ਵੀ ਜੇਕਰ ਇਹ ਕਹਿ ਰਹੀਆਂ ਨੇ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਦੇ ਸਿਰ 'ਤੇ ਚੱਲ ਰਹੀਆਂ ਨੇ ਉਹ ਵੀ ਪ੍ਰਭਾਵਿਤ ਹੁੰਦੀਆਂ ਨੇ ਤਾਂ ਹੁਣ ਮੈਂ ਇਸ ਦੀ ਪਰਵਾਹ ਨਹੀਂ ਕਰਦੀ ਮੇਰੀ ਜਿਸ ਚੀਜ਼ ਦੀ ਪਰਵਾਹ ਹੈ ਉਹ ਹੈ ਕਿ ਆਸਟ੍ਰੇਲੀਅਨ ਲੋਕਾਂ ਦੇ ਸਿਰ ਤੋਂ ਛੱਤ ਨਹੀਂ ਮਿਲਦੀ ਜੇਕਰ ਮਾਈਗ੍ਰੇਸ਼ਨ ਇਸ ਲਿਹਾਜ਼ ਦੇ ਨਾਲ ਚੱਲਦਾ ਰਿਹਾ ਦੱਸ ਦਈਏ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਕਿ ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਵੀ ਨੇ ਦੇਸ਼ ਦੇ ਕਿਉਂਕਿ ਪ੍ਰਧਾਨ ਮੰਤਰੀ ਛੁੱਟੀ 'ਤੇ ਨੇ ਤਾਂ ਇਸ ਦਰਮਿਆਨ ਟੌਨੀ ਵਰਕ ਦਾ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਹੋਣਾ ਸੀ ਦੇਸ਼ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਚਰਚਾ ਕੀਤੀ ਜਾਣੀ ਸੀ ਹੌਲੀਡੇ ਵੀਜ਼ਾ ਤੋਂ ਲੈ ਕੇ ਫੈਮਿਲੀ ਵੀਜ਼ਾਸ ਦੇ ਵਿੱਚ ਜਿਹੜੀਆਂ ਕਟੌਤੀਆਂ ਕੀਤੀਆਂ ਜਾਣੀਆਂ ਨੇ ਹਾਲਾਂਕਿ ਬਹੁਤ ਸਾਰੇ ਅੰਦਾਜ਼ੇ ਸ਼ੰਕੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ ਨੇ ਕਿ ਆਸਟ੍ਰੇਲੀਆ ਦੀ ਨਵੀਂ ਪ੍ਰਵਾਸ ਨੀਤੀ ਕੀ ਹੋਏਗੀ ਕਿਸੇ ਨੂੰ ਵੀ ਅਧਿਕਾਰਕ ਤੌਰ ਦੇ ਉੱਤੇ ਰੇਡੀਓ ਹਾਂਜੀ ਦੇ ਇਹਨਾਂ ਖਬਰਾਂ ਦੇ ਬੁਲੇਟਿਨ 'ਚ ਅਸੀਂ ਪੁਸ਼ਟ ਨਹੀਂ ਕਰਦੇ ਸੋਸ਼ਲ ਮੀਡੀਆ 'ਤੇ ਤੁਰ ਰਹੀਆਂ ਉਹ ਖਬਰਾਂ ਨੇ ਜਦ ਤੱਕ ਇਮੀਗ੍ਰੇਸ਼ਨ ਮਿਨਿਸਟਰ ਖੁਦ ਆ ਕੇ ਮੀਡੀਆ ਦੇ ਵਿੱਚ ਇਹ ਜਵਾਬ ਤਲਬੀ ਨਹੀਂ ਕਰਦੇ ਫਿਲਹਾਲ ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ
ਟਾਲੀ ਗਈ ਉਹ ਕੱਲ ਦੇ ਦਿਨ ਯਾਨੀ ਕਿ ਵੀਰਵਾਰ ਦੇ ਦਿਨ ਸਵੇਰ ਵੇਲੇ ਇਸੇ ਹੀ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਯੋਜਿਤ ਕੀਤੀ ਜਾਏਗੀ। ਉੱਥੇ ਹੀ ਸਰਕਾਰ ਦੀ ਤਰਫ ਤੋਂ ਇਸ ਪਾਰਲੀਮੈਂਟਰੀ ਸੈਸ਼ਨ ਦੇ ਦਰਮਿਆਨ ਗੈਂਬਲਿੰਗ ਐਡ ਬਿੱਲ ਨੂੰ ਪਾਸ ਕਰਵਾਇਆ ਜਾਣਾ, ਇਸ ਨੂੰ ਲੈ ਕੇ ਫਿਲਹਾਲ ਗੱਲਾਂ ਬਾਤਾਂ ਤੁਰ ਰਹੀਆਂ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਉਹ ਜਿਹੜੇ ਜਿਹਨਾਂ ਵਿਚਾਰਾਂ ਨੂੰ ਲੈ ਕੇ ਸਰਕਾਰ ਦੇ ਉੱਤੇ ਇਤਰਾਜ਼ ਜਤਾ ਰਹੇ ਨੇ, ਇਸ ਕਰਕੇ ਉਹ ਗੈਂਬਲਿੰਗ ਐਡ ਬਿੱਲ ਦੇ ਵਿੱਚ ਬੜੀਆਂ ਸਾਰੀਆਂ ਖਾਮੀਆਂ ਦੇਖ ਰਹੇ ਨੇ। ਚੇਤੇ ਕਰਵਾ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਡਿਜੀਟਲ ਪਲੈਟਫਾਰਮਸ ਦੇ ਨਾਲ ਨਾਲ ਜਿਹੜੇ ਮੇਨ ਸਟ੍ਰੀਮ ਮੀਡੀਆ ਪਲੈਟਫਾਰਮਸ ਨੇ ਉਹਨਾਂ ਦੇ ਵਿੱਚ ਕੁਝ ਖਾਸ ਇਵੈਂਟਸ ਦੇ ਦਰਮਿਆਨ ਗੈਂਬਲਿੰਗ ਦੇ ਇਸ਼ਤਿਹਾਰਬਾਜ਼ੀਆਂ ਨਹੀਂ ਦਰਸਾਈਆਂ ਜਾ ਸਕਣਗੀਆਂ। ਇਸ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਜਾ ਰਿਹਾ, ਬਲਕਿ ਇਸ ਕਾਨੂੰਨ ਦੀ ਵਿਆਖਿਆ ਹੋਰ ਵੀ ਇਸ ਤੋਂ ਕਿਤੇ ਵਿਸ਼ਾਲ ਹੈ। ਉੱਥੇ ਸਰਕਾਰ ਦੀ ਤਰਫ ਤੋਂ ਇਸ ਗੱਲ ਦੀ ਵੀ ਹਾਮੀ ਭਰੀ ਗਈ ਹੈ ਕਿ ਜਿਹੜੇ ਨੈਸ਼ਨਲ ਡੇਟਾ ਸੈਂਟਰ ਬਣਾਏ ਗਏ ਨੇ, ਬਣਾਏ ਜਾ ਰਹੇ ਨੇ, ਉਸ ਨੂੰ ਲੈ ਕੇ ਆਸਟ੍ਰੇਲੀਆ ਦੀ ਇੱਕਮਤ ਰਾਏ ਹੋਣੀ ਚਾਹੀਦੀ ਹੈ। ਐਨਰਜੀ ਮਿਨਿਸਟਰ ਕ੍ਰਿਸ ਬਾਵਨ ਨੇ ਇਸ ਦਰਮਿਆਨ NPC ਯਾਨੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਕੁਇਨਜ਼ਲੈਂਡ ਜਾਂ ਨਾਰਦਰਨ ਟੈਰੀਟਰੀ ਵਰਗੇ ਸੂਬਿਆਂ ਦੀਆਂ ਸਰਕਾਰਾਂ ਦੇ ਉਸ ਨਿਯਮ ਨੂੰ ਵੀ ਓਵਰਰਾਈਡ ਕਰ ਦੇਵੇਗੀ ਜਿਸ ਦੇ ਵਿੱਚ ਉਹ ਡੇਟਾ ਸੈਂਟਰ ਨੂੰ ਬਣਾਉਣ ਤੋਂ ਇਨਕਾਰ ਕਰ ਰਹੇ ਨੇ। ਦੱਸ ਦਈਏ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵੱਡੇ ਵੱਡੇ ਡੇਟਾ ਸੈਂਟਰਸ ਬਣਾਉਣ ਦੀਆਂ ਗੱਲਾਂ ਆਸਟ੍ਰੇਲੀਆ ਸਰਕਾਰ ਕਰ ਰਹੀ ਹੈ। ਹਾਲਾਂਕਿ ਇਸ ਦੇ ਨਾਲ ਵਾਤਾਵਰਨ ਚੁਗਿਰਦੇ ਨੂੰ ਨੁਕਸਾਨ ਪਹੁੰਚਣਾ, ਪਰ ਚੁਗਿਰਦੇ ਨੂੰ ਸੰਭਾਲਣ ਵਾਲੇ ਮੰਤਰੀ ਦੀ ਤਰਫ ਤੋਂ ਹੀ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਸਰਕਾਰ ਡੇਟਾ ਸੈਂਟਰਸ ਨੂੰ ਬਣਾਉਣ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਏਗੀ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ NSW ਤੋਂ, ਜਿੱਥੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਤਬਦੀਲੀਆਂ ਡਰਾਈਵਿੰਗ ਲਾਇਸੈਂਸ ਨਹੀਂ ਬਲਕਿ ਇਸ ਦੇ ਬਣਨ ਤੋਂ ਬਾਅਦ ਇਸ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਵਿੱਚ ਕੀਤੀਆਂ ਜਾ ਰਹੀਆਂ। ਅਸਲ 'ਚ ਹੁਣ ਨਿਊ ਸਾਊਥ ਵੇਲਸ ਦੇ ਡਰਾਈਵਰ ਲਾਇਸੈਂਸ ਦੇ ਵਿੱਚ ਤੁਹਾਡੀ ਲੱਗੀ ਫੋਟੋ ਨੂੰ ਨੈਸ਼ਨਲ ਫੇਸ਼ੀਅਲ ਰੈਕੋਗਨੀਸ਼ਨ ਡੇਟਾਬੇਸ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਭਰ ਦੇ ਵਿੱਚ ਜਿੰਨੇ ਵੀ ਕੈਮਰਾਸ ਨੇ ਉਹਨਾਂ ਦੇ ਉੱਤੇ ਜੇਕਰ ਡਰਾਈਵਿੰਗ ਲਾਇਸੈਂਸ 'ਤੇ ਲੱਗੀ ਤਸਵੀਰ ਵਾਲਾ ਵਿਅਕਤੀ ਸਰਕਾਰ ਦੇ ਡੇਟਾਬੇਸ ਦੇ ਨਾਲ ਮੈਚ ਕਰਦਾ ਹੈ ਅਤੇ ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਉਸਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ, ਫੜਨ, ਰੋਕਣ ਦੇ ਲਈ ਸਰਕਾਰ ਬੰਦ ਦੇ ਕਦਮ ਚੁੱਕ ਸਕਦੀ ਹੈ ਅਤੇ ਇਸ ਨੂੰ ਅਦਾਲਤ ਦੇ ਵਿੱਚ ਗੈਰ ਕਾਨੂੰਨੀ ਨਹੀਂ ਕਰਾਰ ਦਿੱਤਾ ਜਾ ਸਕਦਾ। ਇਸੇ ਬਾਬਤ ਇਹ ਨਵਾਂ ਕਾਨੂੰਨ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਸਰਕਾਰ ਡਰਾਈਵਿੰਗ ਲਾਇਸੈਂਸ ਹੈ ਜਿਹੜਾ NSW ਦਾ, ਉਸਨੂੰ ਦੂਸਰੇ ਸੂਬਿਆਂ ਦੇ ਨਾਲ, ਦੂਜੇ ਸੂਬਿਆਂ ਦੀ ਸਰਕਾਰਾਂ ਦੇ ਨਾਲ ਵੀ ਸਾਂਝਾ ਕਰਨਾ ਚਾਹੇਗੀ ਇੱਕ ਸਾਂਝੇ ਡੇਟਾਬੇਸ ਦੇ ਵਿੱਚ, ਤਾਂ ਕਿ ਜੇਕਰ NSW ਦਾ ਕੋਈ ਅਪਰਾਧੀ ਡਰਾਈਵਿੰਗ ਲਾਇਸੈਂਸ 'ਤੇ ਬਣੀ ਹੋਈ ਤਸਵੀਰ ਅਤੇ ਵੇਰਵੇ ਦੇ ਨਾਲ ਮੈਚ ਖਾਂਦਾ ਹੈ ਅਤੇ ਦੂਜੇ ਸੂਬੇ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ, ਤਾਂ ਉਸਨੂੰ NSW ਦੇ ਵਿੱਚ ਲਿਆਉਣ ਦੇ ਵਿੱਚ, ਵਾਪਸ ਲਿਆਉਣ ਦੇ ਵਿੱਚ ਮਦਦ ਮਿਲ ਸਕੇ। ਆਸਟ੍ਰੇਲੀਆ ਦੇ ਵਿੱਚ ਮਾਈਗ੍ਰੈਂਟ ਹੈਲਥ ਵਰਕਰਸ ਦੀ ਲੋੜ ਇਸ ਵਕਤ ਪਹਿਲਾਂ ਨਾਲੋਂ ਵੀ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 70,000 ਦੇ ਕਰੀਬ ਨਰਸਾਂ ਪਿਛਲੀਆਂ ਕੁਝ ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਅਲੱਗ ਅਲੱਗ ਮੈਡੀਕਲ ਸੈਟਿੰਗਸ ਦੇ ਵਿੱਚ ਜਿੱਥੇ ਕੰਮ ਕਰਦੀਆਂ ਸੀ, ਚਾਹੇ ਉਹ ਪ੍ਰਾਈਵੇਟ ਕਲੀਨਿਕਸ ਹੋਣ, ਪ੍ਰਾਈਵੇਟ ਹੋਸਪਿਟਲਸ ਹੋਣ, ਸਰਕਾਰੀ ਹਸਪਤਾਲ ਹੋਣ, ਵੱਡੇ ਹੈਲਥ ਕੇਅਰ ਕਲੀਨਿਕਸ ਹੋਣ, 70,000 ਨਰਸਾਂ ਜਦੋਂ ਇੱਕ ਵਰਕਪਲੇਸ ਦੇ ਵਿੱਚੋਂ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਕੰਮ ਕਰਕੇ ਛੱਡਣਾ ਕਿਸੇ ਹੋਰ ਇੰਡਸਟਰੀ ਦੇ ਵਿੱਚ ਚਲੀਆਂ ਗਈਆਂ ਨੇ, ਅਜਿਹੇ 'ਚ ਆਸਟ੍ਰੇਲੀਆ ਦੇ ਅੰਦਰ ਇੱਕ ਸੰਕਟ ਤਾਂ ਪੈਦਾ ਹੋਣਾ ਸੁਭਾਵਿਕ ਹੈ। ਆਸਟ੍ਰੇਲੀਅਨ ਕਾਲਜ ਆਫ ਨਰਸਿੰਗ ਯਾਨੀ ACN ਨੇ ਇਸ ਫਿਗਰਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਹਾਲਾਂਕਿ 9,000 ਗ੍ਰੈਜੂਏਟ ਨਰਸਿਸ ਹਰ ਸਾਲ ਇਸ ਪੇਸ਼ੇ ਦੇ ਵਿੱਚ ਐਡ ਵੀ ਹੋ ਰਹੇ ਨੇ, ਪਰ ਪੁਰਾਣੇ ਜਿਹੜੇ ਨੌਕਰੀ ਛੱਡ ਰਹੇ ਨੇ ਉਸ ਦੇ ਨਾਲ ਇਸ ਪੇਸ਼ੇ ਦੇ ਉੱਤੇ ਨੁਕਸਾਨ ਹੁੰਦੇ ਨੇ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ, ਆਸਟ੍ਰੇਲੀਆ ਦੀ ਮਹਿਲਾਵਾਂ ਦੀ ਨੈੱਟਬਾਲ ਟੀਮ ਦੇ ਨਾਲ ਜੁੜੀ ਹੋਈ, ਜਿਸ ਨੂੰ ਆਸਟ੍ਰੇਲੀਆ 'ਚ ਡਾਇਮੰਡਸ ਕਹਿ ਕੇ ਸੱਦਿਆ ਜਾਂਦਾ ਹੈ। ਵੈਸੇ ਤਾਂ ਦੁਨੀਆ ਦੀ ਨੰਬਰ 1 ਨੈੱਟਬਾਲ ਟੀਮ ਹੈ ਆਸਟ੍ਰੇਲੀਆ ਦੀ ਮਹਿਲਾਵਾਂ ਦੀ, ਪਰ ਕਾਮਨਵੈਲਥ ਖੇਡਾਂ ਜਿਹੜੀਆਂ ਗਲਾਸਗੋ 'ਚ ਪਿੱਛੇ ਜਿਹੀ ਮੁੱਕ ਕੇ ਹਟੀਆਂ ਨੇ, ਇਹਨਾਂ ਖੇਡਾਂ 'ਚ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਦਾ ਪ੍ਰਦਰਸ਼ਨ ਨਹੀਂ ਬਲਕਿ ਉਹਨਾਂ ਦੀ ਵਰਦੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਆਸਟ੍ਰੇਲੀਆ 'ਚ ਜਮੈਕਾ ਦੇ ਖਿਲਾਫ ਜਿਹੜੀ ਆਸਟ੍ਰੇਲੀਆ ਦੀ ਟੀਮ ਸੈਮੀਫਾਈਨਲ ਮੈਚ ਹਾਰ ਗਈ, ਔਰ ਇਹ ਪਹਿਲੀ ਵਾਰ ਹੋਇਆ ਜਦੋਂ ਤੋਂ ਨੈੱਟਬਾਲ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਜਾਣ ਲੱਗੀ। ਹਰ ਵਾਰ ਫਾਈਨਲ 'ਚ ਤਾਂ ਪਹੁੰਚਦੇ ਹੀ ਨੇ, ਬਹੁਤ ਵਾਰ ਟਾਈਟਲ ਟਰਾਫੀ ਵੀ ਆਪਣੇ ਨਾਮ ਕੀਤੀ ਹੈ, ਪਰ ਇਸ ਵਾਰ ਜਮੈਕਾ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਸੈਮੀਫਾਈਨਲ 'ਚੋਂ ਹੀ ਬਾਹਰ ਹੋ ਗਈ ਅਤੇ ਫਾਈਨਲ ਜਮੈਕਾ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਹੋਇਆ ਸੀ। ਖੈਰ, ਇਸੀ ਟੂਰਨਾਮੈਂਟ ਦੇ ਵਿੱਚ, ਇਸੀ ਕਾਮਨਵੈਲਥ ਖੇਡਾਂ 'ਚ ਆਸਟ੍ਰੇਲੀਆ ਨੇ ਆਪਣੀ ਸਭ ਤੋਂ ਵੱਡੀ ਜਿੱਤ ਵੀ ਦਰਜ ਕੀਤੀ ਸੀ। ਮਹਿਲਾਵਾਂ ਦੀ ਟੀਮ ਜਿਹਨੂੰ ਡਾਇਮੰਡਸ ਕਿਹਾ ਜਾਂਦਾ, ਉਸਨੇ ਟੋਂਗਾ ਦੇ ਖਿਲਾਫ 38 ਦੇ ਮੁਕਾਬਲੇ 99 ਪੁਆਇੰਟ ਕਰਕੇ ਇਹ ਮੈਚ ਜਿੱਤਿਆ ਸੀ। ਹੁਣ ਤੱਕ ਦੇ ਸਭ ਤੋਂ ਵੱਡੀ ਜਿੱਤ ਹੈ ਕਾਮਨਵੈਲਥ ਖੇਡਾਂ 'ਚ। ਇਸ ਤੋਂ ਇਲਾਵਾ ਇੰਗਲੈਂਡ ਦੇ ਖਿਲਾਫ ਵੀ ਆਪਣੀ ਸਭ ਤੋਂ ਵੱਡੀ ਜਿੱਤ
ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਨੇ ਦਰਜ ਕੀਤੀ ਸੀ। ਨੈੱਟਬਾਲ ਦੀ ਟੀਮ ਦੇ ਵਿੱਚ ਮਹਿਲਾਵਾਂ ਦੀ ਜਰਸੀ ਜਿਹੜੀ ਸੀ ਉਹ ਬਾਰ ਬਾਰ ਕਮਰ ਤੋਂ ਉੱਪਰ ਉੱਠ ਰਹੀ ਸੀ। ਹਾਲਾਂਕਿ ਖੇਡ ਹੀ ਇੰਨੀ ਇੰਟੈਂਸ ਹੁੰਦੀ ਹੈ ਕਿ ਇਸ ਦੇ ਵਿੱਚ ਮਹਿਲਾਵਾਂ ਨੂੰ ਭੱਜਣਾ, ਹਵਾ ਦੇ ਵਿੱਚ ਬਾਲ ਸਿੱਟਣੀ, ਨੈੱਟ ਦੇ ਵਿੱਚ ਬਾਸਕਟ ਦੇ ਵਿੱਚ, ਇਹ ਸਾਰੇ ਕੰਮ ਕਰਨੇ ਹੁੰਦੇ ਨੇ ਔਰ ਇਸ ਦੇ ਲਈ ਵਰਦੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਉਹ ਅਲੱਗ ਗੱਲ ਹੈ ਕਿ ਆਸਟ੍ਰੇਲੀਆ ਦੀ ਨੈੱਟਬਾਲ ਟੀਮ ਦੀ ਕਪਤਾਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਉਹ ਬਿਲਕੁਲ ਹੀ ਸੁਭਾਵਕ ਸੀ, ਇਸ ਵਰਦੀ ਨੂੰ ਲੈ ਕੇ ਉਹ ਬਿਲਕੁਲ ਵੀ ਕਿਸੇ ਕਿਸਮ ਦਾ ਉਹਨਾਂ ਨੂੰ ਕੋਈ ਅਸਰ ਨਹੀਂ ਪਿਆ। ਉਹਨਾਂ ਦਾ ਧਿਆਨ ਪੂਰਾ ਦਾ ਪੂਰਾ ਆਪਣੀ ਖੇਡ ਦੇ ਉੱਤੇ ਸੀ। ਪਰ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਹੁਣ ਇਸ ਕਿਸਮ ਦੀਆਂ ਚਰਚਾਵਾਂ ਉੱਠਣ ਲੱਗ ਪਈਆਂ ਨੇ ਕਿ ਕਿਉਂ ਨਾ ਆਸਟ੍ਰੇਲੀਆ ਦੀ ਡਾਇਮੰਡਸ ਦੀ ਵਰਦੀ ਦੇ ਵਿੱਚ ਥੋੜ੍ਹੀ ਜਿਹੀ ਇਸ ਨੂੰ ਹੋਰ ਜਿਹੜਾ ਇਹ ਲੰਬੀ ਬਣਾਇਆ ਜਾਵੇ ਜਾਂ ਇਸ ਕਿਸਮ ਦੀ ਬਣਾਇਆ ਜਾਵੇ ਤਾਂ ਕਿ ਇਹ ਵਲਗਰ ਬਿਲਕੁਲ ਵੀ ਦਿਖਾਈ ਨਾ ਪਵੇ। ਬਹਿਰ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਗੱਲ ਹੁੰਦੀ ਹੈ ਮੇਰੀ ਤੋਰ ਦੀ ਹੈ ਇਹ ਕੁੜੀ ਦੈਟ ਗਰਲ ਪਰਮ ਬੜਾ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਦੇ ਕਦੇ ਕਿ ਮੀਡੀਆ ਆਪਣੇ ਹਿਸਾਬ ਦੇ ਨਾਲ ਬਹੁਤ ਕੁਛ ਮਤਲਬ ਨੈਰੇਟਿਵ ਸਿਰਜ ਦਿੰਦੇ ਹੈਗੇ ਨੇ ਪਹਿਲਾਂ ਬੜਾ ਚੱਕਿਆ ਹੋਇਆ ਸੀਗਾ ਹੁਣ ਅੱਜ ਕੱਲ੍ਹ ਕੋਈ ਪੁੱਛਦਾ ਵੀ ਨਹੀਂ ਹੈਗਾ ਕਿਤੇ ਹੈ ਇਟ ਡਜ਼ਨਟ ਮੀਨ ਕਿ ਉਹਦੇ 'ਚ ਟੈਲੈਂਟ ਨਹੀਂ ਹੈ ਉਹ ਕੰਮ ਨਹੀਂ ਕਰ ਰਹੀ ਹੈਗੀ ਕੰਮ ਕਰ ਰਹੀ ਹੋਏਗੀ ਆਪਣੇ ਹਿਸਾਬ ਦੇ ਨਾਲ ਪਰ ਇਹ ਹੈ ਵੀ ਇੱਕੋਦਮ ਇੰਨਾ ਚੱਕ ਕੇ ਤੇ ਫਿਰ ਜਮਾਂ ਹੀ ਗੱਲ ਹੀ ਨਹੀਂ ਕਰਨੀ ਹਨਾ ਕੋਨਸਟੈਂਟ ਗੱਲ ਕਰੀ ਚੱਲੋ ਜਿਹੜੇ ਚੰਗੇ ਆਰਟਿਸਟ ਹੈਗੇ ਨੇ ਤੇ ਰੇਡੀਓ ਦੀ ਇਹੀ ਤਾਂ ਖਾਸੀਅਤ ਹੈ ਕਿ ਇੱਥੇ ਆਪਾਂ ਕੁਛ ਵੀ ਖਤਮ ਨਹੀਂ ਹੋਣ ਦਿੰਦੇ ਜੇ ਹੁੰਦਾ ਹੈ ਤੇ ਫਿਰ ਤੁਸੀਂ ਚੱਕ ਲੈਂਦੇ ਹੋ ਭਾਈ ਉਹਦੀ ਗੱਲ ਕਰੋ ਆਹ ਫਲਾਣੀ ਚੀਜ਼ ਦੀ ਗੱਲ ਕਰੋ ਮੈਂ ਰਲ ਮਿਲ ਕੇ ਚੱਲੀ ਜਾਂਦਾ ਹੈਗਾ ਰਲ ਮਿਲ ਕੇ ਰੇਡੀਓ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਹੈਗੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ ਬੜਾ ਚਿਰ ਬਿਮਾਰ ਰਹੇ ਹਾਂ ਤੇ ਬੜਾ ਠੰਡਾ ਜਿਹਾ ਰਿਹਾ ਕੰਮ ਆਏ ਨਹੀਂ ਕਹਿੰਦਾ ਮੈਂ ਘੈਂਟ ਹੋ ਗਿਆ ਕੰਮ ਪਰ ਠੀਕ ਹੋ ਗਿਆ ਕੰਮ ਤੇ ਹੁਣ ਅੱਜ ਵੀਰਵਾਰ ਦਾ ਦਿਨ ਹੈ ਖਬਰਾਂ ਤੁਸੀਂ ਸੁਣ ਲਈਆਂ ਅੱਜ ਸ਼ਾਮ ਨੂੰ ਸਿਡਨੀ ਸਟੇਸ਼ਨ ਤੋਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਆਉਣਾ ਮੌਸਮਾਂ ਦੀ ਗੱਲ ਕਰਨੀ ਹੈਗੀ ਮਹੀਨਿਆਂ ਦੀ ਗੱਲ ਕਰਨੀ ਹੈ ਬੜੀਆਂ ਸਾਰੀਆਂ ਹੋਰ ਵੀ ਗੱਲਾਂ ਕਰਨੀਆਂ ਹੋਰ ਜੇ ਕੋਈ ਮਨ 'ਚ ਗੱਲ ਆ ਗਈ ਤੇ ਉਹ ਵੀ ਕਰ ਲਾਂਗੇ ਪਰ ਅੱਜ ਦੇ ਦਿਨ ਡਰਾਈਵ ਬੈਕ 'ਚ ਕੀ ਗੱਲ ਡਰਾਈਵ ਬੈਕ ਦੇ ਵਿੱਚ ਹੁਣ ਕੁਛ ਗੱਲਾਂ ਕਰ ਲਈਏ ਕਿਉਂਕਿ ਬੜੇ ਪਿਛਲੇ ਕੁਛ ਦਿਨਾਂ ਤੋਂ ਬੈਕ ਟੂ ਬੈਕ ਗਾਣੇ ਹੀ ਸੁਣਾ ਰਹੇ ਸੀਗੇ ਆਪਾਂ ਗੱਲ ਤੋੜਦੀ ਹੋਈ ਹੈ ਤੇ ਤੋੜ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਤੁਹਾਨੂੰ ਇੱਕ ਦੱਸਦੇ ਹਾਂ ਬੜਿਆ ਬੜੀ ਵਧੀਆ ਜੀ ਤੋਰ ਹੋਈ ਹੈਗੀ ਹੈ ਇੱਥੇ ਆਪਣਾ ਨਾਰਦਰਨ ਟੈਰੀਟਰੀ ਦੇ ਵਿੱਚ ਬੜੀ ਵਧੀਆ ਗੱਲ ਹੋਈ ਹੈ ਔਰ ਬੜਾ ਡਿਫਰੈਂਟ ਜਿਹਾ ਯੂਨੀਕ ਜਿਹਾ ਇੱਕ ਫੈਸ਼ਨ ਸ਼ੋਅ ਹੋਇਆ ਉਹਦੀ ਗੱਲ ਕਰਨੀ ਹੈਗੀ ਪਰ ਪਿਛਲੇ ਇੱਕ ਦੋ ਦਿਨਾਂ ਤੋਂ ਮੇਰੇ ਟਾਈਮ ਲਾਈਨ ਦੇ ਉੱਤੇ ਇੱਕ ਵਾਰ ਵਾਰ ਗੀਤ ਜਾਂ ਇੱਕ ਥੰਬਨੇਲ ਜਿਹੜਾ ਵਾਰ ਵਾਰ ਆ ਰਿਹਾ ਸੀ ਆਈ ਡੋਂਟ ਨੋ ਇਹ ਵਾਕਈ ਇਹ ਸਹੀ ਹੈ ਗਾਣਾ ਕਿ ਨਹੀਂ ਹੈਗਾ ਰਣਜੀਤ ਬਾਵਾ ਦਾ ਕੋਈ ਨਵਾਂ ਗਾਣਾ ਆਇਆ ਮਿਰਜ਼ਾ ਆਈ ਡੋਂਟ ਨੋ ਏ ਆਈ ਜਨਰੇਟਿਡ ਸੀਗਾ ਜਾਂ ਕੀ ਸੀ ਮੈਂ ਕਿਹਾ ਚਲੋ ਜਾ ਕੇ ਫਿਰ ਰੇਡੀਓ 'ਤੇ ਹੀ ਸੁਣਾਂਗੇ ਅਤੇ ਨਾਲੇ ਸੁਣਾ ਦੇਵਾਂਗੇ ਲੈ ਸੁਣ ਕੇ ਦੇਖ ਲੈਂਦੇ ਆਪਾਂ ਵੀ ਇਹ ਵਾਕਈ ਸਹੀ ਹੈ ਗਾਣਾ ਜੈਨੂਅਨ ਹੈਗਾ ਕਿ ਕੀ ਹੈਗਾ ਕਿ ਏ ਆਈ ਵਾਲਾ ਮਿਰਜ਼ਾ ਰਣਜੀਤ ਬਾਵਾ ਦਾ ਅਤੇ ਫਿਰ ਮਿਰਜ਼ਾ ਅਤੇ ਸਾਹਿਬਾਂ ਦੀਆਂ ਵੀ ਗੱਲਾਂ ਕਰਾਂਗੇ ਆਪਾਂ ਉਹ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਹੈਗੀ ਫੈਸ਼ਨ ਸ਼ੋਅ ਦੀ

ਬਈ ਬੜਾ ਜੋਸ਼ ਵਾਲਾ ਗਾਣਾ ਓਏ ਓਏ ਓਏ ਮੇਰੀ ਗੱਡੀ 'ਚ ਤਾਂ ਅੱਗੇ ਤੋਂ ਇਹੀ ਗਾਣਾ ਲੱਗੇਗਾ ਮਿਰਜ਼ਾ ਰਣਜੀਤ ਬਾਵੇ ਦਾ ਬੜਾ ਵੀ ਬੜਾ ਮੈਨੂੰ ਤਾਂ ਘੈਂਟ ਲੱਗਿਆ ਵੈਸੇ ਤਾਂ ਫੋਕ ਗੀਤ ਹੈਗਾ ਇਹ ਮਤਲਬ ਗੀਤ ਇਹੋ ਜਿਹੇ ਬੜੀ ਵਾਰ ਬਣੇ ਹੈਗੇ ਨੇ ਮਿਰਜ਼ੇ ਸਾਹਿਬ ਦੀ ਦਾਸਤਾਨ ਦੇ ਉੱਤੇ ਬਟ ਮਤਲਬ ਅੱਜ ਕੱਲ੍ਹ ਜਿੱਥੇ ਪੰਜਾਬੀ ਫਿਲਮਾਂ ਚੱਜਦੀਆਂ ਨਹੀਂ ਆ ਰਹੀਆਂ ਨਾ ਕ੍ਰੈਡਿਟ ਗੋਜ਼ ਟੂ ਰਣਜੀਤ ਬਾਵਾ ਐਡੀ ਵਧੀਆ ਮਤਲਬ ਇਹਦੀ ਫਿਲਮਾਇਆ ਗਿਆ ਇੰਨਾ ਵਧੀਆ ਗਾਣਾ ਔਰ ਇੰਨਾ ਵਧੀਆ ਦੇਸੀ ਕਰੂ ਨੇ ਵੀ ਕੰਮ ਚੱਕਮਾ ਪੂਰਾ ਮਿਊਜ਼ਿਕ ਐਨ ਪੂਰਾ ਜਸਟੀਫਾਈ ਕੀਤਾ ਔਰ ਪੂਰੀ ਗੜਕਵੀਂ ਆਵਾਜ਼ ਦੇ ਵਿੱਚ ਰਣਜੀਤ ਬਾਵਾ ਨੇ ਗਾਇਆ 10 out of 10 ਫੁੱਲ ਨੰਬਰ ਇਸ ਗੀਤ ਦੇ ਲਓ ਵੀ ਪਾਸ ਹੈ ਬੜੇ ਔਖੇ ਗੀਤ ਅੱਜ ਕੱਲ੍ਹ ਪਾਸ ਹੁੰਦੇ ਹੈਗੇ ਨੇ ਪਰ ਇਹ ਪੂਰੀ ਦੀ ਪੂਰੀ EP ਆਈ ਹੈ ਔਰ ਕਮਾਲੇ ਕਰਤਾ ਮਤਲਬ ਰਣਜੀਤ ਬਾਵੇ ਨੇ ਹੈ ਮਤਲਬ ਸਾਰੇ ਫੋਕ ਗਾਣੇ ਜਿੰਨੇ ਹੈਗੇ ਨੇ ਮਿਰਜ਼ਾ ਜੱਗਾ ਜੱਟ ਤੇ ਸੁੱਚੇ ਦਾ ਕਿੱਸਾ ਹਨਾ ਉਹ ਸਾਰਾ ਕੁਛ ਇਹ ਗੀਤ ਜਿਹੜੇ ਹੈਗੇ ਨੇ ਇਹਦੇ 'ਚ ਇੱਕ ਪੂਰੀ ਦੀ ਪੂਰੀ ਟ੍ਰੈਡੀਸ਼ਨਲ ਐਲਬਮ ਜਿਹੜੀ ਕੱਢੀ ਹੈਗੀ ਹੈ ਸੁਣਾਂਗੇ ਆਪਾਂ ਅਗਲੇ ਕੁਛ ਦਿਨਾਂ ਦੇ ਵਿੱਚ ਰਣਜੀਤ ਬਾਵੇ ਦੇ ਸਾਰੇ ਗਾਣੇ ਸੁਣਾਂਗੇ ਔਰ ਤੁਹਾਨੂੰ ਵੀ ਸੁਣਾਵਾਂਗੇ ਅਤੇ ਹਾਲੇ ਫਿਲਮਾਇਆ ਸਿਰਫ ਇੱਕੋ ਹੀ ਗੀਤ ਹੈ ਮਿਰਜ਼ਾ ਪਰ ਬਾਕੀ ਵੀ ਸ਼ਾਇਦ ਆ ਜਾਣ ਪਰ ਆਹ ਬੁੱਤ ਵਰਗੀ ਇੱਕ ਤਸਵੀਰ ਉਹਨੇ ਆਪਣੇ ਉਹਦੇ 'ਤੇ ਥੰਬਨੇਲ ਦੇ ਉੱਤੇ ਲਗਾਈ ਆ ਜਿਹੜਾ ਆਪਣੇ ਸਿਡਨੀ ਦੇ ਵਿੱਚ ਬੁੱਤ ਲੱਗਿਆ ਹੋਇਆ ਨਾ ਇਹੋ ਜਿਹੀ ਇੱਕ ਤਸਵੀਰ ਲੱਗੀ ਹੈ ਸੋ ਵਾਕਈ ਇਹ ਗਾਣਾ ਮਤਲਬ ਜਦੋਂ ਐਨ ਚੱਕਮਾ ਜਿਹਾ ਮੂਡ ਹੋਵੇ ਤਾਂ ਸੁਣਨ ਵਾਲਾ ਹੈਗਾ ਅਤੇ ਸੁਣਿਓ ਨਾਲੇ ਟ੍ਰੈਡੀਸ਼ਨਲ ਸੌਂਗ ਹੈਗਾ ਕਾਰ ਐਂਥਮ ਵੀ ਇੱਕ ਆਇਆ ਹੈਗਾ ਲੋ ਫਰਕ ਦੇਖ ਲੈਂਦੇ ਹਾਂ ਇੱਕ ਤਾਂ ਆਹ ਗਾਣਾ ਕਾਰ ਵਾਲਾ ਹਾਲਾਂਕਿ ਉਹਨੂੰ ਰਣਜੀਤ ਬਾਵੇ ਨੇ ਕਾਰ ਐਂਥਮ ਦੱਸਿਆ ਨਹੀਂ ਇੱਕ ਆਹ ਗਾਣਾ ਹੈਗਾ ਕੌਣ ਹੈ ਮੁੰਡਾ ਸੁੱਖ ਲੋਟੇ ਇਹਦਾ ਵੀ ਕੋਈ ਗੀਤ ਹੈ ਔਰ ਗੀਤ ਦਾ ਟਾਈਟਲ ਹੈ ਕਾਰ ਐਂਥਮ ਪਹਿਲਾਂ ਹੀ ਗਾਣੂ ਆਪਣਾ ਓਪੀਨੀਅਨ ਬਣਾਉਣਾ ਸੁਣ ਲਈਏ

ਇਹਦਾ ਸਾਰੀਆਂ ਹੀ ਗੱਡੀਆਂ ਦਾ ਕਰਤਾ ਜ਼ਿਕਰ ਬੰਦੇ ਨੇ ਭਾਈ। ਚਲੋ ਗੱਡੀਆਂ ਦੇ ਨਾਲ ਬੰਦਿਆਂ ਦੇ ਕਰੈਕਟਰਸ ਨੂੰ ਜੋੜ ਕੇ ਜਿਹੜੇ ਅੱਜ ਕੱਲ੍ਹ ਗੀਤ ਲਿਖੇ ਜਾ ਰਹੇ ਹੈਗੇ ਨੇ, ਸੈਲਿਊਟ, ਹੈਟਸ ਆਫ ਟੂ ਦੈਮ। ਅੱਜ ਦੇ ਮੈਂ ਗੱਲ ਤਾਂ ਕੀ ਹੋਰ ਕਰਨੀ ਸੀਗੀ, ਪਰ ਹਾਂ ਤਿੰਨ ਚਾਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਰਨੀਆਂ ਗੱਲਾਂ, ਔਰ ਖ਼ਬਰਾਂ ਦੇ ਵਿੱਚ ਆਪਾਂ ਨਹੀਂ ਕਰ ਸਕੇ ਉਹਨਾਂ ਗੱਲਾਂ ਨੂੰ। ਸੋ ਹੁਣ ਉਹ ਕੁਛ ਕੁ ਨਿਊਜ਼ ਤੁਹਾਡੇ ਨਾਲ, ਇੱਕ ਤਾਂ NSW ਦੇ ਡਰਾਈਵਿੰਗ ਲਾਇਸੈਂਸ ਦੇ ਨਾਲ ਜੁੜੇ ਹੋਏ ਕੁਛ ਚੇਂਜਿਸ ਹੈਗੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਔਰ ਇੱਕ ਕੇਮਾਰਟ ਵਾਲੇ ਚਸ਼ਮੇ ਦੀ ਗੱਲ ਪਿੱਛੇ ਜੇ ਆਪਾਂ ਕੀਤੀ ਸੀਗੀ ਉਹਦੀ ਵੀ ਗੱਲ ਤੁਹਾਨੂੰ ਦੱਸ ਕੇ ਜਾਣੀ ਹੈਗੀ, ਪਟੀਸ਼ਨਾਂ ਸਾਈਨ ਹੋ ਗਈਆਂ ਉਹਦੇ ਲਈ। ਨਿਫਾ ਨੈਸ਼ਨਲ ਇੰਡੀਜਨਸ ਫੈਸ਼ਨ ਅਵਾਰਡਸ, ਸੋ ਇਹ ਬੜੇ ਬੜੇ ਡਿਫਰੈਂਟ ਕਿਸਮ ਦੇ ਇਹ ਅਵਾਰਡ, ਔਰ ਇੱਕ ਫੈਸ਼ਨ ਸ਼ੋਅ ਜਿਹੜਾ ਨਾਰਦਰਨ ਟੈਰੀਟਰੀ ਦਾ, ਅਤੇ ਇੱਕ ਇੰਡੀਆ ਦੇ ਵਿੱਚ ਫੈਸ਼ਨ ਸਟੂਡੀਓ ਹੈਗਾ ਜਿਹੜੇ ਡਿਜ਼ਾਈਨ ਡਿਜ਼ੂਨ ਕਰਦੇ ਆ ਕੱਪੜੇ, ਉਹਨਾਂ ਦੇ ਵਿਚਕਾਰ ਇੱਕ ਕਲੈਬਰੇਸ਼ਨ ਹੋਈ ਹੈ, ਅਤੇ ਇੱਕ ਬੜਾ ਯੂਨੀਕ ਜਿਹਾ ਇਵੈਂਟ ਇੱਥੇ ਰੱਖਿਆ ਗਿਆ ਸੀਗਾ ਡਾਰਵਿਨ ਦੇ ਵਿੱਚ, ਨਿਫਾ ਨੈਸ਼ਨਲ ਇੰਡੀਜਨਸ ਫੈਸ਼ਨ ਅਵਾਰਡਸ ਜਿਹਨੂੰ ਕਿਹਾ ਗਿਆ, ਔਰ ਮਤਲਬ ਸਾਰੇ ਇੰਡੀਜਨਸ ਲੋਕ ਤਾਂ ਸੀਗੇ ਹੀ। ਸਪੈਸ਼ਲਿਟੀ ਇਸ ਇਵੈਂਟ ਦੀ ਇਹ ਸੀਗੀ ਕਿ ਇੱਕ ਤਾਂ ਇਹਨੂੰ ਇਹਦੇ 'ਚ ਨਾ ਜਿਹੜੇ ਐਬੋਰੀਜਨਲ ਕੁੜੀਆਂ ਸੀ ਜਦੋਂ ਰੈਂਪ ਵਾਕ ਕਰਨ ਆਈਆਂ ਤਾਂ ਉਹਨਾਂ ਦੇ ਇੰਡੀਅਨ ਡਰੈਸਿਸ, ਸਾੜੀਆਂ ਵਗੈਰਾ ਹੋਰ ਜਾਂ ਫੈਸ਼ਨ ਮਤਲਬ ਇੰਡੀਅਨ ਲਾਚੇ ਚੋਲੀਆਂ ਉਸ ਕਿਸਮ ਦੇ ਕੱਪੜੇ ਜਿਹੜੇ ਉਹ ਪਹਿਨੇ ਹੋਏ ਸੀਗੇ। ਖਾਸ ਗੱਲ ਇਹ ਹੈ ਕਿ ਇਹ ਸਾਰੇ ਕੱਪੜੇ ਇੰਡੀਆ 'ਚ ਤਿਆਰ ਹੋਏ ਨੇ ਬਟ ਐਬੋਰੀਜਨਲ ਥੀਮ ਦੇ ਨੇ। ਸੋ ਇਹ ਇੱਕ ਬੜਾ ਡਿਫਰੈਂਟ ਇਨੀਸ਼ੀਏਟਿਵ ਸੀ ਡਾਰਬਿਨ ਐਬੋਰੀਜਨਲ ਆਰਟ ਫੇਅਰ ਫਾਊਂਡੇਸ਼ਨ ਦੀ ਤਰਫ ਤੋਂ ਕਰਵਾਇਆ ਗਿਆ। ਆਈ ਥਿੰਕ ਦੇਖੋ ਨਾਰਦਰਨ ਟੈਰੀਟਰੀ ਇਹਦੇ ਸਾ ਕੋਈ ਸ਼ੱਕ ਨਹੀਂ ਹੈਗਾ ਕਿ ਆਸਟ੍ਰੇਲੀਆ ਦੀ ਮੈਕਸੀਮਮ ਜਿਹੜੀ ਪਾਪੂਲੇਸ਼ਨ ਹੈਗੀ ਹੈ ਐਬੋਰੀਜਨਲ ਦੀ ਉਹ ਨਾਰਦਰਨ ਟੈਰੀਟਰੀ ਦੇ ਵਿੱਚ ਰਹਿੰਦੀ ਹੈਗੀ ਹੈ, ਔਰ ਜਾਂ ਇਹ ਆਸਟ੍ਰੇਲੀਆ ਸਰਕਾਰ ਦੀ ਇੱਕ ਤਰੀਕਾ ਹੈਗਾ ਕਿ ਉੱਥੇ ਹੀ ਸਾਰੇ ਐਬੋਰੀਜਨਲਸ ਨੂੰ ਰੱਖਣਾ। ਬਟ ਗੱਲ ਇਹ ਹੈ ਕਿ ਸ਼ਾਇਦ ਜੇ ਇਹੋ ਜਿਹੀਆਂ ਸਟੇਟਾਂ 'ਚ ਵੀ ਹੋਣ, NSW 'ਚ ਵੀ ਹੋਣ, ਵਿਕਟੋਰੀਆ ਕੁਇਨਜ਼ਲੈਂਡ 'ਚ ਵੀ ਹੋਣ, ਤਾਂ ਇੱਕ ਤਾਂ ਜਿਹੜਾ ਉਹ ਸੋਸ਼ਲ ਕੋਹੈਜ਼ਨ ਦੇ ਲਈ ਤੁਹਾਨੂੰ ਰਾਇਲ ਕਮਿਸ਼ਨ ਨਹੀਂ ਬਿਠਾਉਣੇ ਪੈਣਗੇ। ਫਿਰ ਤੁਸੀਂ ਕਹਿੰਦੇ ਹੋ ਨਾ ਵੀ ਬੰਡਾਈ ਦੇ ਵਿੱਚ ਅਟੈਕ ਹੋ ਗਿਆ, ਇਹੋ ਜਿਹੀ ਕਿਹੜੀ ਇਕਸਰਤਾ ਹੈ ਜਿਹੜੀ ਸਮਾਜ ਦੇ ਵਿੱਚੋਂ ਗਾਇਬ ਹੈ, ਕਿਉਂ ਸਮਾਜ ਇਕੱਠਾ ਨਹੀਂ ਹੋ ਪਾਉਂਦਾ, ਕਿਉਂ ਹੇਟ ਕ੍ਰਾਈਮ ਵੱਧ ਰਹੇ ਨੇ, ਕਿਉਂ ਟਾਰਗੇਟਿਡ ਅਟੈਕ ਹੋ ਰਹੇ ਨੇ, ਇਸੇ ਕਰਕੇ ਕਿਉਂਕਿ ਐਫਰਟਸ ਉਸ ਕਿਸਮ ਦੇ ਲਏ ਨਹੀਂ ਜਾਂਦੇ। ਲੈਟਸ ਕਮ ਟੂਗੈਦਰ ਔਨ ਦੀ ਸੇਮ ਪਲੈਟਫਾਰਮ, ਜੇ ਹੁੰਦੇ ਨੇ ਇਹੋ ਜਿਹੇ ਕੋਈ ਮੇਲੇ ਮਸਿਆ ਜੇ ਪ੍ਰਾਈਵੇਟ ਔਰਗਨਾਈਜ਼ਰ ਦੀ ਤਰਫ ਤੋਂ ਵੀ ਕਰਵਾਏ ਜਾਂਦੇ ਨੇ, ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਹੈਗਾ ਜਿਹੜੇ ਇੱਕ ਕਨਫਾਈਨਡ ਸਪੇਸ ਦੇ ਵਿੱਚ ਹੁੰਦੇ। ਔਰ ਅੱਗੇ ਵੀ ਬੜੀ ਵਾਰ ਮੈਂ ਇਹ ਗੱਲ ਕੀਤੀ ਹੈਗੀ ਕਿ ਕਨਫਾਈਨਡ ਸਪੇਸ ਦੇ ਵਿੱਚ ਹੋਣ ਵਾਲਾ ਕੋਈ ਵੀ ਇਵੈਂਟ, ਕਮਿਊਨਿਟੀ ਇਵੈਂਟ, ਉਹਨੂੰ ਪ੍ਰਮੋਟ ਕਰਨਾ ਚਾਹੀਦਾ ਹੈਗਾ। ਖੁੱਲ੍ਹੇਆਮ ਸੜਕਾਂ ਦੇ ਉੱਤੇ ਉਤਰ ਕੇ ਜਿਹੜੇ ਉਹ ਧਰਨੇ ਮੁਜ਼ਾਹਰੇ ਜਾਂ ਜਿਸ ਕਿਸਮ ਦੇ ਇਵੈਂਟ ਜਾਂ ਉਹ ਜੋ ਵੀ ਹੁੰਦੇ ਨੇ, ਉਹ ਇੱਕ ਨਿਊਸੈਂਸ ਕ੍ਰੀਏਟ ਕਰਦੇ ਨੇ ਮਾਰਕੀਟ ਦੇ ਵਿੱਚ ਜਾਂ ਸੋਸਾਇਟੀ ਦੇ ਵਿੱਚ। ਉਹ ਡੈਫੀਨੇਟਲੀ ਉਹ ਨਹੀਂ ਹੋਣੇ ਚਾਹੀਦੇ ਕਿ ਸੜਕਾਂ 'ਤੇ ਉਤਰੇ ਜੀ ਕਿ ਉਹ ਹੋਣ ਲੱਗ ਗਿਆ ਡਾਂਡੀਆ, ਸੜਕਾਂ 'ਤੇ ਉਤਰੇ ਜੀ ਕਿ ਕੋਈ ਨਗਰ ਕੀਰਤਨ ਨਿਕਲਿਆ, ਕੋਈ ਜਲੂਸ ਕੱਢਤਾ, ਕਿਸੇ ਨੇ ਕੁਛ ਕਰ ਲਿਆ, ਕਿਸੇ ਨੇ ਕੋਈ ਕੀਰਤਨ ਕਰ ਲਿਆ, ਕੋਈ ਜੋ ਮਰਜ਼ੀ ਉਹ ਕਰੀ ਜਾਂਦੇ ਨੇ, ਨੋਟ ਗੁੱਡ, ਨੋਟ ਗੁੱਡ। ਆਸਟ੍ਰੇਲੀਅਨ ਸੋਸਾਇਟੀ ਦੇ ਅਕੋਰਡਿੰਗ ਨਹੀਂ ਹੋਣੇ ਚਾਹੀਦੇ ਹੈਗੇ। ਉਹਦੇ ਨਾਲ ਤੁਸੀਂ ਮੈਸੇਜ ਨਹੀਂ ਫੈਲਾ ਰਹੇ ਹੈਗੇ, ਤੁਸੀਂ ਜਿਹੜੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਕਮਿਊਨਿਟੀ ਦੇ ਨਾਲ ਨਹੀਂ ਜੁੜੇ ਹੁੰਦੇ ਲੋਕ, ਉਹ ਆਪਣੇ ਆਪ ਨੂੰ ਵੱਖਰਾ ਜਿਹਾ ਮਹਿਸੂਸ ਕਰਦੇ ਨੇ, ਔਰ ਫਿਰ ਤੁਹਾਡੇ ਨਾਲ ਨਫ਼ਰਤ, ਇੱਕ ਪਰਟੀਕੁਲਰ ਫਿਰਕੇ ਦੇ ਨਾਲ ਨਫ਼ਰਤ ਕਰਨ ਲੱਗ ਜਾਂਦੇ ਨੇ। ਸੋ ਉਹਦੇ ਨਾਲ ਕੋਈ ਸੋਸ਼ਲ ਕੋਹੇਜ਼ਨ ਵੱਧਦਾ ਨਹੀਂ ਹੈਗਾ। ਸੋਸ਼ਲ ਕੋਹੇਜ਼ਨ ਤਾਂ ਵੱਧਦਾ ਜਦੋਂ ਤੁਸੀਂ ਇੱਕ ਕਨਫਾਈਨਡ ਕੋਈ ਸ਼ੋਅ ਗਰਾਊਂਡ ਹੈਗਾ, ਉੱਥੇ ਕੋਈ ਮੇਲਾ ਚੱਲ ਰਿਹਾ ਜਿਵੇਂ ਵਿਸਾਖੀ ਦਾ ਚੱਲਦਾ, ਉੱਥੇ ਆਓ, ਉੱਥੇ ਸਾਰਿਆਂ ਨੂੰ, ਉੱਥੇ ਗਵਰਨਮੈਂਟ ਨੂੰ ਐਫਰਟ ਲੈਣੇ ਚਾਹੀਦੇ ਨੇ ਕਿ ਉਹਦੇ ਵਿੱਚ ਬਾਕੀਆਂ ਨੂੰ ਵੀ ਇਨਵੋਲਵ ਕਰੇ, ਬਾਕੀ ਕਮਿਊਨਿਟੀ ਨੂੰ। ਜਿੱਦਾਂ ਆਹ ਹੋਇਆ ਫੈਸ਼ਨ ਸ਼ੋਅ ਹੋਇਆ, ਇਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਇੱਕ ਜਗ੍ਹਾ 'ਤੇ ਹੋਇਆ ਸੀ, ਉੱਥੇ ਜਿਹੜੇ ਜਿਹੜੇ ਆਉਣਾ ਚਾਹੁੰਦੇ ਸੀ ਉਹ ਆ ਗਏ, ਬੈਠੇ, ਦੇਖਿਆ, ਉਹਨਾਂ ਨੇ ਉਸ ਐਬੋਰੀਜਨਲ ਸੱਭਿਆਚਾਰ ਨੂੰ ਸਮਝਿਆ, ਐਬੋਰੀਜਨਲ ਦੀ ਭਾਰਤ ਦੇ ਨਾਲ ਜੁੜਤ ਨੂੰ ਪਛਾਣਿਆ, ਉਹਦੀ ਗੱਲ ਕੀਤੀ ਗਈ, ਅਤੇ ਉਹ ਚੰਗੀ ਗੱਲ ਹੈਗੀ, ਓਨੀ ਕੁ ਠੀਕ ਹੈਗੀ ਹੈ। ਪਰ ਜਦੋਂ ਸ਼ਰੇਆਮ ਨਿਕਲ ਕੇ ਸੜਕਾਂ ਦੇ ਉੱਤੇ ਉਹ ਰੋਸ, ਜਿਹੜੇ ਰੋਸ ਨਹੀਂ ਕਹੂੰਗਾ ਮੈਂ, ਜਾਂ ਸ਼ਰੇਆਮ ਸੜਕਾਂ ਦੇ ਉੱਤਰ ਇੱਥੇ ਵੀ ਹੁੰਦੇ ਨੇ, ਆਸਟ੍ਰੇਲੀਆ 'ਚ ਵੀ ਹੁੰਦੇ ਨੇ, ਅੱਗੇ ਸਿਡਨੀ 'ਚ ਵੀ ਹੋਣਾ, ਇੱਕ ਹੈਰਿਸ ਪਾਰਕ 'ਚ ਸੜਕਾਂ ਬਲੌਕ ਕਰ ਦੇਣੀਆਂ ਨੇ ਉਹਨਾਂ ਨੇ, ਨੋਟ ਗੁੱਡ, ਆਈ ਡੋਂਟ ਲਾਈਕ ਦੈਟ। ਮੈਨੂੰ ਲੱਗਦਾ ਹੈ ਕਿ ਉਹ ਇਸ ਵਾਈਡਰ ਕਮਿਊਨਿਟੀ ਦੇ ਲਈ ਚੰਗਾ ਨਹੀਂ ਹੈਗਾ। ਉਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਮੈਂ ਅਰੇਬਿਕ ਨਹੀਂ ਹੈਗਾ ਅਤੇ ਮੇਰਾ ਅਰੇਬਿਕ ਕਲਚਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਾਂ ਮੇਰਾ ਕੈਂਟੋਨੀਜ਼ ਕਲਚਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਾਂ ਸਪੈਨਿਸ਼ ਜਾਂ ਗ੍ਰੀਕ ਕਲਚਰ ਦੇ ਨਾਲ। ਹੁਣ ਉਹ ਹਰ ਮਹੀਨੇ ਸੜਕਾਂ ਦੇ ਉੱਤੇ ਉਤਰ ਕੇ ਕੋਈ ਆਪਣੇ ਮੇਲੇ ਮੱਸਿਆ ਕਰਨ ਲੱਗ ਜਾਣ, ਮੈਂ ਘਰ ਨੂੰ ਜਾਣਾ ਹੋਵੇ
ਉਹ ਸੜਕ ਦੇ ਉੱਤੋਂ ਲੰਘ ਕੇ ਤੇ ਉਹ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਉਹਦੇ ਨਾਲੋਂ ਮੈਂ ਗਾਂਹ ਤੋਂ ਫਿਰ ਗਾਲਾਂ ਕੱਢਣ ਲੱਗ ਜਾਊਂਗਾ ਵੀ ਯਾਰ ਅਰੇਬਿਕ ਤਾਂ ਸਾਰਾ ਆਹੀ ਕੰਮ ਇਹਨਾਂ ਦਾ ਹਰ ਦੂਏ ਤੀਏ ਮਹੀਨੇ ਕਰੀ ਜਾਂਦੇ ਨੇ ਨੋਟ ਗੁੱਡ ਸੋ ਠੀਕ ਹੈ ਕਿ ਤੁਹਾਡਾ ਕਲਚਰ ਦੇ ਵਿੱਚ ਬਹੁਤ ਕੁਛ ਸੈਲੀਬ੍ਰੇਟ ਕਰਨ ਵਾਲੀ ਚੀਜ਼ ਹੈ ਬਟ ਸੈਲੀਬ੍ਰੇਸ਼ਨ ਉਨੀ ਚਿਰ ਤੱਕ ਠੀਕ ਹੁੰਦਾ ਜਦੋਂ ਇੱਕ ਸੱਭਿਆਚਾਰਕ ਦਾਇਰੇ ਦੇ ਵਿੱਚ ਕਿਉਂਕਿ ਸੈਲੀਬ੍ਰੇਸ਼ਨ ਜਿਹੜੇ ਨੇ ਉਹ ਤੁਹਾਡੇ ਮੁਲਕ ਦੇ ਮੁਤਾਬਕ ਨੇ ਇਹੋ ਮੁਲਕ ਹੈ ਨਹੀਂ ਹੈ ਮਲਟੀ ਕਲਚਰਲ ਮੁਲਕ ਹੈ ਤੁਹਾਡਾ ਇੱਕ ਮੋਨੋਕਲਚਰਲ ਮੁਲਕ ਨਹੀਂ ਹੈਗਾ ਸਿਰਫ ਤੁਹਾਡੇ ਹੀ ਕਲਚਰ ਨੂੰ ਸੈਲੀਬ੍ਰੇਟ ਨਹੀਂ ਕਰਨਾ ਹੈਗਾ ਇੱਥੇ ਸੋ ਜਦੋਂ ਮਲਟੀਕਲਚਰਲ ਮੁਲਕ ਹੁੰਦਾ ਤਾਂ ਉਹ ਤੁਹਾਡਾ ਮੁਲਕ ਨਹੀਂ ਹੈਗਾ ਉੱਥੇ ਹੋਰ ਵੀ ਅਲੱਗ ਅਲੱਗ ਸੱਭਿਆਚਾਰ ਵੱਸਦੇ ਨੇ ਰਹਿੰਦੇ ਨੇ ਉਹਨਾਂ ਦੇ ਵੀ ਪ੍ਰਾਈਵੇਸੀ ਨੂੰ ਰਿਸਪੈਕਟ ਕਰਦੇ ਹੋਏ ਜਦੋਂ ਤੁਸੀਂ ਆਪਣੇ ਕਲਚਰ ਨੂੰ ਸੈਲੀਬ੍ਰੇਟ ਕਰਦੇ ਹੋ ਤਾਂ ਉਸ ਮਲਟੀਕਲਚਰ ਕਮਿਊਨਿਟੀ ਦਾ ਫਾਇਦਾ ਹੈਗਾ ਨਾ ਕਿ ਤੁਸੀਂ ਦੂਸਰਿਆਂ ਦੇ ਹਿੱਤਾਂ ਨੂੰ ਦਰਕਨਾਰ ਕਰਕੇ ਅਤੇ ਸਿਰਫ ਔਰ ਸਿਰਫ ਜਤਾਉਣੀ ਚਾਹੋ ਕਿ ਆਹ ਦੇਖੋ ਜੀ ਅਸੀਂ ਤਾਂ ਆਪਣਾ ਸੱਭਿਆਚਾਰ ਸੈਲੀਬ੍ਰੇਟ ਕਰ ਰਹੇ ਹਾਂ ਉਹ ਸੈਲੀਬ੍ਰੇਸ਼ਨ ਨਹੀਂ ਹੋਇਆ ਫਿਰ ਆਈ ਡੋਂਟ ਥਿੰਕ ਸੋ ਉਹਨੂੰ ਸੈਲੀਬ੍ਰੇਸ਼ਨ ਕਹਿਣਾ ਚਾਹੀਦਾ ਹੈਗਾ ਕੁਛ ਇੱਕ ਵਧੀਆ ਗਾਣੇ ਵੀ ਆਏ ਹੈਗੇ ਨੇ ਇਸ ਹਫ਼ਤੇ ਦੇ ਦਰਮਿਆਨ ਜਿਵੇਂ ਬਚਨ ਬੇਦਿਲ ਸਾਹਿਬ ਦੇ ਪੁੱਤਰ ਅਰਮਾਨ ਬੇਦਿਲ ਦਾ ਗਾਣਾ ਸਰਗੀ ਇਹ ਵੀ ਸੁਣ ਲਓ ਤੁਸੀਂ

ਮੈਨੂੰ ਹੁਣ ਤੱਕ ਪਤਾ ਨਹੀਂ, ਜਾਂ ਤਾਂ ਮੈਂ ਸੁਣਿਆ ਨਹੀਂ ਹੋਣਾ ਕੋਈ ਮਾੜਾ ਗਾਣਾ, ਪਰ ਅਪਲੋਡ ਅਰਮਾਨ ਬੇਦਿਲ ਲਈ ਵੀ ਹੋਣਾ ਚਾਹੀਦਾ। ਮਤਲਬ ਜਿਸ ਕਿਸਮ ਦੇ ਨਾਲ ਜਿੰਨੇ ਔਖੇ ਰਾਹ 'ਤੇ ਉਹ ਤੁਰਿਆ ਹੋਇਆ, ਕਿ ਉਹ ਜਿਹੜੇ ਭਗਦੇ ਦੇ ਗਾਣੇ ਜਿੱਦਾਂ ਅੱਜ ਕੱਲ੍ਹ ਚੱਕਵੇਂ ਜਿਹੇ ਹੈ, ਇਹ ਨਹੀਂ ਕਰ ਰਿਹਾ ਮੁੰਡਾ। ਸੋ ਇੱਕ ਚੰਗਾ ਆਰਟਿਸਟ ਜੇ ਹੈਗਾ ਮਾਰਕੀਟ ਦੇ ਵਿੱਚ ਤਾਂ ਉਹਨੂੰ ਵੀ ਐਪਰੀਸ਼ੀਏਟ ਹੋਣਾ ਚਾਹੀਦਾ ਹੈਗਾ। ਐਂਡ ਆਈ ਰੀਅਲੀ ਫੀਲ ਕਿ ਅਰਮਾਨ ਬੇਦਿਲ ਦੇ ਪਿਛਲੇ ਕਈ ਗਾਣੇ ਮੈਂ ਜਿੰਨੇ ਕੁ ਸੁਣੇ ਹੈਗੇ ਨੇ, ਵੈਰੀ ਨਾਈਸ, ਵੈਰੀ ਵੈਰੀ ਗੁੱਡ ਸੌਂਗ, ਫੁੱਲ ਕ੍ਰੈਡਿਟ ਭਾਈ। ਅਤੇ ਗੱਲ ਅੱਜ ਕੱਲ੍ਹ ਉਹ ਫਿਰ ਸਾਰੇ ਉਹੋ ਜਿਹੇ ਆਉਂਦੇ ਨੇ ਨਾ ਬ੍ਰੈਂਡਾਂ ਬਰੂੰਡਾਂ 'ਤੇ, ਨਹੀਂ ਤੂੰ ਗੁੱਚੀ ਦੀ ਪਸੰਦ, ਨਹੀਂ ਤੂੰ ਲੁੱਚੀ ਉਹ ਫਲਾਣੇ ਧਮਕੇ। ਐਨੀਵੇਜ਼, ਉਹਨਾਂ ਬ੍ਰੈਂਡਾਂ ਬਰੂੰਡਾਂ ਤੋਂ ਦੂਰ ਇੱਕ ਬੜੇ ਵਧੀਆ ਜੇ ਮਿਊਜ਼ਿਕ ਦੇ ਨਾਲ, ਬੜੇ ਵਧੀਆ ਜੇ ਲਿਰਿਕਸ ਦੇ ਨਾਲ, ਇਲਮ ਕਰਕੇ ਹੈ ਕੋਈ ਮੁੰਡਾ ਜਿਹਨੇ ਇਹਦਾ ਲਿਰਿਕਸ ਵੀ ਲਿਖਿਆ ਅਤੇ ਮਿਊਜ਼ਿਕ ਵੀ ਦਿੱਤਾ। ਗੁੱਡ ਔਨ ਯੂ, ਹੈਟਸ ਔਨ ਯੂ ਮਾਈਟ। ਕੇਮਾਰਟ ਦੇ ਚਸ਼ਮੇ ਦੀ ਗੱਲ ਕਰਨੀ ਸੀਗੀ ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ, ਖਬਰਾਂ ਦੇ ਵਿੱਚ ਵੀ ਆਈ ਗੈਸ ਉਹਦੀ ਗੱਲ ਕੀਤੀ ਸੀਗੀ। $89 ਦਾ ਇੱਕ ਸਮਾਰਟ ਗਲਾਸ ਦੇ ਰਿਹਾ ਕੇਮਾਰਟ। ਆਈ ਡੋਂਟ ਨੋ ਹੁਣ ਜੇ ਤੁਸੀਂ ਆਪਣੇ ਨੀਅਰ ਬਾਏ ਕੇਮਾਰਟ ਸਟੋਰ 'ਤੇ ਜਾਓਗੇ ਉੱਥੇ ਮਿਲੇਗਾ ਕਿ ਨਹੀਂ ਮਿਲੇਗਾ, ਕਿਉਂਕਿ ਹੁਣ ਇੱਕ ਕੱਲ੍ਹ ਦੇ ਦਿਨ ਤੋਂ ਇੱਕ ਪੋਲੀਟੀਕਲ ਐਕਟੀਵਿਜ਼ਮ ਗਰੁੱਪ ਹੈਗਾ, ਉਹ ਸਿਰਫ ਸਿਆਸੀ ਖਬਰਾਂ ਦੇ ਉੱਤੇ ਧਰਨੇ ਮੁਜ਼ਾਹਰੇ ਕਰਦੇ ਹੁੰਦੇ ਨੇ, ਗੈਟ ਅਪ ਨਾਮ ਦਾ। ਜੇ ਤੁਹਾਡੇ ਯਾਦ ਹੋਵੇ ਕਿ ਪੌਲਿਨ ਹੈਨਸਨ ਦੀ ਜਦੋਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹ ਸੀਗਾ ਫਸਟ ਵੱਡਾ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਸੰਬੋਧਨ ਸੀ, ਉਹਦੇ 'ਚ ਇਹੀ ਗੈਟ ਅਪ ਨਾਮ ਦੀ ਸੰਸਥਾ ਨੇ ਉਹਨਾਂ ਦੇ ਪਿੱਛੇ ਬੈਨਰ ਵਗੈਰਾ ਲਗਾਤੇ ਸੀਗੇ। ਉਹੀ ਗੈਟ ਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਹੁਣ ਕੇਮਾਰਟ ਦੇ ਖਿਲਾਫ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਕੇਮਾਰਟ ਗਰੁੱਪ ਦੇ ਅਗੇਂਸਟ। ਅਤੇ ਇਹ ਹੈਗੀ ਹੈ ਕਿ ਇਹ ਜਿਹੜੇ ਸਮਾਰਟ ਗਲਾਸਿਸ ਨੇ ਹਟਾ ਲੈਣ, ਕਿਉਂਕਿ ਇਹਦੇ ਨਾਲ ਲੋਕਾਂ ਦੀ ਪ੍ਰਾਈਵੇਸੀ ਜਿਹੜੀ ਉਹ ਭੰਗ ਹੋਏਗੀ। ਇਹਨਾਂ ਨੂੰ ਕ੍ਰੀਪ ਗੋਗਲਸ ਦਾ ਨਾਮ ਦਿੱਤਾ ਗਿਆ, ਕੇਮਾਰਟ ਦੀ ਤਰਫ ਤੋਂ ਨਹੀਂ ਇਹਨਾਂ ਦੀ ਤਰਫ ਤੋਂ। ਹਾਲਾਂਕਿ ਇਹ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਗੈਟਅਪ ਨੇ ਸਿਰਫ ਕੇਮਾਰਟ ਦੇ ਖਿਲਾਫ ਹੀ ਮੋਰਚਾ ਕਿਉਂ ਖੋਲਿਆ, ਇਸ ਕਰਕੇ ਵੀ ਉਹ ਸਸਤੇ ਨੇ ਕਿਉਂਕਿ ਆਲਰੇਡੀ ਮੈਟਾ ਇਸ ਕਿਸਮ ਦੇ ਚਸ਼ਮੇ ਵੇਚ ਰਿਹਾ। $450 ਦਾ ਇੱਕ ਚਸ਼ਮਾ ਤੁਸੀਂ ਮੈਟਾ ਤੋਂ ਲੈ ਸਕਦੇ ਹੋ, ਪਰ ਕੇਮਾਰਟ ਨੂੰ ਇਸ ਕਰਕੇ ਟੰਗਿਆ ਵੀ ਉਹ $90 ਦੇ ਵਿੱਚ ਸਾਰਿਆਂ ਨੂੰ ਦੇ ਦੇਣਗੇ। ਕਮ ਔਨ, ਗੈਟਅਪ ਕਿਸ ਕਿਸਮ ਦਾ ਇਹ ਕੈਂਪੇਨ ਚਲਾਇਆ ਹੈਗਾ, ਆਈ ਕਲੀਅਰਲੀ ਡੋਂਟ ਅੰਡਰਸਟੈਂਡ। ਵੀ ਜਿਵੇਂ ਫੇਸਬੁੱਕ ਨੇ ਹੀ ਕਿਹਾ ਹੁੰਦਾ ਗੈਟਅਪ ਵਾਲਿਆਂ ਨੂੰ ਕਿ ਆ ਚੱਕੋ, ਤੁਹਾਨੂੰ ਅਸੀਂ $1,00,000 ਦਿੰਦੇ ਹੈਗੇ ਹਾਂ ਅਤੇ ਚਲਾਓ, ਕਿਉਂਕਿ ਫਿਰ ਖਰਾਬ ਹੋ ਜਾਣਾ ਨਾ ਕੰਮ। ਕੇਮਾਰਟ ਨੇ $90 ਦੇ ਵਿੱਚ ਚਸ਼ਮੇ ਦੇਣ ਲਾਇਆ ਨਾ, ਅਤੇ ਜਿਹੜਾ $450 ਦਾ, ਟੂ ਬੀ ਵੈਰੀ ਸਪੈਸੀਫਿਕ, ਜਿਹੜਾ ਚਸ਼ਮਾ ਮੈਟਾ ਦੇ ਰਿਹਾ, ਫੇਸਬੁੱਕ ਦੇ ਰਿਹਾ, ਦੇ ਉਹ ਹੀ ਰਿਹਾ, ਉਹ ਵੀ ਉਸੇ ਕਿਸਮ ਦੇ ਸਮਾਰਟ ਗੋਗਲਸ ਦੇ ਰਹੇ ਨੇ, ਉਹਨਾਂ ਦੇ ਵਿੱਚ ਸਾਈਡ 'ਤੇ ਕੈਮਰਾ ਲੱਗਿਆ ਹੁੰਦਾ, ਜਿਹੜੇ ਆ ਪਿੱਛੇ ਜੇ ਤੁਸੀਂ ਦਿੱਲੀ ਧਰਨੇ ਦੇ ਵਿੱਚ ਕਈ ਪੁਲਿਸ ਵਾਲਿਆਂ ਦੇ ਲੱਗੇ ਹੋਏ ਦੇਖੇ ਹੋਣਗੇ। ਉਸ ਕਿਸਮ ਦੇ ਡਿਵਾਈਸ ਜਿਹੜੇ ਨੇ ਅੱਜ ਕੱਲ੍ਹ ਹੋਰ ਬਹੁਤ ਹੈਗੇ ਨੇ, ਜਿਵੇਂ ਅੱਗੇ ਸਟਿੰਗ ਓਪਰੇਸ਼ਨਾਂ ਦੀ ਗੱਲ ਚੱਲਦੀ ਹੁੰਦੀ ਸੀ ਜਦੋਂ ਅਸੀਂ ਪੱਤਰਕਾਰੀ ਦੇ ਫੀਲਡ ਰਿਪੋਰਟਿੰਗ 'ਚ ਹੁੰਦਾ ਸੀ ਵੀ ਬਟਨ ਕੈਮਰਾ ਲੈ ਗਿਆ ਜੀ, ਪੈਨ ਕੈਮਰਾ ਲੈ ਗਏ ਜੀ, ਹੈ ਨਾ ਉਸ ਕਿਸਮ ਦੇ। ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਦੇ ਵਿੱਚ ਕੈਮਰਾ ਜਿਹੜਾ ਉਹ ਲੱਗਿਆ ਹੁੰਦਾ, ਅਤੇ ਯੂ ਹਾਰਡਲੀ ਏਬਲ ਟੂ ਫਾਇੰਡ ਇਟ ਆਊਟ, ਕਿ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ, ਯੂ ਵੋਂਟ ਬੀ ਏਬਲ ਟੂ ਫਾਇੰਡ ਇਟ ਆਊਟ। ਸੋ ਇਹ ਉਹ ਕੈਮਰੇ ਦੀ ਗੱਲ ਹੁਣ ਗੈਟਅਪ ਨੇ ਕਹੀ ਹੈਗੀ। ਕਈ ਹਰ ਜਗ੍ਹਾ ਹਰ ਅਦਾਰਾ ਸਹੀ ਵੀ ਨਹੀਂ ਲੱਗਦਾ ਹੈਗਾ, ਮਤਲਬ ਪਤਾ ਨਹੀਂ ਕਿਉਂ ਕਿਤੇ ਕਿਤੇ ਐਂ ਲੱਗਦਾ ਕਿ ਇਹਨਾਂ ਨੂੰ ਥੋੜ੍ਹੀ ਜਿਹੀ ਅਕਲ ਹੋਣੀ ਚਾਹੀਦੀ ਹੈਗੀ ਹੈ। ਕਿ ਫਿਰ ਐਂ ਲੱਗਦਾ ਕਿ ਪਿਛਲਾ ਜਿਹੜਾ ਇਹਨਾਂ ਦਾ ਇਵੈਂਟ ਸੀਗਾ ਉਹ ਵੀ ਕੋਈ ਬਹੁਤੀ ਅਕਲ ਵਾਲਾ ਨਹੀਂ ਕੀਤਾ, ਇਹਨਾਂ ਨੇ ਪੌਲਿਨ ਹੈਨਸਨ ਦੀ ਵੀ ਵਿਰੋਧਤਾ, ਅਕਲ ਦੀ ਗੱਲ ਕੀਤੀ ਹੈ, ਅਕਾਲ ਦੀ ਗੱਲ ਕਰ ਲਈ ਹੈ। ਹੁਣ ਪੰਜਾਬੀ ਫਿਲਮ ਆ ਰਹੀ ਹੈਗੀ ਹੈ ਗ੍ਰੇਟ ਪੰਜਾਬ ਰੋਬਰੀ, ਆਈ ਡੋਂਟ ਨੋ, ਆਈ ਰੀਅਲੀ ਡੋਂਟ ਨੋ ਇਹ ਕਿੰਨੀ ਕੁ ਵਧੀਆ ਹੋਏਗੀ, ਕਿਹੋ ਜਿਹੀ ਹੋਏਗੀ, ਕਿਤੇ ਜਿੰਨੀਆਂ ਕੁ ਐਕਸਪੈਕਟੇਸ਼ਨ ਹੈ ਉਹਨਾਂ ਤੋਂ ਉਹਨਾਂ 'ਤੇ ਖਰੀ ਨਾ ਉਤਰੇ। ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ ਚੱਲ ਰਿਹਾ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਰਾਜ ਕੁੰਦਰਾ, ਮਤਲਬ ਨੀਲੀਆਂ ਫਿਲਮਾਂ ਬਣਾਉਣ ਤੋਂ ਬਾਅਦ ਹੁਣ ਇਹੋ ਜਿਹੀ ਫਿਲਮ ਵੀ ਇਹ ਲੈ ਕੇ ਆਏ ਹੈਗੇ ਨੇ।

ਫਿਲਮ ਦੇ ਵਿੱਚ ਬਹੁਤ ਕੁਛ ਦਿਖ ਰਿਹਾ, ਟ੍ਰੇਲਰ ਚ ਬਹੁਤ ਕੁਛ ਦਿਖ ਰਿਹਾ, ਗਾਣਿਆਂ ਚ ਬਹੁਤ ਕੁਛ ਦਿਖ ਰਿਹਾ, ਟੂ ਮੈਨੀ ਕੀ ਕਹਿ ਸਕਦੇ ਹੋ ਕਿ ਤੁਸੀਂ ਮੌਕੇ ਹੈਗੇ ਨੇ, ਸਪੋਟਸ ਹੈਗੇ ਨੇ ਜਿਹੜੇ ਫਿਲਮ ਦੇ ਵਿੱਚ ਵਾਓ ਮੂਮੈਂਟ ਲੱਗ ਰਹੇ ਨੇ ਹਾਲੇ ਤੱਕ ਗਾਣਿਆਂ ਦੇ ਵਿੱਚ ਦੇਖਣ ਤੋਂ, ਬਾਕੀ ਪਤਾ ਨਹੀਂ ਕਿਵੇਂ ਹੋਵੇ। ਰਾਜਕੁੰਦਰਾ ਠੀਕ ਠਾਕ ਐਕਟਿੰਗ, ਮਾੜੀ ਨਹੀਂ ਕਰਦੇ, ਵਧੀਆ ਐਕਟਿੰਗ ਕਰਦਾ। ਪਾਇਲ ਰਾਜਪੂਤ ਵਿਚਾਰੀ ਚੱਲੀ ਨਹੀਂ ਸੀਗੀ ਪੰਜਾਬੀ ਮੂਵੀ ਫਿਲਮਾਂ 'ਚ, ਇਸ ਕਰਕੇ ਉਹ ਸਾਊਥ 'ਚ ਚਲੀ ਗਈ ਸੀ, ਉਹ ਫਿਲਮ ਦੀ ਐਕਟਰੈਸ ਹੈ। ਬਟ ਦੀ ਟੂ ਐਕਟਰਸ ਦੈਟ ਆਈ ਵੁੱਡ ਮੈਨਸ਼ਨ ਇਸ ਫਿਲਮ ਦੇ ਵਿੱਚ ਜਿਹਨਾਂ ਨੂੰ ਉਹਨਾਂ ਦਾ ਬਣਦਾ ਕਦੇ ਮਾਨ ਸਨਮਾਨ ਨਹੀਂ ਮਿਲਿਆ, ਇੱਕ ਮਹਾਵੀਰ ਭੁੱਲਰ ਅਤੇ ਇੱਕ ਪਰਮਵੀਰ ਸਿੰਘ। ਪਰਮਵੀਰ ਵੀ ਬੜਾ ਘੈਂਟ ਐਕਟਰ ਹੈ ਯਾਰ ਬੰਦਾ। ਐਨੀਵੇਜ਼, ਅੱਜ ਗੱਲ ਅੱਗੇ ਚੱਲ ਕੇ 5 ਵਜੇ ਤੁਹਾਡੇ ਨਾਲ ਕਰਨੀ ਹੈ ਦੇਸੀ ਮਹੀਨੇ ਦੀ। ਉਹ ਕਿਉਂ ਗੱਲ ਕਰਨੀ ਹੈਗੀ ਹੈ, ਉਹਦੀ ਗੱਲ ਕਰਨ ਦੀ ਵਜ੍ਹਾ ਕੀ ਹੈਗੀ ਹੈ, ਪ੍ਰੋਗਰਾਮ ਦੀ ਹੋ ਸਕਦਾ ਭੂਮਿਕਾ ਲੰਬੀ ਬੰਨ ਦਈਏ ਅਸੀਂ, ਕਿਉਂ ਮੈਨੂੰ ਨਹੀਂ ਪਤਾ ਹਲੇ ਕਰਨਾ ਹੋ ਸ਼ੋ, ਪਰ ਵਧੀਆ ਵਰਥ ਲਿਸਨਿੰਗ ਹੈਗਾ। ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ, ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ। ਮੈਂ ਤਾਂ ਕੀ ਕਰਦਾ, ਪ੍ਰੀਤਮ ਸਿੰਘ ਰੁਪਾਲ ਜੀ ਕਰਦੇ, ਮੈਂ ਤਾਂ ਇੱਕ ਤਰ੍ਹਾਂ ਦਾ ਉਸ ਫਿਲਮ ਦੇ ਵਿੱਚ ਕੰਡਕਟਰ ਹੈ, ਡਰਾਈਵਰ ਉਹ ਨੇ, ਮੈਂ ਤਾਂ ਹੌਕਾ ਦੇਣ ਵਾਲਾ, ਉਹ ਮੋਗਾ ਜ਼ੀਰਾ ਫਿਰੋਜ਼ਪੁਰ ਮੋਗਾ ਉਹ ਕੰਮ। ਅਤੇ ਮੌਸਮ ਦੀ ਗੱਲ, ਜਦੋਂ ਮਹੀਨਿਆਂ ਦੀ ਗੱਲ ਕਰਨੀ ਹੈ ਤਾਂ ਇੱਕ ਮੌਸਮ ਦੀ ਖ਼ਬਰ ਨਹੀਂ ਕਹਿ ਸਕਦੇ, ਇੱਕ ਅੱਜ ਇੱਕ ਮੈਂ ABC ਜਦੋਂ ਟਾਈਮ ਪਾਸ ਕਰਨਾ ਹੁੰਦਾ ਤਾਂ ਇਹੋ ਜਿਹੇ ਬਲੌਗਸ ਪੜ੍ਹ ਲਈਦੇ ਨੇ। ABC ਦੇ ਉੱਤੇ ਇੱਕ ਬਲੌਗ ਆਇਆ ਸੀਗਾ, ਸਰਪ੍ਰਾਈਜ਼ਿੰਗਲੀ ABC ਦੇ ਉੱਤੇ ਜਿਹੜੇ ਬਲੌਗ ਪੈਂਦੇ ਨੇ ਉਹ ਉਹਨਾਂ ਦੇ ਪੋਲੀਟੀਕਲ ਐਨਾਲਿਸਟ ਲਿਖਦੇ ਹੈਗੇ ਨੇ, ਜਾਂ ਫਿਰ ਕੋਈ ਕ੍ਰਾਈਮ ਦੇ ਨਾਲ ਜੁੜਿਆ ਹੋਵੇ ਜਾਂ ਕੋਈ ਇੱਦਾਂ ਦਾ, ਹੈ ਨਾ, ਜਾਂ ਬੀਟ ਹੁੰਦੀਆਂ ਨੇ ਜਰਨਲਿਜ਼ਮ ਦੀ ਭਾਸ਼ਾ 'ਚ, ਅਸੀਂ ਇਹਨਾਂ ਨੂੰ ਬੀਟ ਕਹਿੰਦੇ ਹਾਂ ਕਿ ਕ੍ਰਾਈਮ ਬੀਟ ਹੈ, ਪੋਲੀਟਿਕਸ ਬੀਟ ਹੈ। ਇਨਫੈਕਟ ਉਹਨਾਂ ਦੀ ਵੀ ਅੱਗੇ ਸਭ ਕੈਟੇਗਰੀਜ਼ ਵੰਡੀਆਂ ਹੁੰਦੀਆਂ ਨੇ, ਪੋਲੀਟਿਕਸ 'ਚ ਪਾਰਲੀਮੈਂਟ ਬੀਟ ਹੈ, ਹੈ ਨਾ, ਇਹਦੇ ਕੋਲ ਲੇਬਰ ਅਤੇ ਗ੍ਰੀਨ ਦੀ ਬੀਟ ਹੈ। ਬੀਟ ਦਾ ਮਤਲਬ ਇੱਕ ਪਰਟੀਕੁਲਰ ਐਕਸਪਰਟੀਜ਼ ਹੁੰਦੀ ਹੈ ਉਹਨਾਂ ਰਿਪੋਰਟਰਸ ਦੇ ਕੋਲ। ਅਤੇ ਮੈਂ ਫੀਲਡ ਜਰਨਲਿਜ਼ਮ ਜਦੋਂ ਕਰਦਾ ਸੀ ਇੱਕ ਨੈਸ਼ਨਲ ਟੀ ਵੀ ਚੈਨਲ ਦੇ ਲਈ, ਅਤੇ ਮਾਸਟਰ ਇਨ ਕ੍ਰਿਮੀਨੋਲੋਜੀ ਹੋਣ ਕਰਕੇ ਮੇਰੀ ਕ੍ਰਾਈਮ ਦੀ ਬੀਟ ਪਰਟੀਕੁਲਰਲੀ ਉਹਦੇ 'ਤੇ ਸਪੈਸ਼ਲ ਹੱਥ ਸੀਗਾ। ਅਤੇ ਜਦੋਂ ਫੀਲਡ ਰਿਪੋਰਟਿੰਗ 'ਚ ਜਦੋਂ ਪੰਜਾਬ ਦੇ ਕੁਝ ਜ਼ਿਲ੍ਹੇ ਮੇਰੇ, ਤਾਂ ਐਗਰੀਕਲਚਰ ਵੀ ਮੇਰਾ ਬੀਟ ਸੀਗਾ। ਤਾਂ ਇਸ ਕਿਸਮ ਦੇ ਨਾਲ ਬੀਟ ਦੀ ਗੱਲ ਹੁੰਦੀ ਹੈ। ਅਤੇ ਇਹ ਜਿਹੜੇ ਬਲੌਗ ਹੁੰਦੇ ਨੇ ਇਹ ਨੋਰਮਲੀ ਹਾਰਡ ਕੋਰ ਕਾਫ਼ੀ ਜਿਹੜੇ ਜਰਨਲਿਸਟ ਹੁੰਦੇ ਨੇ ਉਹ ਲਿਖਦੇ ਹੈਗੇ ਨੇ, ਜਿਨ੍ਹਾਂ ਦੇ ਕੋਲ ਤਜਰਬਾ ਹੁੰਦਾ ਚੰਗਾ। ABC 'ਤੇ ਬਲੌਗ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਐਨਾਲਿਸਿਸ ਉਹਨਾਂ ਦਾ ਸਪੈਸ਼ਲ ਇੱਕ ਕੈਟਾਗਰੀ ਹੈਗੀ ਉਹਦੇ 'ਚ। ਇਹਦੇ 'ਚ ਇੱਕ ਬਲੌਗ ਜਿਹੜਾ ਮੇਰੀ ਨਜ਼ਰੇ ਪਿਆ ਉਹ ਇੱਕ ਕਿਸੇ ਪੋਲੀਟੀਕਲ ਬੀਟ ਦੇ ਨਾਲ ਜੁੜੇ ਹੋਏ ਆ, ਕਿਸੇ ਹਾਰਡਕੋਰ ਬੀਟ ਦੇ ਨਾਲ ਜੁੜਿਆ ਕੋਈ ਜਰਨਲਿਸਟ, ਕੋਈ ਸੀਨੀਅਰ ਜਰਨਲਿਸਟ ਨਹੀਂ, ਬਲਕਿ ਇੱਕ ਮੀਟਰੋਲੋਜਿਸਟ ਨੇ, ਟੌਮ ਸੌਂਡਰਸ, ਉਹਨਾਂ ਨੇ ਲਿਖਿਆ। ਉਹ ਬੜਾ ਇੰਟਰਸਟਿੰਗ, ਵਾਈਟ ਵਿੰਟਰਸ ਅਕਰੋਸ NSW ਟਾਊਨਸ ਆਰ ਨਾਓ ਫੇਡਿੰਗ ਮੈਮਰੀ, ਔਰ ਬੜੀ ਵਧੀਆ ਤਸਵੀਰ ਸੀਗੀ, ਪੁਰਾਣੀ ਬਲੈਕ ਐਂਡ ਵਾਈਟ ਇੱਕ ਤਸਵੀਰ, ਕਿ ਇੱਥੇ ਆਪਣੇ ਸਿਟੀ ਦੇ ਕੋਲ ਬਰਫ਼ ਪਈ ਹੋਈ ਹੈ, ਸਿਡਨੀ ਅਤੇ ਸਿਟੀ ਦੇ ਵਿੱਚ। ਕਹਿੰਦੇ ਨੇ ਕਿ ਪਿਛਲੇ 30 ਸਾਲ ਲਗਾਤਾਰ NSW ਦੇ ਵਿੱਚ ਐਸੇ ਰਹੇ ਨੇ ਜਿਹੜੇ ਵਾਰਮਰ ਰਹੇ ਨੇ, ਐਵਰੇਜ ਵਿੰਟਰ ਦੇ ਨਾਲੋਂ ਜ਼ਿਆਦਾ ਗਰਮ ਰਹੇ ਹੈਗੇ ਨੇ। ਸੋ 21ਵੀਂ ਸਦੀ 'ਚ ਤਾਂ ਕੋਈ ਵੀ ਸਾਲ ਐਸਾ ਨਹੀਂ ਰਿਹਾ ਹੈਗਾ, 21ਵੀਂ ਸਦੀ ਯਾਨੀ ਸਾਲ 2000 ਤੋਂ ਸ਼ੁਰੂ ਹੋ ਗਈ ਸੀਗੀ ਜਿਹੜੀ, ਉਹ 'ਚ ਕੋਈ ਵੀ ਸਾਲ ਐਸਾ ਨਹੀਂ ਰਿਹਾ ਕਿ ਜਦੋਂ 1900 ਦੇ ਜਿਹੜੀ ਸੈਂਚਰੀ ਸੀਗੀ 1900 ਤੋਂ ਲੈ ਕੇ 1999 ਤੱਕ, 99 ਵੀ ਨਹੀਂ ਕਹਿ ਸਕਦੇ, ਮਤਲਬ ਆਫਕੋਰਸ ਉਹ ਵਾਲੀ ਸੈਂਚਰੀ, ਉਹਦੇ ਵਿੱਚ ਜਿੰਨੀ ਬਰਫ਼ਬਾਰੀ ਪੈਂਦੀ ਸੀ, ਜਿੰਨੀ ਸਰਦੀ ਪੈਂਦੀ ਸੀ, ਉਸ ਕਿਸਮ ਦੀ ਸਰਦੀ ਉਹ ਨਹੀਂ ਹੁਣ ਪੈ ਰਹੀ ਹੈਗੀ NSW 'ਚ। ਇਨਫੈਕਟ ਆਹ ਸਿਡਨੀ ਤੋਂ ਜੇ ਪੈਂਦਿਤ ਤੋਂ ਇੱਧਰ ਨੂੰ ਥੋੜ੍ਹਾ ਜਿਹਾ ਚਲੇ ਜਾਓ, 20-25-30 ਕਿਲੋਮੀਟਰ ਬਲੂ ਮਾਊਂਟੇਨ ਦਾ ਏਰੀਆ ਸ਼ੁਰੂ ਹੋ ਜਾਂਦਾ, ਉੱਥੇ ਬਰਫ਼ ਪੈਂਦੀ ਹੁੰਦੀ ਸੀ। ਇਨਫੈਕਟ ਮੈਂ 2012 ਜਾਂ 2013 ਦੇ ਵਿੱਚ ਸੁਣਿਆ ਵੀ ਸੀਗਾ ਬਰਫ਼ ਇੱਕ ਵਾਰ ਪਈ ਸੀਗੀ, ਬਟ ਉਸ ਤੋਂ ਪਹਿਲਾਂ ਦੀਆਂ ਸਾਲਾਂ ਦੇ ਵਿੱਚ ਇਹ ਇੱਕ ਹਰ ਸਾਲ ਦਾ ਇੱਕ ਬੜਾ ਕਾਮਨ ਹੁੰਦਾ ਸੀਗਾ ਕਿ ਹਰ ਸਾਲ ਬਲੂ ਮਾਊਂਟੇਨ ਦੇ ਉੱਤੇ ਬਰਫ਼ ਪੈਣੀ, ਅਤੇ ਔਰ 20-25-25-30-30 ਸੈਂਟੀਮੀਟਰ ਤੱਕ ਬਰਫ਼ ਪੈਂਦੀ ਸੀ। ਇਨਫੈਕਟ NSW ਦਾ ਲਾਰਜੈਸਟ ਸਨੋ ਸਟੋਰਮ ਜਿਹੜਾ ਰਿਹਾ 1900 ਦੇ ਵਿੱਚ ਰਿਹਾ, ਉਹ ਕਿ ਲਾਰਜੈਸਟ ਮਤਲਬ ਐਵਰ, ਵੈਸੇ ਤਾਂ ਰਿਕਾਰਡ ਰੱਖਣਾ ਹੀ ਮੈਨੂੰ ਲੱਗਦਾ 1900 ਤੋਂ ਸ਼ੁਰੂ ਹੋਏ ਨੇ ਇਹ, ਪਰ 1910 ਦੇ ਵਿੱਚ ਸਪੈਸ਼ਲੀ ਕਹਿੰਦੇ ਨੇ ਬਲੂ ਮਾਊਂਟੇਨ 'ਤੇ 70 ਸੈਂਟੀਮੀਟਰ ਤੱਕ ਬਰਫ਼ ਪੈ ਗਈ ਸੀਗੀ, ਅਤੇ ਬਾਥਸਟ 'ਚ ਪਈ ਸੀ, ਮਜੀ 'ਚ ਪਈ ਸੀ, ਫੋਬਸ ਦੇ ਇਲਾਕਾ ਰੀਜਨਲ ਏਰੀਆਜ਼ ਨੇ। ਅਤੇ ਇਨਫੈਕਟ ਇੱਧਰੋਂ ਟ੍ਰੇਨ ਜਿਹੜੀ 1910 ਦੇ ਵਿੱਚ ਸੈਂਟਰਲ ਸਟੇਸ਼ਨ ਵੱਲ ਨੂੰ ਬਰਫ਼ ਦੇ ਨਾਲ ਲੱਦੀ ਹੋਈ ਟ੍ਰੇਨ ਇੱਕ ਆਈ ਸੀਗੀ ਸੈਂਟਰਲ ਸਟੇਸ਼ਨ ਦੇ ਵੱਲ। ਸੈਂਟਰਲ ਸਟੇਸ਼ਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਟ੍ਰੇਨ ਸਟੇਸ਼ਨ ਹੈ, ਜੇ ਮੈਲਬਰਨ ਵਾਲੇ, ਬ੍ਰਿਸਬੇਨ ਵਾਲੇ, ਪਰਥ ਵਾਲੇ ਕਦੇ ਨਹੀਂ ਆਏ ਹੈਗੇ ਤਾਂ ਸਿਡਨੀ ਦੇ ਟ੍ਰੇਨ ਸਟੇਸ਼ਨਸ ਦੇ ਵੱਲ ਜ਼ਰੂਰ ਆਇਓ, ਇੱਕ ਵੱਖਰਾ ਜਿਹਾ ਤਜਰਬਾ ਤੁਹਾਨੂੰ ਮਿਲੂਗਾ। ਸਪੈਸ਼ਲੀ 2-3 ਸਟੇਸ਼ਨਸ ਦਾ ਮੈਂ ਜ਼ਿਕਰ ਕਰਦਾ, ਇੱਕ ਤਾਂ ਸੈਂਟਰਲ ਸਟੇਸ਼ਨ,
ਬਿਗੈਸਟ ਟ੍ਰੇਨ ਸਟੇਸ਼ਨ ਹੈਗਾ ਇਹ। ਮਤਲਬ ਤੁਸੀਂ ਗੁਆਚ ਜਾਂਦੇ ਹੋ, ਪੂਰਾ ਟ੍ਰੇਨ ਸਟੇਸ਼ਨ ਘੁੰਮਦੇ ਘੁੰਮਦੇ ਥੱਕ ਜਾਂਦੇ ਹੋ, ਲੱਤਾਂ ਦਰਦ ਕਰਨ ਲੱਗ ਜਾਣਗੀਆਂ ਇਹ ਬੈਡ ਉੱਪਰੋਂ ਥੱਲੇ ਤੱਕ ਐਂਡ ਡੀਪ ਡਾਊਨ ਤੱਕ। ਬਹੁਤ ਵੱਡਾ ਟ੍ਰੇਨ ਸਟੇਸ਼ਨ ਹੈ, ਹੁਣ ਤਾਂ ਮੈਟਰੋ ਸਟੇਸ਼ਨ ਵੀ ਉਹਦੇ ਵਿੱਚ ਹੀ ਜੁੜਨ ਕਰਕੇ ਹੋਰ ਵੀ ਜ਼ਿਆਦਾ ਉਹ ਵੱਡਾ ਹੋ ਗਿਆ ਹੈਗਾ। ਸੋ ਜੇ ਜਿਹੜੇ ਇੱਕ ਗੇਟ ਤੋਂ ਵੜ ਕੇ ਦੂਜੇ ਤੋਂ ਨਿਕਲ ਜਾਂਦੇ ਉਹਨਾਂ ਨੂੰ ਲੱਗਦਾ ਕਿ ਲੈ ਐਡਾ ਵੱਡਾ ਵੀ ਨਹੀਂ ਹੈਗਾ, ਇਹਦੇ ਤਾਂ ਗੇਟ ਹੀ ਕਈ ਨੇ, ਤੁਸੀਂ ਸਾਰੇ ਗੇਟਸ ਸ਼ਾਇਦ ਹਲੇ ਐਕਸਪਲੋਰ ਹੀ ਨਾ ਕੀਤੇ ਹੋਣ। ਉਹ ਸੈਂਟਰਲ ਸਟੇਸ਼ਨ, ਉਹ ਤੋਂ ਇਲਾਵਾ ਇੱਕ ਟ੍ਰੇਨ ਸਟੇਸ਼ਨ ਹੈਗਾ ਮੇਰੇ ਖਿਆਲ ਦੇ ਨਾਲ ਮਿਊਜ਼ੀਅਮ, ਹਾਂ ਮਿਊਜ਼ੀਅਮ ਦਾ ਟ੍ਰੇਨ ਸਟੇਸ਼ਨ ਹੈ ਜਿਹੜਾ, ਉਹ ਬੜਾ ਐਂਸ਼ੀਅੰਟ ਸਟੇਸ਼ਨ ਹੈ, ਬੜਾ ਭੂਤੀਆ ਜਿਹਾ ਸਟੇਸ਼ਨ ਹੈਗਾ। ਮਤਲਬ ਸਾਰੇ ਟ੍ਰੇਨ ਸਟੇਸ਼ਨ ਸਿਡਨੀ ਦੇ ਉਹ ਮਾਡਰਨਾਈਜ਼ ਕਰ ਦਿੱਤੇ ਗਏ ਨੇ, ਸਿਰਫ ਉਹਨੂੰ ਨਹੀਂ ਟੱਚ ਕੀਤਾ ਜਾ ਰਿਹਾ ਹੈਗਾ। ਅਤੇ ਇੱਕ ਜਿਹੜਾ ਹੈ, ਜਦੋਂ ਐਂਸ਼ੀਅੰਟ ਦੀ ਗੱਲ ਆਉਂਦੀ ਹੈ ਤਾਂ ਇੱਕ ਮਾਡਰਨ ਟ੍ਰੇਨ ਸਟੇਸ਼ਨ ਜਿਹਨੂੰ ਕਹਿੰਦੇ ਨੇ ਨੈਕਸਟ ਜਨਰੇਸ਼ਨ ਦਾ ਟ੍ਰੇਨ ਸਟੇਸ਼ਨ, ਉਹ ਹੈਗਾ ਗੜੀਗਲ। ਵੈਸੇ ਤਾਂ ਵਿਨੀਅਰਡ ਦਾ ਆਪਣਾ ਟ੍ਰੇਨ ਸਟੇਸ਼ਨ ਹੈ, ਪਰ ਉਹ ਸੈਮੀ ਮੈਟਰੋ ਦਾ, ਪਰ ਵਿਨੀਅਰਡ ਨਾਮ ਦਾ ਜਿਹੜਾ ਸਿਟੀ ਦੇ ਵਿੱਚ ਐਨ ਠੀਕ ਵਿਚਕਾਰ ਏਰੀਆ ਪੈਂਦਾ, ਉੱਥੇ ਮੈਟਰੋ ਟ੍ਰੇਨ ਦਾ ਹੁਣ ਸਟੇਸ਼ਨ ਆਇਆ ਜਿੱਥੇ ਡਰਾਈਵਰਲੈਸ ਟ੍ਰੇਨਾਂ ਜਾ ਕੇ ਰੁਕਦੀਆਂ ਨੇ, ਉਹ ਟ੍ਰੇਨ ਸਟੇਸ਼ਨ ਨੂੰ ਨਾਮ ਦਿੱਤਾ ਗੜੀਗਲ। ਵੈਰੀ ਬਿਊਟੀਫੁੱਲ, ਬਰਾਂਗਰੂ ਵਾਲੇ ਜਾਂ ਹੋਰ ਵੀ ਬੜੇ ਵਧੀਆ ਸਾਈਟਸ ਹੈਗੀਆਂ ਨੇ, ਬਟ ਗੜੀਗਲ ਵੈਰੀ ਵੈਰੀ ਬਿਊਟੀਫੁੱਲ। ਐਨੀਵੇਜ਼, ਟ੍ਰੇਨ ਸਟੇਸ਼ਨ ਦੇ ਵੱਲ ਗੱਲ ਚਲੀ ਗਈ, ਗੱਲ ਸਰਦੀ ਦੀ ਹੋ ਰਹੀ ਸੀਗੀ। ਸੋ 90ਵਿਆਂ ਦੇ ਦਹਾਕੇ ਦੇ ਵਿੱਚ ਵੀ ਬਰਫ ਪਈ ਹੈ, ਕਹਿੰਦੇ 13 ਦਿਨ ਲਗਾਤਾਰ 1990 ਚ ਬਰਫ ਪੈਂਦੀ ਰਹੀ ਹੈ। 1986 ਚ ਤਾਂ ਨੌਰਦਰਨ ਸਬਰਬਸ ਦੇ ਵਿੱਚ ਵੀ ਬਰਫ ਪਈ ਸੀਗੀ। ਸੋ ਉਹ ਗਏ ਹੁਣ ਸਾਲ, ਉਹ ਗਿਆ ਹੁਣ ਮੌਕਾ ਜਦੋਂ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆਸ ਤੋਂ ਲੈ ਕੇ ਸਿਟੀ ਤੱਕ ਬਰਫ ਪੈਂਦੀ ਹੁੰਦੀ ਸੀ, ਹੁਣ ਤਾਂ ਬਰਫ ਹੀ ਨਹੀਂ ਪੈਂਦੀ ਹੈਗੀ, ਪਤਾ ਨਹੀਂ ਕਿੱਥੇ ਚਲੀ ਗਈ ਹੈਗੀ ਉਹ ਬਰਫ। ਖੈਰ ਕਿੱਥੇ ਚਲੇ ਗਏ ਨੇ, ਉਹ ਦਿਨ ਤੋਂ ਇੱਕ ਨਵਾਂ ਗਾਣਾ, ਇੱਕ ਨਵਾਂ ਨਹੀਂ ਮਤਲਬ ਹੈ ਅਗੇਨ ਟ੍ਰੈਡੀਸ਼ਨਲ ਫੋਕ ਸੌਂਗ ਹੀ ਹੈਗਾ, ਹੱਕ ਬਾਹੂ ਫੋਕ ਸਟਾਈਲ ਦੇ ਵਿੱਚ ਗਾਇਆ ਹੋਇਆ, ਹਰਜੋਤ ਕੌਰ ਢਿੱਲੋਂ। ਦੇਖੋ ਡਰਾਈਵ ਬੈਗ ਦੇ ਵਿੱਚ ਸਾਡਾ, ਮਤਲਬ ਮੈਂ ਇਹ ਵੀ ਕੋਸ਼ਿਸ਼ ਕਰ ਲੈਂਦਾ ਕਦੇ ਕਦੇ ਕਿ ਐਸਟੈਬਲਿਸ਼ ਸਿੰਗਰ ਦੇ ਨਾਲ ਨਾਲ ਲੈਸ ਨੋਨ ਫੇਸਿਸ ਜਿਹੜੇ ਨੇ ਉਹਨਾਂ ਦੇ ਗਾਣਿਆਂ ਨੂੰ ਵੀ ਲਿਆਂਦਾ ਜਾਵੇ। ਸੁਣੋ ਇਹ ਕਿਹੋ ਜਿਹਾ ਫੋਕ ਸਟਾਈਲ ਦਾ ਗਾਣਾ ਹੈਗਾ, ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ, ਅਗਲਾ ਪ੍ਰੋਗਰਾਮ ਲੈ ਕੇ ਹੁੰਦੇ ਹਾਂ ਹਾਜ਼ਰ, ਇੱਕ ਦੇਸ਼ ਪੰਜਾਬ ਕੀ ਗੱਲ ਕੀਜੇ।

ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋਂ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ। ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਝ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਝ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਗੱਲ ਕਰਦੇ ਹੈਗੇ ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮੁਨਾ ਤੱਕ ਜਾਂਦਾ, ਜੇਹਲਮ ਤੋਂ ਜਮੁਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ ਅਤੇ ਉਸ 'ਚ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸਾਉਣ ਭਾਦੋਂ ਦੇ ਮਹੀਨਿਆਂ 'ਚ ਹੁੰਦੇ ਨੇ।

0: ਸੌਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ ਸੌਣ ਦੇ ਵਿੱਚ ਉਹ ਭਿੱਜਿਆ ਭਿੱਜਿਆ ਸੌਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ ਸੌਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ ਫਿਰ ਬਹੁਤ ਸਾਰੇ ਭਰਮ ਵਹਿਮ ਮਨੌਤਾਂ ਤੇ ਬੜੇ ਸਾਰੇ ਜਿਵੇਂ ਕਹਿ ਦਿੰਦੇ ਹਾਂ ਕਿ ਸਾਉਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ ਸਾਉਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ ਸਾਉਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਹਿਮ ਭਰਮ ਵੀ ਸਾਉਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ ਸੋ ਬਹੁਤ ਕੁਛ ਹੈਗਾ ਸਾਉਣ ਜਿਹੜਾ ਰਿਪ੍ਰਜੈਂਟ ਕਰਦਾ ਉਹ ਬਹੁਤ ਕੁਛ ਦੇ ਵਿੱਚੋਂ ਬਹੁਤ ਥੋੜ੍ਹੀਆਂ ਗੱਲਾਂ ਮੈਂ ਦੱਸੀਆਂ ਹੈਗੀਆਂ ਨੇ ਪਰ ਵਿਸਥਾਰ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੈਗੇ ਨੇ ਪ੍ਰੀਤਮ ਸਿੰਘ ਰੁਪਾਲ ਜੀ ਆਓ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਮਹੀਨੇ ਦੇ ਬਾਰੇ ਗੱਲਾਂ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ ਤੇ ਇਹਦੇ ਵਿੱਚ ਤੁਸੀਂ ਬਹੁਤ ਕਮਾਲ ਦੀ ਜਿਹੜੀ ਆ ਉਹ ਭੂਮਿਕਾ ਮੰਨੀ ਹੈ ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਵਿੱਚ ਕੀਤੀਆਂ ਨੇ ਤੇ ਉਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇੱਕ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਸ਼ੁਰੂ ਚ ਹੀ ਕਿ ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ ਤੇ ਜਿਹੜਾ ਸੋਲਰ ਕੈਲੰਡਰ ਹੈ ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਇੱਕ ਵਿਸਾਖ ਤੋਂ ਇੱਕ ਮਹੀਨੇ ਦੇ ਵਿੱਚ ਵੈਸੇ ਫਰਕ ਹੈ ਤੇ ਕਿਉਂਕਿ ਸੋਲਰ ਕੈਲੰਡਰ ਸੋਲਰ ਦੀ ਜਿਹੜੇ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਹੀ ਅਲੱਗ ਅਲੱਗ ਜਿਹੜਾ ਹੈ ਫਰਕ ਹੈ ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ ਤੇ ਹੁਣ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ ਪਹਿਲਾਂ ਯੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ ਤੇ ਚਲੋ ਇਹ ਆਪਾਂ ਬਹੁਤ ਸਾਰੀ ਪਹਿਲਾਂ ਗੱਲਾਂ ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ ਤੇ ਚਲੋ ਇਹ ਆਪਾਂ ਬਹੁਤ ਸਾਰੀ ਪਹਿਲਾਂ ਗੱਲਾਂ ਹਿਸਾਬ ਦੇ ਨਾਲ ਚੱਲ ਰਿਹਾ ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚੱਲ ਵਾਲਾ ਸਾਵਣ ਕਿਉਂਕਿ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ ਅੱਠੇ ਹੋਈ ਹੈ ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ 10 ਦਿਨਾਂ ਤੋਂ ਵੀ ਘੱਟ ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣਗੇ ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਸਟਰੋਂਗ ਪੱਖ ਨੇ ਉਹ ਦੋ ਹੀ ਨੇ ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਥ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨੀ ਕਰ ਸਕਦੇ ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ ਪਰ ਇਹ ਵੀ ਕਈ ਵਾਰੀ ਚਲੋ ਅਸੀਂ ਇਹਨੂੰ ਇੱਕ ਅਲੱਗ ਤਰੀਕੇ ਦੇ ਨਾਲ ਦੇਖ

0: ਸਕਦੇ ਹਾਂ, ਫਿਰ ਸਾਨੂੰ ਇਹ ਲੱਗਦਾ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ, ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਨੇ, ਜਿਹੜਾ ਪੰਜਾਬ ਦਾ ਇਲਾਕਾ ਹੈ, ਜਦੋਂ ਆਪਾਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ, ਜਿਵੇਂ ਸਿਵਲਾਈਜੇਸ਼ਨ ਦੇ ਹਿਸਾਬ ਨਾਲ, ਸੱਭਿਆਚਾਰਾਂ ਦੇ ਹਿਸਾਬ ਨਾਲ, ਮਾਨਤਾਵਾਂ ਦੇ ਹਿਸਾਬ ਨਾਲ, ਜਦੋਂ ਲੋਕ ਇਸ ਚੀਜ਼ ਨੂੰ ਮੰਨਦੇ ਆ, ਕਿਤੇ ਸੂਰਜ ਨੂੰ ਮੰਨਦੇ ਆ, ਕਿਤੇ ਚੰਦਰਮਾ ਦੀ ਪੂਜਾ, ਕਿਤੇ ਰੁੱਖਾਂ ਦੀ ਪੂਜਾ, ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ, ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ। ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ, ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ, ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ, ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ, ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ, ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ। ਜਦੋਂ ਆਪਾਂ ਇਹਨਾਂ ਨੂੰ ਕਲਚਰਲੀ, ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ, ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ਡ ਰਿਲੀਜਨ ਨਹੀਂ ਸੀ ਜਿਵੇਂ ਹੁਣ ਹੈ, ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ, ਕਿਉਂਕਿ ਉਹ ਤਾਂ ਆਰਗੇਨਾਈਜ਼ਡ ਸੋਸਾਇਟੀਜ਼ ਨੇ। ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ, ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ, ਤੇ ਉਹਦੇ ਚ ਫਿਰ ਬਹੁਤ ਕੁਛ ਸੀ। ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ, ਸੱਪਾਂ ਦੀ ਪੂਜਾ, ਨਾਗਾਂ ਦੀ, ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ। ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ, ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ, ਤੇ ਉਹ ਮੰਨਿਆ ਜਾਂਦਾ ਬੈਲ ਨੂੰ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ, ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ। ਤੇ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ, ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ, ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ, ਜਿਹਦੇ ਜੰਗਲੀ ਜਾਨਵਰ ਨੇ, ਚਲੋ ਬਾਅਦ ਚ ਭਾਵੇਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ, ਤੇ ਉਹਨਾਂ ਦਾ ਜਿਹੜਾ ਇੱਕ ਮੀਟਿੰਗ ਸੀਜ਼ਨ ਹੁੰਦਾ, ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ, ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ। ਤੇ ਕਿਉਂਕਿ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ, ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਆ ਉਹ ਦੱਬ ਦਿਓ, ਉਹਨੇ ਪੁੰਗਰ ਹੀ ਜਾਣਾ, ਉਹਨੇ ਹਾਰਾ ਹੋ ਹੀ ਜਾਣਾ। ਸੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਆ, ਸਮਾਜਿਕ ਵਾਧੇ ਦਾ, ਇਹ ਸਾਰੀਆਂ ਗੱਲਾਂ। ਤੇ ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ, ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ, ਤੇ ਅੱਡ ਅੱਡ ਭਗਤਾਂ ਨੇ, ਗੁਰੂਆਂ ਨੇ, ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ, ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੀ ਇੰਪੋਰਟੈਂਸ ਆਦਿ ਕਾਲ ਤੋਂ, ਮੈਂ ਸਮਝਦਾ ਕਿ ਉਦੋਂ ਤੋਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਹੈ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ, ਜਦੋਂ ਲੋਕ ਟ੍ਰਾਈਬ ਦੇ ਵਿੱਚ, ਕਬੀਲਿਆਂ ਦੇ ਵਿੱਚ ਰਹਿੰਦੇ ਸੀ, ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ, ਇਹਨਾਂ ਨੂੰ ਨਾਂ ਦਿੱਤੇ ਗਏ, ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ, ਤੇ ਅਸੀਂ ਕੈਲੰਡਰ ਦਿਨ ਮਹੀਨੇ ਤੇ ਥਾਂ ਉਹ ਤਾਂ ਬਾਅਦ ਦੇ ਵਿੱਚ ਘੜੀਆਂ ਨੇ, ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ, ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਮ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ, ਰਿਲੀਜਨ ਵਾਲੇ ਪਾਸੇ, ਹੋਰਨਾਂ ਪਾਸੇ, ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ, ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ, ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ, ਉਹਨਾਂ ਨੂੰ ਭਾਵ ਕਹਿ ਲਓ, ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ, ਤੇ ਸਾਰੀਆਂ ਦੀ ਸਾਰੀਆਂ ਇੱਥੇ ਹੀ ਨੇ, ਨੌਰਥ ਇੰਡੀਆ ਦੇ ਵਿੱਚ ਨੇ, ਕੁਛ ਪਹਾੜਾਂ ਦੇ ਵਿੱਚ ਨੇ, ਕੁਛ ਮੈਦਾਨਾਂ ਦੇ ਵਿੱਚ ਨੇ, ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ, ਮਾਂ ਦਾ ਜਿਹੜਾ ਸਤਿਕਾਰ ਸੀ। ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ ਹੈ, ਉਹ ਅਲੱਗ ਅਲੱਗ ਜਿਹੜੀਆਂ ਨੇ ਉਹ ਗੱਲਾਂ ਨੇ। ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਾਤਾ ਦੀ ਪੂਜਾ ਹੋਣੀ, ਕਿਉਂਕਿ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਇਹ ਮੌਕਾ ਆਉਂਦਾ ਇਹ ਨਵਰਾਤਰਿਆਂ ਦਾ। ਸੋ ਇਹ ਵੀ ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ, ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ, ਉਹਨਾਂ ਕਾਫੀ ਕੁਛ ਤੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਹ ਸ੍ਰਿਸ਼ਟੀ ਦੇ ਵਿੱਚ ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ, ਤੁਹਾਡੀ ਰਹਿਤਲ ਹੈ ਤੇ ਤੁਹਾਡੇ ਇਹ ਰੁੱਤਾਂ ਨੇ, ਉਹਨਾਂ ਨੂੰ ਬੜਾ ਕਮਾਲ ਦਾ ਲਿਆ। ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਆਪਣੀ ਰਚਨਾ ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹ ਦੀ ਰਚਨਾ ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ, ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ, ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ, ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ ਨਾਨਕ ਸਾਵਣ ਜੇ ਵਸੇ ਚੌਂ ਅਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ ਹੈ, ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ। ਤੇ ਇਸੇ ਤਰ੍ਹਾਂ ਇੱਕ ਵਡਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਮੋਰੀ ਰੁਣਚੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਨਹੀਂ ਦਿੱਤੀ ਜਾਂਦੀ, ਉਹ ਅਲੱਗ ਗੱਲ ਹੈ, ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ। ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ, ਗੁਰੂਆਂ ਨੇ, ਇਸ ਕਰਕੇ ਭਾਈ ਗੁਰਦਾਸ ਜੀ ਨੇ, ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ, ਸਾਡੇ ਮਿੱਥ ਦੇ ਵਿੱਚ ਵੀ। ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਇਹ ਇਸੇ ਕਰਕੇ ਹੈ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਆ। ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਇਹਦੀ ਖੈਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਆ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਇਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਹੈ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਦੋਵੇਂ ਵਾਇਸ ਵਰਸ ਹੈ ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ ਉਹ ਅਰਥ ਤਾਂ ਉਹ ਇੱਕੋ ਹੀ ਹੈ ਤੇ ਇਹ ਇਸ ਤੋਂ ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਹੈ ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ ਤੇ ਇਹ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨੀ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਨੇ ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਉਹ ਸਾਰਾ ਉਹਨਾਂ ਨੂੰ ਪਤਾ ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਵਿਆਹੀਆਂ ਔਰਤਾਂ ਨੇ ਜਾਂ ਨਾਬੇ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਜੀਵ ਵਾਸਤੇ ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਜਿਵੇਂ ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਤੇ ਉਹ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਾਭੇ ਜਿਨ੍ਹਾਂ ਨੇ ਅੱਗੇ ਉਤਪਤੀ ਕਰਨੀ ਹੈ ਸੋਸਾਇਟੀ ਦੇ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਭਾਦੋਂ ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ ਕਿਹੜਾ ਮੌਸਮ ਆ ਉਸ ਮਹੀਨੇ ਦੇ ਨਾਲ ਠੀਕ ਆਉਂਦਾ ਇਹ ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ ਸਾਉਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਤੇ ਕਿਉਂਕਿ ਇੱਕ ਤਾਂ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਪੇਕੇ ਪਰਿਵਾਰ ਨਾਲ ਤੇ ਆਪਸ ਦੇ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਦਾ ਵੀ ਚਾਅ ਹੁੰਦਾ ਉਹ ਅਲੱਗ ਗੱਲ ਹੈ ਪਰ ਇੱਕ ਇਹਦਾ ਜਿਹੜਾ ਚਾਹ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਧੁਣ ਧੁਣ ਲਾਇਆ ਭੈਣੇ ਸਾਵਣ ਆਇਆ ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਣੀਆਂ ਨੇ ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗਵਾਟ ਕੱਢ ਲੈਂਦੀਆਂ ਸੀ ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ ਇਹ ਸਾਰੀ ਗੱਲ ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ ਜੋ ਹੁਣ ਨਹੀਂ ਰਿਹਾ ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ ਤੇ ਤੁਸੀਂ ਇਹ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ ਤੇ ਇਹ ਇੱਥੋਂ ਤੱਕ ਵੀ ਇਹ ਕਿਹਾ ਜਾਂਦਾ ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ ਭਾਵੇਂ ਪੂੜੇ ਹੋਣ ਭਾਵੇਂ ਖੀਰ ਹੋਵੇ ਗੁਲਗੁਲੇ ਹੋਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੇ ਫਿਰ ਇੱਕ ਹੋਰ ਜਿਹੜੀ ਇਹ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ ਕੋਈ ਨਿਯਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ ਜਿੱਦਾਂ ਤੁਸੀਂ ਵੀ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ, ਇੱਦਾਂ ਦੇ ਡੂਜ਼ ਐਂਡ ਡੋਂਟਸ ਉਦੋਂ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ, ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨਹੀਂ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ। ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ, ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ, ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ, ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ, ਫਿਰ ਜੇ 100 ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਆ ਕੁਦਰਤੀ, ਉਹ ਚ ਕੋਈ ਬੈਕਟੀਰੀਆ ਜਾਂ ਹੋਰ ਇਹ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ। ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ, ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ, ਪਰ ਪਰੰਪਰਾ ਐਵੇਂ ਨੀ ਬਣਦੀ, ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ। ਤੇ ਜਿਹੜਾ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ, ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਫਿਰ ਠੀਕ ਰਹਿੰਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਹਿੱਸੇ ਆਉਂਦੀਆਂ ਨੇ। ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ, ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ, ਤੀਜ ਦੀ ਗੱਲ ਕਰਦੇ ਹਾਂ। ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ, ਸ਼ਹਿਰੀਕਰਨ ਹੋ ਗਿਆ, ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨੌਰਥ ਅਮੈਰੀਕਨ ਕੰਟਰੀ ਦੇ ਵਿੱਚ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ, ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਉਦੋਂ ਤੁਸੀਂ ਮੇਲਾ ਲਾਓ। ਤੇ ਫਿਰ ਕਈ ਵਾਰੀ ਇਹ ਹੁੰਦਾ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ, ਭਾਦੋਂ ਵੀ ਲੰਘ ਜਾਂਦੀ ਹੈ, ਅੱਸੂ ਵੀ ਲੰਘ ਜਾਂਦਾ, ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਸੁਣਨਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ। ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ, ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸਾਉਣ ਚੜ ਗਿਆ, ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਅਜੇ ਹਨੇਰਾ ਪੱਖ ਚੱਲ ਰਿਹਾ, ਇਹਨੂੰ ਹਨੇਰਾ ਪੱਖ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ, ਤੇ ਜਿਹਨੂੰ ਸੁਦੀ ਕਹਿੰਦੇ ਆ, ਤੇ ਫਿਰ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ, ਤੇ ਫਿਰ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੀ ਖਤਮ ਹੋ ਜਾਂਦੀ ਆ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ। ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸਾਉਣ ਮਹੀਨਾ ਵੀ ਖਤਮ ਹੋ ਜਾਂਦਾ, ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ, ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਉੱਠ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣਗੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ, ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ ਚਲੋ ਕੋਈ ਗਿਫਟ ਦਿੰਦਾ ਆ ਅਸੀਂ ਕੋਈ ਮਿਠਾਈ ਵੰਡਦੇ ਹਾਂ, ਇਹ ਸਾਰੀਆਂ ਗੱਲਾਂ, ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ, ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ। ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ। ਹੁਣ ਵੀ ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ ਖੀਰ ਰੱਖੀ ਹੁੰਦੀ ਹੈ, ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਇਹ ਐਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਲੈ ਜਾਂਦਾ ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ। ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ। ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ, ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਂਭੇ ਹੋਣਾ ਚਾਹੁੰਦੇ ਸੀ ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ ਤੇ ਉਹ ਸਹੁਰੇ ਨੀ ਸੀ ਜਾ ਕੇ ਰਹਿਣ ਲੱਗਦੀ ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ ਪਰ ਫਿਲਹਾਲ ਚਲੋ ਅਜੇ ਇੱਥੇ ਰਹਿ ਰਹੀ ਤੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਮੰਨ ਹੀ ਲਿਆ ਜਾਂਦਾ ਤੇ ਸੋ ਉਹ ਵੀ ਉਹਦੀ ਜਿਹੜੀ ਇੱਕ ਇੰਪੋਰਟੈਂਸ ਸੀ ਹੁਣ ਭਾਵੇਂ ਠੀਕ ਹੈ ਅਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ ਤੇ ਉਹ ਇਹ ਉਹਦਾ ਦੂਜਾ ਪੱਖ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨੀ ਸੀ ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦਖੋਰ ਤੋਂ ਉਸ ਤੋਂ ਮਿਲਦਾ ਸੀਗਾ ਤੇ ਉਹ ਬਹੁਤ ਜ਼ਿਆਦਾ ਉੱਤੇ ਵਿਆਜ ਪੈਂਦਾ ਸੀ ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ ਕਿਸੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਵੇ ਤਾਂ ਕਿ ਉਹਦੇ ਉਹ ਕੰਮ ਆ ਸਕੇ ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾੜਾ ਵੀ ਨਹੀਂ ਸੀ ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨਹੀਂ ਸੀ ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ ਤੇ ਹੁਣ ਤਾਂ ਖਰੇ ਬਿਲਕੁਲ ਗੱਲ ਉਲਟ ਹੋ ਗਈ ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ ਉੱਥੋਂ ਇਹਦਾ ਭੇਜ ਦਿਓ ਉੱਥੋਂ ਇਹਦੇ ਚ ਰੈਫਰ ਦਰਦਾ ਹੁਣ ਕੋਈ ਉਹਨੂੰ ਪਾਉਂਦਾ ਹੰਡਾਉਂਦਾ ਨੀ ਗਾ ਤੇ ਪਰ ਉਹ ਉਸ ਵੇਲੇ ਸੀਗੀ ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ ਮੇਰੀ ਮਾਂ ਨੇ ਭੇਜਿਆ ਜਾਂ ਜੇ ਪੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿੰਦਾ ਨਾ ਜੀ ਅੱਗੇ ਅੱਗੇ ਉਸੇ ਗੱਲ ਨੂੰ ਆਪਾਂ ਪੁੱਠਾ ਤਾਂ ਮੋੜ ਨੀ ਸਕਦੇ ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚ ਆਈ ਹੈ ਰੁੱਤਾਂ ਤਾਂ ਬਦਲੀਆਂ ਨੇ ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ ਰਹਿਤਲ ਬਦਲ ਗਈ ਤੇ ਹੁਣ ਪੀਂਘਾਂ ਵਾਸਤੇ ਦਰਖਤ ਨੀ ਰਹੇ ਪਿੱਪਲ ਬੋਹੜ ਨੀ ਰਹੇ ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ ਤੇ ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਬਾਕੀ ਸਾਰੀਆਂ ਸਟੈਡੀਆਂ ਰੱਖਦੀਆਂ ਅਸੀਂ ਪੰਜਾਬੀ ਥੋੜੇ ਜਿਹੇ ਇੱਦਾਂ ਅਵੇਸਰ ਆ ਜਿਹੜੇ ਇਸ ਪੱਖ ਨੂੰ ਸੰਭਾਲ ਕੇ ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ ਤੇ ਇਸ ਕਰਕੇ ਇਹਦੇ ਲਈ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
1: ਜੀ ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ
0: ਹਾਂਜੀ ਸ਼ੁਕਰੀਆ ਜੀ
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ ਜਿਵੇਂ ਭਾਜੀ ਗੱਲ ਵੀ ਕਰ ਰਹੇ ਸੀਗੇ ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਜ਼ਮੀਨ ਦੀ ਗੱਲ ਕੀਤੀ ਹੈ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ ਅਨਡਿਵਾਈਡਿਡ ਪੰਜਾਬ ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ ਉਹ ਸਾਉਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ ਕਿਉਂਕਿ ਮੈਂ ਉਸ ਰੈਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਬੜਾ ਇੰਪੋਰਟੈਂਟ ਹੈ ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ ਅਤੇ ਇਹ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ ਹੈ ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਂਦਾ ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 'ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਆਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ ਹੈ ਸਾਉਣ ਦੇ ਨਾਲ ਤੁਸੀਂ ਜੋੜ ਲਓ ਅਗਸਤ ਦੇ ਨਾਲ ਜੋੜ ਲਓ ਜਿਵੇਂ ਮਰਜ਼ੀ ਜੋੜ ਲਓ ਵੈਸੇ ਸਾਉਣ ਅਤੇ ਭਾਦੋਂ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 60-70s ਦੇ ਦੌਰ ਦੇ ਵਿੱਚ ਬੰਦਾ ਬਾਹਰੋਂ ਆਇਆ ਹੈ ਅਤੇ ਇੰਡੀਆ ਵਾਪਸ ਆਉਂਦਾ ਹੈ ਇੰਡੀਆ ਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ ਸਾਵਨ ਭਾਦੋਂ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ ਚੱਲਦੀਆਂ ਹੀ ਚੱਲਦੀਆਂ ਸੀ ਚਾਈਨਾ ਟਾਊਨ ਕਸ਼ਮੀਰ ਕੀ ਕਲੀਆਂ ਇਵਨਿੰਗ ਇਨ ਪੈਰਿਸ ਕਟੀ ਪਤੰਗ ਅਮਰ ਪ੍ਰੇਮ ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ ਕਿਸ਼ੋਰ ਕੁਮਾਰ ਨਹੀਂ ਸੀਗੇ ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ ਲਤਾ ਮੰਗੇਸ਼ਕਰ ਨੇ ਅੱਡ ਤੋਂ ਗਾਇਆ ਸੋ ਇੱਕ ਫੀਮੇਲ ਵਰਜ਼ਨ 'ਚ ਇੱਕ ਮੇਲ ਵਰਜ਼ਨ 'ਚ ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ ਕਹਿੰਦੇ ਮੈਨੂੰ ਗਾਣਾ ਦਿਓ ਗਾਣਾ ਲਿਆ ਉਹਨਾਂ ਨੇ ਇੱਕ ਦਿਨ ਸੁਣਿਆ ਦੋ ਦਿਨ ਸੁਣਿਆ ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ ਅਤੇ ਉਹ ਗਾਣਾ ਸੀਗਾ ਸਾਵਨ ਭਾਦੋ ਮੇਰੇ ਨੈਣਾ ਸਾਵਨ ਭਾਦੋ ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ ਮੇਰੇ ਖਿਆਲ ਦੇ ਨਾਲ ਭਾਦੋਂ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ ਮੇਰੀ ਨਹੀਂ ਨੌਲੇਜ 'ਚ ਹੈਗਾ ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ ਪਰ ਭਾਦੋਂ ਦੀ ਗੱਲ ਜਿਹੜੀ ਹੈ ਜਾਂ ਭਾਦੋਂ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ 0472464 facebook.com/ਹਾਂਜੀ ਸਿਡਨੀ info@ਹਾਂਜੀ.com 'ਤੇ ਦੱਸਿਓ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਟੈਨਸ਼ਨ ਨੀਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
6: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
7: ਬਾਗੀ ਤੇ ਆਸ਼ਿਕ

0: ਹੱਦਾਂ ਸਰਹੱਦਾਂ ਟਾਪੀ ਆਉਂਦੇ ਨੇ।
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
2: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਬੱਚਿਆਂ ਦਾ, ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਵੇਰੇ ਸਵੇਰੇ ਦੇ ਸਮੇਂ ਸਾਨੂੰ ਤਿਆਰੀ ਕਰਕੇ ਅਤੇ ਸੁਣਾਉਣ ਦੇ ਲਈ ਵੀ ਆ ਜਾਂਦੇ ਨੇ। ਅਤੇ ਇਹ ਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਹੋ ਸਕਦਾ ਕਿ ਸਾਨੂੰ ਸਵੇਰੇ ਸਵੇਰੇ ਕੋਈ ਹੱਸਾ ਦੇ। ਅਤੇ ਆਓ ਫਿਰ ਬੱਚਿਆਂ ਦੇ ਨਾਲ ਹੱਸਦੇ ਹਾਂ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
7: ਮੈਂ ਮਿਸ ਕਰ ਰਿਹਾ ਸੀਗਾ, ਪਿਛਲੇ ਹਫ਼ਤੇ ਰਹਿ ਗਿਆ ਨਾ, ਮੈਨੂੰ ਬਹੁਤ ਬੁਰੀ ਤਰੀਕੇ ਨਾਲ ਓਹੋ ਹਾ ਰਿਹਾ ਸੀ, ਹਫ਼ਤੇ ਦਾ ਰੋਕਿਆ ਪਿਆ ਸੀ। ਮੇਰੇ ਤੇ ਗੁੱਸਾ ਨਾ ਕਰੋ ਪਲੀਜ਼।
6: ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਨਾ ਅਲਫ ਲੈਲਾ ਟਾਈਪ ਕੋਈ ਸੀਰੀਜ਼ ਸ਼ੁਰੂ ਕੀਤੀ।
7: ਹਾਤਮ ਚ ਹੁੰਦਾ ਸੀਗਾ ਇੱਦਾਂ ਦਾ ਨਾ ਕਰੈਕਟਰ,
6: ਹਾਤਮ ਤਾਂ
7: ਉਹ ਚ ਹੁੰਦਾ ਸੀ ਕਰੈਕਟਰ ਕਿੱਦਾਂ ਦਾ।
6: ਅਲਫ ਲੈਲਾ ਚ ਤਾਂ ਸਾਰੇ ਇੱਦਾਂ ਦੇ,
7: ਹਾਂ ਸਾਰੇ ਸੀਗੇ।
6: ਜਕੂਟਾ ਜਿੰਨ, ਮੈਨੂੰ ਕੰਮ ਬਤਾਓ, ਮੈਂ ਕਿਆ ਕਰੂੰ, ਮੈਂ ਕਿਸ ਕੋ ਖਾਊਂ। ਚਲੋ ਆਪਾਂ ਬੱਚਿਆਂ ਨੂੰ ਵਿਹਲਾ ਕਰੀਏ ਅਤੇ ਬੱਚਿਆਂ ਨੂੰ ਭੇਜੀਏ ਸਕੂਲ, ਅਤੇ ਫਿਰ ਆਪਾਂ ਕਰਾਂਗੇ ਹਾ ਹਾ ਹਾ।
7: ਕੌਣ ਹੈ ਅੱਜ ਕਾ ਪਹਿਲਾ ਬਾਲਕ?
6: ਬਾਲਕ ਅੱਜ ਕਾ ਪਹਿਲਾ ਹੈ ਅਰਨਵ, ਅਤੇ ਅਰਨਵ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਤੇਗ, ਅਤੇ ਫਿਰ ਮੰਨਤ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
8: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਅਰਨਵ ਜੀ, ਕੀ ਹਾਲ ਹੈ? ਸਿਆਣਾ ਬੰਦਾ ਹੌਲੀ ਹੌਲੀ ਬੋਲਦਾ, ਆਪਣੇ ਵਰਗਾ ਥੋੜੀ ਆ।
7: ਸਹੀ ਗੱਲ, ਨਹੀਂ ਆ ਵੀ ਠੀਕ ਆ, ਵੀ ਠੀਕ ਹੈ,
6: ਹੈ ਨਾ ਅਰਨਵ? ਹਾਂਜੀ,
7: ਥੈਂਕ ਯੂ, ਥੈਂਕ ਯੂ ਵੈਰੀ ਮਚ।
6: ਕੀ ਸੁਣਾਓਗੇ ਫਿਰ? ਪਹਿਲੀ ਵਾਰੀ ਦਾ ਵੀ ਪੰਗਾ ਹੀ ਹੁੰਦਾ ਨਾ, ਮੈਂ
7: ਬੜਾ ਚੱਕਰ
6: ਬੰਦੇ ਨੇ ਹਲੇ ਤਿਆਰੀ ਤਿਉਰੀ ਨਹੀਂ ਕੀਤੀ ਹੁੰਦੀ, ਉਧਰੋਂ ਮੀਡੀਆ ਖੋਲ ਕੇ ਬੰਦਾ ਬੈਠਾ ਹੁੰਦਾ, ਉਧਰੋਂ ਵਾਰੀ ਆ ਜਾਂਦੀ। ਹਾਂਜੀ
7: ਹਾਂਜੀ,
6: ਹਰ ਰੋਜ਼ ਆਵਾਂ, ਹਰ ਰੋਜ਼ ਜਾਵਾਂ, ਪਰ ਕਿਸੇ ਦੇ ਹੱਥ ਨਾ ਆਵਾਂ। ਹਾਂ, ਹਰ ਰੋਜ਼
7: ਆਵਾਂ, ਹਰ ਰੋਜ਼ ਜਾਵਾਂ, ਤੇ
6: ਕਿਸੇ ਦੇ ਪਰ ਮੈਂ ਹੱਥ ਨਾ ਆਵਾਂ।
7: ਵਾਹ ਵਾਹ ਵਾਹ, ਸ਼ਾਇਰੀ ਬੜੀ ਪਿਆਰੀ ਹੋ ਗਈ ਤੇ ਵੈਰੀ ਨਾਈਸ।
6: ਹਰ ਰੋਜ਼ ਆਵਾਂ ਤੇ ਹਰ ਰੋਜ਼ ਜਾਵਾਂ, ਤੇ ਕਦੀ ਕਦੀ ਮਤਲਬ ਨਾ ਵੀ ਆਵਾਂ, ਪਰ ਆ ਕੇ ਰੋਜ਼ ਹੀ ਆਵਾਂ।
7: ਆਹੋ, ਕਦੇ ਕਦੀ ਛੁੱਟੀ ਵੀ ਕਰ ਸਕਦਾ ਹੁੰਦਾ।
6: ਬਿਨਾ ਕੰਪਿਊਟਰ ਸਾਡੇ ਟਾਈਮ ਕਹਿੰਦੇ, ਸਮਾਂ ਕਹਿੰਦੇ,
7: ਰਾਈਟ,
6: ਮੈਂ ਸਮੇਂ ਹੂੰ। ਹੈਂ, ਫਿਰ ਮੋਮਬੱਤੀ ਲਾ ਲਈਏ
7: ਯਾਰ, ਫਿਰ ਮੇਰੀ ਸੂਈ ਵੀ ਰੱਖ ਲੋ। ਸਾ ਸਾ
6: ਸਾ
7: ਬਸ, ਫਿਰ ਸੋਰੀ ਆ, ਫਿਰ ਬਾਕੀ ਬੱਚਿਆਂ ਨੂੰ।
6: ਸੂਰਜ, ਸੂਰਜ, ਸੂਰਜ, ਨਹੀਂ ਓਕੇ ਜਾਓ
7: ਬੇਚਾਰਾ ਇੱਥੇ ਨਹੀਂ
6: ਜਾਓ ਨਹੀਂ ਆਂਟੀ ਉਹ ਜਾ ਰਹੀ
7: ਹੈ ਸੌਰੀ ਕਰਾਤੀ ਪਿੱਠ ਲਵਾਤੀ ਆਂਟੀ ਉਹ ਮਾੜੀ ਗੱਲ ਮਾੜੀ ਗੱਲ
6: ਆਂਟੀ ਉਹ ਅੱਜ ਚਾਹ ਨਹੀਂ ਪੀਤੀ ਤੁਸੀਂ
8: ਓਕੇ ਆਪਾਂ ਨੂੰ ਰੋਜ਼ ਆਉਂਦੀ ਹੈ ਜੀ
6: ਰੋਜ਼ ਆਉਂਦੀ ਮੇਰੇ ਮਨ ਚ ਤੇ ਆ ਰਿਹਾ ਪਰ ਉਹ ਚੰਗੀ ਨੀ ਲੱਗਣੀ ਸੀ ਸਵੇਰੇ ਤੁਸੀਂ ਦੱਸੋ ਕੀ ਆ
7: ਤੂੰ ਸਹੀ ਗੱਲ ਆ ਤੁਸੀਂ ਦੱਸ ਹੀ ਦੋ ਯਾਰ
8: ਨੀਂਦ
7: ਨੀਂਦ ਨੀ ਆਉਂਦੀ
6: ਨੀਂਦਰਾਂ ਨੀ ਆਉਂਦੀਆਂ ਤੇਰੇ ਬਿਨਾਂ ਨੀਂਦਰਾਂ ਨੀ ਆਉਂਦੀਆਂ ਚੌਂਕ ਚੌਂਕ ਚੌਂਕ ਚੌਂਕ
7: ਇਹ ਅਰਨਵ ਦੇਖੋ ਤੁਸੀਂ ਬੁਝਾਰਤ ਚੰਗੀ ਪਾਈ ਹੈ ਆਪਣੇ ਆਪ ਨੂੰ ਥੋੜੇ 7-8-10 ਸਾਲ ਦੋ ਫਿਰ ਤੁਸੀਂ ਕਹੋਗੇ ਨਹੀਂ ਹੈ ਵੈਸੇ ਉਸ ਦਿਨ ਉਸ ਤਰੀਕ 6 ਅਗਸਤ 2026 ਨੂੰ ਮੈਂ ਜਿਹੜੀ ਪਾਈ ਸੀ ਨਾ ਬੁਝਾਰਤ ਉਹ ਸਹੀ ਨਹੀਂ ਸੀ ਗਲਤ ਕੀਤਾ ਫਿਰ ਫੋਨ ਕਰੋਗੇ ਸਾਨੂੰ
6: ਇਹ ਗੱਲ ਸਹੀ ਹੈ ਚਲੋ ਥੈਂਕ ਯੂ ਅਰਨਵ
8: ਸਤਿ ਸ਼੍ਰੀ ਅਕਾਲ
6: ਤੇਗ ਤੁਸੀਂ ਆਉਂਦੇ ਰਹੋ ਸਾਡਾ ਵੀ ਬਹੁਤ ਵਧੀਆ ਤੁਸੀਂ ਕੀ ਕਰਦੇ ਸੀ
8: ਮੰਮਾ ਡੈਡੀ ਨੇ ਹਜੇ ਬ੍ਰੈਕਫਾਸਟ ਨਹੀਂ ਫਿਨਿਸ਼ ਕੀਤਾ ਮੈਂ 4 ਮਿੰਟ ਵਿੱਚ ਖਾ ਲਿਆ ਫੂਡ
6: ਤੁਹਾਡਾ ਕੀ ਟ੍ਰਿਕ ਹੈ ਤੁਸੀਂ ਕਿੱਦਾਂ ਛੇਤੀ ਖਾ ਲੈਂਦੇ ਹੋ
8: ਮੈਂ ਵੱਡੇ ਵੱਡੇ ਚਮਚੇ ਫੜ ਲੈਂਦੀ ਆ ਤੇ ਫਿਰ ਖਾ
7: ਲੈਂਦੀ
8: ਮੈਂ ਸੀਰੀਅਲ ਕਰਦੀ ਹੁੰਦੀ ਆ ਤੇ ਮੰਮੀ ਡੈਡੀ ਆਮਲੇਟ ਕਰਦੇ ਹੁੰਦੇ ਆ
7: ਫੇਰ ਤਾਂ ਦੇਖੋ ਕੰਪੈਰੀਜ਼ਨ ਔਖਾ ਨਾ ਤੇ ਹੈ ਨਾ ਉਹ
6: ਫਿਰ ਉਹ ਚਮਚੇ ਵੱਡੇ ਚਮਚੇ ਹਾਂ ਵੱਡੇ ਚਮਚੇ ਨਾਲ ਨਹੀਂ ਨਾ ਖਾਦਾ
8: ਫਿਰ ਉਹ ਛੋਟੇ ਛੋਟੇ ਮੁਰਗੀਆਂ ਕੱਟਦੇ ਨੇ ਤੇ ਫਿਰ ਉਹ ਸਲੋਲੀ ਖਾਂਦੇ ਹੁੰਦੇ ਨੇ
6: ਇੱਕ ਤਰੀਕਾ ਹੈਗਾ ਜਿਹਦੇ ਨਾਲ ਉਹ ਤੇਜ਼ ਖਾ ਸਕਦੇ ਆ
7: ਅੱਛਾ ਉਹ ਕੀ ਆ
6: ਉਹ ਤੁਸੀਂ ਇੱਦਾਂ ਕਰੋ ਵੀ ਉਹਨਾਂ ਨੂੰ ਕਹੋ ਵੀ ਉਹ ਆਮਲੇਟ ਪਾਣੀ ਚ ਪਾ ਕੇ ਗਰਰ ਕਰਕੇ ਉਹਦਾ ਸ਼ੇਕ ਬਣਾ ਕੇ ਤੇ ਦਵਾ ਦਵ ਪੀ ਲੈਣ
7: ਮੈਨੂੰ
6: ਲੱਗਾ ਸੀ ਮੈਨੂੰ ਬੜਾ ਵਧੀਆ ਆਈਡੀਆ ਆਇਆ ਵਾ
7: ਨਹੀਂ ਯਾਰ ਮੈਨੂੰ ਵੀ ਲੱਗਾ
6: ਸਿਲੀ
7: ਨਿਕਲਿਆ ਕਿਤੇ ਦਾ ਸਟਾਰਟ ਹੋਊਗਾ ਕਿਸੇ ਨਾ ਕਿਸੇ ਨੇ ਚੋਕਲੇਟ ਮਿਲਕ ਦਾ ਸ਼ੇਕ ਵੀ ਤਾਂ ਬਣਾਇਆ ਹੀ ਹੋਣਾ ਤਦ ਸਾਰੇ ਸਿਲੀ ਕਹਿੰਦੇ ਹੋਣੇ ਆ
6: ਕੀਤਾ ਉਹ ਜਦੋਂ ਬਣ ਗਿਆ ਤੇ ਉਹ ਬੜਾ ਯੰਮੀ ਬਣ ਜੇ ਕੀ ਪਤਾ
7: ਹਾਂਜੀ ਇਹ ਟ੍ਰਾਈ ਕਰਾਂ
6: ਪੀਂਦਾ ਤੇ ਨੀ ਕੋਈ ਹੁੰਦਾ ਪਰ ਜੇ ਪੀ ਲੈਣਗੇ ਨਾ ਫਿਰ ਅਸੀਂ ਕਵਾਂਗੇ ਵੀ ਤੇਗ ਦੇ ਪਾਪਾ ਪੀਂਦੇ ਆ ਫਿਰ ਆਪਾਂ ਕਹਿ ਦਿਆ ਕਰਾਂਗੇ
7: ਲੈ ਫਿਰ ਮਸ਼ਹੂਰੀ ਕਿੰਨੀ ਹੋ ਜਾਣੀ ਅੰਕਲ
6: ਫਿਰ ਅਖਬਾਰ ਤੇ ਖਬਰ ਲੱਗਣੀ ਆਪਾਂ ਰੇਡੀਓ ਤੇ ਵੀ ਲਾਵਾਂਗੇ
7: ਪਹਿਲਾ ਵਿਅਕਤੀ ਆਮਲੇਟ ਸ਼ੇਕ ਪੀਣ ਵਾਲਾ
6: ਵੇਖਿਆ ਥੈਂਕ ਤੇ ਕੀ ਸੁਣਾਓਗੇ ਅੱਜ
8: ਅੱਜ ਮੈਂ ਸੁਣਾਉਗੀ ਇੱਕ ਬੁਝਾਰਤ
6: ਹਾਂਜੀ
8: ਕਦੋਂ ਦੋ ਦਰਵਾਜ਼ਾ ਸਵੀਟ ਹੁੰਦਾ
7: ਦਰਵਾਜ਼ਾ ਸਵੀਟ ਹੁੰਦਾ
6: ਕੀ ਹੁੰਦਾ
8: ਕਦੋਂ ਦਰਵਾਜ਼ਾ ਸਵੀਟ ਹੁੰਦਾ
6: ਅੱਛਾ ਕਦੋਂ ਦਰਵਾਜ਼ਾ ਸਵੀਟ ਹੁੰਦਾ ਵਾ
7: ਮੈਨੂੰ
6: ਲੱਗਦਾ ਉਦੋਂ ਹੁੰਦਾ ਵਾ ਜਦੋਂ ਤੁਸੀਂ ਨਾ ਖੰਡ ਦੇ ਨਾਲ ਹੱਥ ਲਪੇੜ ਕੇ ਬੂਹੇ ਨੂੰ ਲਾ ਦੋ ਜਾਂ ਫਿਰ ਤੁਸੀਂ ਕਿਹੜਾ ਹੁੰਦਾ ਉਹ ਜਿਹੜੇ ਨਿਆਣੇ ਉਹ ਲਾਉਂਦੇ ਆ ਬ੍ਰੈਡ ਤੇ ਜੇ ਤਾਂ ਪੀਜ਼ੇ ਤੇ ਵੀ ਅੱਜ ਕੱਲ ਲਾ ਕੇ
7: ਵੈਜੀਮਾਈਟ ਵੈਜੀਮਾਈਟ
6: ਨਹੀਂ ਉਹ ਮਿੱਠਾ ਥੋੜੀ ਹੁੰਦਾ
7: ਅੱਛਾ ਸੌਰੀ ਯਾਰ ਪੀਨਟ ਬਟਰ
6: ਉਹ ਨਹੀਂ
7: ਨੁਟੇਲਾ
6: ਨੁਟੇਲਾ
7: ਚੋਕਲੇਟ ਸਮਜਸ ਨੁਟੇਲਾ ਸਮਜਸ ਨਹੀਂ
6: ਹਾਂ
7: ਓਕੇ
6: ਚਲੋ ਹਾਰ ਗਏ
7: ਫੇਰ ਤਾਂ ਸੌਰੀ ਯਾਰ
6: ਹਾਰ ਗਏ ਅੱਜ ਤੇ ਆਂਟੀਆਂ ਨੇ ਮੇਰੀ ਚਾਹ
7: ਅਸੀਂ ਉਧਰਲੇ ਪਾਸੇ ਵੇਖ ਹੀ ਨਹੀਂ
8: ਜਿਹੜਾ ਦੋਰ ਜਾਮ ਹੁੰਦਾ
6: ਓ ਜੋਰ ਜਾ
7: ਓਏ ਗੁੱਡ ਓ ਬਾ ਵਾਹ ਵਾਹ ਵਾਹ ਦਿਮਾਗ ਦੀ ਬੱਤੀ ਲਗਾਈ
6: ਇਹ ਤੁਹਾਨੂੰ ਕੱਲ
8: ਸਵੀਟ ਹੁੰਦਾ ਤੇ ਨਾਲੇ ਜਦੋਂ ਤੇ ਨਾਲੇ ਜਾਬ ਦਾ ਮੀਨਿੰਗ ਹੁੰਦਾ ਸਵੀਟ ਹੁੰਦਾ ਤੇ ਜਾਬ ਦਾ ਮੀਨਿੰਗ ਹੋਰ ਵੀ ਹੁੰਦਾ ਤਾਂ ਉਹ ਖੁੱਲਦਾ ਨਹੀਂ ਹੈਗਾ
7: ਟੂ ਗੁੱਡ ਟੇਕ ਵੈਰੀ ਨਾਈਸ ਯਾਰ
6: ਇਹ ਨਾ ਤੁਹਾਨੂੰ ਕੱਲ ਪਾਉਣੀ ਚਾਹੀਦੀ ਸੀ ਤੇ ਤੁਹਾਡੀ ਕੱਲ ਉਹਨਾਂ ਨੇ ਨਾ ਨੋਨੀ ਆਂਟੀ ਨੇ ਬੁੱਝ ਲੈਣੀ ਉਹਨਾਂ ਨੂੰ ਇਦਾਂ ਦੀਆਂ ਆਉਂਦੀਆਂ ਹੁੰਦੀਆਂ ਦੋਰ ਜੈਮ ਹਾਂ ਉਹਨਾਂ ਨੂੰ ਇਦਾਂ ਦੇ ਬਹੁਤ ਆਉਂਦੇ ਉਹਨਾਂ ਨੂੰ ਸਾਰੇ ਪਤਾ ਵਾ ਵੀ ਕਿਹੜੇ ਕਿਹੜੇ ਡੋਰ ਕਿੱਦਾਂ ਜੈਮ ਹੁੰਦੇ ਆ ਥੈਂਕ ਯੂ ਤੇਗ
7: ਥੈਂਕ ਯੂ
6: ਥੈਂਕ ਯੂ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਕੌਣ ਹੈ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਅੱਜ ਸਤਿ ਸ਼੍ਰੀ ਅਕਾਲ ਫਤਿਹ ਕੀ ਹਾਲ ਹੈ ਮੰਨਤ ਵੱਡੀ ਹੋ ਗਈ ਪਿਛਲੇ ਹਫਤੇ ਨਾਲੋਂ
7: ਅੱਛਾ ਇੱਦਾਂ ਵੀ ਹੋ
8: ਜਾਂਦਾ
7: ਮੈਨੂੰ ਟ੍ਰਿਕ ਕਰ ਦਿੰਦੇ ਆ ਇਹ ਤਾਂ ਹੋਣਾ ਹੀ ਆ ਸੱਚ
6: ਹਰ ਹਰ ਹਫਤੇ ਵੱਡੀ ਹੋ ਜਾਂਦੀ ਹੈ
7: ਹਰ ਹਫਤੇ ਹੋ ਜਾਂਦੀ ਆ
6: ਹਰ ਹਫਤੇ
7: ਵੈਰੀ ਗੁੱਡ ਮੰਨਤ
8: ਹਰ ਹਫਤੇ ਵੱਡਾ
6: ਕੌਣ
8: ਕੋਈ ਵੀ ਬੰਦਾ ਹਫਤੇ
7: ਨਹੀਂ ਮੈਨੂੰ ਤਾਂ ਕਿੰਨੇ ਹੀ ਹਫਤੇ ਹੋ ਗਏ ਮੈਂ ਵੱਡਾ ਹੋਇਆ ਹੀ ਨਹੀਂ
6: ਆਹੋ
8: ਇਹ ਬੰਦੇ ਨੂੰ ਰੀਅਲਾਈਜ਼ ਨਹੀਂ ਹੁੰਦਾ ਤਾਂ ਮੈਨੂੰ ਵੀ ਨਹੀਂ ਹੁੰਦਾ ਪਰ ਬੰਦਾ ਵੱਡਾ ਹੋ ਜਾਂਦਾ ਕਿਉਂਕਿ ਉਹਦੇ ਜਨਮ ਦਿਨ ਦੇ ਕੋਲ ਆਏ ਜਾਂਦਾ ਟਾਈਮ ਫਿਰ ਹਫਤਿਆਂ ਬਾਅਦ ਯੂ ਨੋ ਟਾਈਮ ਬਾਅਦ ਆਈ ਜਾਂਦਾ ਫਿਰ
6: ਵੇਖਿਆ ਇੰਨੀ ਇੰਨੀ ਸਿਆਣੀ ਕੁੜੀ ਲੱਭਣੀ ਕਿਤੇ
7: ਨਾ ਮੁਸ਼ਕਿਲ
6: ਇਹ ਪੰਜਾਬੀ ਚ ਲਿਖੋਗੇ ਕਿ ਇੰਗਲਿਸ਼ ਵਿੱਚ ਆਊਗੀ
8: ਦੋਵਾਂ ਚ ਆਊਗੀ ਕਾਪੀਜ਼
6: ਅੱਛਾ ਦੋਵਾਂ ਚ ਆਊਗੀ
7: ਆਪਾਂ ਪਤਾ ਹੀ ਕਰਨਾ ਪਰ ਆਪਾਂ ਪੰਜਾਬੀ ਚ ਲਿਖ ਕੇ ਫਿਰ ਉਹਦਾ ਟ੍ਰਾਂਸਲੇਸ਼ਨ ਕੱਢਣਾ ਇੰਗਲਿਸ਼ ਨਾ ਪਤਾ ਲੱਗੇ ਕਿ ਪੰਜਾਬੀ ਕਿਤਾਬ
6: ਪੰਜਾਬੀ ਕੁੜੀ ਨੇ ਪੰਜਾਬੀ ਕੁੜੀ ਨੇ ਲਿਖੀ ਆ ਤੇ ਉੱਤੇ ਤੁਸੀਂ ਆਪਣਾ ਨਾਂ ਕੀ ਲਿਖੋਗੇ ਆਥਰ ਕੀ ਲਿਖੋਗੇ
8: ਮੰਨਤ ਕੌਰ ਗਿੱਲ
6: ਓਏ
7: ਓਏ ਕੀ ਬਾਤ ਹੈ MKG
6: ਵਾਹ
7: ਵੈਰੀ ਨਾਈਸ
6: ਮੰਨਤ ਆਪਾਂ ਵੇਟ ਕਰਾਂਗੇ ਉਸ ਦਿਨ ਦੀ ਫਿਰ ਆਪਾਂ ਕਿਤਾਬ ਯੂ ਕੈਨ ਬਾਏ ਫਰੋਮ ਕਿਤਾਬ
7: ਵਾਲਾ ਡੋਟ ਕਾਮ ਡੋਟ ਏਯੂ
6: ਠੀਕ ਆ ਫਿਰ
7: ਡਿਸਟ੍ਰੀਬਿਊਟਰ ਪਹਿਲੇ ਹੀ ਰੱਖਿਆ ਹੋਇਆ ਤੁਸੀਂ ਬਸ ਲਿਖਣ ਵਾਲੀ ਗੱਲ ਕਰੋ
6: ਫਿਰ ਉਹਦੇ ਉੱਤੇ ਲਿਖਿਆ ਹੋਣਾ ਵਾ ਵੀ 1 million ਕਾਪੀਜ਼ ਸੋਲਡ ਆਲਰੇਡੀ
8: ਨਜ਼ਰ ਨੇ ਜਿਹੜੇ ਪੰਜਾਬੀ ਵਾਲੀ ਕਾਪੀ ਹੋ ਗਈ ਉਹ ਕਿਤਾਬ ਵਾਲੇ .com ਦੇ ਉੱਤੇ ਵੇਚੂੰਗੀ ਜਿਹੜੇ ਇੰਗਲਿਸ਼ ਵਾਲੀ ਹੋ ਗਈ ਉਹ ਮੇਰੀ ਫੇਵਰਟ ਜਿਹੜੀ ਬੁੱਕ ਸਟੋਰ ਆ ਉੱਥੋਂ
6: ਮੰਮੀ ਕੋਸੀ ਜਾਂਦੇ ਲਾਗੇ
7: ਉਹਨਾਂ ਚੁਟਕਲਾ ਸੁਣ ਲਿਆ
6: ਆਹੋ ਮੈਨੂੰ ਵੀ ਆਵਾਜ਼ ਜੀ ਸੁਣੀ ਹੈ ਨਾ ਹੈ
7: ਫਤਿਹ
6: ਕਿਉਂ ਨੀ ਹੱਸਦਾ ਮੈਨੂੰ ਦੱਸ ਪਹਿਲਾਂ ਕੀ ਸੁਣਾਉਣ ਲੱਗੇ ਸੀ ਤੁਸੀਂ
8: ਅੱਜ ਮੈਂ ਸੁਣਾਉਂਗੀ ਇੱਕ
6: ਚੁਟਕਲਾ
8: ਪੱਪੂ ਦੇ ਦੰਦ ਨੂੰ ਕੀੜਾ ਲੱਗ ਜਾਂਦਾ ਫਿਰ ਪੱਪੂ ਡਾਕਟਰ ਕੋਲ ਜਾਂਦਾ ਤੇ ਡਾਕਟਰ ਉਹਨੂੰ ਕਹਿੰਦੇ ਕਿ ਤੂੰ ਨਾ 4 ਦਿਨ ਦੁੱਧ ਦੇ ਨਾਲ ਬਿਸਕੁਟ ਖਾਣੇ ਆ 5ਵੇਂ ਦਿਨ ਫਿਰ ਤੂੰ ਕੱਲ ਦੁੱਧ ਹੀ ਪੀਣਾ ਤੇ ਪੱਪੂ ਨੇ ਫਿਰ 4 ਦਿਨ ਫਿਰ
6: 4 ਦਿਨ ਬਿਸਕੁਟ ਖਾਧੇ
8: ਫਿਰ ਕੀੜਾ ਬਾਹਰ ਆਜੂ
6: ਅੱਛਾ
8: ਪੱਪੂ ਨੇ ਨਾ ਫਿਰ 4 ਦਿਨ ਬਿਸਕੁਟ ਨਾਲ ਦੁੱਧ
6: ਖਾਧੇ
8: ਸੀ ਤੇ ਫਿਰ 5ਵੇਂ ਦਿਨ ਉਹਨੇ ਦੁੱਧ ਪੀ ਕੱਲਾ ਦੁੱਧ ਪੀਤਾ ਤੇ ਫਿਰ ਕਿਹੜਾ ਬਾਹਰ ਆ ਕੇ ਕਹਿੰਦਾ ਬਿਸਕੁਟ ਕਿੱਥੇ ਗਏ ਅੱਜ।
7: ਵੈਰੀ ਗੁੱਡ। ਅਸੀਂ ਅਵੀ ਮੱਥਾ ਮਾਰਦੇ ਰਹੇ ਦੂਸਰੇ ਡੈਂਟਿਸਟਾਂ ਕੋਲ, ਅਸੀਂ ਇਹਦੇ ਕੋਲ ਜਾਣਾ
9: ਬਿਸਕੁਟ ਕਿੱਥੇ ਗਿਆ ਹੈ।
7: ਵੈਰੀ ਨਾਈਸ ਮਨਤ, ਵੈਰੀ ਨਾਈਸ,
6: ਥੈਂਕ ਯੂ ਮਨਤ।
8: ਠੀਕ ਹੈ ਫਿਰ ਦਿਨਾਂ ਵੀ ਗੱਲ ਕਰ ਲਓ।
6: ਹਾਂਜੀ
7: ਹਾਂਜੀ ਕਰੋ,
6: ਲਿਆਓ ਜੀ।
8: ਸਾਡੇ ਲਈ ਸੂਜੀ ਦਾ ਭੋਗ ਤੇ ਖੀਰ ਤੇ ਛੋਲੇ ਭਟੂਰੇ ਬਣਾ ਕੇ
7: ਦੇਣਗੇ।
6: ਮੇਰਾ ਤੇ ਜਾਣ ਨੂੰ ਨਹੀਂ ਜੀ ਕਰਨਾ, ਮੈਂ ਤੇ ਛੁੱਟੀ ਕਰ ਲੈਣੀ ਸੀ ਯਾਰ,
7: ਮੈਂ ਤੇ ਆਪ ਨੀ ਉੱਠਣਾ ਸੀ।
6: ਇੰਨੀਆਂ ਚੀਜ਼ੀਆਂ।
7: ਓ ਵੈਰੀ ਗੁੱਡ ਯਾਰ,
6: ਹੈਂ
7: ਕਿਆ ਬਾਤਾਂ ਨੇ, ਅੱਜ ਤਾਂ ਪਾਰਟੀ ਹੈ ਫਿਰ।
6: ਹੋਰ ਕੀ, ਅੱਜ ਤੇ ਸਕੂਲ ਜੀ ਨਹੀਂ ਲੱਗਣਾ।
8: ਗਾਣਾ ਦੀਦੀ ਤੇ।
6: ਅੱਛਾ ਦੀਦੀ ਤੇ, ਓਕੇ ਓਕੇ। ਹਾਂਜੀ
8: ਦਿਨੇ ਪਾਇਆ ਮੈਸ ਮੈਸ ਮੈਸ ਦਿਨੇ ਚੱਕਣਾ ਮੈਸ ਮੈਸ ਮੈਸ ਮੈਂ ਚੱਕਣਾ ਮੈਸ ਮੈਂ ਆਲਵੇਸ ਚੱਕਦਾ ਮੈਸ ਮੈਸ ਮੈਸ ਮੈਂ ਚੱਕਣਾ ਮੈਸ ਦਿਨੇ ਚੱਕਣਾ ਮੈਸ ਮੈਸ ਮੈਸ ਮੈਸ
6: ਯੈਸ ਯੈਸ ਯੈਸ ਯੈਸ ਯੈਸ ਮੈਸ ਯੈਸ ਯੈਸ ਯੈਸ ਯੈਸ ਯੈਸ ਮੈਸ ਯੈਸ
8: ਦਿਨੇ ਚੱਕਣਾ ਮੈਸ।
6: ਇਹ ਇਹ ਮਤਲਬ ਇਹ ਗਾਣਾ ਹੀ ਕਿ ਡੈਕਲੇਰੇਸ਼ਨ ਹੀ?
8: ਮੈਂ ਆਪਣਾ ਇਹ ਗਾਣਾ।
7: ਨਹੀਂ ਬਹੁਤ ਵਧੀਆ,
6: ਵਾਹ
7: ਬਹੁਤ ਵਧੀਆ।
6: ਅੱਜ ਕੱਲ੍ਹ ਇਦਾਂ ਦੇ ਲਿਆ
7: ਕਰਨ ਵਾਲਾ ਸਾਹਿਬ ਹੀ ਹੋ ਤੁਸੀਂ। ਹੈ
8: ਹਾਂਜੀ ਅੱਜ ਦੀ ਰਿਵੀਟ ਪਿਕਸ ਕਰਦੇ ਹਾਂ, ਇਹਨੇ ਗੰਦ ਪਾਤਾ ਇਸ ਮੈਂ ਉੱਥੇ ਹੀ ਬਣਾਤਾ।
7: ਓਏ ਓਏ ਮੌਕੇ ਤੇ ਹੈ
6: ਯਾਰ, ਇਦਾਂ ਦੇ ਬਹੁਤ ਚੱਲਦੇ ਅੱਜ ਕੱਲ੍ਹ।
7: ਮੈਨੂੰ ਲੱਗਦਾ ਡਾਕਟਰ ਸਤਿੰਦਰ ਸਰਤਾਜ ਦੀ ਬਸ ਕੁਰਸੀ ਨੂੰ ਹੁਣ
6: ਉਹ ਹੀ ਹੈ ਪਾ ਲਿਆ ਹੱਥ ਤੇ ਯੁਵਰਾਜ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ? ਹੈਲੋ
7: ਹੈਲੋ ਹੈਲੋ ਹੈਲੋ।
6: ਚਲੋ ਭਾਜੀ ਯੁਵਰਾਜ ਨੂੰ ਲੈ ਲੈਣੇ ਉਹਨਾਂ ਚਿਰ। ਸਤਿ ਸ੍ਰੀ ਅਕਾਲ ਯੁਵਰਾਜ, ਜੇ ਤੁਸੀਂ ਰੈਡੀ ਹੋ ਤੇ ਤੁਸੀਂ ਆ ਜਾਓ ਪਹਿਲਾਂ। ਕੀ ਕਰ ਰਹੀ ਪਹਿਲਾਂ ਮੈਨੂੰ ਦੱਸ ਹਾਂ, ਕੀ ਹੈ? ਮੈਂ ਠੀਕ ਹਾਂ।
7: ਬੈਸਟ ਯਾਰ ਬੈਸਟ।
6: ਕੀ ਕਰ ਕੀ ਰਹੇ ਹੋ ਪਹਿਲਾਂ ਮੈਨੂੰ ਦੱਸੋ।
8: ਅਸੀਂ ਦੁੱਧ, ਮੈਂ ਦੁੱਧ ਪੀ ਰਹੀ ਸੀ।
6: ਓ ਤੇ ਉਹ ਕਰਨਾ ਥੋੜੀ ਹੁੰਦਾ ਵਾ, ਉਹ ਤੇ ਪੀਣਾ ਹੁੰਦਾ ਵਾ।
8: ਦੁੱਧ ਪੀ ਰਹੀ ਸੀ ਬਟ ਮੈਂ ਕੁਛ ਲੈਣਾ ਸੀ ਨਾ, ਉਹਦੇ ਨਾਲ ਖਾਣਾ ਸੀ ਤਾਂ ਉਹਨੂੰ ਲੈ ਰਹੀ ਸੀ।
6: ਅੱਛਾ ਅੱਛਾ ਅੱਛਾ, ਤੇ ਤੁਸੀਂ ਹੁਣ ਫਿਨਿਸ਼ ਕਰ ਲਿਆ ਕਿ ਨਹੀਂ ਹਲੇ?
8: ਦੂਰੋਂ ਤੁਹਾਡੀ ਆਵਾਜ਼ ਨਹੀਂ ਸੁਣੀ।
7: ਓਹੋ, ਤੁਸੀਂ ਕਿੰਨੀ ਵਾਰੀ ਕਿਹਾ ਇਹਨਾਂ ਨੂੰ ਉੱਚੀ ਬੋਲਿਆ ਕਰੋ, ਬੋਲਦੇ ਨਹੀਂ ਨਾ, ਫਿਰ ਉੱਚੀ ਬੋਲਿਆ ਕਰੋ ਥੋੜਾ।
8: ਨਹੀਂ ਉੱਚੀ ਤਾਂ ਬੋਲਣ ਦੀ ਲੋੜ ਨਹੀਂ, ਉਹ ਕਦੇ ਕਦੇ ਮੈਂ ਫਾਰਵੇ ਹੁੰਨੀ ਤਾਂ ਉਹ ਦੀ।
6: ਅੱਛਾ ਫਾਰਵੇ ਚੱਲ ਜਾਂਦੀ ਨਾ ਫੋਨ। ਤੇ ਤੁਸੀਂ ਹੁਣ ਪੀ ਲਿਆ ਦੁੱਧ ਕਿ ਹਲੇ ਵਿੱਚੇ ਛੱਡ ਆਇਓ?
8: ਥੋੜਾ ਥੋੜਾ ਪੀ ਲਿਆ,
6: ਥੋੜਾ ਥੋੜਾ ਪੀ ਲਿਆ। ਸਾਰਾ ਪੀ ਕੇ ਗੱਲ ਕਰਨੀ ਆ ਕਿ ਹੁਣੇ ਕਰਨੀ ਆ?
8: ਦੂਰ
6: ਹੈ ਨਾ,
7: ਤਾਂ ਗੱਡੀ ਚ ਜਾਣਾ ਪੈਣਾ, ਹੋਰ ਕੋਈ ਰਾਹ?
6: ਸਾਈਕਲ ਲੈ ਲਓ।
7: ਹਾਂ ਬੈਸਟ।
8: ਅਜੇ ਬਾਜੇ ਕਿਉਂਕਿ ਮੇਰਾ ਸਾਈਕਲ ਵੀ ਛੋਟੇ ਨੇ, ਮੈਂ ਪੂਰਾ ਕੰਟਰੋਲ ਨਹੀਂ ਕਰ ਸਕਦਾ।
6: ਫਿਰ ਤੁਸੀਂ ਉਹ ਸਕੂਟਰ ਲੈ ਲਓ, ਲੰਗੀ ਟਾਇਰ ਵਾਲਾ, ਜਿਹੜੀ ਇੱਕ ਲੱਤ ਥੱਲੇ ਮਾਰ ਮਾਰ ਕੇ ਭਜਾਈਦਾ ਜਿਹੜਾ।
7: ਉਹ ਸਗੋਂ ਮਿਹਨਤ ਵਾਲਾ ਕੰਮ ਹੈ ਜਿਹੜਾ।
6: ਉਹ ਹੈਗਾ ਤੇ ਉਹ ਲੈ ਕੇ ਚੱਲ ਜਾ ਕਰੋ।
8: ਉਹ ਤੇ ਮੈਂ ਕਿੰਡਰ ਜਾਂਦੀ ਹੁੰਦੀ ਸੀ।
6: ਅੱਛਾ ਉੱਥੇ ਕਿੰਡਰ ਜਾਂਦੀ, ਸਕੂਲ ਨਹੀਂ ਉੱਥੇ ਜਾਈ?
8: ਉਹ ਤਾਂ ਕਦੇ ਕਦੇ ਮੈਂ ਤਾਂ ਤੁਰ ਵੀ ਲੈਂਦੀ ਸੀ ਕਿਉਂਕਿ ਉਹ ਇੱਕ ਮੇਰਾ ਕਿੰਡਰ ਬਾਲਾ ਨੇੜੇ ਸੀ ਘਰ।
6: ਫਿਰ ਤਾਂ ਤੁਸੀਂ ਸਵਿਮਿੰਗ ਸਿੱਖ ਲਓ, ਫਿਰ ਸਵਿਮਿੰਗ ਕਰਕੇ ਚੱਲ ਜਾ ਕਰੋ।
7: ਲੈ ਫਿਰ ਨਹਿਰ ਚਾਹੀਦੀ ਹੈ।
8: ਸਵਿਮਿੰਗ ਅਸੀਂ ਕਿਵੇਂ ਹੋਣੀ, ਸਾਡਾ ਢਿੱਡ ਦੁਖਣ ਲੱਗ ਜੋ ਸੀ ਆਏ ਅਮ, ਅਸੀਂ ਸੜਕ ਤੇ ਕਿਵੇਂ ਆਏ ਕਰਾਂਗੇ?
7: पर
6: बैग गिला हो जा करना सी
7: हां यूनिफॉर्म भी ते
6: बुक्स भी गिलियां हो जा
8: कर मेरे मम्मा फुटबॉल से
6: मेरे
7: ख्याल छेती काउंसलर ना मीटिंग रखनी चाहिए थोनू
6: आ गुड वेरी नाइस चलो
7: रेडियो फोन करना पैंदा गुड गुड
6: नाइस असीस तुसीं ते कमाल ही करती कोई आइडिया चोरी ना कर ले साडा
7: पेटेंट करा लेने चलो जिदा शो अज मुकावांगे ना
6: बाकी दिन करा लकी लकीली अज श्रेया नहीं सुन रही है साडे नाल रहोगे ते ऐश करोगे
7: ओ नहीं नहीं ये तो बाद चो करवांगे ना
6: कल फिर भेज गए हो कल मी बड़ा पै जांदा ही कल छतरी ले ली तां बच गए चलो की सुनाओगे फिर अज
8: बोली
6: ओके
7: लो जी
8: महीना मुटे यार नचदी
7: बल बल बल बल

0: ਸਾਡੇ ਨਾਲ
1: ਸਾਡੇ ਨਾਲ ਸਿਮ ਕਰੂਗੇ ਤੇ ਸਕੂਲ ਪਹੁੰਚੋਗੇ
0: ਬੱਲੇ ਬੱਲੇ
1: ਸਾਡੇ ਨਾਲ
0: ਬੱਲੇ ਬੱਲੇ ਬੱਲੇ ਲਾਈਟਾਂ ਨਾ ਨਾ ਨਾ ਨਾ ਨਾ ਰੇ ਨਾ ਲਾਈਟਾਂ
2: ਅਸੀਂ
0: ਉਹਨੇ ਇੱਕ ਇੱਕ ਉਹ ਮੈਨੂੰ ਇੱਕ ਬੋਲੀ ਆਈ ਲਾਈਟਾਂ ਲਾਈਟਾਂ ਲਾਈਟਾਂ ਡਿਮ ਕਰਕੇ ਸਕੂਲ ਜਾਣਾ ਸਵਿਮ ਕਰਕੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਵਾਹ ਸਰਤਾਜ ਸਾਹਿਬ ਵਾਹ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਯੁਵਰਾਜ ਆ ਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਸੀਂ ਦੁੱਧ ਕਰ ਲੋ ਤੁਸੀਂ ਵੀ ਫਿਨਿਸ਼ ਆਪਣਾ ਸਤਿ ਸ੍ਰੀ ਅਕਾਲ ਯੁਵਰਾਜ ਸਤਿ ਸ੍ਰੀ ਅਕਾਲ
3: ਕਿਵੇਂ ਹੋ ਠੀਕ ਠਾਕ
0: ਕਈ ਵਾਰੀ ਇੱਦਾਂ ਵੀ ਲੱਗਦਾ ਜਿੱਦਾਂ ਕਹਿੰਦਾ ਅੰਕਲ ਤੇ ਅੰਕਲ ਜੀ
1: ਤੇ ਬੰਦਾ
0: ਹੈ ਯੁਵਰਾਜ ਕਈ ਵਾਰੀ ਇੱਦਾਂ ਵੀ ਸੈਂਸ ਬਣਦੀ ਨਾ ਅੰਕਲ ਦੇ ਅੰਕਲ ਜੀ ਹਾਂਜੀ ਕੀ ਹਾਲ ਚਾਲ ਨੇ ਫਿਰ ਤੇ ਕਿੱਥੇ ਜੇ ਪਹੁੰਚਿਆ ਫਿਰ ਕੰਮ ਹਾਂ ਸਾਡੇ ਨਹੀਂ ਨਹੀਂ ਅਸੀਂ ਤੇ ਅੰਦਰ ਬੈਠੇ ਭਰਾ ਹੀਟਰ ਲਾਇਆ ਵਾ ਜਿੱਦਾਂ ਮਤਲਬ ਐਂ ਮਤਲਬ ਕਹਿ ਲਓ ਤੁਸੀਂ ਵੀ ਭਾਵੇਂ ਤੁਸੀਂ ਲਾਗੇ ਆਂਡੇ ਲਿਆ ਕੇ ਰੱਖ ਦਿਓ ਚੂਚਾ ਨਿਕਲ ਜਾਣਾ ਜਿੰਨੇ ਜਿਹਨੂੰ ਪ੍ਰੋਗਰਾਮ ਖਤਮ ਹੋਣਾ
1: ਅੱਛਾ
0: ਤੁਸੀਂ ਕਿੱਥੇ ਕਿਹੜੇ ਕਿਹੜੇ ਤੁਸੀਂ
1: ਏਰੀਏ
0: ਚ ਕਿਹੜੇ ਸਿਟੀ ਚ ਰਹਿੰਦੇ ਹੋ ਅੱਛਾ ਤੁਰਗਨੀਨਾ ਓਕੇ
3: ਤੁਰਗਨੀਨਾ ਠੰਡਾ ਪਾਸਾ ਗੱਲ ਸਹੀ ਹੈ
0: ਠੰਡ ਜ਼ਿਆਦਾ ਹੁੰਦੀ ਹੈ ਪਰ ਗਰਮੀ ਵੀ ਬੜੀ ਹੁੰਦੀ ਤੁਗਨੀਨੇ ਨੇ
3: ਅੱਛਾ ਕਾਰਨ ਕੀ ਹੈ ਯੁਵਰਾਜ ਵਾਟ ਡੂ ਯੂ ਥਿੰਕ ਕੀ ਚੱਕਰ ਹੈ
2: ਹਾਂਜੀ
0: ਕੀ ਕਾਰਨ ਹੈ ਮਤਲਬ ਤੁਹਾਡੇ ਤੁਗਨੀਨੇ ਚ ਕਿਉਂ ਇੰਨੀ ਠੰਡ ਆ ਅੱਛਾ ਏਦਾਂ ਲੱਗਦਾ ਵੀ ਸਨੋ ਪੈਣ ਵਾਲੀ ਹੈ ਨਾ ਹਾਂ
3: ਟਾਰ ਨੇੜ ਦੇ ਪਹਾੜਾਂ ਚ
0: ਹੋ ਸਕਦਾ ਕੱਲ ਨੂੰ ਕਿਤੇ ਪੈਣ ਵੀ ਲੱਗ ਪਏ ਮੌਸਮ ਤਬਦੀਲੀ ਆਉਂਦੀ ਹੈ ਨਾ ਫਿਰ ਤੁਸੀਂ ਵੀ ਸਕੀਇੰਗ ਕਰਕੇ ਚਲ ਜਾ ਕਰੋ ਸਕੂਲ
3: ਅੱਜ ਮੈਂ ਕਿਸੇ ਨੂੰ ਕਾਰ ਚ ਨਹੀਂ ਭੇਜਣਾ ਹੈ
0: ਹੈ ਯੁਵਰਾਜ
2: ਮੈਨੂੰ ਵੀ ਅੱਜ ਤੋਂ ਵੋਗਨ ਹੈਗੀ ਆ ਮੇਰੇ ਕੋਲ ਕਰੇ ਉਹ ਮੈਂ ਸਕੀ ਕਰਕੇ ਚਲ ਜਾਣਾ ਕਰੇ
0: ਹਾਂ ਤੁਹਾਨੂੰ ਉਹਦੀ ਸਕੀਇੰਗ ਕਰਨੀ
2: ਕਦੇ ਕੀਤੀ ਨੀ ਕਿਉਂਕਿ ਪਾਪਾ ਕਿਉਂਕਿ ਲਾਸਟ ਟਾਈਮ ਜਦੋਂ ਆਪਾਂ ਸਨੋ ਤੇ ਗਏ ਸੀਗੇ ਉੱਥੇ ਬਾਲੀ ਸਨੋ ਵੀ ਨੀ ਹੈਗੀ ਸੀ ਤੇ ਵਿੰਡੀ ਵਾਲਾ ਬਾਲੀ ਸੀਗੀ ਇਸ ਲਈ ਉਹ ਕੋਈ ਐਕਟੀਵਿਟੀਜ਼ ਵੀ ਨੀ ਖੋਲੀਆਂ ਸੀ ਉਹਨਾਂ ਨੇ
3: ਕਾ ਬੜਾ ਚੱਕਰ ਪੈਂਦਾ
0: ਇਹ ਕੰਮ ਖਰਾਬ ਹੈ ਨਾ ਚਲੋ ਕੀ ਸੁਣਾਓਗੇ ਫਿਰ ਅੱਜ
2: ਅਬ ਇੱਕ ਚੁਟਕਲਾ
0: ਹਾਂਜੀ
3: ਲਿਓ
2: ਇੱਕ ਵਾਰੀ ਮੈਡਮ ਪੁੱਛਦੀ ਆ ਕਲਾਸ ਨੂੰ ਵੀ ਇੱਥੋਂ ਕਲਾਸ ਚੋਂ ਕੌਣ ਸਭ ਤੋਂ ਤੇਜ਼ ਭੱਜਦਾ
0: ਤੇ
2: ਫਿਰ ਪਪਾ ਦਾ ਹੱਥ ਕੱਢ ਕੇ ਕਹਿੰਦਾ ਮੈਡਮ ਜੀ ਫੋਨ ਦੀ ਬੈਟਰੀ
1: ਇਹ ਠੀਕ ਗੱਲ ਕੀਤੀ ਮੇਰੀ ਤੇ ਪੱਪੂ ਦੀ ਪ੍ਰੋਬਲਮ ਸੇਮ
3: ਵੈਰੀ ਗੁੱਡ ਵੈਰੀ ਗੁੱਡ
0: ਥੈਂਕ ਯੂ ਥੈਂਕ ਯੂ ਥੈਂਕ ਯੂ
2: ਹਜੇ ਹੋਰ ਵੀ ਹੈਗਾ
1: ਅੱਛਾ
0: ਲੈ ਮੈਂ ਹਸਾ ਛੱਡਿਆ
3: ਯਾਰ ਮੈਂ ਤਾਂ ਇੰਟਰਵਲ ਤੇ ਬੜਾ ਖੁਸ਼ ਹੋ ਗਿਆ
0: ਸਾਡਾ ਹਸਾ ਅੱਧ ਚ ਲੀਕ ਕਰਾ ਜੇ
1: ਪਾਰਟ 2 ਪਾਰਟ 2
3: ਫਿਰ ਮੈਡਮ ਹੀ ਕਹਿੰਦੀ ਹੋਈ ਅੱਗੇ
0: ਅੱਛਾ ਫਿਰ
2: ਤੇ ਫਿਰ ਉਹ ਤੋਂ ਬਾਅਦ ਚ ਮੈਡਮ ਕਹਿੰਦੀ ਇਹ ਕਿਵੇਂ ਤੇ ਫਿਰ ਪੱਪੂ ਕਹਿੰਦੇ ਕਿਉਂਕਿ ਫੋਨ 100% ਹੁੰਦਾ ਦੇਖਦੇ ਦੇਖਦੇ ਹੀ 10% ਰਹਿ ਜਾਂਦਾ
0: ਜੋਕ ਪ੍ਰਸੰਗ ਸਹਿਤ ਵਿਆਖਿਆ
3: ਗੱਲ ਸਹੀ ਹੈ
0: ਥੈਂਕ ਯੂ
3: ਵੇਖਦੇ ਹਾਂ ਸਾਰ ਤੇਰੇ ਬੈਟਰੀ ਡਾਊਨ ਹੋ ਜਾਂਦੀ
0: ਥੈਂਕ ਯੂ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
2: ਸਤਿ
0: ਸ੍ਰੀ ਅਕਾਲ
2: ਮੈਂ ਠੀਕ ਆ
0: ਓਕੇ ਸਾਡਾ ਆ ਨਾ ਮਰੂਦ ਮਰੂਦ ਬੜਾ ਲੋਨਲੀ ਫੀਲ ਕਰਦਾ
3: ਹੀ ਇਸ ਫੀਲਿੰਗ ਵੈਰੀ ਸੈਡ ਬੇਚਾਰਾ
0: ਬਹੁਤ ਸੈਡ ਸੀ ਕੱਲ
2: ਸ਼ਡਾ ਰਹਿੰਦੋ ਹੋਣ
0: ਹੈ ਛੜਾ ਹੀ ਰਹਿੰਦੀ
3: ਛੜਾ ਹੀ ਰਹਿੰਦੀ ਮਾੜੀ ਗੱਲ
2: ਲੱਤਾਂ ਖੂਹ ਚ ਪਾ ਦੋ
3: ਖੂਹ ਚ ਪਾ ਦੀ ਓਏ ਹੋਏ ਹੋਏ
0: ਉਹ ਨਾ ਕਹਿੰਦਾ ਸੀ ਮੇਰੀ ਮੇਰੀ ਸੌਰੀ ਸੂਰੀ ਜੀ ਪਚਾਓ ਤੁਸੀਂ ਕਹਿੰਦਾ
3: ਸੀ ਤੇ ਕਰੋ ਉਹ ਬੁੱਕੇ
2: ਲੈ ਕੇ ਨਹੀਂ ਫਿਰਦਾ ਪਿੰਡੀ ਪਿੰਡੀ ਕਰੇਲੇ ਦਾ ਵਿਆਹ ਕਰਾਉਗੀ ਹੋਣ
0: ਕੰਕਰੀਟ ਪਾਉਣ ਲੱਗ ਪਿਆ ਸੋਹਣੇ ਪੈਸੇ
2: ਜਾਲੀ ਜੌਬ ਹੈ
3: ਕਰੇਲਾ ਹੀ ਕਰਦਾ ਮੈਨੂੰ ਦੱਸੋ ਮਾੜਾ ਜਿਹਾ
0: ਕਰੇਲਾ ਕੀ ਕਰਦਾ ਵੇ ਲੈ ਦੱਸੋ
3: ਜਨਰੇਸ਼ਨਲ ਵੈਲਥ ਹੈ ਨਾ ਫਿਰ
0: ਕਰੇਲਾ ਕੋਈ ਕੰਮ ਨੀ ਕਰਦਾ ਵੇਖੋ ਵਿਹਲੜ ਕਰੇਲਾ ਕੀ ਖਵਾਊ ਕੀ ਕੱਲ ਨੂੰ ਤੁਹਾਡੀ ਭਿੰਡੀ ਨੂੰ
2: ਨਹੀਂ ਪਿੰਡੀ ਰਿਲੈਕਸ ਹੋਗੀ ਕਰੇਲਾ ਸਾਰਾ ਕੰਮ ਕਰੂਗਾ
0: ਆਹੋ ਪਰ ਕਿਹੜੀ ਜੌਬ
3: ਕਰੂਗਾ ਕੀ
0: ਕਮਾਈ ਕੀ ਕਰੂਗਾ ਉਹ
2: ਸਾਰਾ ਕੰਮ
0: ਨਹੀਂ ਘਰ ਦਾ ਕੰਮ ਤੇ ਕਰੂਗਾ ਪਰ ਉਹਦੀ ਉਹਦੀ ਇਨਕਮ ਕਿੱਥੋਂ ਆਊਗੀ
2: ਉਹ
0: ਕਿਹੜੀ ਜੌਬ ਕਰੂਗਾ ਉਹ ਅਕਾਊਂਟੈਂਟ ਬਣਾ ਦਈਏ ਉਹਨੂੰ
3: ਬੱਲੇ
0: ਪਾਊਡਰ ਬਣਾ ਕੇ ਵੇਚੂਗਾ ਸ਼ੂਗਰ ਵਾਲੇ ਲੋਕਾਂ ਲਈ
3: ਤਾਂ ਹੀ ਜਨਰੇਸ਼ਨਲ ਵੈਲਥ ਹੈ ਨਾ ਤਾਂ ਹੀ ਰਿਲੈਕਸ ਕਰਦਾ ਉਹਦੇ ਪੂਰਵਜਾਂ ਨੇ ਆ ਵੇਚ ਲੈ ਨਾ ਪਾਊਡਰ ਪੂਡਰ
0: ਨਹੀਂ ਉਹਨੇ ਕਰਨਾ ਨਾ ਆਪਣੇ ਚਾਚੇ ਤਾਏ ਰਿਸ਼ਤੇਦਾਰਾਂ ਦੇ ਪਾਊਡਰ ਬਣਾ ਬਣਾ ਕੇ ਵੇਚਣੇ ਆਪ ਬਹਿ ਕੇ ਖਾਣਾ ਉਹਨੇ ਵੇਖੀ
2: ਮੈਂ
3: ਕੁਛ ਕਮਾਉਣਾ ਚਾਹਤਾ ਹੂੰ ਕੁਛ ਬਣਨਾ ਚਾਹਤਾ
2: ਹੂੰ
0: ਅਮਰੂਦ ਤੇ ਉੱਥੇ ਵੀ ਨੀ ਆਇਆ ਵਿਚਾਰਾ ਨਾ ਸੋਚਦਾ ਹੀ ਰਿਹਾ ਉਦੋਂ
3: ਹਾਂ ਉਹ ਥੋੜਾ ਐਂਬੈਰਸ ਫੀਲ ਕਰ ਰਿਹਾ ਕੰਮ ਨਹੀਂ ਸੀ ਨਾ ਹੁਣ ਪਿਛਲੇ ਹਫਤੇ ਲੱਗੀ ਹੋਈ
2: ਤੁਸੀਂ ਸੱਦਿਆ ਨਹੀਂ
0: ਉਹ ਨਹੀਂ ਉਦੋਂ ਤੇ ਉਹਦੇ ਬੀ ਨਿਕਲੇ ਪਏ ਸੀ ਉਦੋਂ ਤੇ ਵਿਚਾਰਾ ਨਾ ਉਹ ਬਹੁਤ
3: ਬੀ ਨਿਕਲੇ ਪਏ
0: ਹੋਰ
2: ਨਾ ਨਾ ਨਾ ਮੈਂ ਨਹੀਂ ਮੰਦੀ
0: ਇੱਕ ਤੇ ਵਿਚੋਲੀ ਬੜੀ ਕੁਪੱਤੀ ਆ
3: ਯਾਰ ਇਹ ਤਾਂ ਥੋੜੀ ਹੁੰਦਾ
0: ਚਲੋ ਠੀਕ ਆ ਆਪਾਂ ਵਿਆਹ ਲਾਂਗੇ ਆਪਣਾ ਮਰੂਦ ਹੁਣ ਮੇਰੀ ਗੱਲ ਸੁਣ ਹੁਣ ਲੱਗ ਗਿਆ ਮਰੂਦ ਸਾਡਾ ਕਮਾਈ ਤੇ ਅਸੀਂ ਵਿਆਹ ਲਾਂਗੇ ਜਾਓ ਤੇ
3: ਅਸੀਂ ਵਿਆਹ ਲਾਂਗੇ ਕੋਈ ਗੱਲ ਨਹੀਂ
0: ਕਰ ਲਓ ਤੁਸੀਂ
3: ਨੈਕਸਟ ਵੀਕ ਮੈਂ ਕਹਿੰਦਾ ਖਬਰ ਸੁਣ ਹੀ ਲਓ ਤੁਸੀਂ
0: ਹੋਰ
3: ਓ ਲੈ
0: ਕਰੇਲੇ ਦਾ ਤੁਸੀਂ ਕਰ ਲਓ
2: ਤੁਸੀਂ ਨਿਊਜ਼ ਬਣਾਣੀ
0: ਹੋਰ
2: ਹੁਣ ਅਸੀਂ ਕਰੇਲੇ ਨੂੰ ਸ਼ਦਾ ਰਹਿਣ ਦੇਣਾ
0: ਕਰੇਲੇ ਨੂੰ ਕਿ ਮਰੂਦ ਨੂੰ
3: ਬਣ ਗਈ ਗੱਲ ਬਣ ਗਈ ਜੀ ਵਧਾਈਆਂ ਹੋ ਗਈਆਂ
0: ਹਲੇ ਸੋਚਣ ਦਾ ਟਾਈਮ ਦੇਣਾ
3: ਚਲੋ ਚਲੋ ਚਲੋ ਚਲੋ ਵਿਚਾਰ ਤਾਂ ਕਰ ਲਿਓ ਸਾਡੀ ਗੱਲ ਤੇ ਸੋਚ ਤੇ ਲਿਓ
0: ਸਿਹਤ ਠੀਕ ਹੈ ਤੁਹਾਡੀ ਓਕੇ ਹੁਣ ਠੀਕ ਹੋ ਗਲਾ ਗੋਲਾ ਠੀਕ ਹੋ ਗਿਆ
2: ਪ੍ਰੋਗਰਾਮ
0: ਕਿੱਦਾਂ ਕਰਾਂਗੇ
2: ਖੰਗ ਵਾਲਾ ਪ੍ਰੋਗਰਾਮ
3: ਹੋਗਾ
2: ਕ੍ਰਿਸ਼ਨਾ ਵੀ ਜੀ ਤੁਸੀਂ ਥਰਸਡੇ ਤੇ ਫਰਾਈਡੇ ਕਿਉਂ ਨਹੀਂ ਆਏ ਲਾਸਟ ਵੀਕ
3: ਸੋਰੀ ਯਾਰ ਕ੍ਰਿਸ਼ਨਾ ਵੀਰ ਜੀ
0: ਘੁੰਮਣ ਗਏ ਘੁੰਮਣ ਵੇਖਲਾ ਓਦਾਂ ਇਹ ਕਹਿੰਦੇ ਵੀ ਮੇਰੇ ਕੋਲ ਪੈਸੇ ਨੀ ਹੈਗੇ ਤੇ ਘੁੰਮਣ ਗਏ ਵੇਖਲਾ
3: ਤਾਂ ਹੀ ਤਾਂ ਪੈਸੇ ਨੇ ਘੁੰਮਣ ਤੇ ਲਾ
0: ਦਿੰਦੇ ਇਹਨਾਂ ਨੂੰ ਮੈਂ ਕਿਹਾ ਸੀ ਅਮਰੂਦ ਦੇ ਵਿਆਹ ਲਈ ਥੋੜੇ ਜਿਹੇ ਪੈਸੇ ਦੇ ਦੋ ਧਾਰੇ ਤੇ ਨਹੀਂ ਆਂਦੇ ਮੇਰੇ ਕੋਲ ਹੈ ਨੀ ਗੇ ਵੇਖਲਾ
3: ਮੈਂ ਘੁੰਮਣ ਜਾਣਾ ਸੀ ਨਾ ਹੁਣ ਮੈਂ ਆ ਗਿਆ ਹੁਣ ਮੈਂ ਜੋੜਦਾ ਪਿਆ ਦੁਬਾਰਾ ਪੈਸੇ
2: ਤੁਸੀਂ ਬਾਨੇ ਲਾ ਦੇ ਦੋਨੋ
3: ਜਾਨੇ ਯਾਰ ਸੱਚੀ ਗੱਲ ਹੈ ਕੁੜੀਏ ਤੂੰ ਮੰਨਦੀ ਨਹੀਂ ਯਾਰ ਮਾੜੀ ਗੱਲ ਹੈ
0: ਹੋਰ ਕੀ ਇਹ ਕੋਈ ਬਟਾਲੇ ਵਾਲੀ ਕੁੜੀ ਨੂੰ ਨਹੀਂ ਨਾ ਆਪਾਂ ਇਹ ਹੋਰ ਕੋਈ ਹੁੰਦਾ ਤਾਂ ਆਪਾਂ ਮਨਾ ਲੈਣਾ ਹੈ
3: ਮਾਝੇ ਵਾਲਿਆਂ ਤੇ ਜੋਰ ਚੱਲਦਾ
0: ਇਹ ਕੁੜੀ ਨਹੀਂ ਇਹ ਸਾਡੀਆਂ ਗੱਲਾਂ ਫੜ ਲੈਂਦੀ ਆ
2: ਬਟਾਲੇ ਵਾਲੇ ਨਹੀਂ ਮੰਨਦੇ ਮੰਮਾ ਵੀ ਨਹੀਂ ਮੰਨਦੇ
3: ਜੀਓ ਮੇਰੇ ਸ਼ੇਰ ਵੈਰੀ ਗੁੱਡ
2: ਜਿਆਦਾ ਮੰਨ ਲੈਂਦੇ ਜੇ ਅਸੀਂ ਝੂਠ ਬੋਲਦੇ ਪਰ ਮੰਮਾ ਨੀ ਮੰਨਦੇ ਮੰਮਾ ਨੂੰ ਪਤਾ ਲੱਗ ਜਾਂਦਾ
3: ਕਿਸੇ ਨੂੰ ਤਾਂ ਮੰਨਣਾ ਪਏਗਾ
0: ਤੇਰੀ ਚੀ ਚੀ ਕੁੜੀਏ ਕਰ ਦੇਣੀ ਆਪਾਂ ਕੀ ਸੁਣਾਓਗੇ ਫਿਰ
2: ਇੱਕ ਬੁਜਾਰਤ
0: ਹਾਂਜੀ
3: ਲਿਆਓ ਜੀ ਲਿਆਓ
2: ਅਸੀਂ 35 ਉਹ 26 ਫਿਰ ਵੀ ਅਸੀਂ ਹਾਰ ਗਏ
0: ਅੰਗਰੇਜ਼ੀ ਤੇ ਪੰਜਾਬੀ
3: ਈਜ਼ੀ ਪੀਜ਼ੀ
2: ਹਾਂਜੀ ਇਹ ਅਮਰੂਦ ਨੇ ਦੱਸਿਆ
3: ਤੁਸੀਂ ਇਹ ਦੇਖੋ ਕਿੰਨਾ ਸਿਆਣਾ ਅਗਲਾ ਇੰਪ੍ਰੈਸ ਕਰਦਾ ਪਿਆ ਤੁਹਾਨੂੰ ਕਿ ਤੁਸੀਂ ਗੱਲ ਤੋਰੋ ਉਹਦੀ
0: ਥੈਂਕ ਯੂ ਤਵਨੀਤ ਨੈਕਸਟ ਕਿਹਦੀ ਵਾਰੀ ਆ
2: ਕੰਧ
0: ਹੈ ਕੰਧ ਦੀ ਹੈਲੋ ਐਸ਼ਲੀਨ ਦੀ ਵਾਰੀ
3: ਐਸ਼ਲੀਨ ਐਸ਼ਲੀਨ ਦੀ
2: ਵਾਰੀ ਕੰਧੇ ਹੈਗੇ
0: ਓਏ ਹੋਏ ਆਓ ਫਿਰ ਤੁਹਾਡੇ ਤੇ ਫੋਟੋ ਟੰਗੀਏ ਹੈਲੋ ਕੰਧ ਕੰਧ ਲਿਆ ਤੇਰੇ ਚ ਨਾ ਕਿੱਲ ਗੱਡ ਕੇ ਤੇ ਤੇਰੇ ਤੇ ਫੋਟੋ ਟੰਗੀਏ
3: ਓਕੇ ਲਿਆ ਪਹਿਲਾਂ
0: ਲਿਆ ਪਹਿਲਾਂ ਤੇਰੇ ਤੇ ਪੇਂਟ ਕਰੀਏ
3: ਵਾਹ ਵਾਹ
2: ਵਾਹ
0: ਓਕੇ
3: ਵਾਹ ਵਾਹ ਵਾਹ
0: ਕੀ ਸੁਣਾਓਗੇ ਕੰਧ
2: ਇੱਕ ਬੋਲੀ
0: ਓਕੇ
2: ਇੱਕ ਹਲਾ ਪੋਣਾ
0: ਇੱਕ ਚਿੱਟਾ ਪੋਣਾ ਓਹੋ ਮੰਮੀ ਨੇ ਕੰਨ ਪੁੱਟ ਤਾਈ ਓਏ
2: ਹਲਾ ਪੋਣਾ ਇੱਕ ਨੀਲਾ ਪੋਣਾ

0: ਮੈਨੂੰ ਲੱਗਦਾ ਜਦੋਂ ਐਸਲੀਨ ਤੁਸੀਂ ਸੁਣਾਉਂਦੇ ਹੋ ਨਾ, ਮੰਮੀ ਵੇਲਣਾ ਲੈ ਕੇ ਉੱਤੇ ਖੜੀ ਹੁੰਦੀ ਹੈ, ਚਲੋ ਸਰਦਾਰ ਜੀ ਕਿੱਥੇ ਨੇ ਅੱਜ? ਓਕੇ ਓਕੇ ਓਹੋ, ਚਲੋ ਲਿਆਓ ਫਿਰ, ਡੈਡਾ ਅੱਜ ਕੰਮ ਤੇ ਗਏ ਹੋਣੇ ਨਾ। ਹੈਲੋ ਵੀਰ ਜੀ, ਵੀਰ ਜੀ ਕੇ ਡੈਡਾ
1: ਜ਼ਰੂਰੀ ਹੈ ਬਾਈ, ਇਹ ਵੀ ਜ਼ਰੂਰੀ ਹੈ। ਵੈਰੀ ਗੁੱਡ ਵੀਰ ਜੀ। ਵੀਰ ਜੀ ਮੈਂ ਦੇਖਿਆ ਤੁਹਾਡਾ ਨਾ ਰਿਪੋਰਟਰਾਂ ਵਾਲੇ ਇੰਸਟਿੰਕਟ ਨੇ ਪੂਰੇ ਦੇ ਪੂਰੇ, ਛੇਤੀ ਛੇਤੀ ਵੱਡੇ ਹੋ ਜਾਓ, ਅਸੀਂ ਟੀਮ ਚ ਐਡ ਕਰ ਲੈਣਾ ਤੁਹਾਨੂੰ, ਜੋ ਤੁਹਾਡੀ ਰਿਪੋਰਟਰ ਹੀ ਹੈ ਨਾ, ਮੈਂ ਕਹਿੰਦਾ ਸਾਡੀ ਸਾਰੀ ਟੀਮ ਫੇਲ।
0: ਵੀਰ ਜੀ ਸਿਡਨੀ ਗਏ?
1: ਅੱਛਾ ਸਿਡਨੀ,
0: ਓਕੇ
1: ਓਕੇ ਓਕੇ, ਬਾਥਰੂਮ ਲਈ ਸਿਡਨੀ ਗਏ?
0: ਕੀ ਸੁਣਾਓਗੇ?
2: ਸਿਡਨੀ ਸਾਲੇ ਚੱਕ ਖਰਾਬ ਹੋਏ।
0: ਅੱਛਾ, ਟਰੱਕ ਖਰਾਬ ਹੋਏ ਨਾ ਉਹ ਸਵੇਰੇ, ਮੈਨੂੰ ਟ੍ਰੈਫਿਕ ਰਿਪੋਰਟ ਛੱਡਣੀ ਪੈਣੀ। ਇਹ ਸਾਰੇ ਨੇ ਸਾਰੀਆਂ ਸੜਕਾਂ ਨੋਟ ਕਰ ਲੈਂਦਾ
2: ਸੀ, ਮੰਮਾ ਵੀ ਉਹਦਾ ਕਹਿੰਦੇ ਸੀ।
0: ਅਜੇ ਤੇ ਕਹਿੰਦੇ ਸੀ, ਇਹ ਉੱਤੋਂ ਸਾਰਾ ਕੋਈ ਨੋਟ ਕਰ ਲੈਂਦਾ, ਮੁੜ ਕੇ ਪੁੱਛਦਾ ਰਹਿੰਦਾ ਮਨੈਸ਼ ਤੇ ਕੀ ਹੋਇਆ ਜੀ।
1: ਪਹਿਲੀ ਵਾਰੀ ਮੈਂ ਟੈਰਰ ਦੇਖਿਆ ਸਰਦਾਰ ਜੀ ਦੇ, ਸਾਡੇ ਸਰਦਾਰ ਜੀ ਦੇ ਸਿਰ ਤੇ ਹੈ। ਵੈਰੀ ਗੁੱਡ ਬਈ ਵੀਰ ਜੀ, ਤੁਸੀਂ ਛਾ ਗਏ ਯਾਰ, ਛਾ ਗਏ
0: ਸਰਦਾਰ ਜੀ, ਬੱਲੇ ਬੱਲੇ
1: ਬੱਲੇ ਬੱਲੇ ਕਰਾ
0: ਸਰਦਾਰ ਜੀ, ਸਲੂਟ ਤੁਹਾਨੂੰ,
2: ਜਿੰਦਾਬਾਦ
1: ਜੀ, ਜਿੰਦਾਬਾਦ।
0: ਕੀ ਸੁਣਾਓਗੇ ਫਿਰ? ਬੁਖਾਰ ਹੈ ਅੱਜ ਮੰਗਲਵਾਰ, ਅੱਜ ਵੀਰਵਾਰ ਹੈ, ਵੀਰ ਜੀ ਨੂੰ,
1: ਵੀਰ ਜੀ ਨੂੰ ਬੁਖਾਰ ਹੈ ਨਾ,
0: ਵੀਰ ਜੀ ਨੂੰ
2: ਵੀਰ ਜੀ ਨੂੰ ਬੁਖਾਰ ਹੈ, ਵੀਰ ਜੀ ਕਿਆ ਡਾਕਟਰ ਕੋ
1: ਜਿੰਦਾਬਾਦ ਰਹੇਗਾ, ਬਹੁਤ ਅੱਛੀ ਬਾਤ ਹੈ। ਮੇਰਾ ਸਨੀ ਦਿਓਲ ਵੀ ਠੰਡਾ ਹੋ ਗਿਆ ਬੇਚਾਰਾ।
0: ਵੀਰ ਜੀ ਰੱਬ ਤੁਹਾਨੂੰ ਨਾ ਛੇਤੀ ਛੇਤੀ ਤੁਹਾਨੂੰ ਠੀਕ ਕਰੇ, ਤੁਹਾਡੀ ਖੰਘ ਠੀਕ ਹੋਵੇ, ਤੰਦਰੁਸਤੀ ਦੇਵੇ, ਤੇ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ। ਥੈਂਕ ਯੂ ਵੀਰ ਜੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। 489 ਤੁਸੀਂ ਆਉਂਦੇ ਰਹੋ ਜੀ।
1: ਹੈਲੋ,
0: ਫੋਰ, ਸਤਿ ਸ਼੍ਰੀ ਅਕਾਲ, ਕੌਣ ਬੋਲਾ? ਨਾਇਸ਼ਾ, ਓਕੇ ਨਾਇਸ਼ਾ, ਇੰਨੇ ਚਿਰਾਂ ਬਾਅਦ ਕਿੱਥੋਂ ਆਏ ਹੋ ਅੱਜ ਤੁਸੀਂ? ਕਿੱਥੇ ਗੁੰਮ ਹੋ ਗਏ ਸੀ ਤੁਸੀਂ? ਸਕੂਲ ਜਾ ਰਹੀ ਹਾਂ।
1: ਓਹੋ, ਹਾਈਡ ਐਂਡ ਸੀਕ ਕਰ ਰਹੇ
0: ਹੋ? ਓਕੇ, ਅਸੀਂ ਵੀ ਸਕੂਲ ਜਾ ਰਹੇ ਹਾਂ। ਕਿੰਨੇ ਕੁ ਚਿਰ ਚ ਪਹੁੰਚ ਜਾਣਾ ਤੁਸੀਂ? ਤੁਸੀਂ ਸਵਿਮਿੰਗ ਕਰਨ ਡੇ ਹੁੰਦੇ ਹੋ? ਸਕੂਲ ਆ ਗਿਆ, ਸਕੂਲ ਆ ਗਿਆ,
1: ਸਕੂਲ ਆ ਗਿਆ ਹੈ, ਸਕੂਲ ਆ
2: ਗਿਆ।
0: ਹੈਪੀ ਬਰਥਡੇ ਬੋਲਣਾ, ਓਕੇ ਓਕੇ, ਵਾਹ।
2: ਪਾਪਾ ਬਰਥਡੇ ਹੈ।
0: ਕਿਹਦਾ ਬਰਥਡੇ ਆ? अच्छा पापा दा वाह आज ते फिर पार्टी बन गई
1: पार्टी पार्टी
0: हैप्पी बर्थडे टू यू
1: टिंग टिंग
0: हैप्पी बर्थडे

0: Hip hip.
1: Hip
0: hip.
1: Hip hip.
0: Hip hip. Hip
1: hip. Hip
0: बले बले
1: डैडा बले बले डैडा शवा शवा
2: डैडा शवा शवा
1: तू डैडी लिए की विश करोगे
0: आई लव हिम
1: ओए ओए ते दूसरी एक होर आवाज आउंदे ही ओ कुड़ी की विश करूगी
0: एम्बर
1: एम्बर की विश करूगी
3: से एम्बर
1: हैं की नाइशा की क्या ना
2: प्लेइंग उनो विद डैड
0: आई लव प्लेइंग हां
1: कार्ड
2: गेम है ओके और बड़े स्मार्ट हो यार सानू तो आज तक नहीं आई खेलनी वेरी गुड
1: वेरी नाइस तो ये तो बढ़िया बीबियां कुड़ियां ही हैं पापा दे नाल उनो खेलदियां जे तुही
0: हां जी
2: वेरी गुड वेरी
1: चलो तानू बहुत बहुत बधाइयां पुत्त ਤੁਹਾਡਾ ਦਿਨ ਵਧੀਆ ਵਧੀਆ ਲੰਘੇ ਪਾਪਾ ਦੇ ਨਾਲ ਖੂਬ ਇੰਜੋਏ ਕਰੋ ਤੁਸੀਂ ਹੈਪੀ ਬਰਥਡੇ
2: ਹੈਪੀ ਬਰਥਡੇ ਟੂ ਪਾਪਾ ਜੀ
1: ਥੈਂਕ ਯੂ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਸਾਡੇ ਨਾਲ ਨੇ ਲਾਲ ਜੀ ਕੀ ਹਾਲ ਚਾਲ ਨੇ
4: ਜੀ ਸਤਿ ਸ਼੍ਰੀ ਅਕਾਲ ਵੀਰ ਜੀ
5: ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਸਕੂਲ
1: थोड़े जो बुढ़े हो गए ना वो करिया करना काम
5: की करिया करना
1: जेड़ा स्कूल दे बाहर लॉलीपॉप वाला
5: हां
1: है
4: अगर एसी च साइड बीन तरीक हो सकते चूजे कड
1: ਸ਼ਰੀਕਾ ਇਹ ਸੌਂਕਣ ਵਾਲਾ ਪਤਾ ਨੀ ਕਿਉਂ ਰੱਖਦੇ ਯਾਰ
5: ਵੈਰੀ ਨਾਈਸ ਲਾਲ ਜੀ ਕਿਆ ਬਾਤ
1: ਹੈ
5: ਲੋਲੀਪੋਪ ਵਾਲੇ ਦੇ ਤਾਂ ਤੁਸੀਂ ਵਿਚਾਰ ਕਰੋ ਨਾ
1: ਇਹਨਾਂ ਦੀ ਪਤਾ ਨੀ ਕਿਉਂ ਬਾਨੋ ਜਾਗ ਪੈਂਦੀ ਹੈ
5: ਬਾਨੋ ਕੋ ਸ਼ਾਂਤ ਕਰੇ
1: ਲਿਲੀ ਪੁੱਟ ਪੁਲਿਸ
4: ਕ੍ਰਾਈਮ ਹੋਇੰਦਾ ਨੰਬਰ ਆਉਂਦੇ ਹਾਂ ਕੀ ਪ੍ਰੋਬਲਮ ਹੈ ਫੋਨ ਕੀਤਾ ਸੀ
5: ਠੀਕ ਹੈ ਜੈਨੂਅਨ ਭੁਲੇਖਾ ਪੈ ਗਿਆ ਬੰਦੇ ਨੂੰ
1: ਦੱਸ
5: ਯਾਰ
1: ਜੇ ਬੰਦਾ ਮਤਲਬ ਬਿਜ਼ੀ ਹੈ ਨਾ ਅੱਗੋਂ ਕੁਛ ਬੋਲਦਾ ਨੀ ਆ ਤੇ
5: ਧੱਕਾ ਕਰਦੇ ਸੈਮੀ ਭਾਈ ਨਾਲ
1: ਧੱਕੇ ਜਾ ਧੱਕਾ ਮਤਲਬ
5: ਗਲਤ ਗੱਲ ਹੈ ਯਾਰ
1: ਆਖਰਕਾਰ ਕੱਲ
5: ਅੱਛਾ
1: ਹੋਰ ਉਹ ਵਿਧਾਨ ਸਭਾ ਚ ਬੋਲੇ ਨੇ
5: ਵਿਧਾਨ ਸਭਾ ਚ ਬੋਲੇ ਵੈਰੀ ਗੁਡ ਮੈਂ ਵੀ ਹੈਰਾਨ ਪਰੇਸ਼ਾਨ ਹੋ ਗਿਆ ਮੈਂ ਕਿਹਾ
1: ਜੇ ਤੁਹਾਨੂੰ ਲੱਗਦਾ ਨਾ ਇਹ ਨਹੀਂ ਬੋਲਣਗੇ ਤੇ ਇਹ ਵੀ ਬੋਲਣਗੇ ਜੇ ਤੁਸੀਂ ਏਦਾਂ ਬੋਲੋਗੇ
4: ਨਹੀਂ ਉਹ ਨਾਮ ਬੋਲਣ ਦਾ ਪੂਰਾ ਹੱਕ ਹੈ
5: ਹਾਂਜੀ ਹਾਂਜੀ ਨਹੀਂ ਠੀਕ ਹੈ
4: ਆਪਣੇ ਨਾ ਆਪਣਾ ਟੂਰ ਸਾਲ ਦਾ ਅੱਜ ਕੱਲ ਬੜਾ ਆਪਣਾ ਮੈਚ ਮੁਚ ਖੇਲਣਾ ਬੜਾ ਚੜਿਆ ਨਾ ਮੈਚ ਮੁਚ ਖੇਲਦੇ ਹਨਾ ਇੱਕ ਦਿਨ ਮੈਚ ਖੇਲ ਕੇ ਆਉਣ ਦੇ ਮੋਟਰਸਾਈਕਲ ਤੇ ਅੱਗੇ ਪੁਲਿਸ ਵਾਲੇ ਕਹਿੰਦੇ ਹਾਂ ਕਿੱਧਰ ਆਉਣਾ ਕਹਿੰਦੇ ਜੀ ਮੈਂ ਕ੍ਰਿਕਟ ਖੇਲ ਕੇ ਆ ਰਿਹਾ ਕਹਿੰਦਾ ਹੈਲਮਟ ਕਹਿੰਦਾ ਮੈਂ ਬੋਲਰ ਹਾਂ
5: ਯਾਰ ਟੂਰ ਭਾਜੀ ਤੁਹਾਡੇ ਤੋਂ ਉਮੀਦ ਨਹੀਂ ਸੀ ਵੈਸੇ ਪਰ ਚਲੋ ਕੀ ਕਰੇ ਬੰਦਾ
1: ਕੀ ਉਮੀਦ ਨੀ ਬੋਲੋ ਨੀ ਉਹਦਾ
5: ਨਹੀਂ ਇੱਧਰ ਹੀ ਗੱਲ ਕਰਨਗੇ ਨਹੀਂ ਟੂਰ ਸਾਹਿਬ ਤੇ ਫੁੱਟਬਾਲਰ ਨੇ ਮੈਨੂੰ ਪਿੱਛੇ ਜੇ ਪਤਾ ਲੱਗਾ
1: ਸੌਕਰ ਸੌਕਰ ਸੌਕਰ ਪ੍ਰੇਮੀ ਨੇ
5: ਕੈਂਟ ਪਲੇਅਰ
4: ਨੇ
5: ਉਹ ਲੈ
1: ਸੌਕਰ ਪ੍ਰੇਮੀ ਨੇ
5: 40 ਅੰਡਰ 40 ਦੇ ਆਪਣੇ ਕਪਤਾਨ ਨੇ ਆਪਣੇ ਏਰੀਏ ਦੇ ਪੂਰੇ ਰੋਨਾਲਡੋ ਰੋਨਾਲਡੋ ਕੀਤੀ ਪਈ ਆਪਣੇ ਪਾਸੇ ਉਹਨਾਂ ਨੇ
1: ਤੁਸੀਂ ਦੱਸ ਦੋ ਜੇ ਤੁਸੀਂ ਬਣਨਾ ਕੁਛ ਤੇ ਨੈਟ ਨੁੱਟ
5: the net. Sidelines.
1: Bench bunch banna dasso. Blad.
4: ਸੌਕਰ ਵੀ ਉਹਨੂੰ ਕਦੇ ਖੇਡਣ ਲੱਗੇ ਜਿਹੜੇ ਬਚਪਨ ਚ ਨਾ ਆਪਣਾ ਅੱਠ ਨੌਵੇਂ ਦਾ ਖੇਡਦੇ ਹੁੰਦੇ ਫੁੱਟਬਾਲ ਨਾ ਤਿੰਨੇ ਜੇ ਨਾ ਆਪਣਾ ਆਪਣਾ ਫੁੱਟਬਾਲ ਦੀ ਬਜਾਏ ਨਾ ਜਿਹੜਾ ਪੱਥਰ ਦੇ ਗੋਲ ਬਣਾਇਆ ਹੁੰਦਾ ਨਾ ਪੱਥਰ ਰੱਖ ਕੇ ਉਹਨੂੰ ਕਿੱਕ ਮਾਰ ਦਿੰਦੇ ਹੁੰਦੇ
2: ਏਦਾਂ ਹੀ ਬੰਦਾ ਪੱਕਾ ਹੁੰਦਾ ਯਾਰ
4: ਅੱਛਾ ਸੈਮੀ ਜਸਵਾਲ ਭਾਈ ਸੁਣ ਲਓ ਜਸਵਾਲ ਭਾਈ ਕਹਿੰਦੇ ਮੈਂ ਇੱਕ ਘੰਟਾ ਨਾ ਲੰਗਰ ਦੀ ਲਾਈਨ ਚ ਲੱਗਿਆ ਰਿਹਾ ਜਦੋਂ ਬਾਰੀ ਆਈ ਤਾਂ ਪਤਾ ਲੱਗਿਆ ਮੈਡੀਕਲ ਕੈਂਪ ਲਗਾਈ
2: ਓ ਬੈਸਟ ਲਾਲ ਜੀ ਕੀ ਬਾਤ ਹੈ ਯਾਰ ਪਿਆਰੀ ਸਤਿ ਸ਼੍ਰੀ ਅਕਾਲ ਕਹਿ ਜਾਂਦੇ ਕਿਸੇ ਨੂੰ ਲਾਈਨ ਚ ਖੜਾ ਕਰ ਦਿੰਦੇ ਕਿਸੇ ਪੁਲਿਸ ਬਣਾ ਦਿੰਦੇ
1: ਥੈਂਕ ਯੂ ਜੀ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 185 ਹੋ ਗਿਆ ਅੱਛਾ ਵੱਧ ਗਿਆ ਜੇ ਸੋਨਾ ਬਾਈ
2: ਵੱਧ ਗਿਆ ਹੈ
1: ਇਹ ਕੀ ਗੱਲ ਹੈ
2: ਪਤਾ ਨਹੀਂ ਕੀ ਚੱਕਰ ਆ
1: ਕਮਾਲ ਹੋ ਗਈ ਹੈ ਯਾਰ ਬਲਜੀਤ ਫਰਵਾਲੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਤੇ ਹਰਚੰਦ ਢਿੱਲੋਂ ਜੀ ਕਹਿੰਦੇ ਕਿ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਰਕੇਸ਼ ਕਾਜਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਬੱਚੇ ਛਾਤਾ ਲੈ ਕੇ ਜਾ ਰਹੇ ਨੇ ਸਕੂਲ ਅਤੇ ਮੰਡ ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ ਸਭ ਦੇ ਉੱਤੇ ਵਾਹਿਗੁਰੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਚਾਹ ਕੌਫੀ ਅਤੇ ਮੈਨੂੰ ਉਹ ਯਾਦ ਆ ਗਿਆ ਸੱਚ ਆਪਣੇ ਇਹਨਾਂ ਸ਼ਹਿਰਾਂ ਦੇ ਮੈਸੇਜ ਤੋਂ ਬਲਜੀਤ ਜੀ ਦੇ ਮੈਸੇਜ ਤੋਂ ਵੀ ਆਪਣਾ ਪਰਵਾਨੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਈਏ ਆਪਣਾ ਆ ਗਿਆ
2: ਸ਼ਨੀਵਾਰ ਨੂੰ ਪਰਵਾਨੇ ਸ਼ਾਮੀ 6:30 ਸਟਾਰਟ ਕਰ ਰਹੇ ਹਾਂ ਆਪਾਂ ਲਾਇਬ੍ਰੇਰੀ ਐਟ ਡੌਕਸ 'ਚ ਅਤੇ ਟਿਕਟਾਂ ਹਜੇ ਵੀ ਲਾਈਵ ਨੇ ਅਤੇ ਆਪਣਾ ਪਹਿਲਾ ਜਿਹੜਾ ਸੈਕਸ਼ਨ ਆ ਆਪਾਂ ਉਹ ਪੂਰਾ ਦਾ ਪੂਰਾ ਸੋਲਡ ਆਊਟ ਕਰਤਾ ਸੋ ਥੈਂਕ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਟਿਕਟਸ ਲਿੱਤੀਆਂ ਥੈਂਕਸ ਅਲੋਟ ਪਰ ਹੁਣ ਵੀ ਹੋਰ ਵੀ ਆਪਣੇ ਕੋਲ ਇੱਕ ਪ੍ਰੋਪਰ ਸੈਕਸ਼ਨ ਦੀ ਟਿਕਟਸ ਓਪਨ ਨੇ ਸੋ ਇਫ ਐਨੀ ਵਨ ਇਜ਼ ਇੰਟਰਸਟਡ ਅਤੇ ਆਪਣਾ ਸਾਡੇ ਪੇਜਸ ਦੇ ਉੱਪਰ ਬਾਇਓ ਦੇ ਉੱਪਰ ਇੰਸਟਾ ਦੇ ਬਾਇਓ ਦੇ ਉੱਪਰ ਅਤੇ ਆਪਣਾ ਫੇਸਬੁੱਕ ਦੇ ਉੱਪਰ ਈਵੈਂਟ ਬ੍ਰਾਈਡ ਦੇ ਉੱਪਰ ਵੀ ਲਿੰਕ ਬਣਿਆ ਪਿਆ ਟਿਕਟਸ ਲੈ ਸਕਦੇ ਨੇ ਅਤੇ ਬਾਕੀ ਜੇ ਜ਼ਿਆਦਾ ਵਧੇਰੀ ਜਾਣਕਾਰੀ ਚਾਹੀਦੀ ਤਾਂ ਮੈਸੇਜ ਕਰੋ ਬਾਈ
1: ਜੀ ਬਿਲਕੁਲ ਜੀ ਅਤੇ ਪਰਵਾਨੇ ਦੇ ਵਿੱਚ ਪਾਉਂਦੇ ਹਾਂ ਸਾਂਝਾ ਬਿਲਕੁਲ ਜਿੱਦਾਂ ਆਪਾਂ ਇੱਥੇ ਅਤੇ ਉੱਥੇ ਫਰਕ ਇਹ ਹੋਈ ਆ ਵੀ ਉੱਥੇ ਆਪਾਂ ਮਿਲ ਕੇ ਅਤੇ
2: ਫੇਸ ਟੂ ਫੇਸ ਪ੍ਰੋਪਰ ਮਹਿਫਲ ਲੱਗੇ ਹੋਏ ਉਹਦੀ ਹੈ ਨਾ
1: ਹਰਜੀਤ ਸਿੰਘ ਖਾਲਸਾ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਨੇ ਕਿ ਤ੍ਰਿਪਤ ਵੀਰ ਐਂਡ ਹਰਭਗਤ ਸਿੰਘ ਸੋਰੀ ਮੈਂ ਹਾਂ ਹਰਭਗਤ ਸਿੰਘ ਬੈਸਟ ਆਫ ਲੱਕ ਉਹਨਾਂ ਨੂੰ ਫੋਰ ਅਥਲੀਟ ਕੰਪੀਟੀਸ਼ਨ ਦੇ ਲਈ ਅੱਛਾ
2: ਕੰਪੀਟੀਸ਼ਨ
1: ਹਾਂਜੀ ਸਾਡੇ ਵੱਲੋਂ ਵੀ ਗੁੱਡ ਵਿਸ਼ੇ ਜੀ
2: ਗੁੱਡ ਵਿਸ਼ੇ
1: ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਮਤਲਬ ਖਿੱਚ ਕੇ ਰੱਖਣ ਅਤੇ ਕੰਮ ਅਤੇ ਕਾਮਯਾਬੀਆਂ ਹਾਸਲ ਕਰਨ ਖੂਬ ਮਿਹਨਤ ਕਰਨ ਅਤੇ ਗੁੱਡ ਲੱਕ ਬਈ ਸਾਡੇ ਵੱਲੋਂ
2: ਵੈਰੀ ਵੈਰੀ ਬੈਸਟ ਆਫ ਲੱਕ ਗੋਲਡ ਅਤੇ ਗੋਲਡ ਜਿੱਤੋ ਬਈ
1: ਜੀ ਤ੍ਰਿਪਤ ਵੀਰ ਅਤੇ ਹਰਭਗਤ ਜੇ ਅਤੇ ਤੁਹਾਨੂੰ ਗੁੱਡ ਲੱਕ ਬਈ ਸਾਡੇ ਸਾਰਿਆਂ ਵੱਲੋਂ ਥੈਂਕ ਯੂ ਅਤੇ ਬਲਜੀਤ ਵਾਲੀਆ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਿਡਨੀ ਤੋਂ ਕਹਾਣੀ ਕਹਿੰਦੇ ਕਿ ਵਧੀਆ ਲੱਗਿਆ ਜੀ ਜਤਿੰਦਰ ਪਾਲ ਜੀ ਧੰਨਵਾਦ ਤੁਹਾਡਾ ਸੁਖਵਿੰਦਰ ਭੈਣ ਜੀ ਧੰਨਵਾਦ ਦੇਸ਼ਬੰਦ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨ ਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ
1: ਅਤੇ ਇਹ ਕਹਿੰਦੇ ਨੇ ਕਿ ਤੁਹਾਡਾ ਵਧੀਆ ਵਧੀਆ ਦਿਨ ਰਹੇ ਅਤੇ ਉੱਤਮ ਰਹੇ ਅਤੇ ਇੰਜੋਏ ਕਰੋ ਅੱਜ ਦਾ ਦਿਨ ਧੰਨਵਾਦ ਅਤੇ ਜਿਮੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਅਤੇ ਅੰਮ੍ਰਿਤ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੰਗਰੇਜ਼ੀ ਵੀ ਬੜੀ ਅਜੀਬ ਗਰੀਬ ਭਾਸ਼ਾ ਹੈ ਜੈਸੇ ਕਾਰ ਜਾਂ ਬਾਏ ਰੋਡ ਭੇਜੇ ਜਾਣੇ ਵਾਲੇ ਪਾਰਸਲ ਕੋ ਅੰਗਰੇਜ਼ੀ ਮੈਂ ਕਹਿਤੇ ਹੈ ਸ਼ਿਪਮੈਂਟ ਔਰ ਸ਼ਿਪ ਸੇ ਭੇਜੇ ਜਾਣੇ ਵਾਲੇ ਪਾਰਸਲ ਕੋ ਕਹਿਤੇ ਹੈ ਕਾਰਗੋ
2: ਗੱਲ ਤਾਂ ਠੀਕ ਹੈ
1: ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ 1674 AM

ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 6 ਅਗਸਤ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ, ਔਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਖਬਰਾਂ ਨੇ, ਖਾਸ ਤੌਰ ਦੇ ਉੱਤੇ ਫੈਡਰਲ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਂਝੀਆਂ। ਇਰਾਨ ਨੇ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਹੁਣ ਇੱਕ ਨਵਾਂ ਦਾਅਵਾ ਕੀਤਾ ਹੈ, ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਜਹਾਜ਼ਾਂ ਦੀ ਆਵਾਜਾਈ ਦੇ ਲਈ ਇੱਕ ਨਵੇਂ ਰੂਟ ਦੇ ਉੱਤੇ ਓਮਾਨ ਦੇ ਨਾਲ ਇਰਾਨ ਨੇ ਸਹਿਮਤੀ ਬਣਾ ਲਈ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਹੈ ਕਿ ਇਹ ਸਮਝੌਤਾ ਆਖਰੀ ਗੇੜ ਦੇ ਵਿੱਚ ਹੈ, ਹਾਲਾਂਕਿ ਉਹਨਾਂ ਨੇ ਇਸ ਦੇ ਬਾਰੇ ਵਧੇਰੇ ਜਾਣਕਾਰੀ ਸਾਂਝਾ ਨਹੀਂ ਕੀਤੀ। ਖਾਸ ਗੱਲ ਇਹ ਹੈ ਕਿ ਇਰਾਨ ਤੇ ਓਮਾਨ ਦੇ ਦਰਮਿਆਨ ਹੋਏ ਇਸ ਸਮਝੌਤੇ 'ਚ ਅਮਰੀਕਾ ਕੋਈ ਵੀ ਧਿਰ ਸ਼ਾਮਲ ਨਹੀਂ ਹੈ, ਨਾ ਹੀ ਕੋਈ ਧਿਰ ਇਸ ਕਿਸਮ ਦੀ ਅਮਰੀਕਾ ਨੂੰ ਬਣਾਇਆ ਗਿਆ ਸੀ। ਬਕਾਈ ਨੇ ਸਪਸ਼ਟ ਕੀਤਾ ਹੈ ਕਿ ਓਮਾਨ ਦੇ ਨਾਲ ਹੋਏ ਇਸ ਸਮਝੌਤੇ ਦਾ ਇਹ ਮਤਲਬ ਨਹੀਂ ਹੈ ਕਿ ਹੌਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੋ ਗਿਆ। ਉਹਨਾਂ ਦੋਸ਼ ਲਗਾਇਆ ਕਿ ਅਮਰੀਕਾ ਦੀ ਤਰਫ ਤੋਂ ਇਰਾਨੀ ਬੰਦਰਗਾਹਾਂ ਦੀ ਨੇਵੀ ਦੇ ਨਾਲ, ਨੇਵੀ ਦੀ ਵਰਤੋਂ ਦੇ ਨਾਲ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਹੋਰਨਾਂ ਹਮਲਾਵਰ ਕਾਰਵਾਈਆਂ ਨੇ ਇਸ ਖੇਤਰ ਦੀ ਸੁਰੱਖਿਆ ਨੂੰ ਹਾਲੇ ਵੀ ਪ੍ਰਭਾਵਿਤ ਕੀਤਾ ਹੋਇਆ। ਉੱਥੇ ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਵਾਦੀ ਨੇ ਸਰਕਾਰੀ ਖਬਰ ਏਜੰਸੀ IRNA ਦੇ ਹਵਾਲੇ ਦੇ ਨਾਲ ਦੱਸਿਆ ਕਿ ਨਵਾਂ ਸਮੁੰਦਰੀ ਰਸਤਾ ਫਿਲਹਾਲ ਅਸਥਾਈ ਹੋਏਗਾ, ਟੈਂਪਰੇਰੀ ਹੋਏਗਾ। ਇਸ ਦੇ ਵਿੱਚ ਦੋ ਤੋਂ ਚਾਰ ਮਹੀਨਿਆਂ ਤੱਕ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ, ਪਰ ਅੱਗੇ ਦੀ ਵਿਚਾਰਧਾਰਾ ਦੇ ਉੱਤੇ ਫਿਲਹਾਲ ਗੱਲਬਾਤ ਹੋਣੀ ਹੈ। ਅਮਰੀਕਾ ਅਤੇ ਓਮਾਨ ਦੀ ਤਰਫ ਤੋਂ ਇਸ ਪ੍ਰਸਤਾਵ ਦੇ ਉੱਤੇ ਹਾਲੇ ਤੱਕ ਕੋਈ ਵੀ ਅਧਿਕਾਰਕ ਟਿੱਪਣੀ ਨਹੀਂ ਦਿੱਤੀ ਗਈ ਹੈ, ਕੇਵਲ ਇਰਾਨ ਦੀ ਟਿੱਪਣੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੌਰਮੁਜ਼ ਸਟ੍ਰੇਟ ਨੂੰ ਜਲਦ ਨਾ ਖੋਲ੍ਹਿਆ ਗਿਆ ਤਾਂ ਇਰਾਨ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਹੋਵੇਗੀ। ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਅਗਲੀਆਂ ਕੁਝ ਖਬਰਾਂ ਸਾਂਝੀਆਂ ਕਰ ਲਈਏ। ਸਭ ਤੋਂ ਪਹਿਲਾਂ ਖਬਰ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ, ਜਿੱਥੇ ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਦੇ ਵਿੱਚ ਸਿੱਧੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਭਾਰਤ ਦੇ ਖਿਲਾਫ਼ ਬਾਂਗਲਾਦੇਸ਼ ਨੇ ਇਤਰਾਜ਼ ਦਰਜ ਕਰਵਾਇਆ। ਬਾਂਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਸ਼ੇਖ ਹਸੀਨਾ ਅਤੇ ਉਸਦੇ ਸਹਿਯੋਗੀਆਂ ਨੂੰ ਬਾਂਗਲਾਦੇਸ਼ ਦੇ ਖਿਲਾਫ਼ ਔਰ ਇੱਥੋਂ ਦੇ ਇਸ ਦੇਸ਼ ਦੇ ਲੋਕਾਂ ਦੇ ਖਿਲਾਫ਼ ਮਜ਼ਾਕ ਉਡਾਉਣ ਦੇ ਲਈ ਸਹਿਮਤੀ ਕਿਉਂ ਦਿੱਤੀ ਗਈ। ਇਸ ਵਰਚੁਅਲ ਪ੍ਰੈਸ ਕਾਨਫਰੰਸ ਦੇ ਵਿੱਚ ਬਾਂਗਲਾਦੇਸ਼ ਦੇ ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਵੀ ਦੇਖੇ ਗਏ ਸੀ ਔਰ ਇਸ ਤੋਂ ਬਾਅਦ ਉਹਨਾਂ ਦੇ ਘਰ ਦੇ ਉੱਤੇ, ਬਾਂਗਲਾਦੇਸ਼ ਦੇ ਵਿੱਚ ਜਿਹੜਾ ਢਾਕਾ ਦੇ ਅੰਦਰ ਘਰ ਹੈ ਉਸ ਦੇ ਉੱਤੇ ਬੁੱਧਵਾਰ ਰਾਤ ਹਮਲਾ ਵੀ ਕੀਤਾ ਗਿਆ। ਬਾਂਗਲਾਦੇਸ਼ ਆਵਾਮੀ ਲੀਗ ਨੇ ਐਕਸ ਦੇ ਉੱਤੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਬਾਂਗਲਾਦੇਸ਼ ਦੇ ਮਸ਼ਹੂਰ ਕ੍ਰਿਕਟ ਆਈਕਨ ਸ਼ਾਕਿਬ ਅਲ ਹਸਨ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਭਿਆਨਕ ਹਮਲਾ ਹੋਇਆ ਔਰ ਇਸ ਪ੍ਰੈਸ ਕਾਨਫਰੰਸ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਹੋਣ ਦਾ ਦਾਅਵਾ ਕੀਤਾ ਗਿਆ, ਜਿਸ ਦੇ ਵਿੱਚ ਵਿਸ਼ਵ ਪ੍ਰਸਿੱਧ ਸਟਾਰ ਕ੍ਰਿਕਟਰ ਨੇ ਸ਼ੇਖ ਹਸੀਨਾ ਦੇ ਨਾਲ ਇਸ ਪ੍ਰੈਸ ਕਾਨਫਰੰਸ 'ਚ ਹਿੱਸਾ ਲਿਆ ਤਾਂ ਉੱਥੋਂ ਦੇ ਕੁਝ ਲੋਕ ਖਫਾ ਹੋ ਗਏ। ਅਵਾਮੀ ਲੀਗ ਦੇ ਬਿਆਨ 'ਚ ਕਿਹਾ ਗਿਆ ਕਿ ਪ੍ਰੈਸ ਕਾਨਫਰੰਸ ਤੋਂ ਪਹਿਲਾਂ BNP ਇਸਲਾਮੀ ਜਮਾਤ ਅਤੇ NCP ਨੇ ਜਨਤਕ ਰੂਪ ਤੋਂ ਇਸ ਕੌਮੀ ਮੀਡੀਆ ਸੰਸਥਾਵਾਂ ਨੂੰ ਚੇਤਾਵਨੀ ਦੇ ਦਿੱਤੀ ਸੀ ਬਾਂਗਲਾਦੇਸ਼ ਦੇ ਅੰਦਰ ਜਿਹੜੀਆਂ ਨੇ ਕਿ ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜੀਆਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਨਾ ਕੀਤਾ ਜਾਵੇ ਜੇਕਰ ਇਸ ਕਿਸਮ ਦੀ ਕੋਈ ਵੀ ਰਿਪੋਰਟ ਜਿਹੜੀ ਉਹ ਪ੍ਰੈਸ ਕਾਨਫਰੰਸ ਭਾਰਤ ਦੇ ਵਿੱਚ ਹੋਈ ਹੈ ਉਸ ਦੇ ਨਾਲ ਜੁੜੀ ਕੋਈ ਰਿਪੋਰਟ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕੀਤੀ ਗਈ ਤਾਂ ਬਾਂਗਲਾਦੇਸ਼ ਦੀ ਅਦਾਲਤਾਂ ਦੇ ਵਿੱਚ ਇਹਨਾਂ ਮੀਡੀਆ ਅਦਾਰਿਆਂ ਦੇ ਖਿਲਾਫ਼ ਮੁਕੱਦਮੇ

ਤੋਂ ਬਾਅਦ ਹੀ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੇ ਨੇ ਪਰ ਜੇਕਰ ਉਹ ਬੰਗਲਾਦੇਸ਼ ਜਾਂਦੇ ਨੇ ਤਾਂ ਇਸ ਸਜ਼ਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹਾਲਾਂਕਿ ਪਿਛਲੇ 2 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਮੀਡੀਅਮ ਦੇ ਰਾਹੀਂ ਚਾਹੇ ਉਹ ਵਰਚੁਅਲ ਮੀਡੀਅਮ ਹੀ ਕਿਉਂ ਨਾ ਹੋਵੇ ਉਹ ਦੁਨੀਆ ਦੇ ਸਾਹਮਣੇ ਪੇਸ਼ ਹੋਏ ਹੋਣ ਸਕਾਟਲੈਂਡ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗਲਾਸਗੋ ਦੇ ਵਿੱਚ ਮੁੱਕ ਕੇ ਗਈਆਂ ਰਾਸ਼ਟਰਮੰਡਲ ਖੇਡਾਂ ਯਾਨੀ ਕਾਮਨਵੈਲਥ ਖੇਡਾਂ ਦੀ ਸਮਾਪਤੀ ਤੋਂ ਬਾਅਦ ਵੀ ਹੁਣ ਕੁਝ ਇੱਕ ਖਿਡਾਰੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਨੇ ਜਾਣਕਾਰੀ ਮੁਤਾਬਕ ਯੁਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ 4 ਮੈਂਬਰ ਕਥਿਤ ਤੌਰ ਤੇ ਲਾਪਤਾ ਹੋ ਗਏ ਨੇ ਮੰਗਲਵਾਰ ਨੂੰ ਆਪਣੀ ਟੀਮ ਦੇ ਨਿਰਧਾਰਿਤ ਵਾਪਸੀ ਸਮੇਂ ਬਾਕੀ ਦਲ ਦੇ ਨਾਲ ਨਹੀਂ ਪਰਤੇ ਇਸ ਦੇ ਨਾਲ ਹੀ ਪਾਕਿਸਤਾਨ ਟੀਮ ਦਾ ਇੱਕ ਮੁੱਕੇਬਾਜ਼ ਵੀ ਲਾਪਤਾ ਦੱਸਿਆ ਜਾ ਰਿਹਾ ਸਕਾਟਲੈਂਡ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਅਜਿਹੇ ਕਈ ਖਿਡਾਰੀਆਂ ਦੇ ਬਾਰੇ ਰਿਪੋਰਟਾਂ ਮਿਲੀਆਂ ਨੇ ਪੁਲਿਸ ਵੱਲੋਂ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਕੋਈ ਵਧੇਰੇ ਜਾਣਕਾਰੀ ਮੀਡੀਆ 'ਚ ਸਾਂਝੀ ਨਹੀਂ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਐਸੀ ਕੋਈ ਘਟਨਾ ਵਾਪਰੀ ਹੋਵੇ ਇਸ ਤੋਂ ਪਹਿਲਾਂ ਵੀ ਕਾਮਨਵੈਲਥ ਖੇਡਾਂ ਜਦੋਂ ਵਿਕਸਿਤ ਮੁਲਕਾਂ ਦੇ ਵਿੱਚ ਹੁੰਦੀਆਂ ਨੇ ਤਾਂ ਖਿਡਾਰੀਆਂ ਵੱਲੋਂ ਸ਼ਰਨ ਮੰਗਣ ਯਾਨੀ ਰਿਫਿਊਜ ਲੈਣ ਜਾਂ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਨੇ 2018 'ਚ ਆਸਟ੍ਰੇਲੀਆ ਦੇ ਅੰਦਰ ਗੋਲਡ ਕੋਸਟ ਦੇ ਅੰਦਰ ਜਿਹੜੀਆਂ ਖੇਡਾਂ ਹੋਈਆਂ ਸੀ ਜਾਂ ਉਸ ਤੋਂ ਪਹਿਲਾਂ ਵੀ ਗਲਾਸਗੋ ਦੇ ਵਿੱਚ 2014 'ਚ ਖੇਡਾਂ ਹੋ ਚੁੱਕੀਆਂ ਨੇ ਉਦੋਂ ਵੀ ਇਸ ਕਿਸਮ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਬਹਿਰਾਲ ਰਾਸ਼ਟਰਮੰਡਲ ਖੇਡਾਂ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ 74 ਦੇਸ਼ਾਂ ਦੇ ਲਗਭਗ 3000 ਖਿਡਾਰੀਆਂ ਨੇ ਗਲਾਸਗੋ ਦੇ ਵਿੱਚ ਇਹਨਾਂ ਖੇਡਾਂ ਦੇ ਅੰਦਰ ਸ਼ਿਰਕਤ ਕੀਤੀ ਸੀ ਉੱਥੇ ਹੀ ਭਾਰਤ ਸਰਕਾਰ ਦੀ ਤਰਫ ਤੋਂ ਲੋਕ ਸਭਾ ਦੇ ਵਿੱਚ ਸੂਚਿਤ ਕੀਤਾ ਗਿਆ ਧਰਤੀ ਦੇ ਹੇਠਲੇ ਪੰਧ ਯਾਨੀ ਲੋਅਰ ਆਰਬਿਟ ਦੇ ਵਿੱਚ ਮੌਜੂਦ 22 ਦੇ ਕਰੀਬ ਭਾਰਤੀ ਉਪਗ੍ਰਹਿਆਂ 'ਚੋਂ 20 ਦੇ ਪੁਲਾੜ ਦੇ ਵਿੱਚ ਮੌਜੂਦ ਮਲਬੇ ਦੇ ਟਕਰਾਉਣ ਦੇ ਨਾਲ ਭਾਰੀ ਖਤਰਾ ਪੈਦਾ ਹੋਣ ਦੀਆਂ ਜਿਹੜੀਆਂ ਖ਼ਬਰਾਂ ਸਾਂਝੀਆਂ ਹੋਈਆਂ ਸੀ ਉਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਇਸ ਬਾਬਤ ਇੱਕ ਲਿਖਤੀ ਜਵਾਬ ਦਿੱਤਾ ਗਿਆ ਪ੍ਰਿਥਵੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਧਰਤੀ ਦੇ ਲੋਅਰ ਆਰਬਿਟ ਯਾਨੀ ਹੇਠਲੇ ਪੰਧ ਦੇ ਵਿੱਚ 2000 ਕਿਲੋਮੀਟਰ ਤੋਂ ਵੀ ਘੱਟ ਚਾਹੀਦਾ ਇਹਨੂੰ ਲੋਅਰ ਆਰਬਿਟ ਮੰਨਿਆ ਜਾਂਦਾ ਇਸ ਦੇ ਵਿੱਚ ਉਪਗ੍ਰਹਿਆਂ ਦੇ ਟਕਰਾਉਣ ਦਾ ਇੱਕ ਵੱਡਾ ਖਤਰਾ ਪੈਦਾ ਹੋ ਗਿਆ ਕਿਉਂਕਿ ਇਸ ਖੇਤਰ ਦੇ ਵਿੱਚ ਪੁਲਾੜੀ ਮਲਬਾ ਯਾਨੀ ਕਿ ਸਪੇਸ ਡੈਬਰੀਜ਼ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਇਸ ਸਾਲ ਦੇ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਨੇ ਯਾਨੀ ਇਸਰੋ ਨੇ ਉਪਗ੍ਰਹਿਾਂ ਨੂੰ ਟਕਰਾਉਣ ਤੋਂ ਬਚਾਉਣ ਦੇ ਲਈ 9 ਵਾਰ ਉਪਗ੍ਰਹਿਾਂ ਦੇ ਪੰਧ ਦੇ ਵਿੱਚ ਤਬਦੀਲੀ ਕੀਤੀ ਹੈ 2025 ਦੇ ਵਿੱਚ 20 ਵਾਰ ਅਜਿਹਾ ਕੀਤਾ ਗਿਆ ਸੀ ਟੱਕਰ ਤੋਂ ਬਚਣ ਦੇ ਅਭਿਆਸ ਨੂੰ ਕੋਲਾਈਜਨ ਅਵਾਇਡੈਂਸ ਮੈਨਿਊਵਰ ਕਿਹਾ ਜਾਂਦਾ ਹੈ ਜੋ ਕਿ ਪਹਿਲਾਂ ਇੱਕ ਯੋਜਨਾਬੱਧ ਆਰਬਿਟਲ ਤਕਨੀਕ ਹੈ ਜਿਸ ਦੇ ਚੱਲਦਿਆਂ ਪੁਲਾੜ ਦੇ ਵਿੱਚ ਦੋ ਚੀਜ਼ਾਂ ਆਪਸ 'ਚ ਟਕਰਾਉਣ ਤੋਂ ਬਚਾਈਆਂ ਜਾਂਦੀਆਂ ਨੇ ਭਾਰਤ ਦੇ ਉੱਤੇ ਹੀ ਇਹ ਸਾਰਾ ਖਰਚ ਆਉਂਦਾ ਹੈ ਜਦੋਂ ਭਾਰਤ ਆਪਣੇ ਉਪਗ੍ਰਹਿਾਂ ਨੂੰ ਬਚਾਉਂਦਾ ਹੈ ਆਪਸ 'ਚ ਟਕਰਾਉਣ ਤੋਂ ਉਧਰ ਭਾਰਤ ਲਗਾਤਾਰ ਪੁਲਾੜ ਦੇ ਵਿੱਚ ਆਪਣੀ ਪਕੜ ਮਜ਼ਬੂਤ ਵੀ ਕਰ ਰਿਹਾ ਇਸਰੋ ਯਾਨੀ ਕਿ ਭਾਰਤ ਦੀ ਸਪੇਸ ਏਜੰਸੀ ਦੀ ਤਰਫ ਤੋਂ ਬਹੁਤ ਸਾਰੇ ਸੈਟੇਲਾਈਟ ਪੁਲਾੜ ਦੇ ਵਿੱਚ ਭੇਜੇ ਜਾ ਰਹੇ ਨੇ ਔਰ ਆਪਣਾ ਸਪੇਸ ਸਟੇਸ਼ਨ ਬਣਾਉਣ ਦੇ ਲਈ ਵੀ ਇੱਕ ਮਿਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਦੱਸ ਦਈਏ ਕਿ ਮਨੁੱਖ ਰਹਿਤ ਮਿਸ਼ਨ ਯਾਨੀ ਗਗਨਯਾਨ ਜਿਹੜਾ ਭਾਰਤ ਦੀ ਤਰਫ ਤੋਂ ਲਾਂਚ ਹੋਣਾ ਉਸ ਨੂੰ ਲੈ ਕੇ ਵੀ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤਾ ਗਿਆ ਸਰਕਾਰ ਨੇ ਦੱਸਿਆ ਕਿ ਇਸਰੋ 2035 ਤੱਕ ਭਾਰਤ ਦਾ ਆਪਣਾ ਸਪੇਸ ਸਟੇਸ਼ਨ ਪੁਲਾੜ ਦੇ ਵਿੱਚ ਸਥਾਪਿਤ ਕਰ ਦੇਗਾ ਜਿੱਥੋਂ ਅਲੱਗ ਅਲੱਗ ਪੁਲਾੜੀ ਉਪਗ੍ਰਹਿਾਂ ਨੂੰ ਲਾਂਚ ਕੀਤਾ ਜਾ ਸਕੇਗਾ ਯਾਨੀ ਧਰਤੀ ਤੋਂ ਇਹਨਾਂ ਲਾਂਚਿੰਗਸ ਨੂੰ ਘੱਟ ਤੋਂ ਘੱਟ ਕੀਤਾ ਜਾਏਗਾ ਭਾਰਤ ਦੇ ਇਸ ਕਾਫੀ ਮਹੱਤਵਪੂਰਨ ਗਗਨਯਾਨ ਮਿਸ਼ਨ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦੇ ਉੱਤੇ ਲਗਾਤਾਰ ਕੰਮ ਚੱਲ ਰਹੇ ਨੇ ਗਗਨਯਾਨ ਮਿਸ਼ਨ ਦੀ ਤਿਆਰੀ ਦੇ ਬਾਰੇ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਹਿਊਮਨ ਰੇਟਿਡ ਲਾਂਚ ਵਹੀਕਲ ਯਾਨੀ HLVM-3 ਸਾਰੇ ਪ੍ਰੋਪਲੂਸ਼ਨ ਸਟੇਜ ਤੇ ਸਟਰਕਚਰ ਦਾ ਡਿਵੈਲਪਮੈਂਟ ਪੂਰਾ ਕਰ ਲਿਆ ਗਿਆ ਔਰ ਜ਼ਰੂਰੀ ਗਰਾਊਂਡ ਟੈਸਟਿੰਗ ਵੀ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਥਰਮਲ ਪ੍ਰੋਟੈਕਸ਼ਨ ਸਿਸਟਮ ਡਿਸੈਲੀਰੇਸ਼ਨ ਸਿਸਟਮ ਕਰੂ ਮੋਡਿਊਲ ਤੇ ਹੋਰ ਬਹੁਤ ਸਾਰੇ ਸਿਸਟਮ ਜਿਹੜੇ ਨੇ ਉਹ ਡਿਵੈਲਪ ਕੀਤੇ ਜਾ ਰਹੇ ਨੇ ਇਸਰੋ ਨੇ ਗਗਨਯਾਨ ਮਿਸ਼ਨ ਦੇ ਲਈ ਜ਼ਰੂਰੀ ਫੈਸਿਲਿਟੀਜ਼ ਵੀ ਤਿਆਰ ਕਰ ਲਈਆਂ ਨੇ ਇਸ ਦੇ ਵਿੱਚ ਆਰਬਿਟਲ ਮੋਡਿਊਲ ਦੇ ਲਈ ਜਿਹੜੀ ਇੱਕ ਤਿਆਰੀ ਕੀਤੀ ਜਾਂਦੀ ਹੈ ਉਹ ਫੈਸਿਲਿਟੀ ਨੂੰ ਤਿਆਰ ਕਰ ਲਿਆ ਗਿਆ ਗਗਨਯਾਨ ਕੰਟਰੋਲ ਸੈਂਟਰ ਤਿਆਰ ਕਰ ਲਿਆ ਗਿਆ ਗਗਨਯਾਨ ਕੰਟਰੋਲ ਫੈਸਿਲਿਟੀ ਅਤੇ ਪੁਲਾੜ ਦੇ ਵਿੱਚ ਜਿਹੜੇ ਇਸ ਕਿਸਮ ਦੇ ਯਾਤਰੀ ਜਾਣਗੇ ਉਹਨਾਂ ਦੀ ਟ੍ਰੇਨਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਅਗਲੀਆਂ ਖ਼ਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝੀਆਂ ਕਰੀਏ ਅਤੇ ਸਿਆਸਤ ਦੇ ਨਾਲ ਜੁੜੀਆਂ ਖ਼ਬਰਾਂ ਸਭ ਤੋਂ ਪਹਿਲਾਂ ਪ੍ਰਯਾਗਰਾਜ ਤੋਂ ਖ਼ਬਰ ਜਿੱਥੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੇ ਇੱਕ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਪ੍ਰਯਾਗਰਾਜ ਦੇ ਵਿੱਚ ਕਾਇਸਥ ਪਾਠਸ਼ਾਲਾ ਦੀ ਤਰਫ ਤੋਂ 8 ਅਗਸਤ ਨੂੰ ਕਾਂਗਰਸ ਦੇ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਦੇ ਖੇਡ ਮੈਦਾਨ ਨੂੰ ਬੁੱਕ ਕੀਤਾ ਗਿਆ ਸੀ ਪਰ ਹੁਣ ਕਾਇਸਥ ਪਾਠਸ਼ਾਲਾ ਦੀ ਤਰਫ ਤੋਂ ਦੱਸਿਆ ਗਿਆ ਇੱਕ ਚਿੱਠੀ ਦੇ ਵਿੱਚ ਕਿ ਕਾਲਜ ਦੇ ਪ੍ਰਿੰਸੀਪਲ ਨੇ ਇਲਾਹਾਬਾਦ ਹਾਈਕੋਰਟ ਦੇ 14 ਅਗਸਤ 2025 ਦੇ ਆਦੇਸ਼ ਦਾ ਜ਼ਿਕਰ ਕਰਦੇ ਹੋਇਆਂ ਚਿੰਤਾ ਜਤਾਈ ਹੈ ਕਿ ਇਸ ਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੇਡਾਂ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ 'ਤੇ ਅਸਰ ਪੈ ਸਕਦਾ

ਇਸ ਕਰਕੇ ਰਾਹੁਲ ਗਾਂਧੀ ਦੇ ਉਸ ਪ੍ਰੋਗਰਾਮ ਨੂੰ ਰੱਦ ਕੀਤਾ ਜਾਂਦਾ ਹੈ। ਸ਼ਹਿਰ ਦੀ ਕਾਂਗਰਸ ਕਮੇਟੀ ਦੇ ਪ੍ਰਮੁੱਖ ਨੂੰ ਵੀ ਇਸ ਕਿਸਮ ਦੀ ਇੱਕ ਚਿੱਠੀ ਭੇਜੀ ਗਈ ਹੈ। ਇਸ ਦੇ ਵਿੱਚ ਲਿਖਿਆ ਗਿਆ ਕਿ ਪ੍ਰੋਗਰਾਮ ਦੇ ਕਾਰਨ ਸਕੂਲ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ, ਨਾਲੇ ਬਰਸਾਤ ਦੇ ਪਾਣੀ ਦੇ ਨਾਲ ਖੇਡ ਦਾ ਮੈਦਾਨ ਖਰਾਬ ਵੀ ਹੋ ਸਕਦਾ ਹੈ, ਜਿਸ ਨੂੰ ਠੀਕ ਕਰਨ ਦੇ ਵਿੱਚ ਬਹੁਤ ਸਮਾਂ ਤੇ ਮਿਹਨਤ ਲੱਗੀ ਜਾਈ। ਇਸ ਕਰਕੇ ਇਸ ਸਕੂਲ ਦੇ ਵਿੱਚ ਬਾਕੀ ਗਤੀਵਿਧੀਆਂ ਦੇ ਅੰਦਰ ਕੋਈ ਅੜਿੱਕਾ ਨਾ ਆਵੇ, ਇਸ ਪ੍ਰੋਗਰਾਮ ਨੂੰ ਰੱਦ ਕੀਤਾ ਜਾਂਦਾ। ਹਾਈਕੋਰਟ ਦੇ ਹੁਕਮ ਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਇਆਂ ਪ੍ਰੋਗਰਾਮ ਨੂੰ ਬਰਸਾਤ ਤੋਂ ਬਾਅਦ ਛੁੱਟੀਆਂ ਦੇ ਸਮੇਂ ਆਯੋਜਿਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇਹਨਾਂ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਫਿਲਹਾਲ ਕਾਂਗਰਸ ਦੀ ਤਰਫ ਤੋਂ ਦੋਸ਼ ਮੜੇ ਜਾ ਰਹੇ ਨੇ ਕਿ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਤੋਂ ਮੋਦੀ ਸਰਕਾਰ ਡਰ ਚੁੱਕੀ ਹੈ। ਉਧਰ ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਤੇ JSSC ਦੇ ਵਿੱਚ ਜਿਹੜੀਆਂ ਪ੍ਰੀਖਿਆਵਾਂ ਹੋਈਆਂ ਸੀ ਉਹਨਾਂ ਦੇ ਵਿੱਚ ਹੋਈਆਂ ਗੜਬੜੀਆਂ ਦੇ ਖਿਲਾਫ ਅੰਦੋਲਨ ਚੱਲ ਰਿਹਾ। ਵਿਦਿਆਰਥੀ ਨੇਤਾ ਰਵਿੰਦਰ ਪਾਸਵਾਨ ਨੇ ਬੁੱਧਵਾਰ ਦੇ ਦਿਨ ਕਿਹਾ ਕਿ ਸਰਕਾਰ ਅੰਦੋਲਨਕਾਰੀਆਂ ਦੇ ਵਫਦ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਪਾਸਵਾਨ ਨੇ ਦੱਸਿਆ ਕਿ ਅਸੀਂ SDO ਦੇ ਜ਼ਰੀਏ ਸਰਕਾਰ ਤੱਕ ਸੁਨੇਹਾ ਪਹੁੰਚਾ ਦਿੱਤਾ ਔਰ ਆਪਣੇ ਵਫਦ ਦੇ ਮੈਂਬਰਾਂ ਦੀ ਚੋਣ ਕਰ ਲਈ ਹੈ। ਹਾਲਾਂਕਿ ਟੀਮ ਦੇ ਵਿੱਚ ਕਿਹਨਾਂ ਲੋਕਾਂ ਨੂੰ ਚੁਣਿਆ ਜਾਣਾ ਇਸ ਦੇ ਬਾਰੇ ਹਾਲੇ ਮੀਡੀਆ ਦੇ ਵਿੱਚ ਜਾਣਕਾਰੀਆਂ ਸਾਹਮਣੇ ਨਹੀਂ ਆਈਆਂ। ਘੱਟੋ ਘੱਟ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਸਾਡੇ ਤੱਕ ਉਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਵਿਦਿਆਰਥੀ ਨੇਤਾ ਦਵਿੰਦਰ ਨਾਥ ਮਹਿਤੋ ਨੇ ਇਸ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਜਿਹੜੀ ਕੀਤੀ ਹੋਈ ਸੀ ਉਸ ਮਾਮਲੇ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਹੁਣ ਇਹ ਵੀ ਖਬਰਾਂ ਭਾਰਤ ਦੇ ਵਿੱਚ ਸਾਹਮਣੇ ਆਈਆਂ ਨੇ ਕਿ ਉਹਨਾਂ ਨੇ ਹੜਤਾਲ ਤੋੜ ਦਿੱਤੀ ਹੈ। ਕਿਹਾ ਗਿਆ ਹੈ ਕਿ ਮਹਿਤੋ ਨੇ ਜਿਹੜਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਵਿੱਚ ਜਿਹੜੇ ਸੋਨਮ ਵਾਂਗਚੁਕ ਸੀ ਉਹਨਾਂ ਦੇ ਨਾਲ ਹੋਈ ਫੋਨ 'ਤੇ ਗੱਲਬਾਤ ਤੋਂ ਬਾਅਦ ਇਸ ਹੜਤਾਲ ਨੂੰ ਤੋੜਿਆ ਹੈ। ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਜਿੱਥੇ ਲੇਬਰ ਪਾਰਟੀ ਦੇ MP ਐਡ ਹਿਊਸਿਕ ਦਾ ਅੱਜ ਦੇ ਦਿਨ ਇੱਕ ਸੜਕੀ ਹਾਦਸੇ ਦੇ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਹਾਸਲ ਹੋਇਆ। ਹਾਲਾਂਕਿ ਇਹ ਹਾਦਸਾ ਕੱਲ੍ਹ ਸ਼ਾਮ ਵੇਲੇ ਵਾਪਰਿਆ ਸੀ। ਦੱਸ ਦਈਏ ਕਿ ਵੈਸਟਰਨ ਸਿਡਨੀ ਦੀ ਇਹ ਸੀਟ ਜਿਹੜੀ ਸ਼ਿਫਲੀ ਕਿਹਾ ਜਾਂਦਾ ਇੱਥੋਂ MP ਬਣ ਕੇ ਆਉਂਦੇ ਨੇ, ਚੁਣ ਕੇ ਆਉਂਦੇ ਨੇ ਐਡ ਹਿਊਸਿਕ। ਭਾਰਤੀ ਭਾਈਚਾਰੇ ਦੇ ਨਾਲ ਇਹਨਾਂ ਦੀ ਚੰਗੀ ਸਾਂਝ ਹੈ। M7 ਦੇ ਉੱਤੇ ਕੱਲ੍ਹ ਦੇ ਸ਼ਾਮ ਇਹਨਾਂ ਦੀ ਟੈਸਲਾ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ। ਕਿਹਾ ਗਿਆ ਕਿ ਉਸ ਵਕਤ ਐਡ ਹਿਊਸਿਕ ਦੀ ਕੋਈ ਗਲਤੀ ਨਹੀਂ ਸੀ, ਹਾਲਾਂਕਿ ਟੈਸਲਾ ਕਾਰ ਦੇ ਵਿੱਚ ਤਾਂ ਨੁਕਸਾਨ ਹੋਇਆ। ਉਸ ਤੋਂ ਬਾਅਦ ਐਡ ਹਿਊਸਿਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉਹਨਾਂ ਨੂੰ ਵੈਸਟਮੀਡ ਹੋਸਪਿਟਲ ਲਿਜਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਅੱਜ ਦੇ ਦਿਨ ਛੁੱਟੀ ਵੀ ਹਸਪਤਾਲ ਤੋਂ ਦੇ ਦਿੱਤੀ ਗਈ ਹੈ, ਪਰ ਇਸ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਪਾਰਲੀਮੈਂਟਰੀ ਸੈਸ਼ਨ ਦੀਆਂ ਕਾਰਵਾਈਆਂ 'ਚ ਹਾਲ ਫਿਲਹਾਲ ਹਿੱਸਾ ਨਾ ਲਿਆ ਜਾਵੇ, ਸਿਹਤਯਾਬ ਹੋਣ ਦੇ ਵੱਲ ਧਿਆਨ ਦਿੱਤਾ ਜਾਵੇ। ਉਧਰ ਪੁਲਿਸ ਦੀ ਤਰਫ ਤੋਂ ਮਾਮਲੇ ਦੀ ਪੜਤਾਲ ਕੀਤੀ ਗਈ। ਦੱਸ ਦਈਏ ਕਿ ਇਸ ਵਕਤ ਇਹ ਕਿਹਾ ਗਿਆ ਸ਼ੁਰੂਆਤੀ ਪੜਤਾਲ ਦੇ ਵਿੱਚ ਕਿ ਐਡ ਹਿਊਸਿਕ ਦੀ ਕੋਈ ਗਲਤੀ ਨਜ਼ਰ ਨਹੀਂ ਆਉਂਦੀ। ਦੱਸ ਦਈਏ ਕਿ 2010 ਦੇ ਵਿੱਚ ਪਹਿਲੀ ਵਾਰ ਐਡ ਹਿਊਸਿਕ ਪਾਰਲੀਮੈਂਟ ਦੇ ਵਿੱਚ ਚੁਣ ਕੇ ਪਹੁੰਚੇ ਸੀ। ਸ਼ਿਫਲੀ ਦੀ ਸੀਟ ਜਿਹੜੀ ਉਹ ਸਿਡਨੀ ਦੇ ਜ਼ਿਆਦਾਤਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ ਸੀਟ ਹੈ, ਜਿੱਥੇ ਮਾਜ਼ਰਨ ਪਾਰਕ, ਕੁਐਕਰ ਹਿਲਸ ਦੇ ਇਲਾਕੇ, ਮੈਰੀਓਂਗ, ਡੂਨਸਾਈਡ, ਰੂਟੀ ਹਿਲ ਅਤੇ ਮਾਊਂਟਰੀਊਡ ਦੇ ਨਾਲ ਇਹਨਾਂ ਸਬਰਬਸ ਦੇ ਨਾਲ ਬਣੀ ਹੋਈ ਇਹ ਸੀਟ ਹੈ ਜਿੱਥੋਂ ਐਡ ਹਿਊਸਿਕ ਚੁਣ ਕੇ ਆਉਂਦੇ ਨੇ। ਉੱਥੇ ਇੱਕ ਕਰੂਜ਼ ਕਾਰਨੀਵਲ ਜਿਹਦਾ ਨਾਮ ਤੁਸੀਂ ਸ਼ਾਇਦ ਕੋਵਿਡ ਦੇ ਦਿਨਾਂ 'ਚ ਸੁਣਿਆ ਹੋਵੇ। ਜਦੋਂ ਕਾਰਨੀਵਲ ਕਰੂਜ਼ ਆਸਟ੍ਰੇਲੀਆ ਦਾਖਲ ਹੁੰਦਾ ਹੈ ਤਾਂ ਕੋਵਿਡ ਦੇ ਕਿੰਨੇ ਕੇਸ ਲੈ ਕੇ ਆਉਂਦਾ ਹੈ, ਅਤੇ ਫਿਰ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਸ਼ੁਰੂਆਤ ਜਿਹੜੀ ਹੈ ਕਰੋਨਾ ਦੇ ਫੈਲਣ ਦੀ ਆਸਟ੍ਰੇਲੀਆ ਦੇ ਵਿੱਚ ਹੋ ਗਈ ਸੀ। ਸਿਡਨੀ ਦੇ ਵਿੱਚ ਇਹ ਆ ਕੇ ਕਰੂਜ਼ ਰੁਕਿਆ ਸੀ। ਹੁਣ ਇਸ ਕਰੂਜ਼ ਦੇ ਹਵਾਲੇ ਦੇ ਨਾਲ ਅਦਾਰੇ ABC ਨਿਊਜ਼ ਦੀ ਤਰਫ ਤੋਂ ਇੱਕ ਪੜਤਾਲ ਕੀਤੀ ਗਈ ਹੈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਇਸ ਕਰੂਜ਼ ਦੇ ਉੱਤੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਦੇ ਨਾਲ ਬੰਧੂਆ ਮਜ਼ਦੂਰਾਂ ਵਰਗੇ ਹਾਲਾਤ ਹੁੰਦੇ ਨੇ। ਖਾਣ ਨੂੰ ਖਾਣਾ ਜਿਹੜਾ ਉਹ ਬਚਿਆ ਕੁਚਿਆ ਦਿੱਤਾ ਜਾਂਦਾ, ਤਨਖਾਹਾਂ ਵੀ ਬਣਦੀ ਉਜਰਤ ਦੇ ਮੁਤਾਬਕ ਨਹੀਂ ਦਿੱਤੀਆਂ ਜਾਂਦੀਆਂ। ਅਜਿਹੇ ਦੇ ਵਿੱਚ ਕਾਰਨੀਵਲ ਕਰੂਜ਼ ਨਾਮ ਦੀ ਇਹ ਜਿਹੜੀ ਕੰਪਨੀ ਹੈ, ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਪਣੇ ਕਾਮਿਆਂ ਨੂੰ ਬਣਦੀ ਉਜਰਤ ਦੇ ਨਾਲੋਂ ਘੱਟ ਤਨਖਾਹਾਂ ਦੇਣ ਦੇ ਮਾਮਲੇ ਦੇ ਵਿੱਚ ਦੁਨੀਆ ਦੀ ਸਭ ਤੋਂ ਬਦਤਰੀਨ ਕੰਪਨੀ ਬਣ ਚੁੱਕੀ ਹੈ। ਕਾਰਨੀਵਲ ਕਾਰਪੋਰੇਸ਼ਨ ਦੀ ਜੇ ਵੈਬਸਾਈਟ 'ਤੇ ਤੁਸੀਂ ਜਾਵੋ ਤਾਂ ਇਹਨਾਂ ਦੇ ਕੋਲ 90 ਸ਼ਿਪ ਦੱਸੇ ਜਾਂਦੇ ਨੇ। ਇਹਨਾਂ ਦੇ ਵਿੱਚੋਂ ਆਸਟ੍ਰੇਲੀਆ ਦੇ ਲਈ 3 ਫੁੱਲ ਟਾਈਮ ਸ਼ਿਪ ਚੱਲਦੇ ਨੇ, ਕਰੂਜ਼ ਸ਼ਿਪ ਚੱਲਦੇ ਨੇ, ਇਹਨਾਂ 'ਚ ਇਹਨਾਂ ਦੇ ਸਭ ਦੇ ਨਾਮ ਵੀ ਹੁੰਦੇ ਨੇ। ਇੱਕ ਕਰੂਜ਼ ਸ਼ਿਪ ਜਿਸਦਾ ਨਾਮ ਐਡਵੈਂਚਰ ਹੈ, ਇੱਕ ਦਾ ਐਨਕਾਊਂਟਰ ਅਤੇ ਇੱਕ ਦਾ ਸਪਲੈਂਡਰ ਹੈ। ਕਾਰਨੀਵਲ ਆਸਟ੍ਰੇਲੀਆ ਦੇ ਕਰੂਜ਼ ਸ਼ਿਪਸ ਦੇ ਬਾਰੇ ਅਦਾਰੇ ABC ਨੇ ਦਾਅਵਾ ਕੀਤਾ ਹੈ ਕਿ ਇਸ ਦੇ ਉੱਤੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੇ ਅਦਾਰੇ ਦੇ ਨਾਲ ਗੱਲਬਾਤ ਕਰਨ ਦੇ ਦਰਮਿਆਨ ਇਹ ਦੱਸਿਆ ਕਿ ਉਹਨਾਂ ਨੂੰ ਘੱਟੋ ਘੱਟ ਇੱਕ ਦਿਨ ਦੀ ਜਿਹੜੀ ਸ਼ਿਫਟ ਆ ਉਹਦੇ ਵਿੱਚ 12 ਤੋਂ 14 ਘੰਟੇ ਦੀ ਸ਼ਿਫਟ ਲੱਗਦੀ ਹੈ, ਅਤੇ ਉਹਨਾਂ 14 ਘੰਟਿਆਂ ਦੀ ਸ਼ਿਫਟ ਦੇ ਉਹਨਾਂ ਨੂੰ ਸਾਰੇ ਦਿਨ ਦੇ ਵਿੱਚ $23 ਦਿੱਤੇ ਜਾਂਦੇ ਨੇ, ਲਗਭਗ $30 to $33 ਆਸਟ੍ਰੇਲੀਅਨ ਡਾਲਰ ਦੇ ਆਸ ਪਾਸ ਮੰਨ ਸਕਦੇ ਹੋ। ਇਹ 2025 ਦਾ ਇੱਕ ਕੰਟਰੈਕਟ ਕਰਮਚਾਰੀ ਦੀ ਤਰਫ ਤੋਂ ਕਾਰਨੀਵਲ ਕਰੂਜ਼ ਸ਼ਿਪ ਦੀ ਤਰਫ ਤੋਂ ਜਿਹੜਾ ਦਿੱਤਾ ਗਿਆ ਸੀ ਉਹ ਅਦਾਰੇ ABC ਦੇ ਨਾਲ ਸਾਂਝਾ ਵੀ ਕੀਤਾ ਗਿਆ।
ਦੱਸਿਆ ਗਿਆ ਕਿ 12 ਘੰਟਿਆਂ ਦੀ ਫੁੱਲ ਟਾਈਮ ਸ਼ਿਫਟ ਦੇ ਰੋਜ਼ਾਨਾ $2.75 ਹੀ ਕਈ ਵਾਰ ਪ੍ਰਤੀ ਘੰਟੇ ਦੇ ਦਿੱਤੇ ਜਾਂਦੇ ਨੇ ਆਸਟ੍ਰੇਲੀਅਨ ਡਾਲਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਖਾਣ ਪੀਣ ਦੇ ਹਾਲਾਤ ਵੀ ਉਹਨਾਂ ਦੇ ਬੜੇ ਮਾੜੇ ਰੱਖੇ ਜਾਂਦੇ ਨੇ ਇਸ ਦਰਮਿਆਨ ਇਸ ਸਾਰੀਆਂ ਸ਼ਿਕਾਇਤਾਂ ਨੂੰ ਲੈ ਕੇ ਫਿਲਹਾਲ ਕਾਰਨੀਵਲ ਕਰੂਜ਼ ਸ਼ਿਪ ਜਿਹੜੀਆਂ ਬੜੀਆਂ ਮਹਿੰਗੀਆਂ ਟਿਕਟਾਂ ਦੇ ਉੱਤੇ ਤੁਹਾਨੂੰ ਦੁਨੀਆ ਭਰ ਦੇ ਵਿੱਚ ਘੁਮਾਉਂਦਾ ਉਹ ਫਿਲਹਾਲ ਨਿਸ਼ਾਨੇ ਦੇ ਉੱਤੇ ਆ ਗਿਆ ਉਧਰ ਪੌਲਿਨ ਹੈਨਸਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਕਰ ਰਹੀ ਹੈ ਹੁਣ ਤੁਸੀਂ ਖੁਸ਼ ਹੋ ਉਹਨਾਂ ਕਿਹਾ ਕਿ ਮੈਨੂੰ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਸ ਕਿਸਮ ਦਾ ਬਦਲਾਅ ਕਰ ਰਹੀ ਹੈ ਸਰਕਾਰ ਦਾ ਟੀਚਾ 2026-27 ਦੇ ਵਿੱਚ ਪਰਮਾਨੈਂਟ ਮਾਈਗ੍ਰੇਸ਼ਨ ਨੂੰ 1,85,000 ਤੱਕ ਸੀਮਤ ਕਰਨਾ ਹੈ ਜਦਕਿ ਜੇਕਰ ਮੈਂ ਸੱਤਾ 'ਚ ਹੋਵਾਂ ਤਾਂ ਇਸ ਨੂੰ 1,30,000 ਤੱਕ ਸੀਮਤ ਕਰਾਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਮਾਈਗ੍ਰੇਸ਼ਨ ਨੂੰ ਇੰਨਾ ਘੱਟ ਕਰਨ ਦੇ ਨਾਲ ਵਪਾਰਕ ਅਦਾਰਿਆਂ ਨੂੰ ਫਰਕ ਨਹੀਂ ਪਏਗਾ ਤਾਂ ਉਹਨਾਂ ਕਿਹਾ ਕਿ ਮੈਂ ਪਰਵਾਹ ਨਹੀਂ ਕਰਦੀ ਅੰਗਰੇਜ਼ੀ ਦੇ ਵਿੱਚ ਆਈ ਡੋਂਟ ਕੇਅਰ ਵਟ ਪੀਪਲ ਥਿੰਕ ਮੈਂ ਵੀ ਕਿਹਾ ਕਿ ਇਸ ਦੇ ਨਾਲ ਕੁਝ ਬਿਜ਼ਨਸ ਪ੍ਰਭਾਵਿਤ ਹੁੰਦੇ ਨੇ ਤਾਂ ਹੁਣ ਇਸ ਦੇ ਨਾਲ ਕਈਆਂ ਨੂੰ ਆਪਣੇ ਘੱਟ ਪ੍ਰੋਡਕਟ ਵੀ ਵੇਚਣੇ ਪੈਂਦੇ ਨੇ ਤਾਂ ਹੁਣ ਹਾਂ ਯੂਨੀਵਰਸਿਟੀਆਂ ਵੀ ਜੇਕਰ ਇਹ ਕਹਿ ਰਹੀਆਂ ਨੇ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਦੇ ਸਿਰ 'ਤੇ ਚੱਲ ਰਹੀਆਂ ਨੇ ਉਹ ਵੀ ਪ੍ਰਭਾਵਿਤ ਹੁੰਦੀਆਂ ਨੇ ਤਾਂ ਹੁਣ ਮੈਂ ਇਸ ਦੀ ਪਰਵਾਹ ਨਹੀਂ ਕਰਦੀ ਮੇਰੀ ਜਿਸ ਚੀਜ਼ ਦੀ ਪਰਵਾਹ ਉਹ ਹੈ ਕਿ ਆਸਟ੍ਰੇਲੀਅਨ ਲੋਕਾਂ ਦੇ ਸਿਰ ਤੋਂ ਛੱਤ ਨਹੀਂ ਮਿਲਦੀ ਜੇਕਰ ਮਾਈਗ੍ਰੇਸ਼ਨ ਇਸ ਲਿਹਾਜ਼ ਦੇ ਨਾਲ ਚੱਲਦਾ ਰਿਹਾ ਦੱਸ ਦਈਏ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਕਿ ਇਸ ਵਕਤ ਐਕਟਿੰਗ ਪ੍ਰਾਈਮ ਮਿਨਿਸਟਰ ਵੀ ਨੇ ਦੇਸ਼ ਦੇ ਕਿਉਂਕਿ ਪ੍ਰਧਾਨ ਮੰਤਰੀ ਛੁੱਟੀ 'ਤੇ ਨੇ ਤਾਂ ਇਸ ਦਰਮਿਆਨ ਟੌਨੀ ਵਰਕ ਦਾ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਹੋਣਾ ਸੀ ਦੇਸ਼ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਚਰਚਾ ਕੀਤੀ ਜਾਣੀ ਸੀ ਹੌਲੀਡੇ ਵੀਜ਼ਾ ਤੋਂ ਲੈ ਕੇ ਫੈਮਿਲੀ ਵੀਜ਼ਾਸ ਦੇ ਵਿੱਚ ਜਿਹੜੀਆਂ ਕਟੌਤੀਆਂ ਕੀਤੀਆਂ ਜਾਣੀਆਂ ਨੇ ਹਾਲਾਂਕਿ ਬਹੁਤ ਸਾਰੇ ਅੰਦਾਜ਼ੇ ਸ਼ੰਕੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ ਨੇ ਕਿ ਆਸਟ੍ਰੇਲੀਆ ਦੀ ਨਵੀਂ ਪ੍ਰਵਾਸ ਨੀਤੀ ਕੀ ਹੋਏਗੀ ਕਿਸੇ ਨੂੰ ਵੀ ਅਧਿਕਾਰਕ ਤੌਰ ਦੇ ਉੱਤੇ ਰੇਡੀਓ ਹਾਂਜੀ ਦੇ ਇਹਨਾਂ ਖਬਰਾਂ ਦੇ ਬੁਲੇਟਿਨ 'ਚ ਅਸੀਂ ਪੁਸ਼ਟ ਨਹੀਂ ਕਰਦੇ ਸੋਸ਼ਲ ਮੀਡੀਆ 'ਤੇ ਤੁਰ ਰਹੀਆਂ ਉਹ ਖਬਰਾਂ ਨੇ ਜਦ ਤੱਕ ਇਮੀਗ੍ਰੇਸ਼ਨ ਮਿਨਿਸਟਰ ਖੁਦ ਆ ਕੇ ਮੀਡੀਆ ਦੇ ਵਿੱਚ ਇਹ ਜਵਾਬ ਤਲਬੀ ਨਹੀਂ ਕਰਦੇ ਫਿਲਹਾਲ ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਟਾਲੀ ਗਈ ਹੈ ਉਹ ਕੱਲ੍ਹ ਦੇ ਦਿਨ ਯਾਨੀ ਕਿ ਵੀਰਵਾਰ ਦੇ ਦਿਨ ਸਵੇਰ ਵੇਲੇ ਇਸੇ ਹੀ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਯੋਜਿਤ ਕੀਤੀ ਜਾਏਗੀ ਉੱਥੇ ਹੀ ਸਰਕਾਰ ਦੀ ਤਰਫ ਤੋਂ ਇਸ ਪਾਰਲੀਮੈਂਟਰੀ ਸੈਸ਼ਨ ਦੇ ਦਰਮਿਆਨ ਗੈਂਬਲਿੰਗ ਐਡ ਬਿੱਲ ਨੂੰ ਪਾਸ ਕਰਵਾਇਆ ਜਾਣਾ ਇਸ ਨੂੰ ਲੈ ਕੇ ਫਿਲਹਾਲ ਗੱਲਾਂ ਬਾਤਾਂ ਤੁਰ ਰਹੀਆਂ ਨੇ ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਉਹ ਜਿਹੜੇ ਜਿਹਨਾਂ ਵਿਚਾਰਾਂ ਨੂੰ ਲੈ ਕੇ ਸਰਕਾਰ ਦੇ ਉੱਤੇ ਇਤਰਾਜ਼ ਜਤਾ ਰਹੇ ਨੇ ਇਸ ਕਰਕੇ ਉਹ ਗੈਂਬਲਿੰਗ ਐਡ ਬਿੱਲ ਦੇ ਵਿੱਚ ਬੜੀਆਂ ਸਾਰੀਆਂ ਖਾਮੀਆਂ ਦੇਖ ਰਹੇ ਨੇ ਚੇਤੇ ਕਰਵਾ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਡਿਜੀਟਲ ਪਲੈਟਫਾਰਮਸ ਦੇ ਨਾਲ ਨਾਲ ਜਿਹੜੇ ਮੇਨ ਸਟ੍ਰੀਮ ਮੀਡੀਆ ਪਲੈਟਫਾਰਮਸ ਨੇ ਉਹਨਾਂ ਦੇ ਵਿੱਚ ਕੁਝ ਖਾਸ ਇਵੈਂਟਸ ਦੇ ਦਰਮਿਆਨ ਗੈਂਬਲਿੰਗ ਦੇ ਇਸ਼ਤਿਹਾਰਬਾਜ਼ੀਆਂ ਨਹੀਂ ਦਰਸਾਈਆਂ ਜਾ ਸਕਣਗੀਆਂ ਇਸ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਜਾ ਰਿਹਾ ਬਲਕਿ ਇਸ ਕਾਨੂੰਨ ਦੀ ਵਿਆਖਿਆ ਹੋਰ ਵੀ ਇਸ ਤੋਂ ਕਿਤੇ ਵਿਸ਼ਾਲ ਹੈ ਉੱਥੇ ਸਰਕਾਰ ਦੀ ਤਰਫ ਤੋਂ ਇਸ ਗੱਲ ਦੀ ਵੀ ਹਾਮੀ ਭਰੀ ਗਈ ਹੈ ਕਿ ਜਿਹੜੇ ਨੈਸ਼ਨਲ ਡੇਟਾ ਸੈਂਟਰ ਬਣਾਏ ਗਏ ਨੇ ਬਣਾਏ ਜਾ ਰਹੇ ਨੇ ਉਸ ਨੂੰ ਲੈ ਕੇ ਆਸਟ੍ਰੇਲੀਆ ਦੀ ਇਕਮਤ ਰਾਏ ਹੋਣੀ ਚਾਹੀਦੀ ਹੈ ਐਨਰਜੀ ਮਿਨਿਸਟਰ ਕ੍ਰਿਸ ਬਾਵਨ ਨੇ ਇਸ ਦਰਮਿਆਨ NPC ਯਾਨੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਕੁਇਨਜ਼ਲੈਂਡ ਜਾਂ ਨਾਰਦਰਨ ਟੈਰੀਟਰੀ ਵਰਗੇ ਸੂਬਿਆਂ ਦੀਆਂ ਸਰਕਾਰਾਂ ਦੇ ਉਸ ਨਿਯਮ ਨੂੰ ਵੀ ਓਵਰਰਾਈਡ ਕਰ ਦੇਵੇਗੀ ਜਿਸ ਦੇ ਵਿੱਚ ਉਹ ਡੇਟਾ ਸੈਂਟਰ ਨੂੰ ਬਣਾਉਣ ਤੋਂ ਇਨਕਾਰ ਕਰ ਰਹੇ ਨੇ ਦੱਸ ਦਈਏ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵੱਡੇ ਵੱਡੇ ਡੇਟਾ ਸੈਂਟਰਸ ਬਣਾਉਣ ਦੀਆਂ ਗੱਲਾਂ ਆਸਟ੍ਰੇਲੀਆ ਸਰਕਾਰ ਕਰ ਰਹੀ ਹੈ ਹਾਲਾਂਕਿ ਇਸ ਦੇ ਨਾਲ ਵਾਤਾਵਰਨ ਚੁਗਿਰਦੇ ਨੂੰ ਨੁਕਸਾਨ ਪਹੁੰਚਣਾ ਪਰ ਚੁਗਿਰਦੇ ਨੂੰ ਸੰਭਾਲਣ ਵਾਲੇ ਮੰਤਰੀ ਦੀ ਤਰਫ ਤੋਂ ਹੀ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਸਰਕਾਰ ਡੇਟਾ ਸੈਂਟਰਸ ਨੂੰ ਬਣਾਉਣ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਏਗੀ ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ NSW ਤੋਂ ਜਿੱਥੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਤਬਦੀਲੀਆਂ ਡਰਾਈਵਿੰਗ ਲਾਇਸੈਂਸ 'ਚ ਨਹੀਂ ਬਲਕਿ ਇਸ ਦੇ ਬਣਨ ਤੋਂ ਬਾਅਦ ਇਸ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਵਿੱਚ ਕੀਤੀਆਂ ਜਾ ਰਹੀਆਂ ਅਸਲ 'ਚ ਹੁਣ ਨਿਊ ਸਾਊਥ ਵੇਲਸ ਦੇ ਡਰਾਈਵਰ ਲਾਇਸੈਂਸ ਦੇ ਵਿੱਚ ਤੁਹਾਡੀ ਲੱਗੀ ਫੋਟੋ ਨੂੰ ਨੈਸ਼ਨਲ ਫੇਸ਼ੀਅਲ ਰੈਕੋਗਨੀਸ਼ਨ ਡੇਟਾਬੇਸ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ ਇਸ ਦਾ ਮਤਲਬ ਇਹ ਹੈ ਕਿ ਦੇਸ਼ ਭਰ ਦੇ ਵਿੱਚ ਜਿੰਨੇ ਵੀ ਕੈਮਰਾਜ਼ ਨੇ ਉਹਨਾਂ ਦੇ ਉੱਤੇ ਜੇਕਰ ਡਰਾਈਵਿੰਗ ਲਾਇਸੈਂਸ 'ਤੇ ਲੱਗੀ ਤਸਵੀਰ ਵਾਲਾ ਵਿਅਕਤੀ ਸਰਕਾਰ ਦੇ ਡੇਟਾਬੇਸ ਦੇ ਨਾਲ ਮੈਚ ਕਰਦਾ ਹੈ ਅਤੇ ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਉਸਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਫੜਨ ਰੋਕਣ ਦੇ ਲਈ ਸਰਕਾਰ ਬੰਦ ਦੇ ਕਦਮ ਚੁੱਕ ਸਕਦੀ ਹੈ ਅਤੇ ਇਸ ਨੂੰ ਅਦਾਲਤ ਦੇ ਵਿੱਚ ਗੈਰ ਕਾਨੂੰਨੀ ਨਹੀਂ ਕਰਾਰ ਦਿੱਤਾ ਜਾ ਸਕਦਾ ਇਸੇ ਬਾਬਤ ਇਹ ਨਵਾਂ ਕਾਨੂੰਨ ਤਿਆਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਸਰਕਾਰ ਡਰਾਈਵਿੰਗ ਲਾਇਸੈਂਸ ਹੈ ਜਿਹੜਾ NSW ਦਾ ਉਸਨੂੰ ਦੂਸਰੇ ਸੂਬਿਆਂ ਦੇ ਨਾਲ ਦੂਜੇ ਸੂਬਿਆਂ ਦੀ ਸਰਕਾਰਾਂ ਦੇ ਨਾਲ ਵੀ ਸਾਂਝਾ ਕਰਨਾ ਚਾਹੇਗੀ ਇੱਕ ਸਾਂਝੇ ਡੇਟਾਬੇਸ ਦੇ ਵਿੱਚ ਤਾਂ ਕਿ ਜੇਕਰ NSW ਦਾ ਕੋਈ ਅਪਰਾਧੀ ਡਰਾਈਵਿੰਗ ਲਾਇਸੈਂਸ 'ਤੇ ਬਣੀ ਹੋਈ ਤਸਵੀਰ ਅਤੇ ਵੇਰਵੇ ਦੇ ਨਾਲ ਮੈਚ ਖਾਂਦਾ ਹੈ ਅਤੇ ਦੂਜੇ ਸੂਬੇ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ ਤਾਂ ਉਸਨੂੰ NSW ਦੇ ਵਿੱਚ ਲਿਆਉਣ ਦੇ ਵਿੱਚ ਵਾਪਸ ਲਿਆਉਣ ਦੇ ਵਿੱਚ ਮਦਦ ਮਿਲ ਸਕੇ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੈਂਟ ਹੈਲਥ ਵਰਕਰਸ
ਦੀ ਲੋੜ ਇਸ ਵਕਤ ਪਹਿਲਾਂ ਨਾਲੋਂ ਵੀ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 70,000 ਦੇ ਕਰੀਬ ਨਰਸਾਂ ਪਿਛਲੀਆਂ ਕੁਝ ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਅਲੱਗ ਅਲੱਗ ਮੈਡੀਕਲ ਸੈਟਿੰਗਸ ਦੇ ਵਿੱਚ ਜਿੱਥੇ ਕੰਮ ਕਰਦੀਆਂ ਸੀ, ਚਾਹੇ ਉਹ ਪ੍ਰਾਈਵੇਟ ਕਲੀਨਿਕਸ ਹੋਣ, ਪ੍ਰਾਈਵੇਟ ਹੋਸਪਿਟਲਸ ਹੋਣ, ਸਰਕਾਰੀ ਹਸਪਤਾਲ ਹੋਣ, ਵੱਡੇ ਹੈਲਥ ਕੇਅਰ ਕਲੀਨਿਕਸ ਹੋਣ। 70,000 ਨਰਸਾਂ ਜਦੋਂ ਇੱਕ ਵਰਕਪਲੇਸ ਦੇ ਵਿੱਚੋਂ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਕੰਮ ਕਰਕੇ ਛੱਡਣਾ ਕਿਸੇ ਹੋਰ ਇੰਡਸਟਰੀ ਦੇ ਵਿੱਚ ਚਲੀਆਂ ਗਈਆਂ ਨੇ, ਅਜਿਹੇ 'ਚ ਆਸਟ੍ਰੇਲੀਆ ਦੇ ਅੰਦਰ ਇੱਕ ਸੰਕਟ ਤਾਂ ਪੈਦਾ ਹੋਣਾ ਸੁਭਾਵਿਕ ਹੈ। ਆਸਟ੍ਰੇਲੀਅਨ ਕਾਲਜ ਆਫ ਨਰਸਿੰਗ ਯਾਨੀ ACN ਨੇ ਇਸ ਫਿਗਰਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਹਾਲਾਂਕਿ 9,000 ਗ੍ਰੈਜੂਏਟ ਨਰਸਿਸ ਹਰ ਸਾਲ ਇਸ ਪੇਸ਼ੇ ਦੇ ਵਿੱਚ ਐਡ ਵੀ ਹੋ ਰਹੇ ਨੇ, ਪਰ ਪੁਰਾਣੇ ਜਿਹੜੇ ਨੌਕਰੀ ਛੱਡ ਰਹੇ ਨੇ ਉਸ ਦੇ ਨਾਲ ਇਸ ਪੇਸ਼ੇ ਦੇ ਉੱਤੇ ਨੁਕਸਾਨ ਹੁੰਦੇ ਨੇ। ਆਖਰੀ ਖਬਰ ਖੇਡ ਜਗਤ ਦੇ ਨਾਲ ਜੁੜੀ ਹੋਈ, ਆਸਟ੍ਰੇਲੀਆ ਦੀ ਮਹਿਲਾਵਾਂ ਦੀ ਨੈੱਟਬਾਲ ਟੀਮ ਦੇ ਨਾਲ ਜੁੜੀ ਹੋਈ, ਜਿਸ ਨੂੰ ਆਸਟ੍ਰੇਲੀਆ 'ਚ ਡਾਇਮੰਡਸ ਕਹਿ ਕੇ ਸੱਦਿਆ ਜਾਂਦਾ ਹੈ। ਵੈਸੇ ਤਾਂ ਦੁਨੀਆ ਦੀ ਨੰਬਰ 1 ਨੈੱਟਬਾਲ ਟੀਮ ਹੈ ਆਸਟ੍ਰੇਲੀਆ ਦੀ ਮਹਿਲਾਵਾਂ ਦੀ, ਪਰ ਕਾਮਨਵੈਲਥ ਖੇਡਾਂ ਜਿਹੜੀਆਂ ਗਲਾਸਗੋ 'ਚ ਪਿੱਛੇ ਜਿਹੀ ਮੁੱਕ ਕੇ ਹਟੀਆਂ ਨੇ, ਇਹਨਾਂ ਖੇਡਾਂ 'ਚ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਦਾ ਪ੍ਰਦਰਸ਼ਨ ਨਹੀਂ ਬਲਕਿ ਉਹਨਾਂ ਦੀ ਵਰਦੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਆਸਟ੍ਰੇਲੀਆ 'ਚ ਜਮੈਕਾ ਦੇ ਖਿਲਾਫ ਜਿਹੜੀ ਆਸਟ੍ਰੇਲੀਆ ਦੀ ਟੀਮ ਸੈਮੀਫਾਈਨਲ ਮੈਚ ਹਾਰ ਗਈ, ਔਰ ਇਹ ਪਹਿਲੀ ਵਾਰ ਹੋਇਆ ਜਦੋਂ ਤੋਂ ਨੈੱਟਬਾਲ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਜਾਣ ਲੱਗੀ। ਹਰ ਵਾਰ ਫਾਈਨਲ 'ਚ ਤਾਂ ਪਹੁੰਚਦੇ ਹੀ ਨੇ, ਬਹੁਤ ਵਾਰ ਟਾਈਟਲ ਟਰਾਫੀ ਵੀ ਆਪਣੇ ਨਾਮ ਕੀਤੀ ਹੈ, ਪਰ ਇਸ ਵਾਰ ਜਮੈਕਾ ਤੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਸੈਮੀਫਾਈਨਲ 'ਚੋਂ ਹੀ ਬਾਹਰ ਹੋ ਗਈ ਅਤੇ ਫਾਈਨਲ ਜਮੈਕਾ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਹੋਇਆ ਸੀ। ਖੈਰ, ਇਸ ਹੀ ਟੂਰਨਾਮੈਂਟ ਦੇ ਵਿੱਚ, ਇਸ ਹੀ ਕਾਮਨਵੈਲਥ ਖੇਡਾਂ 'ਚ ਆਸਟ੍ਰੇਲੀਆ ਨੇ ਆਪਣੀ ਸਭ ਤੋਂ ਵੱਡੀ ਜਿੱਤ ਵੀ ਦਰਜ ਕੀਤੀ ਸੀ। ਮਹਿਲਾਵਾਂ ਦੀ ਟੀਮ ਜਿਹਨੂੰ ਡਾਇਮੰਡਸ ਕਿਹਾ ਜਾਂਦਾ, ਉਸਨੇ ਟੋਂਗਾ ਦੇ ਖਿਲਾਫ 38 ਦੇ ਮੁਕਾਬਲੇ 99 ਪੁਆਇੰਟ ਕਰਕੇ ਇਹ ਮੈਚ ਜਿੱਤਿਆ ਸੀ। ਹੁਣ ਤੱਕ ਦੇ ਸਭ ਤੋਂ ਵੱਡੀ ਜਿੱਤ ਹੈ ਕਾਮਨਵੈਲਥ ਖੇਡਾਂ 'ਚ। ਇਸ ਤੋਂ ਇਲਾਵਾ ਇੰਗਲੈਂਡ ਦੇ ਖਿਲਾਫ ਵੀ ਆਪਣੀ ਸਭ ਤੋਂ ਵੱਡੀ ਜਿੱਤ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਨੇ ਦਰਜ ਕੀਤੀ ਸੀ। ਨੈੱਟਬਾਲ ਦੀ ਟੀਮ ਦੇ ਵਿੱਚ ਮਹਿਲਾਵਾਂ ਦੀ ਜਰਸੀ ਜਿਹੜੀ ਸੀ ਉਹ ਬਾਰ ਬਾਰ ਕਮਰ ਤੋਂ ਉੱਪਰ ਉੱਠ ਰਹੀ ਸੀ। ਹਾਲਾਂਕਿ ਖੇਡ ਹੀ ਇੰਨੀ ਇੰਟੈਂਸ ਹੁੰਦੀ ਹੈ ਕਿ ਇਸ ਦੇ ਵਿੱਚ ਮਹਿਲਾਵਾਂ ਨੂੰ ਭੱਜਣਾ, ਹਵਾ ਦੇ ਵਿੱਚ ਬਾਲ ਸਿੱਟਣੀ, ਨੈੱਟ ਦੇ ਵਿੱਚ ਬਾਸਕਟ ਦੇ ਵਿੱਚ, ਇਹ ਸਾਰੇ ਕੰਮ ਕਰਨੇ ਹੁੰਦੇ ਨੇ, ਔਰ ਇਸ ਦੇ ਲਈ ਵਰਦੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਉਹ ਅਲੱਗ ਗੱਲ ਹੈ ਕਿ ਆਸਟ੍ਰੇਲੀਆ ਦੀ ਨੈੱਟਬਾਲ ਟੀਮ ਦੀ ਕਪਤਾਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਉਹ ਬਿਲਕੁਲ ਹੀ ਸੁਭਾਵਕ ਸੀ, ਇਸ ਵਰਦੀ ਨੂੰ ਲੈ ਕੇ ਉਹ ਬਿਲਕੁਲ ਵੀ ਕਿਸੇ ਕਿਸਮ ਦਾ ਉਹਨਾਂ ਨੂੰ ਕੋਈ ਅਸਰ ਨਹੀਂ ਪਿਆ, ਉਹਨਾਂ ਦਾ ਧਿਆਨ ਪੂਰਾ ਦਾ ਪੂਰਾ ਆਪਣੀ ਖੇਡ ਦੇ ਉੱਤੇ ਸੀ। ਪਰ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਹੁਣ ਇਸ ਕਿਸਮ ਦੀਆਂ ਚਰਚਾਵਾਂ ਉੱਠਣ ਲੱਗ ਪਈਆਂ ਨੇ ਕਿ ਕਿਉਂ ਨਾ ਆਸਟ੍ਰੇਲੀਆ ਦੀ ਡਾਇਮੰਡਸ ਦੀ ਵਰਦੀ ਦੇ ਵਿੱਚ ਥੋੜ੍ਹੀ ਜਿਹੀ ਇਸ ਨੂੰ ਹੋਰ ਜਿਹੜਾ ਲੰਬੀ ਬਣਾਇਆ ਜਾਵੇ ਜਾਂ ਇਸ ਕਿਸਮ ਦੀ ਬਣਾਇਆ ਜਾਵੇ ਤਾਂ ਕਿ ਇਹ ਵਲਗਰ ਬਿਲਕੁਲ ਵੀ ਦਿਖਾਈ ਨਾ ਪਵੇ। ਬਹਿਰਾਲ, ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: टेस्ट चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
8: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
9: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਮਾਂ ਜਿਹੜੀ ਆਪਣੀ ਬੱਚੀ ਨੂੰ ਘਰ ਛੱਡ ਕੇ ਡਾਕਟਰ ਦੇ ਕੋਲ ਦਵਾਈ ਲੈਣ ਗਈ ਹੈ। ਕਾਫੀ ਦੇਰ ਤੋਂ ਪਰੇਸ਼ਾਨੀਆਂ ਚੱਲ ਰਹੀਆਂ ਨੇ, ਦੋਵਾਂ ਜੀਆਂ ਦਾ ਅਲੱਗ ਹੋਣਾ, ਨੌਕਰੀ ਦਾ ਚਲਿਆ ਜਾਣਾ, ਬੜੇ ਮੌਕੇ ਹੋ ਸੌਖੇ ਹੋ ਕੇ ਕੋਈ ਨੌਕਰੀ ਲੱਭਣੀ ਅਤੇ ਉਹਦਾ ਪ੍ਰੈਸ਼ਰ ਹੋਰ ਜ਼ਿਆਦਾ ਵੱਧ ਜਾਣਾ, ਨਾਲ ਬੱਚਾ ਵੇਖਣਾ, ਉਹਨੂੰ ਸਕੂਲ ਭੇਜਣਾ, ਉਹਦਾ ਪਾਲਣ ਪੋਸ਼ਣ, ਅਤੇ ਨੌਕਰੀ ਵੀ ਉਹ ਕਰਨੀ ਜਿਹੜੀ ਉਹਨਾਂ ਨੂੰ ਪਸੰਦ ਨਹੀਂ। ਇਸ ਵਜ੍ਹਾ ਦੇ ਕਰਕੇ ਦਿਮਾਗ ਦੇ ਉੱਤੇ ਬੋਝ ਕਾਫੀ ਵੱਧ ਗਿਆ। ਪਹਿਲਾਂ ਤੱਕ ਆਪਣੇ ਤੌਰ ਦੇ ਉੱਤੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਲੱਗ ਰਿਹਾ ਸੀ ਕਿ ਨਹੀਂ ਇਹ ਮੇਰੇ ਵੱਸ ਦਾ ਨਹੀਂ। ਕਿਸੇ ਨੇ ਸਲਾਹ ਦਿੱਤੀ ਕਿ ਤੈਨੂੰ ਡਾਕਟਰ ਨੂੰ ਵਿਖਾ ਲੈਣਾ ਚਾਹੀਦਾ, ਤੈਨੂੰ ਕੌਂਸਲਿੰਗ ਲੈ ਲੈਣੀ ਚਾਹੀਦੀ ਹੈ, ਤੂੰ ਸਟ੍ਰੈਸ ਫੀਲ ਕਰਦੀ ਹੈ, ਤੂੰ ਡਿਪਰੈਸ਼ਨ ਦੇ ਵਿੱਚ ਹੈ। ਇਸ ਵਜ੍ਹਾ ਦੇ ਕਰਕੇ ਡਾਕਟਰ ਦੇ ਕੋਲੋਂ ਕੁਛ ਦਵਾਈਆਂ ਵੀ ਚੱਲ ਰਹੀਆਂ ਨੇ ਅਤੇ ਨਾਲ ਕੌਂਸਲਿੰਗ ਦਾ ਕੰਮ ਵੀ ਚੱਲ ਰਿਹਾ। ਖੁਦ ਨੂੰ ਹੀ ਸਮਝ ਨਹੀਂ ਆ ਰਹੀ ਕਿ ਪਹਿਲਾਂ ਦੇ ਨਾਲੋਂ ਕੁਛ ਫਰਕ ਪਿਆ ਜਾਂ ਨਹੀਂ ਪਿਆ। ਪਰੇਸ਼ਾਨੀ ਹੋਰ ਵੀ ਵੱਧਦੀ ਜਾਂਦੀ ਹੈ ਅਤੇ ਸ਼ਾਇਦ ਇਸ ਸਾਰੇ ਕੁਛ ਦੇ ਵਿੱਚ ਮੈਂ ਆਪਣੀ ਧੀ ਵੱਲ ਵੀ ਧਿਆਨ ਨਹੀਂ ਦੇ ਪਾ ਰਹੀ, ਮਨ ਦੇ ਵਿੱਚ ਹੁਣ ਵਾਪਸੀ ਦੇ ਉੱਤੇ ਸੋਚ ਰਹੀ ਹੈ। ਇਹਨਾਂ ਹੀ ਸੋਚਾਂ ਵਿਚਾਰਾਂ ਦੇ ਵਿੱਚ ਘਰ ਪਹੁੰਚਦੀ ਹੈ। ਆ ਕੇ ਥੱਕੀ ਹਰੀ ਜਦੋਂ ਬੈਠਦੀ ਹੈ ਤਾਂ ਬੱਚੀ ਭੱਜ ਕੇ ਪਾਣੀ ਦਾ ਗਲਾਸ ਫੜਾਉਂਦੀ ਹੈ। ਬੱਚੀ ਜਿੱਦਾਂ ਇੰਤਜ਼ਾਰ ਹੀ ਕਰ ਰਹੀ ਸੀ ਕਿ ਮਾਂ ਘਰ ਆਵੇ ਅਤੇ ਮੈਂ ਉਹਨੂੰ ਕੁਛ ਵਿਖਾਵਾਂ। ਚਾਵਾਂ ਦੇ ਨਾਲ ਭੱਜੀ ਭੱਜੀ ਅੰਦਰ ਕਮਰੇ ਦੇ ਵਿੱਚੋਂ ਇੱਕ ਐਨਵੈਲਪ ਲੈ ਕੇ ਆਉਂਦੀ ਹੈ ਅਤੇ ਮਾਂ ਦੇ ਹੱਥ 'ਚ ਫੜਾ ਕੇ ਹੈਪੀ ਬਰਥਡੇ ਕਹਿੰਦੀ ਹੈ। ਮਾਂ ਨੂੰ ਸ਼ਾਇਦ ਚੇਤਾ ਹੀ ਨਹੀਂ ਜਾਂ ਆਸ ਹੀ ਨਹੀਂ ਕਿ ਕੋਈ ਇਸ ਤਰੀਕੇ ਦੇ ਨਾਲ ਮੈਨੂੰ ਵਿਸ਼ ਕਰੂਗਾ, ਪਰ ਮਾਂ ਦੇ ਮਨ ਦੇ ਵਿੱਚ ਹੋਰ 3600 ਪਰੇਸ਼ਾਨੀਆਂ ਚੱਲ ਰਹੀਆਂ ਨੇ। ਧੀ ਦੇ ਹੱਥ ਦੇ ਵਿੱਚ ਉਹ ਲਿਫਾਫਾ ਵੇਖ ਕੇ ਆਪਣੇ ਹੱਥ ਦੇ ਵਿੱਚ ਫੜਿਆ ਤੱਕ ਨਹੀਂ ਅਤੇ ਅੱਗੋਂ ਸਵਾਲ ਕੀਤਾ, ਇਹ ਐਨਵੈਲਪ ਤੂੰ ਇਹ ਕਾਹਦਾ ਬਣਾਇਆ? ਤੇ ਧੀ ਚੁੱਪ ਚਾਪ ਵੇਖ ਰਹੀ ਆ, ਉਹਨੂੰ ਪਤਾ ਹੈ ਕਿ ਸ਼ਾਇਦ ਹੁਣ ਮਾਂ ਨੇ ਗੁੱਸੇ ਹੋਣਾ। ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਆਫਿਸ ਵਾਲੇ ਐਨਵੈਲਪ ਦੇ ਵਿੱਚੋਂ ਪੇਜ ਕੱਢਿਆ ਤੇ ਉਸ ਪੇਜ ਦੇ ਉੱਤੇ ਤੂੰ ਇਹ ਸਭ ਕੁਛ ਕੀਤਾ। ਇਹ ਉਹੀ ਹੈ ਨਾ? ਤੇ ਬੱਚੀ ਨੇ ਕਿਹਾ ਹਾਂ। ਤੈਨੂੰ ਪਤਾ ਨਹੀਂ ਉਹ ਕਿੰਨੇ ਇੰਪੋਰਟੈਂਟ ਪੇਪਰ ਨੇ, ਤੈਨੂੰ ਪਤਾ ਨਹੀਂ ਕਿੰਨੀ ਔਖੀ ਆਲਰੇਡੀ ਨੌਕਰੀ ਮਿਲੀ ਹੈ, ਤੂੰ ਪੇਪਰ ਹੀ ਲੈਣਾ ਸੀ ਹੋਰ ਕਿਤੋਂ ਲੈ ਲੈਂਦੀ, ਇਹੋ ਹੀ ਲੈਣਾ ਸੀ ਮੈਨੂੰ ਪੁੱਛ ਲੈਂਦੀ, ਉਹਦੇ ਵਿੱਚ ਹੋਰ 36 ਇੰਪੋਰਟੈਂਟ ਚੀਜ਼ਾਂ ਪਈਆਂ ਨੇ, ਕੋਈ ਵੀ ਇੱਧਰ ਉੱਧਰ ਕੋਈ ਚੀਜ਼ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ? ਤੂੰ ਆਪਣੇ ਆਪ ਜ਼ਿਆਦਾ ਸਿਆਣੀ ਨਾ ਬਣਿਆ ਕਰ, ਤੂੰ ਹਲੇ ਬੱਚੀ ਹੈ ਤੇ ਬੱਚੀ ਬਣ ਕੇ ਰਹਿ। ਤੇ ਨਾਲੇ ਕਿੰਨੀ ਵਾਰੀ ਤੈਨੂੰ ਕਿਹਾ ਮੇਰਾ ਕੋਈ ਸਮਾਨ ਨਹੀਂ ਫੁੱਲਣਾ, ਖਾਸ ਤੌਰ ਦੇ ਉੱਤੇ ਮੇਰਾ ਕੰਮ ਵਾਲਾ ਸਮਾਨ। ਤੇ ਖਬਰਦਾਰ ਅੱਗੇ ਤੋਂ ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਲਾਇਆ। ਬੱਚੀ ਨੇ ਉਹ ਕਾਰਡ ਉਹ ਨਵੈਲਪ ਉੱਥੇ ਹੀ ਉਸੇ ਪੇਜ ਦੇ ਉੱਤੇ ਸੁੱਟਿਆ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ। ਮਾਂ ਨੇ ਪਾਣੀ ਪੀਤਾ, ਥੋੜ੍ਹੀ ਦੇਰ ਦੇ ਵਿੱਚ ਗੁੱਸਾ ਸ਼ਾਂਤ ਹੋਇਆ, ਸੋਚਿਆ ਇਹ ਨਵੈਲਪ ਖੋਲ੍ਹ ਕੇ ਵੇਖ ਤੇ ਲਵਾਂ। ਹੁਣ ਮਨ ਦੇ ਵਿੱਚ ਫੀਲ ਕਰ ਰਹੀ ਹੈ ਕਿ ਮੈਂ ਬੱਚੀ ਨੂੰ ਕਿਉਂ ਝਿੜਕ ਦਿੱਤਾ, ਪਤਾ ਨਹੀਂ ਮੈਂ ਇੱਦਾਂ ਦੀ ਕਿਉਂ ਹੋ ਗਈ ਹਾਂ। ਕਿੰਨਾ ਹੀ ਚਿਰ ਫਿਰ ਦੁਬਾਰਾ ਸੋਚ ਵਿਚਾਰ ਚੱਲਦੇ ਰਹੇ, ਆਖਿਰਕਾਰ ਉਹ ਇਨਵੈਲਪ ਫੜਿਆ ਅਤੇ ਵੇਖਿਆ ਕਿ ਵਿੱਚੋਂ ਤਾਂ ਖਾਲੀ ਹੈ। ਉਹਨੂੰ ਲੱਗਾ ਕਿ ਸ਼ਾਇਦ ਬੱਚੀ ਵਿੱਚ ਕੁਛ ਪਾਉਣਾ ਭੁੱਲ ਗਈ ਹੈ, ਅਤੇ ਹੁਣ ਮਨਾਉਣਾ ਵੀ ਹੋਇਆ। ਬੱਚੀ ਦੇ ਮਗਰ ਕਮਰੇ ਦੇ ਵਿੱਚ ਜਾਂਦੀ ਹੈ, ਦੇਖਦੀ ਆ ਕਿ ਬੱਚੀ ਬੈਠੀ ਹੈ, ਰੋ ਰਹੀ ਆ, ਉਦਾਸ ਆ। ਮਾਂ ਨੇ ਬੱਚੀ ਤੋਂ ਮਾਫ਼ੀ ਮੰਗੀ ਹੈ, ਜੋ ਮੈਂ ਬੇਟੇ ਤੈਨੂੰ ਕਿਹਾ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ, ਮੈਂ ਥੋੜ੍ਹੀ ਜਿਹੀ ਅੱਜ ਪਰੇਸ਼ਾਨ ਸਾਂ, ਥੋੜ੍ਹਾ ਜਿਹਾ ਮੂਡ ਚੇਂਜ ਕਰਨ ਦੇ ਲਈ ਪੁੱਛਿਆ। ਇਹ ਜਿਹੜਾ ਇਨਵੈਲਪ ਤੂੰ ਮੈਨੂੰ ਦਿੱਤਾ, ਕਾਰਡ ਤਾਂ ਠੀਕ ਹੈ ਪਰ ਇਨਵੈਲਪ ਦੇ ਵਿੱਚ ਤਾਂ ਕੁਛ ਵੀ ਨਹੀਂ, ਮੈਨੂੰ ਲੱਗਦਾ ਮੇਰਾ ਪੁੱਤ ਇਹਦੇ ਵਿੱਚ ਕੁਛ ਪਾਉਣਾ ਭੁੱਲ ਗਿਆ, ਤੁਸੀਂ ਫੇਰ ਪਾਓ ਤੇ ਮੈਨੂੰ ਦੱਸੋ ਕੀ ਤੁਸੀਂ ਬਣਾਇਆ ਮੇਰੇ ਲਈ। ਤੇ ਬੱਚੀ ਨੇ ਬੜੇ ਮਾਸੂਮ ਜਿਹੇ ਚਿਹਰੇ ਦੇ ਨਾਲ ਮਾਂ ਦੇ ਮੂੰਹ ਵੱਲ ਤੱਕਦਿਆਂ ਕਿਹਾ, ਮੰਮਾ ਇਹਦੇ ਵਿੱਚ ਮੈਂ ਢੇਰ ਸਾਰਾ ਪਿਆਰ ਪਾਇਆ ਸੀ, ਜਦੋਂ ਤੁਸੀਂ ਡਾਕਟਰ ਦੇ ਗਏ ਸੀ ਨਾ ਉਦੋਂ ਇਹ ਨਵੈਲਪ ਬਣਾ ਕੇ ਮੈਂ ਸੋਚਿਆ ਇਹਦੇ ਵਿੱਚ ਕੀ ਪਾਵਾਂ, ਤੇ ਮੈਨੂੰ ਨੇਬਰ ਆਂਟੀ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿਆਰ, ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਲਈ ਕੋਈ ਚੀਜ਼ ਤੂੰ ਨਹੀਂ ਖਰੀਦ ਸਕਦੀ। ਤੇ ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰ ਹੈ, ਤੇ ਮੈਂ ਸੋਚਿਆ ਕਿ ਮੈਂ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਫਿਰ ਪਿਆਰ ਹੀ ਕਿਉਂ ਨਾ ਤੁਹਾਨੂੰ ਦੇਵਾਂ, ਮੈਂ ਇਹ ਇੱਕ ਐਨਵੈਲਪ ਬਣਾ ਕੇ ਇਹਦੇ ਵਿੱਚ ਬਹੁਤ ਪਿਆਰ ਪਾਇਆ, ਮੈਂ ਬਹੁਤ ਸਾਰੀਆਂ ਪਾਰੀਆਂ ਕੀਤੀਆਂ, ਢੇਰ ਸਾਰੀਆਂ ਹੱਗਸ ਕਰਕੇ ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਐਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ। ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ, ਮੈਂ ਤਾਂ ਸੋਚਿਆ ਸੀ ਮੇਰੀ ਧੀ ਹਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਪਰ ਧੀਏ ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ, ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ। ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫ਼ੀ ਬਿਹਤਰ ਹੋਈ, ਹੁਣ ਦੋਵੇਂ ਕਾਫ਼ੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ, ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ। ਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਹੈ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ। ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ। ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ। ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ, ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਅਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
2: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਚੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਹਾਂਜੀ ਮੈਲਬਰਨ ਤੇ ਅਗਲੇ ਇਸ ਪੜਾਅ ਦੇ ਵਿੱਚ ਤੁਹਾਡਾ ਸਵਾਗਤ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ। ਅੱਜ 6 ਤਰੀਕ ਹੈ, ਅਗਸਤ ਦਾ ਮਹੀਨਾ, ਵੀਰਵਾਰ ਦਾ ਦਿਨ, ਤੇ ਮੇਰੇ ਨਾਲ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਸਤਿ ਸ਼੍ਰੀ ਅਕਾਲ ਟੂ ਯੂ ਆਲਸੋ। ਭਾਜੀ ਕਿਵੇਂ ਹੋ? ਠੀਕ ਠਾਕ?
0: ਮੈਂ ਠੀਕ ਹਾਂ, ਤੁਸੀਂ ਦੱਸੋ ਕਿੱਦਾਂ?
1: ਬਸ ਵਧੀਆ ਵਧੀਆ ਵਧੀਆ। ਰਾਜ ਕੀ ਕਹਿੰਦਾ ਬੰਦਾ, ਐਸ਼ ਕਰ ਰਿਹਾ ਤੁਹਾਡੇ ਰਾਜ ਚ।
0: ਵਾਹ ਵਾਹ ਵਾਹ ਵਾਹ, ਇਹ ਬੜੇ ਚਿਰ ਬਾਅਦ ਸੁਣਿਆ ਡਾਇਲੌਗ, ਹੈਨਾ? ਇਹ ਆਮ ਹੀ ਹੁੰਦਾ ਹੈ ਉੱਥੇ,
1: ਹੈਨਾ? ਇਹ ਪੱਕਾ ਲਾਲਿਆਂ ਦਾ, ਅੰਕਲਾਂ ਦਾ, ਹੈਨਾ, ਟੋਨ ਹੋਣਾ। ਹੋਰ ਪ੍ਰਭੂ ਜੀ ਕਿੱਦਾਂ? ਹਾਂਜੀ ਮਹਾਰਾਜ, ਮੀਂਹ ਪਵਾਤਾ, ਠੰਡ ਪਰਾ। ਮੈਂ ਨਾ ਸੋਚੀ ਜਾਣਾ ਯਾਰ ਛੋਟੇ ਹੁੰਦੇ, ਮੈਂ ਕਿਹਾ ਯਾਰ ਇਹ ਮਤਲਬ ਇਹ ਅੰਕਲਾਂ ਦੇ ਅੰਦਰ ਇਹ ਸ਼ਕਤੀਆਂ ਕਿਹੜੀਆਂ?
2: ਹਾਂਜੀ
0: ਮੀਂਹ ਪਵਾਈ ਜਾਂਦੇ ਹੋ
1: ਕਿਰਪਾਲ ਜੀ, ਤੁਸੀਂ ਤਾਂ ਮੀਂਹ ਪਵਾਤਾ ਅੱਜ। ਮੈਂ ਕਹਿੰਦਾ ਪਾਪਾ ਸਾਹਮਣੇ ਅੰਕਲ ਨੂੰ ਕਹਿ ਕਿਉਂ ਰਿਹਾ ਮੀਂਹ ਪਵਾਤਾ? ਕੀ ਰੌਲਾ ਕੀ ਹੈ ਬਈ? ਅੰਕਲ ਬੜੇ ਨੋਰਮਲ ਲੱਗਦੇ ਆ, ਅੰਕਲ ਇੰਦਰ ਦੇਵਤਾ ਹੋ ਗਏ ਆ।
0: ਹਾਂ, ਤੇ ਇਹੋ ਹੀ ਤੁਸੀਂ ਸੋਚੋ ਵੀ ਜਿਹੜੇ ਇੱਥੋਂ ਦੇ ਬੱਚੇ ਆ, ਉਹਨਾਂ ਦੇ ਨਾਲ ਜਦੋਂ ਦੇ ਇੱਦਾਂ ਦੀਆਂ ਹੁੰਦੀਆਂ, ਉਹ ਤਾਂ ਹੋਰ ਜ਼ਿਆਦਾ ਵਿਚਾਰੇ ਬੋਂਦਲ ਜਾਂਦੇ ਆ ਕਿ ਕਹਿਣ ਦਾ ਮਤਲਬ ਕੀ ਹੈ।
1: ਸਹੀ ਗੱਲ ਆ, ਇੱਥੇ ਲਈ
0: ਅੱਜ ਮੇਰੀਆਂ ਲੱਤਾਂ ਹੀ ਰਹਿ ਗਈਆਂ, ਉਹ ਕਹਿੰਦੇ ਕਿੱਥੇ ਰਹਿ ਗਈਆਂ?
1: ਸਹੀ ਗੱਲ ਆ,
0: ਉਹ ਤਾਂ ਭੂਆ ਦਾ ਗੋਡਾ ਉਤਰ ਗਿਆ ਸੀ, ਕਿੱਦਾਂ ਉਹ ਕਿੱਦਾਂ ਉਤਰ ਗਿਆ, ਉਤਰ ਗਿਆ ਸੀ, ਕਿੱਥੇ ਚੜਿਆ ਸੀ। ਉਹ ਇਹਨਾਂ ਚੀਜ਼ਾਂ ਦੇ ਵਿੱਚ ਇਹ ਤੇ ਵਿਚਾਰੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਹਰਮਨ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹ ਕਹਿੰਦੇ ਗੁੱਡੀ ਕਿੱਥੋਂ ਆਪਾਂ, ਤੇ ਪਰਿਵਾਰ ਅੱਗੇ ਜਾ ਕੇ ਕਹਿੰਦਾ ਇਹ ਏਦਾਂ ਕਿਉਂ ਪੁੱਛਣ ਡੇ ਵੀ ਕਿੱਥੋਂ ਆਪਾਂ, ਇਹਨਾਂ ਨੂੰ ਪਤਾ ਨੀ ਹੈ ਕਿੱਥੋਂ ਨੇ। ਚੱਕਰ ਚ ਫਸ ਜਾਂਦੇ, ਉਹ ਹੋਰ ਕੁਛ ਪੁੱਛਦੇ ਅਸੀਂ ਅਗੋਂ ਕਰਕੇ ਹੋਰ ਕੁਛ ਦੱਸਦੇ। ਚਲੋ ਖੈਰ, ਡੋਲੀ ਗਲੇਰੀਆ ਦਾ ਤੁਹਾਨੂੰ ਆਪਾਂ ਗਾਣਾ ਸੁਣਾਇਆ। ਇਸ ਤੋਂ ਪਹਿਲਾਂ ਵੀ ਗਾਣਾ ਆਪਾਂ ਬੜਾ ਪਿਆਰਾ ਸੁਣਿਆ, ਚਲੋ ਮੈਂ ਚੇਤਾ ਭੁੱਲ ਗਿਆ। ਹਾਂ, ਪੰਮੀ ਬਾਈ ਚੀਚੀ, ਗੁਰਜੀਤ ਜੀ ਕਹਿੰਦੇ ਕਿ ਲਵ ਅੰਮ੍ਰਿਤਸਰੇ ਦੇ ਪਾਪੜ, ਥੈਂਕ ਯੂ। ਹਾਂ, ਅੰਮ੍ਰਿਤਸਰੇ ਦੇ ਪਾਪੜ, ਅੰਮ੍ਰਿਤਸਰੇ ਦੀਆਂ ਵੜੀਆਂ,
1: ਅੰਮ੍ਰਿਤਸਰ ਦੇ ਪਾਪੜ ਦਾ ਆਇਆ ਹੈ ਨਾ। ਤੇ ਆਈ ਆਲਸੋ ਮਿਸ, ਵੈਰੀ ਨਾਈਸ।
0: ਤੇ ਕਈ ਤੇ ਸਪੈਸ਼ਲ, ਮਤਲਬ ਜਿਹੜੇ ਉੱਥੇ ਲੋਕ ਰਹਿੰਦੇ ਸਨ ਉਹਨਾਂ ਦੀ ਏਡੀ ਕਦਰ ਹੁੰਦੀ, ਪਰ ਜਿਹੜੇ ਬਾਹਰੋਂ ਆਉਂਦੇ ਉਹ ਸਪੈਸ਼ਲ ਲੈ ਕੇ ਜਾਂਦੇ ਜਦੋਂ ਵੀ ਆਉਂਦੇ ਆ ਦਰਬਾਰ ਸਾਹਿਬ।
1: ਸਾਡੇ ਵਪਾਰੀ ਹੁੰਦੇ ਸੀਗੇ ਇੱਕ, ਤੇ ਵੀਕਲੀ ਆਉਣਾ ਉਹਨਾਂ ਨੇ, ਹੈ ਨਾ। ਤੇ ਉਹ ਹੁੰਦਾ ਸੀਗਾ ਕਿ ਮਹੀਨੇ 'ਚ ਇੱਕ ਵਾਰੀ ਉਹਨਾਂ ਨੂੰ ਵੰਗਾਰ ਪਾਈ ਹੁੰਦੀ ਕਿ ਭਾਜੀ ਆਉਂਦੇ ਹੋਏ, ਹੈ ਨਾ, ਪਾਪੜ ਪੁੱਪੜ ਲੈ ਆਇਓ।
0: ਅੱਛਾ।
1: ਹਾਂ, ਤੇ ਉਹ ਕੋਈ ਪਾਪੜ ਵਾਲਾ ਮਾਰਕੀਟ ਆ ਉੱਥੇ, ਮੈਂ ਅੰਮ੍ਰਿਤਸਰ ਕਦੀ ਪਰਸਨਲੀ ਨਹੀਂ ਉਹ ਦੇਖੀ, ਪਰ ਉਹ ਜਦੋਂ ਸ਼ਿਵਰਾਤਰੀ ਆਉਂਦੀ ਹੈ ਨਾ, ਉਹਦੇ ਲਾਗੇ ਭੰਗ ਵਾਲੇ ਵੀ ਬਣਾਉਂਦੇ ਸਪੈਸ਼ਲੀ।
0: ਅੱਛਾ।
1: ਹਾਂ,
0: ਮੈਨੂੰ ਨੀ ਪਤਾ।
1: ਤੇ ਅਸੀਂ ਉਹ ਵਾਲਾ ਕੰਮ ਵੀ ਕਰਨਾ ਕਿ ਅਸੀਂ ਲੰਗਰ ਲਵਾਉਣਾ ਦੁਕਾਨ ਦੇ ਬਾਹਰ, ਤੇ ਫਿਰ ਉਹ ਆਸੇ ਪਾਸੇ ਮੁੰਡਿਆਂ ਵਗੈਰਾ ਵਾਸਤੇ ਜਿਹੜੇ ਕੰਮ ਵਗੈਰਾ ਕਰਦੇ ਆ, ਉਹ ਸਪੈਸ਼ਲੀ ਮੰਗਵਾਉਣਾ, ਕਹਿੰਦਾ ਭਾਈ ਤੁਸੀਂ ਸਮਗਲਰ ਹੀ ਬਣਾ ਰਿਹਾ ਮੈਨੂੰ।
0: ਓਕੇ,
1: ਪੈਂਟਾਂ ਦੇ ਚੱਕਰ ਚ। ਹਾਂ ਹਾਂ, ਪਕੌੜੇ ਹੋ ਗਏ, ਪਾਪੜ ਹੋ ਗਏ।
0: ਅੱਛਾ,
1: ਉਹ ਲੋਕ ਉਹ ਵੀ ਬਣਾਉਂਦੇ ਆ ਪਹਿਲੇ ਤੇ, ਬਸ ਯੂ ਜਸਟ ਨੀਡ ਟੂ ਵਟ ਐਵਰ ਯੂ ਡੂ ਵਿਦ ਪਾਪੜ, ਬਸ ਤੁਸੀਂ ਉਹਨੂੰ ਤਲਣਾ ਹੀ ਆ,
0: ਤੇ
1: ਉਹ ਪਹਿਲੀ ਤਿਆਰੀ ਕਰਕੇ। ਸੋ ਬਾਈ ਵੈਲ ਡਨ ਅੰਮ੍ਰਿਤਸਰ ਵਾਲੇ, ਜੋ ਜਿਹੜੇ ਵੀ ਪਾਪੜ ਬਣਾਉਂਦੇ ਹੋ, ਬਹੁਤ ਬਹੁਤ ਵਰਾਇਟੀ ਆ।
0: ਖਾਈ ਜਾਓ ਤੇ ਹੱਸੀ ਜਾਓ,
1: ਖਾਈ ਜਾਓ ਹੱਸੀ ਜਾਓ,
0: ਵਾਓ,
1: ਥੈਂਕ ਯੂ, ਗੋਲ ਗੋਲ ਘੁੰਮੀ ਜਾਓ। ਅੱਜ ਕੱਲ੍ਹ ਇੱਕ ਸਾਡੇ ਹੈਗੇ ਨਾ ਐਮ ਪੀ, ਇੰਡੀਆ ਦੇ ਅੰਦਰ ਐਮ ਪੀ ਕਹਿ ਲਓ ਜਾਂ ਫਿਰ ਆਪਣਾ ਐਕਟਰ ਕਹਿ ਲਓ, ਉਹ ਇਸ ਤਰ੍ਹਾਂ ਹੀ ਲੱਗਦਾ ਕਿ ਉਹਨਾਂ ਨੇ ਪਾਪੜ ਪੱਕੇ ਖਾਧੇ ਹੋਏ, ਤੇ ਬਹੁਤ ਮਸ਼ਹੂਰ ਨੇ ਰਵੀ ਕਿਸ਼ਨ ਜੀ।
0: ਅੱਛਾ, ਉਹ ਫਿਲਮਾਂ 'ਚ ਵੀ ਆਉਂਦੇ?
1: ਹਾਂ ਹਾਂ ਹਾਂ, ਉਹ ਅੱਜ ਕੱਲ੍ਹ ਉਹ
0: ਭੋਜਪੁਰੀ ਆ।
1: ਹਾਂ ਹਾਂ, ਉਹ ਜੈਨਜੀ ਦਾ ਬਹੁਤ ਤਗੜਾ ਨਾ ਟਾਰਗੇਟ ਬਣਾਇਆ ਪਿਆ ਬੰਦਾ ਨਾ। ਉਹ ਕੋਈ ਨਾ ਬਿਗ ਬੋਸ ਟਾਈਪ ਕੋਈ ਸ਼ੋਅ ਆਉਂਦਾ, ਉਹਦੇ 'ਤੇ ਗਿਆ ਹੋਣਾ ਇੱਕ ਦੋ ਦਿਨ ਵਾਸਤੇ, ਤੇ ਉਹ ਬੇਸਿਕਲੀ

0: ਗਿਆ ਸੀ ਆਪਣੀ ਬੇਟੀ ਨੂੰ ਪ੍ਰਮੋਟ ਕਰਨ ਲਈ, ਉਹਦੀ ਬੇਟੀ ਵੀ ਉਸ ਸ਼ੋਅ ਦੇ ਅੰਦਰ ਸੀ ਹੈ ਨਾ, ਤੇ ਨਾ ਉੱਠਿਆ ਇੱਕ ਦਿਨ ਤੇ ਕਹਿੰਦਾ ਸਿਸਟਮ ਕਾ ਮੈਸੇਜ ਆ ਗਿਆ ਹੈ ਕਿ ਆਪਕੋ ਦੇਸ਼ ਕੀ ਸੇਵਾ ਕੇ ਲਈ, ਦੇਸ਼ ਕੀ ਡਿਊਟੀ ਕੇ ਲਈ ਨਿਕਲਣਾ ਪੜੇਗਾ। ਇੱਦਾਂ ਕਰਕੇ ਮੁੜ ਕੇ ਦੋ ਦਿਨ ਬਾਅਦ ਡਾਂਸ ਕਰਦਾ ਵਾ ਧਮਾਲ ਫੋਰ ਦੀ ਨਾ ਪ੍ਰਮੋਸ਼ਨ ਦੇ ਉੱਪਰ, ਕਹਿੰਦੇ ਇਹ ਕਿਹੜੀ ਦੇਸ਼ ਦੀ ਡਿਊਟੀ ਹੈ ਯਾਰ। ਉਹ ਫਿਰ ਨਾ ਐਸਾ ਕੁਰੇਦਨਾ ਸ਼ੁਰੂ ਕੀਤਾ, ਉਹ ਕੱਲ ਪਰਸੋਂ ਨੂੰ ਦੋ ਕੁ ਰਿਪੋਰਟਰਾਂ ਨੇ ਧਰ ਲਿਆ, ਮੌਨਸੂਨ ਸੱਤਰ ਸ਼ੁਰੂ ਹੋਇਆ, ਕਹਿੰਦਾ ਆਜ ਹਮ ਕੁਛ ਨਹੀਂ ਬੋਲੇਂਗੇ, ਆਜ ਹਮਾਰਾ ਮੌਨ ਵਰਤ ਹੈ। ਕਹਿੰਦਾ ਸਰ ਪਰ ਮੌਨ ਵਰਤ ਤੋਂ ਤੋੜ ਦੇ, ਫਿਰ ਬਾਅਦ ਚੋਂ ਨਾ ਸਾਡਾ ਮੂੰਹ ਤੇ ਉਂਗਲ ਰੱਖ ਕੇ ਕਹਿੰਦਾ ਕਿ ਹੁਣ ਰੱਖ ਲਿਆ, ਉਹਨਾਂ ਨੇ ਮੇਰੇ ਨਾਲ ਗੱਲ ਕਰਨੀ,
1: ਸਿਰਫ ਦੱਸਣ ਲਈ ਖੋਲਿਆ। ਅੱਛਾ, ਤੇ ਰਕੇਸ਼ ਜੀ ਨੇ ਭੇਜਤੇ ਪੁਦੀਨੇ ਵਾਲੇ ਪਾਪੜ, ਕਹਿੰਦੇ ਪੁਦੀਨਾ ਸਪੈਸ਼ਲ।
0: ਵਾਹ ਵਾਹ ਵਾਹ,
1: ਓਕੇ ਰਿਪੋਰਟ, ਕਿੱਦਾਂ ਦੇ ਲੱਗਦੇ ਆ ਭਲਾ?
0: ਕਦੇ ਖਾਧੇ ਨਹੀਂ ਹਨਾ
1: ਯੰਮੀ ਦੇ, ਨਹੀਂ ਪੁਦੀਨੇ ਵਾਲੇ ਮੈਂ ਵੀ ਨਹੀਂ ਖਾਧੇ ਕਦੀ। ਥੈਂਕ ਯੂ। ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਰੱਬ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ 'ਚ ਰੱਖੇ, ਹੱਸਦੇ ਵਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ। ਧੰਨਵਾਦ ਤੁਹਾਡਾ ਰਕੇਸ਼ ਜੀ, ਹਰ ਰੋਜ਼ ਇਹ ਮੈਸੇਜ ਸੋਹਣਾ ਜਿਹਾ ਭੇਜਣ ਦੇ ਲਈ। ਅਤੇ ਸਤਿ ਸ਼੍ਰੀ ਅਕਾਲ, ਕਹਿੰਦੇ ਭਾਈ ਚੱਕ ਕਰਿਓ ਕੱਲ੍ਹ ਵਾਲੀ ਲਾਫਟਰ ਥੈਰੇਪੀ ਪੋਡਕਾਸਟ ਅਪਲੋਡ ਨਹੀਂ ਹੋਈ। ਹਾਂਜੀ, ਕੱਲ੍ਹ ਸਾਡਾ ਬੰਦਾ ਬਿਜ਼ੀ ਸੀ ਅਤੇ ਅੱਜ ਕਰੂਗਾ।
0: ਓਕੇ,
1: ਥੈਂਕ ਯੂ ਤੁਹਾਡਾ, ਤੁਸੀਂ ਚੇਤਾ ਕਰਵਾ ਦਿੱਤਾ ਅਤੇ ਬਹੁਤ ਮਿਹਰਬਾਨੀ। ਇੱਕ ਜਨਮ ਦਿਨ ਆਇਆ ਸੀ ਅਤੇ ਉਹ ਮੈਂ
0: ਮਿਸ ਕਰ ਗਿਆ,
1: ਹੁਣ ਨਹੀਂ ਮਿਸ ਨਹੀਂ ਕਰ ਗਿਆ, ਮੈਨੂੰ ਲੱਭ ਗਿਆ। ਹਾਂ, ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਮੇਰੀ ਭਾਣ ਜੀ ਗੁਰਅਸੀਸ ਕੌਰ ਦਾ 6ਵਾਂ ਜਨਮ ਦਿਨ ਆ ਅਤੇ ਉਹ ਕਾਨਪੁਰ ਤੋਂ ਨੇ, ਅਤੇ ਪਲੀਜ਼ ਵਿਸ਼ ਮੰਮੀ ਡੈਡੀ ਅਤੇ ਮਾਸੀ ਮਾਸੜ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਜਨਮ ਦਿਨ ਦੀਆਂ, ਅਤੇ 6ਵੇਂ ਜਨਮ ਦਿਨ ਦੇ ਉੱਤੇ ਢੇਰ ਸਾਰੀਆਂ ਖੁਸ਼ੀਆਂ ਮਨਾਓ। ਤੁਸੀਂ
0: ਬਹੁਤ ਬਹੁਤ ਖੁਸ਼ ਰਹੇ, ਆਬਾਦ ਰਹੇ, ਸਵਸਥ ਰਹੇ, ਮਸਤ ਰਹੇ, ਇੰਜੋਏ ਕਰੇ ਢੇਰ ਸਾਰੀ ਚੋਕਲੇਟਾਂ ਅਤੇ ਵਾਫਲ ਅਤੇ ਨੁਟੇਲਾ ਅਤੇ ਰੋਸ਼ਰ। ਮੈਂ ਤਾਂ ਆਪਣੀ ਲਿਸਟ ਦੱਸਣੀ ਸ਼ੁਰੂ ਕਰਦੀ ਬਾਈ, ਪਰ ਬਾਈ ਲਾਡੋ ਜੋ ਤੁਹਾਨੂੰ ਪਸੰਦ ਹੋਵੇ ਉਹ ਮਿਲੇ, ਐਂਡ ਇੰਜੋਏ ਕਰੋ ਆਪਣੀ ਲਾਈਫ ਬਾਈ। ਸਹੀ ਕਹਿੰਦੇ,
1: ਧੰਨਵਾਦ, ਤੁਸੀਂ ਸਾਡੇ ਨਾਲ ਇਹ ਖੁਸ਼ੀਆਂ ਆਪਣੀਆਂ ਸਾਂਝੀਆਂ ਕਰਦੇ ਹੋ, ਬਹੁਤ ਮਿਹਰਬਾਨੀ। ਅਤੇ ਚੰਦੀ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਢਾਬਾਂ ਅਤੇ ਪਾਪੜ ਵੜੀਆਂ ਦੀਆਂ ਦੁਕਾਨਾਂ ਦਰਬਾਰ ਸਾਹਿਬ ਦੇ ਨੇੜੇ। ਹਾਂਜੀ ਬਿਲਕੁਲ ਜੀ, ਅਤੇ ਉੱਥੋਂ ਨਿਕਲਦੇ ਹਾਂ ਜੀ ਤੁਹਾਨੂੰ, ਮਤਲਬ ਅੱਜ ਕੱਲ੍ਹ ਤਾਂ ਕਈ ਲੋਕ ਪੱਤੀ ਵੀ ਵਾਹਵਾ ਖੜਦੇ, ਮੈਂ ਸੁਣਿਆ
0: ਪੱਤੀ ਵੀ।
1: ਹਾਂ, ਕੋਈ ਬਾਹਰੋਂ ਆਇਆ ਸੀ ਕੋਈ, ਅਤੇ ਉਹ ਸਾਨੂੰ ਦੱਸ ਕੇ ਗਿਆ ਵੀ ਅੱਛਾ ਇੱਥੋਂ ਤਾਂ ਪੱਤੀ ਵੀ ਆਪਾਂ ਲੈ ਕੇ ਜਾਂਦੇ ਹਾਂ, ਇੱਥੋਂ ਦੀ ਆਹ ਫਲਾਣੀ ਥਾਵਾਂ ਤੋਂ ਇੱਥੇ ਪੱਤੀ ਵਧੀਆ ਮਿਲਦੀ ਆ, ਪੱਤੀ ਕੱਪੜੇ ਬੜਾ ਕੁਛ ਆ। ਚਲੋ ਹੈ ਨਾ, ਜਿਹੜਾ ਜਿੱਥੇ ਕਿ ਜਿਹਦਾ ਵਾਹ ਵਾਸਤਾ ਜਿਹਾ ਪੈ ਜੇ, ਹਾਂ ਤੇ ਉੱਥੇ ਉਹ ਜਿਹੜੀਆਂ, ਪਰ ਉਹ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਉਹਨਾਂ ਤੋਂ ਹੀ ਜਾ ਕੇ ਤੁਹਾਨੂੰ ਸਪੈਸ਼ਲਿਟੀ ਪਤਾ ਲੱਗਦੀ। ਅੱਜ ਕੱਲ੍ਹ ਜਿਹੜੀਆਂ ਨਵੀਆਂ ਖੁੱਲ੍ਹ ਗਈਆਂ ਵਾ ਉਹਨਾਂ ਦਾ ਫਿਰ ਉਹ ਨਵਾਂ ਨਵਾਂ ਜਿਹਾ ਰੰਗ ਹੋਰ ਹਿਸਾਬ ਦਾ। ਹੋਰ ਕੀ ਚੱਲ ਰਿਹਾ ਅੱਜ ਕੱਲ੍ਹ,
0: ਹੋਰ
1: ਚੱਲੀ ਕੀ ਜਾਂਦਾ ਦੁਨੀਆਂ 'ਚ?
0: ਹੋਰ ਜੀ, ਬਿਪਤਾ ਪੈ ਗਈ ਹੈ ਬੇਚਾਰੇ ਮਾਰਕ ਜ਼ਕਰਬਰਗ ਨੂੰ।
1: ਮੋਦੀ
0: ਜੀ ਨੇ ਵੀਡੀਓ ਬਣਾਈ ਸੀ ਨਾ ਫਰੈਂਡਸ ਵਾਲੀ, ਅੱਛਾ ਉਹ ਵੀ ਬਹੁਤ ਬੇਚਾਰੀ ਮੀਮ ਦਾ ਪਾਤਰ ਬਣ ਗਈ ਹੋਈ ਹੈ ਉਹ ਵਾਲੀ ਜਿਹੜੀ ਵੀਡੀਓ ਹੈ ਨਾ ਮੋਦੀ ਜੀ ਦੀ, ਕਿਉਂਕਿ ਉਹ ਜਦੋਂ ਹੈਲੋ ਫਰੈਂਡਸ ਕਹਿੰਦੇ ਆ ਨਾ ਉਸ ਤੋਂ ਬਾਅਦ ਉਹ ਨਾ ਥੋੜਾ ਜਿਹਾ ਪੌਜ਼ ਲੈਂਦੇ ਆ, ਉਹ ਪੌਜ਼ ਦੇ ਕੇ ਕਿਸੇ ਵੀ ਤਰ੍ਹਾਂ ਦਾ ਨਾ ਤੁਸੀਂ ਆਪਣਾ
1: ਕਰ ਸਕਦੇ ਹੋ,
0: ਡਬਿੰਗ ਲਾ ਸਕਦੇ। ਕਿਸੇ ਨੇ ਪਿੱਛੇ ਜੇ ਡਬਿੰਗ ਲਾਈ ਬਿੰਨੋ ਢਿੱਲੋਂ ਦੀ, ਕੀ ਕਹਿ ਰਹੇ ਹੋ, ਕੀ ਕਹਿ ਰਹੇ ਹੋ, ਇੰਟਰਨੈਟ ਬੜੀ ਖਤਰਨਾਕ ਜਗ੍ਹਾ ਯਾਰ। ਉਹਨੇ ਕਿ ਜੀ ਉਹ ਵਾਲੀ ਵੀਡੀਓ ਜਿਹੜੀ ਅਸਲੀ ਸੀ ਉਹ ਕੁਛ ਕੁ ਘੰਟਿਆਂ ਵਾਸਤੇ ਡਿਲੀਟ ਹੋ ਗਈ ਸੀਗੀ ਫੇਸਬੁੱਕ ਤੋਂ, ਤੇ ਉਹ ਮੈਟਾ ਵਾਲੇ ਕਹਿੰਦੇ ਗਲਤੀ ਨਾਲ ਹੋ ਗਈ, ਟੈਕਨੀਕਲ ਐਰਰ ਹੋ ਗਿਆ।
1: ਇੱਦਾਂ ਵੀ ਹੁੰਦਾ?
0: ਹੋ ਗਿਆ ਹੋਣਾ ਬਈ।
1: ਅੱਛਾ,
0: ਤੇ ਜੀ ਹੁਣ ਬਹੁਤ ਵੱਡਾ ਇੱਕ ਸੰਮਨ ਭੇਜਿਆ। ਵੈਸੇ ਤਾਂ ਉਹਨਾਂ ਨੇ ਓਬਵੀਅਸਲੀ ਇੰਡੀਆ ਦੇ ਅੰਦਰ ਰਹਿਣਾ ਤੇ ਮਾਫ਼ੀ ਤਾਂ ਚਲੋ ਕੋਈ ਵੀ ਗਵਰਨਮੈਂਟ ਹੋਵੇ ਮਾਫ਼ੀ ਤਾਂ ਮੰਗਣੀ ਪੈਣੀ ਸੀ, ਮਾਫ਼ੀ ਮੰਗ ਲਈ ਇੰਡੀਆ ਦੇ ਹਰ ਹੈੱਡ ਨੇ, ਪਰ ਮਿਨਿਸਟਰੀ ਨੇ ਹੁਣ ਬਹੁਤ ਲੰਬਾ ਚੌੜਾ ਚਿੱਠਾ ਕੱਢਿਆ ਤੇ ਉਹਦੇ ਅੰਦਰ ਕਿਹਾ ਕਿ ਤੁਹਾਡੇ ਤੋਂ ਨਾ ਸੇਫਟੀ ਹਾਰਬਰ ਜਿਹੜਾ ਉਹ ਲੈ ਲਿੱਤਾ ਜਾਏਗਾ ਜੇ 3 ਦਿਨਾਂ ਦੇ ਅੰਦਰ ਅੰਦਰ ਮਾਰਕ ਜ਼ਕਰਬਰਗ ਨੇ ਖੁਦ ਫੇਸ ਟੂ ਫੇਸ ਫੋਨ ਕਰਕੇ ਜ਼ੂਮ ਤੇ ਜਾਂ ਫਿਰ ਆ ਕੇ ਜਿਸ ਤਰ੍ਹਾਂ ਮਰਜ਼ੀ ਹੀ ਲਾਈਕਸ ਮਾਫ਼ੀ ਨੇ ਮੰਗੀ ਨਰਿੰਦਰ ਮੋਦੀ ਜੀ ਮੰਗ ਲਿੱਤੀ ਜੀ, ਬਹੁਤ ਬਹੁਤ ਵਧਾਈਆਂ। ਹੁਣ ਵੱਡੀ ਗੱਲ ਹੈ ਕਿ ਇਹ ਬੜੀ ਤਕੜੀ ਬਲੈਕਮੇਲਿੰਗ ਸੀ, ਕਿਉਂਕਿ ਲੋਕਾਂ ਨੂੰ ਦੱਸ ਦਈਏ ਸੇਫਟੀ ਹਾਰਬਰ ਦਾ ਪੁਆਇੰਟ ਹੁੰਦਾ ਕਿ ਮੈਟਾ ਦੇ ਉੱਪਰ ਜੋ ਵੀ ਪੈਂਦਾ ਮੈਟਾ ਦਾ ਕੁਛ ਲੈਣਾ ਦੇਣਾ ਨਹੀਂ, ਉਹਦੀ ਜ਼ਿੰਮੇਵਾਰੀ ਕ੍ਰੀਏਟਰ ਦੀ ਫੋਟੋ ਪਾਉਣ ਵਾਲੇ ਦੀ, ਵੀਡੀਓ ਪਾਉਣ ਵਾਲੇ ਦੀ, ਤੇ ਜੇ ਉਹ ਹਟਾ ਦੋ ਫਿਰ ਮੈਟਾ ਵੀ ਉਨਾ ਹੀ ਜ਼ਿੰਮੇਵਾਰ, ਉਹਨਾਂ ਤੇ ਵੀ ਉਸੇ ਤਰੀਕੇ ਦੀ ਲੈਜਿਸਲੇਸ਼ਨ ਯੂਜ਼ ਹੋ ਸਕਦੀ ਜਿਸ ਤਰ੍ਹਾਂ ਦੀ ਕਿਸੇ ਕ੍ਰੀਏਟਰ ਦੇ ਉੱਪਰ ਹੋ ਸਕਦੀ ਹੈ। ਸੋ ਇਹ ਗੱਲ ਕੀਤੀ ਗਈ। ਥੋੜ੍ਹੀ ਜੋ ਮੈਨੂੰ ਚੀਜ਼ ਇਹਦੇ 'ਚ ਔਡ ਲੱਗੀ ਕਿ ਮੈਟਾ ਨੇ ਵੀ ਤਰੀਕੇ ਜਿਹੇ ਨਾਲ, BBC ਦੀ ਇੱਕ ਡਾਕੂਮੈਂਟਰੀ ਆਈ ਸੀਗੀ ਚਾਈਲਡ ਪੈਡੋਫੀਲੀਆ ਤੋਂ ਰਿਲੇਟਡ ਨਾ, ਐਡਸ ਚੱਲਦੀਆਂ ਮੈਟਾ ਦੇ ਉੱਤੇ, ਇੱਕ ਰਿਪੋਰਟਰ ਸੀ, ਮੈਨੂੰ ਉਹਨਾਂ ਦਾ ਧਿਆਨ ਨਹੀਂ ਆ ਰਿਹਾ, ਉਹਨਾਂ ਨੇ ਹੀ ਬਣਾਈ ਆ
1: ਉਹ, ਇੰਸਟਾ ਨੂੰ ਕਾਫੀ ਧੋਇਆ ਸੀ ਉਹਨਾਂ ਨੇ।
0: ਹਾਂ ਹਾਂ, ਉਹਨਾਂ ਨੇ ਦੇਖਿਆ ਕਿ ਉਹ ਜਿਸ ਤਰ੍ਹਾਂ ਅੱਜ ਕੱਲ੍ਹ ਥੋੜ੍ਹੀ ਜਿਹੀ, ਵੈਸੇ ਹੀ ਤੁਹਾਨੂੰ ਪਤਾ ਆਊਟਰੇਜਸ ਜੀ ਰੀਲਸ ਆਉਂਦੀਆਂ, ਉਹਨਾਂ ਨੇ ਇੱਕ ਦੇਖੀ ਦੂਸਰੀ ਦੇਖੀ, ਉਹ ਹੋਰ ਤੋਂ ਹੋਰ ਕੰਮ ਖਰਾਬ ਹੁੰਦਾ ਰਿਹਾ, ਅਤੇ ਅਲਟੀਮੇਟਲੀ 2 ਘੰਟੇ ਬਾਅਦ ਉਹਨਾਂ ਦਾ ਐਲਗੋਰਿਦਮ ਉਹਨਾਂ ਨੂੰ ਚਾਈਲਡ ਟ੍ਰੈਫਿਕਿੰਗ ਦੀ ਐਡਸ ਦਿਖਾਉਣੀਆਂ ਸ਼ੁਰੂ ਹੋ ਗਿਆ। ਅਤੇ ਉਹਨਾਂ ਨੇ ਜਦੋਂ ਆਪਣੀ ਡਾਕੂਮੈਂਟਰੀ 'ਚ ਦਿਖਾਇਆ, ਬੜੀ ਕੋਸ਼ਿਸ਼ ਕੀਤੀ ਲੋਕਾਂ ਨਾਲ ਗੱਲਬਾਤ ਕਰਨ ਦੀ ਮੈਟਾ 'ਤੇ, ਪਰ ਕਿਸੇ ਨੇ ਹੈਲੋ ਹਾਏ ਕੁਛ ਨਹੀਂ ਕੀਤਾ। ਇੱਕ ਬੰਦਾ ਜਿਹੜਾ ਅਨਨੇਮਡ ਸੀਗਾ ਮੈਟਾ ਦੇ ਅੰਦਰ, ਜਿਹੜਾ ਵਿਸਲ ਬਲੋਅਰ ਜਿਹਨੂੰ ਕਹਿ ਦਿੰਦੇ, ਉਹਨੇ ਕਿਹਾ ਜੀ ਕਿ ਉੱਥੇ ਕੰਮ ਕਰਦੇ ਹੋਏ ਜੇ ਤੁਸੀਂ ਗੱਲ ਰੱਖ ਦਿਉ ਕਿ ਸੇਫਟੀ ਇਸ਼ੂ, ਡਾਟਾ ਬਰੀਚ ਇਸ਼ੂ, ਕਿਸੇ ਵੀ ਤਰ੍ਹਾਂ ਦਾ ਇਸ਼ੂ, ਅਤੇ ਉਸ ਚੀਜ਼ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ, ਕਿਉਂਕਿ ਐਡ ਰੈਵਨਿਊ ਉਹਨਾਂ ਲਈ ਸਭ ਤੋਂ ਮੇਨ ਆ। ਦੇ ਡੋਂਟ ਕੇਅਰ, ਉਲਟਾ ਲੂਪ ਹੋਲ ਲੱਭਦੇ ਆ ਕਿ ਇਸ ਲੂਪ ਹੋਲ 'ਚ ਪਾ ਦਿਉ, ਅਸੀਂ ਬਚੇ ਰਹਾਂਗੇ। ਸੋ ਗੌਰਮੈਂਟ ਨੂੰ ਵੀ ਵੱਡੀ ਗੱਲ ਇਹ, ਦੇਖੋ ਮਾਰਕ ਜ਼ਕਰਬਰਗ ਨੂੰ ਵੀ ਇਹ ਚੀਜ਼ ਦਾ ਮਤਲਬ ਪਤਾ ਸੀ, ਗੌਰਮੈਂਟ ਨੂੰ ਵੀ ਪਤਾ ਸੀ, ਕਿਉਂਕਿ ਉਹਨਾਂ ਨੇ ਇਸ ਚੀਜ਼ ਦਾ ਹੀ ਛੇੜਿਆ ਕਿ ਬਈ ਤੁਹਾਡਾ ਜਿਹੜਾ ਚਾਈਲਡ ਦਾ ਚੱਲਦਾ ਪਿਆ ਟ੍ਰੈਫਿਕਿੰਗ ਐਡ ਚੱਲਦੀਆਂ, ਅਸੀਂ ਉਹ 'ਚ ਵੀ ਤੁਹਾਨੂੰ ਨਹੀਂ ਬਖਸ਼ਾਂਗੇ। ਅਤੇ ਉਹਨੇ ਵੀ ਪਹਿਲੇ ਮਾਫ਼ੀ ਜਿਹੜੀ ਮੰਗੀ ਇਸ ਚੀਜ਼ ਦੀ ਮੰਗੀ, ਫਿਰ ਬਾਅਦ 'ਚ ਉਹਨੇ ਇਹਦੀ ਮੰਗੀ, ਮਤਲਬ ਕਿ ਜਦ ਤੱਕ ਛੇੜੋ ਨਾ ਤਦ ਤੱਕ ਕੋਈ ਸਮਾਧਾਨ ਨਹੀਂ ਨਿਕਲਿਆ।
1: ਸੌਟ ਆਫ ਜਿੱਦਾਂ ਇਹਨਾਂ ਨੇ ਵੀ ਮੋਢੇ 'ਤੇ ਧਰ ਕੇ ਚਲਾਈ ਹੈ, ਕਿਉਂਕਿ ਹੁਣ ਗੱਲ ਮੈਂ ਉਹ ਪੜ੍ਹਨ ਲਿਆ ਮੈਂ, ਹੁਣ ਉਹ ਬੱਚਿਆਂ ਦਾ ਜਿਹੜਾ ਜਿਨਸੀ ਸ਼ੋਸ਼ਣ ਹੈ ਉਹ ਉਹਨੂੰ ਜ਼ਿਆਦਾ ਨਾਲ ਜ਼ਿਆਦਾ ਮਤਲਬ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਵੀ ਤੁਸੀਂ ਆਹ ਪਾਇਆ ਸੀ, ਤੁਸੀਂ
0: ਆਹ ਪਾਇਆ, ਮਤਲਬ ਸਰਕਾਰ ਨੂੰ ਪਤਾ ਸੀ, ਪਰ ਉਹ ਵੀਡੀਓ ਕਿਉਂਕਿ ਡਿਲੀਟ ਹੋਈ ਹੈ ਤਾਂ ਫਿਰ ਇਹ ਐਕਸ਼ਨ ਹੋਇਆ। ਸੋ ਜ਼ਕਰਬਰਗ ਜੀ ਕੰਮ ਕਰਨਾ ਤਾਂ ਠੀਕ ਠਾਕ, ਵੀਡੀਓ ਇਹ ਵੀ ਇੱਕ ਐਕਚੁਅਲੀ ਸੰਬੰਧ ਦੇ ਅੰਦਰ ਮੇਨ ਗੱਲ ਆਈ ਆ ਕਿ ਤੁਸੀਂ ਐਂਟੀ ਗੌਰਮੈਂਟ ਪ੍ਰੋਪਾਗੈਂਡਾ ਜ਼ਿਆਦਾ ਪੁਸ਼ ਕਰਦੇ ਹੋ। ਸੋ ਜਿਸ ਤਰ੍ਹਾਂ ਟਵਿੱਟਰ ਆ, ਮੇਰੇ ਖਿਆਲ ਨਾਲ ਹੁਣ ਐਟਲੀਸਟ ਇੰਡੀਆ ਦੇ ਅੰਦਰ ਮੈਟਾ ਵੀ ਪ੍ਰੋ ਰਾਈਟ ਵਿੰਗ ਜਾਂ ਫਿਰ ਪ੍ਰੋ ਗੌਰਮੈਂਟ ਆਈਡੀਓਲੋਜੀ ਵਾਲੀ ਹੀ ਚੀਜ਼ਾਂ ਨੂੰ ਜ਼ਿਆਦਾ ਪੁਸ਼ ਕਰਿਆ ਕਰੇਗਾ, ਲੈਫਟਿਸਟ ਆਈਡੀਓਲੋਜੀ ਕਹਿ ਲਓ ਜਾਂ ਫਿਰ ਥੋੜ੍ਹਾ ਐਂਟੀ ਐਸਟੈਬਲਿਸ਼ਮੈਂਟ ਆਈਡੀਓਲੋਜੀ ਕਹਿ ਲਓ, ਉਹ ਕੰਟੈਂਟ ਪੁਸ਼ ਨਹੀਂ ਹੋਏਗਾ। ਪ੍ਰੀਟੀ ਮਚ ਸ਼ੋਰ, ਕਿਉਂਕਿ ਕਾਕਰੋਚ ਜਨਤਾ ਪਾਰਟੀ ਜੋ ਇੰਨਾ ਸਭ ਕੁਛ ਹੋ ਗਿਆ, ਦੇਖਿਆ ਜਾਵੇ ਪਿਛਲੇ 2 ਮਹੀਨੇ ਪਹਿਲਾਂ ਇਟਸ ਜਸਟ ਇੱਕ ਮੁੰਡੇ ਨੇ ਇੱਕ ਮਜ਼ਾਕੀਆ ਤੌਰ 'ਤੇ ਇੱਕ ਵੈਬਸਾਈਟ ਬਣਾਈ ਸੀ, ਉਹ ਕਿ ਉਹਨੂੰ ਖਿੱਚ ਚੜੀ ਕਿ ਸੂਰਿਆ ਕਾਂਤ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ, ਹੈ ਨਾ, ਅਤੇ ਜੋ ਵੀ ਇੱਕ ਮਿਨਿਸਟਰ ਨੂੰ ਉਤਰਨਾ ਪਿਆ, ਹੈ ਨਾ। ਸੋ ਮੇਜਰ ਸੈਟਬੈਕ ਹੋਇਆ, ਸੋ ਸ਼ਾਇਦ ਇਹ ਵੀ ਹੁਣ ਦਿਖਣਾ ਸ਼ੁਰੂ ਹੋ ਜਾਏ। ਸੋ ਮਤਲਬ ਕਹਿ ਲਓ ਇੱਕ ਵੀਡੀਓ ਡਿਲੀਟ ਇੱਕ ਬਲੈਸਿੰਗ ਇਨ ਡਿਸਗਾਈਜ਼ ਹੀ ਰਹੀ ਹੈ ਗੌਰਮੈਂਟ ਲਈ, ਕਿਉਂਕਿ ਸ਼ਾਇਦ ਹੁਣ ਐਲਗੋਰਿਥਮ ਨਾਲ ਕੁਛ ਨਾ ਕੁਛ ਤਾਂ ਹੋਏਗਾ, ਦੇਖਾਂਗੇ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਕੀ ਨਹੀਂ ਹੁੰਦਾ।
1: ਇਹ ਚੀਜ਼ਾਂ ਤਾਂ ਪਹਿਲਾਂ ਵੀ ਚੱਲਦੀਆਂ, ਪਹਿਲਾਂ ਵੀ ਰੌਲਾ ਪੈਂਦਾ ਆ।
0: ਇੱਕ ਹੋਰ ਜਿਹੜੀ ਬੜੀ ਮੇਜਰ ਚੀਜ਼ ਹੋ ਰਹੀ ਹੈ ਜੋ ਬਹੁਤ ਹੀ ਨਜ਼ਰਾਂ 'ਚ ਨਹੀਂ ਆ ਰਹੀ, ਓਬਵੀਅਸਲੀ ਆਉਣੀ ਵੀ ਨਹੀਂ, ਕਿ ਦੋ ਮੇਨ ਕੰਪਨੀਆਂ ਕਲੌਡ, ਆਪਾਂ ਗੱਲ ਕੀਤੀ ਸੀ ਇੱਕ ਵਾਰੀ ਇੰਨਾ
1: ਐਂਥਰੋਪਿਕ,
0: ਹੈ ਨਾ, ਅਤੇ ਓਪਨ ਏ ਆਈ ਜੋ ਚੈਟ ਜੀ ਪੀ ਟੀ ਦੀ ਹੈ, ਦੋਨੋਂ ਹੁਣ ਇਸ ਚੀਜ਼ ਤੋਂ ਪਰੇ ਹੋ ਚੁੱਕੇ ਹੈ ਨਾ, ਕਿ ਜੋ ਆਪਾਂ ਜੋ ਅੱਜ ਵੀ ਆਪਾਂ ਜਿਸ ਚੀਜ਼ ਲਈ ਯੂਜ਼ ਕਰਦੇ ਹਾਂ ਕੁਛ ਸਰਚ ਕਰਨ ਲਈ, ਹੈ ਨਾ, ਹੁਣ ਤਾਂ ਦੋਨੋਂ ਮਾਡਲ ਚੱਲ ਗਏ ਹੋਏ ਆ ਏਜੰਟ 'ਤੇ, ਕਿ ਤੁਸੀਂ ਬੰਦੇ ਨੂੰ ਸਿਖਾ ਦਿਉ ਸਾਡੇ ਨੂੰ ਅਤੇ ਉਹ ਖੁਦ ਹੀ ਕਰੀ ਜਾਏਗਾ,
1: ਓਕੇ,
0: ਹੈ ਨਾ, ਜੋ ਮਰਜ਼ੀ ਕਰਨਾ। ਹੁਣ ਹੋਇਆ ਉਹਦੇ ਅੰਦਰ ਇਹ ਹੈ ਕਿ ਇਹ ਸਿਸਟਮ ਜਿਹੜਾ ਨਾ, ਹੁਣ ਇਹ ਆਪਣੇ ਆਪ ਤੋਂ ਹੀ ਲਰਨ ਕਰਦਾ, ਇਹਨਾਂ ਨੇ ਉਹਨੂੰ ਵੀ ਏਜੰਟ ਹੀ ਬਣਾ ਦਿੱਤਾ, ਕਿ ਜਿਹੜੇ ਇੰਜੀਨੀਅਰ ਨੇ ਉਹਨਾਂ ਨੂੰ ਵਿਹਲੇ ਕਰਤਾ ਕਿ ਇਹ ਆਪੇ ਸਿੱਖੇਗਾ,
1: ਆਪੇ ਕਰੀ ਜਾ ਜੋ ਕਰ,
0: ਇਹਨੂੰ ਆਪੇ ਸਿੱਖਣ ਤੋਂ ਦੇਖਦੇ ਕਿੱਥੇ ਤੱਕ ਜਾਂਦਾ, ਕਿਉਂਕਿ ਅਲਟੀਮੇਟਲੀ ਇਹਨਾਂ 'ਚ ਹੁਣ ਰੇਸ ਲੱਗੀ ਪਈ ਹੈ ਕਿ ਸਭ ਤੋਂ ਪਹਿਲਾਂ ਸੁਪਰ ਹਿਊਮਨ ਏ ਆਈ ਕੌਣ ਬਣਾਏਗਾ, ਕਿ ਇਹ ਅਸਲ 'ਚ ਜੋ ਆਪਾਂ ਫਿਲਮਾਂ 'ਚ ਸੁਣਦੇ ਦੇਖਦੇ ਸੀਗੇ ਕਿ ਸਭ ਕੁਛ ਕਰ ਸਕਦਾ। ਦੋਨੋਂ ਕੰਪਨੀਆਂ ਨਾਲ ਪਿਛਲੇ 3 ਹਫ਼ਤੇ 'ਚ ਇਹ ਹੋਇਆ ਕਿ ਇਹਨਾਂ ਦਾ ਹੀ ਏ ਆਈ ਸਿਸਟਮ ਨੇ ਇਹਨਾਂ ਦਾ ਹੀ ਡੇਟਾ ਸਾਰਾ ਬਰੀਚ ਕਰਤਾ, ਹੈਕ ਕਰਤਾ, ਲੋਗਿਨ ਡਿਟੇਲਸ ਚੱਕ ਲਈਆਂ, ਅਤੇ ਕੁਛ 1100 ਤੋਂ ਉੱਪਰ ਲੋਕ ਜੋ ਕੰਮ ਕਰਦੇ ਇਹਨਾਂ ਕੰਪਨੀਜ਼ ਦੇ ਅੰਦਰ, ਇਟਸ ਅ ਵੈਰੀ ਬਿਗ ਨੰਬਰ ਕਿਉਂਕਿ ਇਹ ਬਹੁਤ ਨੀਸ਼ ਇੰਡਸਟਰੀ ਆ। ਸੋ ਉਹ 1100 ਤੋਂ ਉੱਪਰ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਹੈ ਅਤੇ US ਵਾਸ਼ਿੰਗਟਨ ਭੇਜੀ ਹੈ ਜੀ ਵਾਈਟ ਹਾਊਸ, ਕਿ ਇਹਦੀ ਪੇਸਿੰਗ 'ਤੇ ਰੋਕ ਲਗਾਈ ਜਾਵੇ, ਕਿਉਂਕਿ ਇਹ ਲੋਕਾਂ ਦੇ ਹੱਥਾਂ ਤੋਂ, ਜਿਹੜੇ ਅਸੀਂ ਹੀ ਬਣਾਉਣ ਵਾਲੇ ਹਾਂ, ਸਾਡੇ ਹੱਥਾਂ ਤੋਂ ਵੀ ਨਿਕਲ ਰਹੀ ਹੈ, ਪਰ ਜਿਹੜੀ 4-5-6 ਲੋਕ ਨੇ ਜਿਹੜੇ ਆਹ ਸਾਰਾ ਸਿਸਟਮ ਚਲਾ ਰਹੇ ਨੇ, ਉਹਨਾਂ ਦੇ ਅੰਦਰ ਪੈਸੇ ਦੀ ਭੁੱਖ ਇੰਨੀ ਹੈ ਜਾਂ ਜਿੱਤਣ ਦੀ ਭੁੱਖ ਇੰਨੀ ਹੈ ਕਿ ਦੇ ਡੋਂਟ ਕੇਅਰ ਕਿ ਕੀ ਹੋਏਗਾ। ਬੜਾ ਕੌਮਿਕ ਬੁੱਕ ਟਾਈਪ ਹੀ ਹੈ ਕੰਮ, ਕੌਮਿਕ ਬੁੱਕ ਦੀਆਂ ਜਿਸ ਤਰ੍ਹਾਂ ਹੁੰਦੀਆਂ ਸੀਗੀਆਂ ਨਾ ਸਟੋਰੀਜ਼ ਸਾਰੀਆਂ, ਉਹੀ ਚੱਲੀ ਜਾਂਦੀਆਂ ਪਈਆਂ।
1: ਹਾਂ ਨਹੀਂ ਉਹੀ ਆ, ਸ਼ੁਰੂ ਤੋਂ ਮਤਲਬ ਸਾਨੂੰ ਇਹੋ ਹੀ ਚੀਜ਼ਾਂ ਸੁਣਨ 'ਚ ਚੰਗੀਆਂ ਲੱਗਦੀਆਂ, ਭਾਵੇਂ ਝੂਠੀਆਂ ਹੋਣ ਪਰ ਰਸ ਹੋਣਾ ਚਾਹੀਦਾ ਵਿੱਚ। ਹੁਣ ਇਹਦੇ 'ਚ ਇੱਕ ਇਹ ਵੀ ਹੋ ਸਕਦਾ ਨਾ ਇਹਦਾ, ਕਿ ਜਿਹੜੇ ਮੰਨ ਲਓ ਹੁਣ 1100 ਬੰਦਾ ਜਿਹੜਾ ਬਣਾਉਣ ਵਾਲਾ, ਸੈਂਸ ਕੀ ਆ ਕਿ ਤੁਸੀਂ ਇੱਕ ਐਸਾ ਸਿਸਟਮ ਤਿਆਰ ਕਰੋ ਜਿਹੜਾ ਆਪੇ ਆਪਣੀ ਮਦਦ ਆਪੇ ਕਰੀ ਜਾਵੇ, ਆਪੇ ਮੇਨਟੇਨ ਕਰੀ ਜਾਵੇ, ਅਪਗ੍ਰੇਡ ਕਰੀ ਜਾਵੇ, ਇਹਦਾ ਮਤਲਬ ਵੀ ਬੰਦੇ ਦੀ ਲੋੜ ਨਹੀਂ ਆ। ਅਤੇ ਜਿਹੜੇ ਬਣਾਉਣ ਵਾਲੇ ਨੇ ਇੱਕ ਤਰ੍ਹਾਂ ਦੇ ਨਾਲ, ਉਹਨਾਂ ਦੀ ਵੀ ਛੁੱਟੀ ਹੋ ਜਾਊਗੀ, ਠੀਕ ਹੈ। ਸੋ ਉਹ ਕਿਉਂ ਚਾਹੁੰਗੇ ਵੀ ਸਾਡੀ ਛੁੱਟੀ ਹੋਵੇ, ਸਵਾਲ ਤਾਂ ਇਹ ਵੀ ਹੈ।
0: ਇੱਕ ਬਹੁਤ ਮਸ਼ਹੂਰ ਨਾ ਸਿਲੀਕੋਨ ਵੈਲੀ ਦੇ ਅੰਦਰ ਬਹੁਤ ਮਸ਼ਹੂਰ ਹੈਗਾ ਕੋਮੇਡੀਅਨ, ਉਹ ਜ਼ਿਆਦਾਤਰ ਇਹਨਾਂ ਤੋਂ ਰਿਲੇਟਡ ਹੀ ਜੋਕਸ ਕਰਦਾ। ਉਹਦਾ ਉਸ ਦਿਨ ਮੈਂ ਜੋਕ ਸੁਣਿਆ ਅਤੇ ਉਹਦੇ ਨੀਚੇ ਕਮੈਂਟਸ ਵੀ ਉੱਦਾਂ ਦੇ ਹੀ ਸੀਗੇ, ਕਹਿੰਦੇ ਬਹੁਤ ਜੈਨੂਅਨ ਗੱਲ ਹੈ, ਮੈਂ ਜੋਕ ਦੇ ਤੌਰ 'ਤੇ ਨਹੀਂ ਕਹਿ ਰਿਹਾ, ਪਰ ਜਦੋਂ ਸਿਲੀਕੋਨ ਵੈਲੀ 'ਚ ਪਹਿਲੇ ਲੋਕ ਕੰਮ ਕਰਕੇ ਛੱਡਦੇ ਸੀਗੇ ਜਿਸ ਤਰ੍ਹਾਂ ਗੂਗਲ ਫੇਸਬੁੱਕ ਵਗੈਰਾ 'ਚ, ਅਤੇ ਉਹ ਇਸ ਤਰ੍ਹਾਂ ਲੱਗਦਾ ਸੀ ਕਿ ਮਾਈ ਚੈਪਟਰ ਹੈਜ਼ ਫਿਨਿਸ਼ਡ ਹੇਅਰ, ਗ੍ਰੇਟ ਵਰਕ, ਨਾਓ ਲੁਕਿੰਗ ਟੂ ਵਰਕ ਇਨ ਅ ਡਿਫਰੈਂਟ ਜ਼ੋਨ, ਲੁਕਿੰਗ ਫਾਰਵਰਡ ਟੂ ਐਡਵੈਂਚਰਸ, ਦੇ ਵਰ ਲੁਕਿੰਗ ਫਾਰਵਰਡ ਟੂ ਸਮਥਿੰਗ. ਕਹਿੰਦੇ ਆ ਜਿੰਨੇ ਵੀ ਏ ਆਈ ਦੇ ਅੰਦਰ, ਨੀਸ਼ ਦੇ ਅੰਦਰ ਕੰਮ ਕਰਦੇ ਪਏ ਜਿੰਨੇ ਵੀ ਲੋਕਾਂ ਦੇ ਰੈਜ਼ਿਗਨੇਸ਼ਨ ਨੇ, ਤੁਸੀਂ ਦੇਖੋ ਉਹਨਾਂ ਦਾ ਪੁਆਇੰਟ ਹੈ ਕਿ ਆਈ ਐਮ ਲੀਵਿੰਗ ਐਵਰੀਥਿੰਗ, ਆਈ ਐਮ ਗੋਇੰਗ ਟੂ ਡੂ ਸਮਥਿੰਗ ਕ੍ਰੀਏਟਿਵ, ਐਂਡ ਪਲੀਜ਼ ਸਟੇ ਵਿਦ ਯੋਰ ਫੈਮਿਲੀ ਐਟ ਆਲ. ਕਿ ਪਤਾ ਨਹੀਂ ਇਹਨਾਂ ਲੋਕਾਂ ਨੂੰ ਕੀ ਪਤਾ ਕਿ ਲਾਈਨ ਹੀ ਛੱਡ ਕੇ ਜਾ ਰਹੇ, ਤੇ ਇਹ ਬੜਾ ਕਹਿ ਰਹੇ ਕਿ ਪਰਿਵਾਰ ਨਾਲ ਜੁੜੋ, ਇੱਧਰ ਉੱਧਰ ਹੋ, ਕਿ ਮਤਲਬ ਕੀ ਦੇਖ ਲਿੱਤਾ ਇਹਨਾਂ ਲੋਕਾਂ ਨੇ,
1: ਉਹਨਾਂ ਆਪਣੇ ਗਵਾਲੇ ਨਾ.
0: ਹੋ ਸਕਦਾ ਕੀ ਪ੍ਰੋਬਲਮਸ ਮੇਜਰ ਲੈਵਲ ਤੇ ਆ ਰਹੀਆਂ ਹੁਣ. ਆਪਣੇ ਮੈਲਟਨ ਵੀ ਤਾਂ ਪੰਗਾ ਪਿਆ ਹੋਇਆ ਕਿ ਬਹੁਤ ਵੱਡਾ ਡੇਟਾ ਸੈਂਟਰ ਖੁੱਲਣ ਮੈਲਟਨ ਦੇ ਲੱਗੇ, ਉਹਨੂੰ ਲੈ ਕੇ ਬੜਾ ਕਲੇਸ਼ ਪੈਂਦਾ ਪਿਆ.
1: ਸੋ ਇਹ ਤੇ ਹਰ ਥਾਈਆਂ ਇਹ ਚੀਜ਼ਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਹੋਰ ਵਧਣੀਆਂ, ਕਿਉਂਕਿ ਅਮਰੀਕਾ ਇਹ ਚੀਜ਼ਾਂ ਨੂੰ ਬਾਹਰ ਕੱਢ ਰਿਹਾ, ਤੇ ਆਈ ਡੋਨਟ ਨੋ, ਚਲੋ ਇਹ ਤੇ ਇੰਡੀਆ ਵਾਲੇ ਬਾਰੇ ਰੌਲਾ ਪੈਂਦਾ ਸੀ, ਤੇ ਹੁਣ ਆਸਟ੍ਰੇਲੀਆ ਦਾ ਵੀ ਸੁਣ ਲਿਆ ਪਈ ਇਹ ਵੀ ਜੀ ਹਾਂ ਆਖ ਰਹੇ ਨੇ.
0: ਪਰ ਓਬਵੀਅਸਲੀ ਕਿਉਂਕਿ ਸਾਊਥ ਸਾਊਦਰਨ ਹੈਮਿਸਫੇਅਰ ਚ ਆਸਟ੍ਰੇਲੀਆ ਹੀ ਮੇਜਰ ਹੈ, ਸੋ ਬਹੁਤ ਵੱਡਾ ਏਆਈ ਡੇਟਾ ਸੈਂਟਰ ਟੂ ਕੇਟਰ ਪੂਰਾ ਦਾ ਪੂਰਾ ਸਦਰਨ ਹੈਮਿਸਫੇਅਰ, ਤੇ ਮਤਲਬ ਕਹਿ ਲਓ ਸਾਊਥ ਏਸ਼ੀਆ ਦਾ ਵੀ ਜਿੰਨਾ ਹੋ ਸਕੇ ਕੇਟਰ ਕਰ ਸਕੇ. ਸੋ ਕਹਿੰਦੇ ਬਹੁਤ ਵੱਡਾ ਡੇਟਾ ਸੈਂਟਰ ਇਹਨਾਂ ਨੇ ਇੱਕ ਤੇ ਪਾਸ ਕੀਤਾ, ਤੇ ਹੋਰ ਵੀ ਕਰਨੇ ਆ ਥਰੂ ਆਊਟ ਆਸਟ੍ਰੇਲੀਆ, ਕਿਉਂਕਿ ਆਸਟ੍ਰੇਲੀਆ ਸੈਂਟਰ ਤੇ ਬਹੁਤ ਜ਼ਿਆਦਾ ਉਜਾੜ ਖਾਨਾ ਨਾ, ਬਹੁਤੇ ਲੋਕ ਤਾਂ ਵੱਸਦੇ ਨਹੀਂ ਆ, ਪਰ ਫਿਰ ਇੰਨੀ ਗਰਮੀ ਹੈ ਤਾਂ ਹੀ ਤਾਂ ਵੱਸਦੇ ਨਹੀਂ ਆ, ਤੇ ਓਨਾ ਹੀ ਪਾਣੀ ਲੱਗੂਗਾ. ਦੇਖੋ ਕੀ ਬਣਦਾ, ਕੀ ਕਰਦੇ, ਕੀ ਨਹੀਂ ਕਰਦੇ.
1: ਨਹੀਂ ਬੜਾ ਆਉਣ ਵਾਲੇ ਸਮੇਂ ਤੇ ਬੜੇ ਵੱਡੇ ਵੱਡੇ ਸਵਾਲ ਨੇ, ਤੇ ਹੁਣ ਉਹ ਵੇਖਣ ਵਾਲੀ ਚੀਜ਼ ਆ ਵੀ ਕਿੰਨਾ ਕੁ ਸਮਾਂ ਲੱਗਦਾ ਤੇ ਕੀ ਹੁੰਦਾ ਵਾ. ਪਰ ਜਿੱਥੋਂ ਤੱਕ ਇਹ ਪਰਿਵਾਰਾਂ ਦਾ ਸਵਾਲ ਹੈ ਨਾ, ਜਿਹੜਾ ਉਹ ਇਹ ਕਹਿ ਕੇ ਜਾ ਰਿਹਾ ਵੀ ਪਰਿਵਾਰਾਂ ਦੇ ਨਾਲ ਤੁਸੀਂ ਸਮਾਂ ਬਿਤਾਓ. ਬੇਸਿਕਲੀ ਇਹਨਾਂ ਦੀ ਜਿਹੜਾ ਅੰਦਰੋਂ ਤਾਣਾ ਬਣਾ ਵਾ, ਜਿਹੜੀ ਅੰਦਰ ਦੀ ਵਾਇਰਿੰਗ ਆ, ਐਲਗੋਰਿਦਮ ਜਿਹਨੂੰ ਕਹਿ ਦਿੰਦੇ ਤੇ, ਉਹ ਇੱਦਾਂ ਦੀ ਆ ਕਿ ਤੁਹਾਨੂੰ ਇਕੱਲੇ ਪੰਚ ਲੈ ਕੇ ਜਾਂਦੀ ਆ, ਕਿਉਂਕਿ ਤੁਸੀਂ ਇਕੱਲੇ ਹੋਵੋਗੇ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੱਧ ਸਮਾਂ ਬਿਤਾਓਗੇ. ਇਹ ਸਮੱਸਿਆ. ਸੋ ਉੱਥੇ ਜਿਹੜੀ ਪਿੱਛੋਂ ਕੋਡਿੰਗ ਆ, ਉਹ ਇਹ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿ ਕਿੱਦਾਂ ਬੰਦਾ ਸਿਰਫ ਤੁਹਾਡੇ ਜੋਗਾ ਹੋ ਕੇ ਰਹਿ ਜੇ. ਫੋਰ ਐਗਜ਼ਾਮਪਲ, ਆਪਾਂ ਘਰ ਬੈਠੇ ਹਾਂ, ਜੇ ਮੰਨ ਲਓ ਆਪਾਂ ਵੀ ਇਸ ਟਾਈਮ ਨਾ ਪ੍ਰੋਗਰਾਮ ਕਰ ਰਹੇ ਹੁੰਦੇ, ਜੇ ਆਪਾਂ ਇਕੱਠੇ ਵੀ ਬੈਠੇ ਹੁੰਦੇ ਤੇ ਸ਼ਾਇਦ ਇੱਕ ਅੱਧੇ ਦਾ ਫੋਨ ਹੱਥ ਦੇ ਵਿੱਚ ਹੀ ਹੁੰਦਾ,
0: ਬਿਲਕੁਲ
1: ਵੇਖ ਰਿਹਾ ਹੁੰਦਾ ਕੁਛ ਨਾ ਕੁਛ. ਤੇ ਆਪਾਂ ਫੈਮਿਲੀ ਦੇ ਵਿੱਚ ਵੀ ਆਪਾਂ ਜੇ ਇਕੱਠੇ ਬੈਠੇ ਹੁੰਦੇ ਹਾਂ, ਆਪਾਂ ਟੇਬਲ ਦੇ ਉੱਤੇ ਵੀ ਹੁੰਦੇ ਹਾਂ, ਆਪਾਂ ਖਾਣ ਲਈ ਬੈਠੇ ਹੁੰਦੇ ਹਾਂ ਜਾਂ ਕੁਛ ਵੀ ਕਰਦੇ ਹਾਂ, ਤੇ ਮੀਟਿੰਗ ਦੇ ਵਿੱਚ ਵੀ ਮੈਂ ਵੇਖਿਆ ਵਾ ਵੀ ਕਈ ਬੰਦੇ ਉੱਥੋਂ ਵੀ ਛੱਡ ਕੇ ਤੇ ਮਾੜਾ ਮਾੜਾ ਜਿਹਾ ਵੇਂਦੇ ਰਹਿੰਦੇ ਆ, ਹੈ ਨਾ. ਤੇ ਜਾਂ ਫਿਰ ਕਈ ਵਾਰੀ ਇੰਨਾ ਕੁ ਸਮਾਂ ਤੁਹਾਨੂੰ ਇਹਦੇ 'ਤੇ ਲੰਘ ਜਾਂਦਾ ਵੀ ਤੁਹਾਨੂੰ ਚੇਤਾ ਭੁੱਲ ਜਾਂਦਾ ਵਾ ਅਤੇ ਤੁਸੀਂ ਪਰਿਵਾਰ ਦੇ ਵਿੱਚ ਬੈਠੇ ਹੋ. ਸੋ ਬੇਸਿਕਲੀ ਇੱਕ ਤੁਹਾਨੂੰ ਸਾਥ ਦਿੱਤਾ ਗਿਆ ਵਾ ਕਿ ਤੁਹਾਨੂੰ ਆਹ ਇੱਕ ਸਾਥ ਆ, ਇਹਦੇ 'ਤੇ ਤੁਸੀਂ ਟਾਈਮ ਸਪੈਂਡ ਕਰ ਸਕਦੇ ਹੋ. ਪਰ ਤੁਹਾਨੂੰ ਜਦੋਂ ਇੱਕ ਸਾਥ ਮਿਲ ਗਿਆ ਤਾਂ ਫਿਰ ਦੂਸਰੇ ਸਾਥ ਤੋਂ ਤੁਸੀਂ ਪਿੱਛੇ ਹੋ ਜਾਂਦੇ ਹੋ, ਫਰਕ ਪੈ ਜਾਂਦਾ. ਮੰਨ ਲਓ ਜੋੜੇ ਦੇ ਵਿੱਚ ਦੋਵਾਂ ਨੂੰ ਆਪਾਂ ਆਪਣਾ ਸਾਥ ਮਿਲ ਗਿਆ, ਦੋਵਾਂ ਕੋਲ ਆਪਣਾ ਆਪਣਾ ਸਿਸਟਮ, ਆਪਣੀ ਆਪਣੀ AI ਫੋਨ ਜੋ ਵੀ ਆ, ਅਤੇ ਉਹਦੇ ਵਿੱਚ ਫਿਰ ਉਹ ਆਪਸੀ ਕਮਿਊਨੀਕੇਸ਼ਨ ਫਿਰ ਭੁੱਲ ਗਈ. ਅਤੇ ਜਦੋਂ ਆਪਸੀ ਕਮਿਊਨੀਕੇਸ਼ਨ ਤੁਹਾਡੀ ਰੁਕਦੀ ਆ, ਹੌਲੀ ਹੌਲੀ ਤੁਹਾਡੇ ਜਿਹੜਾ ਰਿਸ਼ਤਾ ਵਾ ਉਹ ਕਮਜ਼ੋਰ ਹੁੰਦਾ ਵਾ, ਅਤੇ ਫਿਰ ਸਾਨੂੰ ਪਤਾ ਹੀ ਆ ਵੀ ਕੀ ਹੁੰਦਾ ਵਾ ਅਤੇ ਕਿੱਦਾਂ, ਅਤੇ ਮਤਲਬ ਜੇ ਨਹੀਂ ਆ ਤਾਂ ਬਹੁਤ ਵਧੀਆ ਗੱਲ ਹੈ.
0: ਐਡਿਕਸ਼ਨ 'ਤੇ ਇਹ ਤਾਂ ਪ੍ਰੋਪਰ ਹੁਣ ਐਡਿਕਸ਼ਨ ਲੈਵਲ 'ਤੇ ਚਲਾ ਗਿਆ ਨਾ, ਇਹ ਐਡਿਕਸ਼ਨ ਲੈਵਲ 'ਤੇ ਕਿਉਂ ਚਲਾ ਗਿਆ ਤੁਸੀਂ ਆਪੇ ਸੋਚ ਲਓ. ਮਿਆਰ ਕਿਸ ਤਰ੍ਹਾਂ ਸੈੱਟ ਹੋ ਗਿਆ ਹੁਣ ਕਿ ਨੈੱਟਫਲਿਕਸ ਖੋਲ੍ਹੋ ਨਾ, ਤਾਂ ਨੈੱਟਫਲਿਕਸ ਦਾ ਬੜਾ ਵਧੀਆ ਤਰੀਕਾ ਉਹਨਾਂ ਦਾ ਯੂਜ਼ਰ ਬੇਸ ਇਸ ਤਰੀਕੇ ਨਾਲ ਦੱਸਣ ਦਾ ਕਿ ਫੀਲ ਗੁੱਡ ਮੂਵੀਜ਼, ਕਾਮੇਡੀ ਨਹੀਂ ਲਿਖਣਗੇ, ਹੈ ਨਾ, ਫੀਲ ਗੁੱਡ ਮੂਵੀਜ਼, ਜਾਂ ਫਿਰ ਸਾ ਲਿਖ ਦੇਣਗੇ ਟੂ ਕਰੈਕ ਅ ਲਾਫ ਐਟ, ਇਸ ਤਰ੍ਹਾਂ ਕਰਕੇ ਲਿਖਣਗੇ, ਫਿਰ ਨੀਚੇ ਫਿਲਮਾਂ ਹੋਣਗੀਆਂ. ਉਹਦੇ 'ਤੇ ਜੈਨੂਅਨ ਗੱਲ ਆ, ਸ਼ਾਇਦ ਜਿੰਨੇ ਲੋਕ ਸੁਣ ਰਹੇ ਉਹਨਾਂ ਨੇ ਵੀ ਵੇਖਿਆ ਹੋਵੇ, ਉਹਦੇ 'ਤੇ ਇਹ ਵੀ ਇੱਕ ਕੈਟੇਗਰੀ ਆਉਂਦੀ ਆ ਹੁਣ ਕਿ ਥਿੰਗਸ ਟੂ ਵਾਚ ਵਾਇਲ ਯੂ ਸਕਰੋਲ. ਮਤਲਬ ਕਿ ਨੈੱਟਫਲਿਕਸ ਵੀ ਕਹਿ ਰਿਹਾ ਕਿ ਤੂੰ ਟੀਵੀ ਵੀ ਦੇਖਦਾ ਰਹਿੰਦਾ, ਮੈਨੂੰ ਪਤਾ ਤੂੰ ਫੋਨ ਵੀ ਤਦ ਸਕਰੋਲ ਕਰਦਾ, ਤੂੰ ਆਹ ਚਲਾ ਲਾ ਕਿਤੇ, ਮਾੜਾ ਇਹ ਵੀ ਦੇਖੀ ਆ, ਮਾੜਾ ਫੋਨ ਵੀ ਦੇਖਿਆ, ਕਿ ਮਤਲਬ ਈਜ਼ੀ ਜੀ ਕਾਮੇਡੀ ਫਿਲਮਾਂ ਹੋ ਗਈਆਂ, ਕਹਿ ਲਓ ਗੋਵਿੰਦਾ ਟਾਈਪ ਫਿਲਮ ਕੁਛ ਮਿਸ ਤਾਂ ਹੋਏਗਾ ਨਹੀਂ, ਹਾ ਹਾ ਹੀ ਹੈ ਬਸ. ਕਿ ਹੁਣ ਇਹ ਕੈਟੇਗਰੀਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ, ਮਤਲਬ ਕਿਸੇ ਨੇ ਕੋਡ ਪਾਇਆ ਨਾ, ਮਤਲਬ ਇਹ ਪਤਾ ਚੱਲ ਗਿਆ ਕਿ ਮਿਆਰ ਸੈੱਟ ਹੋਏ ਕਿ ਇਸ ਲੈਵਲ ਦੀ ਐਡਿਕਸ਼ਨ ਤਾਂ ਹੈ ਹੀ ਆ.
1: ਹਾਂ, ਫਿਰ ਕਿਸੇ ਨੂੰ ਮਤਲਬ ਕਿਹੜੀਆਂ ਨੇ ਜਿਹੜੀਆਂ ਤੁਹਾਨੂੰ ਕੋਨਸਨਟ੍ਰੇਸ਼ਨ ਨਾਲ ਤੁਹਾਨੂੰ ਵੇਖਣੀਆਂ ਪੈਣੀਆਂ, ਤੇ ਕਿਹੜੀਆਂ ਨੇ ਜਿਹੜੀਆਂ ਮੈਂ ਤਰਦੇ ਤਰਦੇ ਤੁਸੀਂ ਚੀਜ਼ਾਂ ਵੇਖ ਲੈਣੀਆਂ. ਸੋ ਉਹ ਵੀ ਸਮਾਨ ਆ ਗਿਆ,
0: ਇਹ ਵੀ ਚੱਲ ਪਿਆ.
1: ਮਤਲਬ ਇਹ ਹੌਲੀ ਹੌਲੀ ਵੇਖੋ, ਜਿੱਦਾਂ ਜਿੱਦਾਂ ਉਹਨਾਂ ਨੇ ਵਿੱਚ ਉਹਦੇ ਪਾਉਣਾ ਵਾ ਕੁਛ ਨਾ ਕੁਛ ਜਿਹੜਾ ਫੰਕਸ਼ਨ, ਉਹ ਉਸੇ ਬਿਹਾਫ 'ਤੇ ਹੀ ਪਾਉਣਾ ਨਾ, ਵੀ ਜੋ ਲੋਕਾਂ ਦਾ ਦਿਮਾਗ ਪੜ੍ਹ ਕੇ ਉਹਨਾਂ ਨੇ ਸਮਝਿਆ,
0: ਮਤਲਬ ਲੋਕਾਂ ਨੂੰ ਆਪਣਾਪਨ ਲੱਗਿਆ ਨਾ, ਉਹ ਯਾਰ ਇਹਨੂੰ ਕਿੱਦਾਂ ਪਤਾ, ਹਾਂ ਚੱਲ ਇਹਨਾਂ 'ਚੋਂ ਦੇਖ ਲੈਂਦੇ ਕੁਛ,
1: ਹਰ ਇੱਕ ਦੀ ਇਹੋ ਦੌੜ ਹੈ,
0: ਜਚਾਣਾ ਹੀ ਹੈ ਕਿ ਆਹ ਚੀਜ਼ ਵੇਖ.
1: ਸੋ ਹਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਡਾਟਾ ਵੇਖ ਕੇ, ਗ੍ਰਾਫ ਵੇਖ ਕੇ, ਕਿ ਕਿਹੜੇ ਟਾਈਮ ਕਿੰਨਾ ਕਿਸੇ ਨੇ ਖੋਲ੍ਹਿਆ, ਕਿੰਨੇ ਟਾਈਮ ਦੇ ਲਈ ਵੇਖਿਆ, ਕੀ ਕੀਤਾ। ਸੋ ਉਹ ਸਾਰਿਆਂ ਦੇ ਬਿਹਾਫ ਦੇ ਉੱਤੇ ਹੀ ਅਗਲੀਆਂ ਪੋਲਿਸੀਆਂ ਬਣਾਈਆਂ ਜਾਂਦੀਆਂ। ਦੈਨ ਇਹ ਸਾਡੇ ਲਈ ਫਿਰ ਇਹ ਵੇਖੋ ਕਿ ਹੁਣ ਗੱਲ ਕਰਨੀ ਕਿਉਂ ਜ਼ਰੂਰੀ ਆ, ਉਹ ਇਸ ਕਰਕੇ ਵੀ ਸਾਡੇ ਲਈ ਵੇਖਣ ਵਾਲੀ ਚੀਜ਼ ਇਹ ਹੈ ਕਿ ਜਦੋਂ ਮੰਨ ਲਓ ਗ੍ਰਾਫ ਦੇ ਹਿਸਾਬ ਦੇ ਨਾਲ ਚੀਜ਼ਾਂ ਹੋਣਗੀਆਂ ਵੀ ਆਹ ਬੰਦੇ ਨੇ ਆਹ ਚੀਜ਼ ਵੇਖੀ, ਇੰਨਾ ਚਿਰ ਵੇਖੀ, ਇਹਨੂੰ ਹੁਣ ਇੱਦਾਂ ਦੀ ਦਿਓ। ਸੋ ਇੱਥੇ ਇਹ ਹੋਰ ਚੀਜ਼ ਜ਼ਰੂਰੀ ਹੋ ਜਾਂਦੀ ਹੈ ਸਾਡੇ ਲਈ ਵੀ ਅਸੀਂ ਫਿਰ ਕੀ ਵੇਖਣਾ ਅਤੇ ਕਿੰਨਾ ਚਿਰ ਵੇਖਣਾ, ਕਿਉਂਕਿ ਉਸੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਅੱਗੇ ਬੋਰਡਿੰਗ ਕਰਨੀ ਆ, ਉੱਦਾਂ ਦਾ ਹੀ ਸਮਾਨ ਬਣਾਉਣਾ, ਉੱਦਾਂ ਦਾ ਹੀ ਤੁਹਾਡੇ ਤੱਕ ਪਹੁੰਚਣਾ।
0: ਹਾਂ, ਮਤਲਬ ਦੁਨੀਆ ਕਿੱਥੇ ਵੱਸਦੀ ਹੈ, ਮੈਂ ਪਿਛਲੇ ਵੀਕ ਟਰੈਵਲ ਕਰਦਾ ਪਿਆ ਸੀ, ਸੋ ਜਿਸ ਏਅਰਬੀਨਬੀ 'ਚ ਮੈਂ ਸੀ ਉੱਥੇ ਟੀ ਵੀ ਔਨ ਕੀਤਾ ਮੈਂ, ਅਤੇ ਉਹਨਾਂ ਦਾ ਪਹਿਲੇ ਤੋਂ ਹੀ ਨਾ ਯੂਟਿਊਬ ਪ੍ਰੀਮੀਅਮ ਹੋਣਾ, ਸ਼ਾਇਦ ਪਿਛਲੇ ਗੈਸਟ ਦਾ ਲੱਗਾ ਹੋਣਾ ਜਾਂ ਫਿਰ ਓਨਰ ਦਾ ਹੋਣਾ। ਹੁਣ ਉਹ ਬੰਦਾ ਕੋਰੀਅਨ ਸੀ ਜਿਹਦਾ ਸੀਗਾ, ਉਹਦਾ ਐਲਗੋਰਿਦਮ ਵੇਖ ਕੇ ਤਾਂ ਮੈਂ ਇਸ ਤਰ੍ਹਾਂ ਹੈਰਾਨ, ਮੈਂ ਇਸ ਲਿਹਾਜ਼ ਨਾਲ ਹੈਰਾਨ ਹੋਇਆ ਕਿ ਇਹ ਕਿੰਨੀ ਵੱਡੀ ਇਕੋਨਮੀ ਆ ਕਿ ਜਿਹੜੀ ਭਾਸ਼ਾ ਵੀ ਨਹੀਂ ਸਮਝ ਆਉਂਦੀ, ਜਿਹੜੇ ਲੋਕ ਵੀ ਨੇ ਵੇਖੇ ਉਹਦੇ 'ਤੇ ਵੀ 40-40 ਮਿਲੀਅਨ ਵਿਊਜ਼, 50-50 ਮਿਲੀਅਨ ਵਿਊਜ਼, ਐਂਡ ਉਹ ਵਾਲੇ ਕ੍ਰੀਏਟਰਸ ਦੇ ਖੁਦ ਦੇ 8-10 ਮਿਲੀਅਨ ਸਬਸਕ੍ਰਾਈਬਰ ਇੱਦਾਂ ਹੈਗਾ, ਹੈ ਨਾ। ਅਤੇ ਉਹਦਾ ਫਿਰ ਉਹਦਾ ਹੀ ਜਦੋਂ ਨੈੱਟਫਲਿਕਸ ਖੋਲ੍ਹਿਆ, ਮੇਰੇ ਨੈੱਟਫਲਿਕਸ ਤੋਂ ਬਿਲਕੁਲ ਹੈ ਨਾ ਵੱਖਰਾ, ਕਿਉਂਕਿ ਭਾਸ਼ਾ ਵੱਖਰੀ, ਸਭ ਕੁਝ ਵੱਖਰਾ, ਉਹਦੀ ਲਿਖਿਆ ਉਹਦੇ ਵੀ ਹੋਇਆ ਕੀਬੋਰਡ ਵੈਲੀ ਸਕਰੋਲ ਆਹ ਸਭ ਦੇਖ ਲਿਆ। ਪਰ ਉਹ ਕੋਰੀਅਨ ਡਰਾਮਾਸ ਵਗੈਰਾ ਇੱਕ ਦੋ ਮਸ਼ਹੂਰ ਜਿਹੇ ਸੀਗੇ ਜਿਹੜੇ, ਕਿਉਂਕਿ ਉਹ ਅੱਜ ਕੱਲ੍ਹ ਇੱਥੇ ਵੀ ਬੜੇ ਚੱਲ ਪਏ, ਸਾਨੂੰ ਵੀ ਦੱਸਦੇ ਆ, ਹਿੰਦੀ ਆਡੀਅੰਸ ਨੂੰ ਤਾਂ ਜ਼ਰੂਰ ਦੱਸਦੇ ਆ ਕਿ ਆਹ ਦੇਖ ਲਓ ਕਿ ਕਹਾਣੀ ਸੇਮ ਹੀ ਹੈ ਨਾ ਇਹਨਾਂ ਦੀ, ਇੱਕ ਅਮੀਰ ਮੁੰਡਾ ਅਤੇ ਇੱਕ ਕੁੜੀ ਕੰਮ ਕਰਨ ਲਈ ਜੋਬ ਲੱਭਣ ਜਾਂਦੀ ਪਈ ਆ, ਠੀਕ ਹੈ, ਉਹ ਟਕਰਾਏਗੀ ਉਹਦੇ ਨਾਲ, ਅਤੇ ਫਿਰ ਉਹ ਬਾਅਦ 'ਚੋਂ ਦੂਸਰਾ ਤੂੰ ਤੂੰ ਮੈਮ ਕਰਨਗੇ, ਫਿਰ ਬਾਅਦ 'ਚੋਂ ਜਦੋਂ ਲਿਫਟ ਚੜ੍ਹ ਕੇ ਉੱਪਰ ਪਹੁੰਚੇਗੀ, ਦੇਖੇਗੀ ਉਹ ਇਹੀ ਤਾਂ ਬੌਸ ਹੈ, ਫਿਰ ਉਹ ਬੌਸ ਬੜਾ ਉਖੜਿਆ ਉਖੜਿਆ ਜਿਹਾ, ਹੈ ਨਾ, ਕੁੜੀ ਬੜੀ ਇਸ ਤਰ੍ਹਾਂ ਨਾਜ਼ੁਕ ਕਲੀ, ਮੁੰਜੇ ਤਾਂ ਪਤਾ ਹੀ ਨਹੀਂ ਹੈ, ਮੈਂ ਤਾਂ ਅੱਜ ਹੀ ਪੈਦਾ ਹੋਈ ਹੂੰ, ਯੇ ਇਸ ਤਰ੍ਹਾਂ ਕਰਕੇ ਆ, ਫਿਰ ਦੋਨਾਂ 'ਚ ਹੌਲੀ ਹੌਲੀ ਪਿਆਰ ਹੋਏਗਾ, ਫਿਰ ਬੌਸ ਕਹੇਗਾ ਕਿ ਦੇਖੋ ਮੇਰੇ ਅੰਦਰ ਬਹੁਤ ਦਰਦ ਛੁਪਾ ਹੁਆ ਹੈ, ਮੁਝਸੇ ਦੂਰ ਰਹਾ ਕਰੋ, ਉਹ ਕਹੇਗੀ ਨਹੀਂ ਤੁਹਾਰਾ ਦਰਦ ਮੈਂ ਹੀ ਠੀਕ ਕਰੂੰਗੀ, ਅਖੀਰ ਪਿਆਰ ਹੋ ਜਾਏਗਾ, ਹੈ ਨਾ। ਉਹਨਾਂ ਪਤਾ ਯਾਰ ਇਹ ਲੋਕ ਆਹੀ ਦੇਖਦੇ, ਉਹ ਫਿਰ ਕੋਰੀਅਨ ਸਾਨੂੰ ਵੀ ਦਿਖਾਉਂਦੇ ਰਹਿੰਦੇ, ਫਿਰ ਮੈਂ ਉਹ ਇੱਕ ਦੋ ਦੇਖੇ ਕਿ ਹਾਂ ਯਾਰ, ਉਸ ਤੋਂ ਮੈਨੂੰ ਆਈਡੀਆ ਲੱਗਿਆ ਬੰਦਾ ਕੋਰੀਅਨ ਹੈ, ਨਹੀਂ ਤਾਂ ਜਪਾਨੀ ਚੀਨੀ ਕੋਰੀਅਨ ਤਾਂ ਨਾ ਸਾਰੀਆਂ
1: ਇੱਕੋ ਜਿਹੀ
0: ਚੱਕਚ ਭਾਸ਼ਾ ਵੀ ਉਹਨਾਂ ਦੀ ਕੋਈ ਇਸ ਤਰ੍ਹਾਂ ਲਿਪੀ ਤੋਂ ਨਹੀਂ ਤੁਸੀਂ ਆਈਡੀਆ ਲਗਾ ਸਕਦੇ, ਹੈ ਨਾ, ਕਿ ਵਾਟ ਇਜ਼ ਇਟ। ਸੋ ਬਈ ਇਹ ਚੱਲ ਰਿਹਾ ਮਾਹੌਲ ਚਾਲ,
1: ਮਾਹੌਲ ਚਾਲ ਤੇ ਵੇਖੋ ਇਹ ਬੜਾ ਇੰਟਰਸਟਿੰਗ ਆ, ਤੇ ਇਹ ਵੇਖੋ ਹੁਣ ਕਿਹੜੇ ਪਾਸੇ ਨੂੰ ਜਾਂਦਾ, ਇਹ ਚੀਜ਼ਾਂ ਸਾਰੀਆਂ ਸਾਨੂੰ ਸਮਾਂ ਦੱਸੂਗਾ, ਪਰ ਜੋ ਵੀ ਆ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਇਹ ਚੀਜ਼ ਤੇ ਪੱਕੀ ਆ, ਕਿਉਂਕਿ ਆਪਾਂ ਜਦੋਂ ਤੇ ਜੋ ਜੋ ਵੀ ਆਪਾਂ ਵੇਖਦੇ ਕਰਦੇ ਹਾਂ, ਜਿੱਥੇ ਵੀ ਆਪਾਂ ਸਮਾਂ ਬਤੀਤ ਕਰਦੇ ਹਾਂ, ਇੱਥੋਂ ਇੱਕ ਚੀਜ਼ ਤੇ ਵੇਖੋ ਕਲੀਅਰ ਆ ਜਾਂਦੇ ਜਾਂਦੇ ਆਪਾਂ, ਵੀ ਜੋ ਇਨਸਾਨ ਸ਼ੋਅ ਕਰਦਾ, ਜੋ ਇਨਸਾਨ ਬੋਲਦਾ ਆ, ਜੋ ਲੋਕਾਂ ਅੱਗੇ ਆਪਣੀ ਪਿਕਚਰ ਤਸਵੀਰ ਰੱਖਦਾ ਵਾ, ਅਸਲ ਦੇ ਵਿੱਚ ਇਹ ਲੋਕ ਕਾਮਯਾਬ ਹੋ ਗਏ ਉਹਦੇ ਪਿੱਛੇ ਦੀ ਕਹਾਣੀ ਜਾਣਨ 'ਚ। ਫੋਰ ਐਗਜ਼ਾਮਪਲ, ਇੱਕ ਬੰਦਾ ਸ਼ੋਅ ਕਰਦਾ ਵੀ ਮੈਂ, ਮਤਲਬ ਤੁਸੀਂ ਪਰਿਵਾਰ ਦੇ ਸਾਹਮਣੇ ਜਾਂ ਕਿਸੇ ਦੇ ਸਾਹਮਣੇ, ਮੰਨ ਲਓ ਇੱਕ ਫਿਲਮ ਤੁਸੀਂ ਲਾਓਗੇ ਤਾਂ ਕਿਹੜੀ ਲਾਓਗੇ ਤੁਸੀਂ, ਫੈਮਿਲੀ ਮੂਵੀ ਲਾਓਗੇ, ਹੈ ਨਾ, ਕੋਮੇਡੀ ਮੂਵੀ ਲਾਓਗੇ ਜਾਂ ਜੋ ਵੀ, ਹੈ ਨਾ। ਅਤੇ ਉਹੀ ਬੰਦਾ ਜਦੋਂ ਪਰਸਨਲ ਆਪਣੇ ਫੋਨ ਦੇ ਉੱਤੇ ਵੇਖੂਗਾ ਤਾਂ ਕੁਛ ਹੋਰ ਵੇਖੂਗਾ, ਫੁੱਡ ਵੀ ਐਨੀਥਿੰਗ, ਪੋਲੀਟਿਕਸ ਹੋ ਸਕਦੀ ਆ, ਕੁਛ ਮਤਲਬ ਗੈਰ ਵਾਜਬ ਚੀਜ਼ਾਂ ਹੋ ਸਕਦੀਆਂ, ਕੁਛ ਵੀ ਹੋ ਸਕਦਾ,
0: ਹੈਵੀ ਵਾਇਲੈਂਸ ਕੁਛ ਵੀ ਹੋ ਸਕਦਾ,
1: ਕੁਛ ਵੀ ਹੋ ਸਕਦਾ। ਸੋ ਦੈਟ ਮੀਨਸ ਕਿ ਇਹਨਾਂ ਨੇ ਉਹ ਵਾਲੀ ਤੁਹਾਡੀ ਬੈਕ ਐਂਡ ਵਾਲੀ ਤੁਹਾਡੀ ਅੰਦਰ ਦੇ ਸਭ ਕੌਨਸ਼ੀਅਸ ਦੀ ਤੁਹਾਡੀ ਜਿਹੜੀ ਆ ਉਹ ਫੜ ਲਈ ਗੱਲ, ਅਤੇ ਜਿਹੜਾ ਉਹ ਫੜ ਲਏ
0: ਤੇ ਹੁਣ ਤੇ ਅੱਗੋਂ ਇਹੀ ਡਿਸਟਰਬ ਕਰਨਾ ਸ਼ੁਰੂ ਹੋ ਗਿਆ, ਹੁਣ ਤੁਸੀਂ ਇਹਨਾਂ ਦੇ ਹਿਸਾਬ ਨਾਲ ਚੱਲ।
1: ਹਾਂ, ਕਿਉਂਕਿ ਉਹ ਤੁਹਾਡੇ ਭੇਤੀ ਇੱਕ ਹੁੰਦਾ ਵੀ ਤੁਹਾਡੇ ਆਉਂਦੇ ਹੁੰਦੇ ਘਰ ਦਾ ਭੇਤੀ, ਹੈ ਨਾ, ਘਰ ਦੇ ਮਤਲਬ ਕਿਹੜੀ ਅਲਮਾਰੀ 'ਚ ਕੀ ਪਿਆ, ਕਿੱਥੇ ਕੀ ਪਿਆ, ਪਰ ਤੁਹਾਡੇ ਦਿਮਾਗ ਦਾ ਆਉਂਦੇ ਹੁੰਦੇ ਕੌਣ ਦਿਲਾਂ ਦੀਆਂ ਜਾਣੇ, ਹੈ ਨਾ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਅਤੇ ਹੁਣ ਆਪਾਂ ਇੱਥੋਂ ਇਹ ਹਿਸਾਬ ਲਾ ਕੇ ਚੱਲੀਏ ਵੀ ਇਹ ਫਿਰ ਹੁਣ
0: ਸੈਮ ਆਲਟਮੈਨ ਜਾਂਦੇ, ਇਲੋਨ ਮਸਕ ਜਾਂਦੇ,
1: ਆਪਾਂ ਆਪ ਜਨਵਾਦ ਤਾਂ ਮੰਨ ਲਓ, ਹੈ ਨਾ, ਆਪਾਂ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਟਾਈਮ ਸਪੈਂਡ ਕਰ ਰਹੇ ਹਾਂ, ਕਿਸੇ ਨੇ ਥੋੜ੍ਹਾ, ਕਿਸੇ ਨੇ ਵੱਧ। ਵੈਸੇ ਤਾਂ ਚਲੋ ਇਹ ਦਰਿਆ ਬਹੁਤ ਡੂੰਘਾ ਵਾ, ਬੰਦੇ ਦੀ ਬਿਰਤੀ, ਕਿਉਂਕਿ ਇਸ ਕਰਕੇ ਨਹੀਂ ਜਾਣੀ ਜਾ ਸਕਦੀ ਵੀ ਅੱਜ ਜਾਂ ਇਸ ਘੜੀ ਤੁਹਾਡੀ ਬਿਰਤੀ ਕੁਛ ਹੋਰ ਹੈ, ਅਗਲੀ ਘੜੀ ਕੁਛ ਹੋਰ ਹੈ, ਹੈ ਨਾ, ਹੁਣ ਤੁਸੀਂ ਚੋਰ ਹੋ, ਅਗਲੀ ਘੜੀ ਤੁਸੀਂ ਸਾਹ ਦਿਓ, ਇੱਥੇ ਤੁਸੀਂ ਠੱਗੀ ਮਾਰੀ ਆ, ਅਗਲੀ ਘੜੀ ਤੁਸੀਂ ਬਹਿ ਕੇ ਅਤੇ ਉਪਦੇਸ਼ ਦੇ ਰਹੇ ਹੋ। ਸੋ ਇਨਸਾਨ ਨੂੰ ਸਮਝਣਾ ਤਾਂ ਬਹੁਤ ਔਖਾ, ਪਰ ਫਿਰ ਵੀ ਜੋ ਆਮ ਆਪਾਂ ਇੱਕ ਦੂਸਰੇ ਦਾ ਪ੍ਰਟੈਂਡ ਕਰਦੇ ਹਾਂ ਜਾਂ ਲੋਕ ਕਰਦੇ ਸੀ, ਉਹਦੇ ਤੋਂ ਕਾਫੀ ਵਧੇਰੇ ਇਹ ਕੰਪਨੀਆਂ ਸਾਡੇ ਬਾਰੇ ਜਾਣ ਚੁੱਕੀਆਂ, ਇਨਸਾਨ ਬਾਰੇ ਜਾਣ ਚੁੱਕੀਆਂ।
0: ਸਹੀ ਗੱਲ।
1: ਸੋ ਉੱਥੇ ਫਿਰ ਕੀ ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਉਹ ਫਿਰ ਉਹਨਾਂ ਨੂੰ ਮੁਨਾਫਾ ਕਮਾਉਣ ਨਾਲ ਆ, ਇਸ ਕਰਕੇ ਉਸ ਪਾਸੇ ਨੂੰ ਹਲੇ ਧਿਆਨ ਦੇ ਰਹੇ ਨੇ। ਪਰ ਉਹੀ ਜੇ ਕਿਤੇ ਪੁੱਛੇ ਪੁੱਠੇ ਪਾਸੇ ਨੂੰ ਕਿਤੇ ਕੁਛ ਕਰਨਾ ਹੋਵੇ ਤੁਰ ਪਏ ਤੇ ਤੁਰ ਵੀ ਰਿਹਾ ਵਾ ਵੈਸੇ
0: ਤੁਰੇ ਪਏ ਉਹੀ ਗੱਲ
1: ਤੁਰੀ ਰਿਹਾ ਵਾ
0: ਫਿਲਹਾਲ ਸਾਡੇ ਸਾਹਮਣੇ ਨਹੀਂ ਹੈ ਜਦੋਂ ਆਏਗਾ ਉਹ ਤਦ ਤੱਕ ਸਮਾਜਿਕ ਦਾਇਰੇ ਦੇ ਅੰਦਰ ਐਕਸੈਪਟੇਬਲ ਹੋਏਗਾ ਤਾਂ ਹੀ ਆਏਗਾ
1: ਹਾਂ ਫੋਰ ਐਗਜ਼ਾਮਪਲ ਜਿੱਦਾਂ ਪਿਛਲੇ ਦਿਨੀ ਮੈਂ ਇੱਕ ਗੱਲ ਕਰਦਾ ਹਾਂ ਐਰਲ ਸਨ ਦੇ ਉੱਤੇ ਇੱਕ ਰਿਪੋਰਟ ਛਪੀ ਸੀ ਤੇ ਉਹਦੇ ਵਿੱਚ ਉਹ ਮਤਲਬ ਇਸੇ ਤੋਂ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਕਿ ਇੱਕ ਚੀਜ਼ ਜਿਹੜੀ ਆਪਾਂ ਸਿਰਫ ਤਰਦੀ ਜੀ ਕਹਿੰਦੇ ਹਾਂ ਵੀ ਇਨਸਾਨ ਜਿਹੜਾ ਸਿਰਫ ਮਤਲਬ ਪੈਸੇ ਦਾ ਹੀ ਪੀ ਰਿਹਾ ਉਹਦੇ ਲਈ ਪੈਸਾ ਹੀ ਵੱਡਾ ਵਾ ਪਰ ਮੰਨ ਲਓ ਜਦੋਂ ਆਪਾਂ ਇੱਕ ਸਟੂਡੈਂਟ ਬਾਰੇ ਆਪਾਂ ਸੋਚਦੇ ਹਾਂ ਜਾਂ ਇੱਕ ਸਕੂਲ ਦੇ ਵਿੱਚ ਬੱਚਾ ਜਾਂਦਾ ਉਹਦੇ ਬਾਰੇ ਆਪਾਂ ਸੋਚਦੇ ਹਾਂ ਤੇ ਉਹ ਵੱਡਾ ਹੋ ਕੇ ਕੀ ਬਣਨਾ ਚਾਹੂਗਾ ਹੈ ਨਾ ਉਹਦੇ ਲਈ ਸ਼ਬਦ ਕੁਛ ਹੋਰ ਨੇ ਵੀ ਡਾਕਟਰ ਇੰਜੀਨੀਅਰ ਮਾਸਟਰ ਜਾਂ ਯੂਟਿਊਬਰ ਵਿੱਚ ਆ ਗਿਆ ਜਾਂ ਹੋਰ ਚੀਜ਼ਾਂ ਆ ਗਈਆਂ ਅੱਜ ਕੱਲ੍ਹ
0: ਵਟਐਵਰ ਇਜ਼ ਇਨਸਪੀਰੇਸ਼ਨਲ
1: ਅੱਜ ਕੱਲ੍ਹ ਉਹ ਵੀ ਕਹਿ ਦਿੰਦੇ ਆ ਉਹ ਜਿਹੜਾ ਕਿ ਉੱਥੇ ਨਾਸਾ 'ਚ ਜਾਣਾ ਮੈਂ ਹੈ ਨਾ ਅਤੇ ਚਲੋ ਬੱਚਿਆਂ 'ਚ ਹੈਵੀ ਕਿਤਾਬਾਂ ਲਿਖਣੀਆਂ ਮੈਂ ਔਥਰ ਬਣਨਾ ਐਕਟਰ ਬਣਨਾ ਅਤੇ ਹੁਣ ਇਹ ਹੋ ਗਈਆਂ ਜੋ ਆਪਾਂ ਸਾਹਮਣੇ ਸਾਹਮਣੇ ਦੱਸਦੇ ਹਾਂ ਹੁਣ ਉਹ ਤਰਾਸਦੀ ਇਹ ਆ ਕਿ ਜਿਹੜੀ ਇਹਨਾਂ ਦੇ ਸਕੂਲੀ ਜਿਹੜੀਆਂ ਕੁੜੀਆਂ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਰਿਸਰਚ ਕੀਤੀ ਅਤੇ ਉਹਨਾਂ ਦਾ ਜਿਹੜਾ ਨਿਚੋੜ ਸੀ ਉਹ ਕੀ ਸੀ ਕਿ ਉਹ ਕਹਿ ਰਹੀਆਂ ਕਿ ਸਾਡਾ ਮਕਸਦ ਹੈ ਸਿਰਫ ਪੈਸਾ ਕਮਾਉਣਾ ਡਾਕਟਰ ਇੱਕ ਡਾਕਟਰ ਇੰਨੇ ਪੈਸੇ ਕਮਾਉਂਦਾ ਵਾ ਇੱਕ ਇੰਜੀਨੀਅਰ ਇੰਨੇ ਪੈਸੇ ਕਮਾਉਂਦਾ ਬੱਚਿਆਂ ਨੂੰ ਸਾਰਾ ਕੁਛ ਪਤਾ ਵਾ ਅਤੇ ਜੇ ਮੈਂ ਸੋ ਐਂਡ ਸੋ ਫਲਾਣੇ ਪਲੇਟਫਾਰਮ ਦੇ ਉੱਤੇ ਜਾਊਂਗੀ ਅਤੇ ਮੈਂ ਇੰਨੇ ਪੈਸੇ ਇੰਨੇ ਕੁ ਚਿਰ 'ਚ ਕਮਾ ਲੈਣੇ ਆ ਸੋ ਮੇਰਾ ਏਮ ਉਹ ਆ ਮੈਂ ਅੱਜ 12 ਸਾਲਾਂ ਦੀ ਹਾਂ ਅਤੇ ਜਿੱਦਾਂ ਹੀ ਮੈਨੂੰ ਇੰਨਾ ਮਤਲਬ ਇੱਕ ਉਹ ਮਿਲਦੀ ਆ ਲੀਗਲ ਕਲੀਅਰੈਂਸ ਅਤੇ ਮੈਨੂੰ ਪਤਾ ਮੈਂ ਕਿੱਧਰ ਜਾਣਾ ਸੋਚੋ ਤੁਸੀਂ ਵੀ ਕੀ ਅਤੇ ਕਿੱਥੇ ਅਤੇ ਕਿੱਥੋਂ ਤੱਕ ਪਹੁੰਚ ਗਿਆ ਕਿਉਂਕਿ ਇੱਥੋਂ ਇੱਕ ਕਿਉਂਕਿ ਉਹਨਾਂ ਇੱਕ ਸਾਈਕੀ ਫੜ ਲਈ ਸਾਡੀ ਵੀ ਆਪਾਂ ਇਨਸਾਨ ਸਿਰਫ ਪੈਸਾ ਅਤੇ ਸ਼ੋਹਰਤ ਚਾਹੁੰਦਾ
0: ਸਹੀ ਗੱਲ ਐਬਸੋਲੂਟਲੀ ਰਾਈਟ
1: ਠੀਕ ਆ ਜੇ ਆਪਾਂ ਇਹ ਕਹਿੰਦੇ ਹਾਂ ਨਾ ਵੀ ਅਸੀਂ ਮੰਨ ਲਓ ਫੋਰ ਐਗਜ਼ਾਮਪਲ ਡਾਕਟਰ ਬਣਨਾ ਹੈ ਨਾ ਅਤੇ ਉਹਦੇ ਪਿੱਛੇ ਵੀ ਤੁਸੀਂ ਇਮਾਨਦਾਰੀ ਦੇ ਨਾਲ ਕੋਈ ਦੱਸੇ ਵੀ ਕਿੰਨਿਆਂ ਕਦੇ ਮਨ 'ਚ ਹੋਊਗਾ ਵੀ ਮੈਂ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੇ ਦੁੱਖ ਦੂਰ ਕਰਨੇ ਲੋਕਾਂ ਦਾ ਇਲਾਜ ਕਰਨਾ ਇਹ ਤਾਂ ਮਕਸਦ ਕਿਸੇ ਦਾ ਨਹੀਂ ਹੋਊਗਾ ਘੱਟ ਦਾ ਹੀ ਹੋਊਗਾ
0: ਬਿਲਕੁਲ
1: ਉਹਦੇ ਪਿੱਛੇ ਵੀ ਇਨਡਾਇਰੈਕਟ ਮਕਸਦ ਇਹੋ ਹੀ ਕਿਉਂਕਿ ਉਹਨਾਂ ਨੇ ਇਹ ਸੁਣਿਆ ਵੀ ਡਾਕਟਰਾਂ ਨੂੰ ਪੈਸੇ ਬੜੇ ਬਣਦੇ ਡਾਕਟਰਾਂ ਦਾ ਸਟੇਟਸ ਜਾਂ ਇੰਜੀਨੀਅਰਾਂ ਦਾ ਸਟੇਟਸ ਆ ਲਿਖਣ 'ਚ ਸੋਹਣਾ ਲੱਗਦਾ ਹੈ ਨਾ ਅੱਗੇ ਕਿਸੇ ਦਾ ਇਹ ਮਕਸਦ ਮੈਨੂੰ ਨਹੀਂ ਲੱਗਦਾ ਵੀ ਇਸ ਬਿਰਤੀ ਦੇ ਵਿੱਚ ਹੋਊਗਾ ਘੱਟ ਦਾ ਸੋਰੀ ਪਰ ਬਹੁਤ ਘੱਟ ਪਰਸੈਂਟੇਜ ਹੋਊਗੀ ਜਿਹੜਾ ਇਸ ਕਰਕੇ ਇੰਜੀਨੀਅਰ ਬਣੂਗਾ ਵੀ ਮੈਂ ਕੁਛ ਕ੍ਰੀਏਟ ਕਰਨਾ
0: ਹਾਂ ਮਤਲਬ ਉਹ ਵਾਲੀ ਉਨਸ ਹੋਵੇ ਉਹ ਮੁਸ਼ਕਿਲ
1: ਉਹ ਨਹੀਂ ਹੈ ਨਾ ਇਸ ਕਰਕੇ ਕੋਈ ਮਾਸਟਰ ਨਹੀਂ ਬਣਨਾ ਚਾਹ ਰਿਹਾ ਹੋਊਗਾ ਵੀ ਮੈਂ ਇਸ ਸਮਾਜ ਨੂੰ ਸੋਹਣੀ ਸਿੱਖਿਆ ਦੇਣੀ ਮੈਂ ਪਹਿਲਾਂ ਉਹਦੇ ਲਈ ਕਿਉਂਕਿ ਤੁਹਾਨੂੰ ਪਹਿਲਾਂ ਆਪ ਤੁਸੀਂ ਸਿੱਖਿਆ ਹਾਸਲ ਕਰਨੀ ਫਿਰ ਤੁਸੀਂ ਅੱਗੇ ਸਮਾਜ ਨੂੰ ਦੇਣੀ ਬੱਚਿਆਂ ਦੀ ਨੂੰ ਦੇਣੀ ਅੱਗੇ ਸਮਾਜ ਦੇ ਵਿੱਚ ਚੰਗੇ ਪ੍ਰਾਣੀ ਤਿਆਰ ਕਰਨਾ
0: ਐਂਡ ਦੈਨ ਉਹ ਸਟੇਟਸ ਵਾਈਜ਼ ਜਾਂ ਪੈਸੇ ਵਾਈਜ਼ ਇੰਨਾ ਹਾਈ ਪੇਡ
1: ਹੈ ਨਹੀਂ ਉਹ
0: ਸੋ ਐਬਸੋਲੂਟਲੀ ਰਾਈਟ
1: ਬੈਕਐਂਡ ਦੇ ਤਾਂ ਪੈਸਾ ਹੀ ਆ ਸੋ ਇਸ ਕਰਕੇ ਉਹਨਾਂ ਨੇ ਡਾਇਰੈਕਟ ਤੁਹਾਡੀ ਬਿਰਤੀ ਫੜ ਲਈ ਅੱਛਾ ਤੁਸੀਂ ਆਹ ਕਰਕੇ ਵੀ ਤਾਂ ਪੈਸਾ ਹੀ ਤੁਸੀਂ ਬਣਾਉਣਾ ਵਾ ਕੀ ਲੋੜ ਆ ਤੁਹਾਨੂੰ ਰੱਬ ਨੇ ਤੁਹਾਨੂੰ ਸਰੀਰ ਦਿੱਤਾ ਵਾ ਤੁਸੀਂ ਉਹਨੂੰ ਵਰਤ ਕੇ ਤੁਸੀਂ ਆ ਪੈਸਾ ਬਣਾ ਲਓ ਸਤਿ ਸ਼੍ਰੀ ਅਕਾਲ ਅਗਲੇ ਦਾ ਮਾਇੰਡ ਵਾਸ਼ ਠੀਕ ਆ ਮਤਲਬ ਉਹ ਵਿਚਲਾ ਤਾਂ ਸਾਰਾ ਕੁਛ ਗੈਬ ਹੈ ਨਾ ਕਿਉਂਕਿ ਮਾਂ ਪਿਓ ਵੀ ਬਿਜ਼ੀ ਆ ਅਗੇਨ ਆਪਾਂ ਉੱਥੇ ਆ ਗਏ ਜਿਹੜਾ ਇਕੱਲੇ ਪਾਉਂਦੇ ਉੱਤੇ ਵੀ ਤੁਹਾਨੂੰ ਸਾਥ ਕਿਹਦਾ ਦਿੱਤਾ ਗਿਆ ਤੁਹਾਨੂੰ ਆਹ ਸਾਥ ਦੇ ਦਿੱਤਾ ਮੰਨ ਲਓ ਮਾਂ ਪਿਓ ਨੂੰ ਸਾਥ ਦੇ ਦਿੱਤਾ ਉਹ ਆਪਣੇ ਕੰਮ 'ਚ ਬਿਜ਼ੀ ਹੋ ਗਏ
0: ਬਿਲਕੁਲ
1: ਪਰਿਵਾਰ ਇਕੱਲਾ ਇਕੱਲਾ ਆਪਣੇ ਆਪਣੇ ਉਹਦੇ 'ਚ ਆ ਗਿਆ ਹੁਣ ਬੱਚੇ ਨੂੰ ਉਹ ਵਿਚਲੀ ਚੀਜ਼ ਕੋਈ ਦੱਸਣ ਵਾਲਾ ਨਹੀਂ ਆ ਵੀ ਇਹਦੇ ਸਾਈਡ ਇਫੈਕਟ ਕੀ ਹੈ ਕਿਉਂ ਤੂੰ ਆਹ ਚੀਜ਼ ਨਹੀਂ ਕਰ ਰਹੀ ਕਿਉਂਕਿ ਸਾਡੇ ਕੋਲ ਇਹ ਚੀਜ਼ ਸਮਝਾਉਣ ਦੀ ਕੋਈ ਸਿੱਧੀ ਸਿੱਧੀ ਜੀ ਉਹ ਨਹੀਂ ਹੈਗੀ ਜਿੱਦਾਂ ਹੁਣ ਪਹਿਲੀਆਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਇੱਜ਼ਤ
0: ਮੇਨ ਗੱਲ
1: ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕੀ ਤੁਸੀਂ ਸਮਝਾਓਗੇ ਮਾਂ ਪਿਓ ਜਿਹਦੇ ਕੋਲ ਟਾਈਮ ਨਹੀਂ ਆਪਸ ਵਿੱਚ ਕਮਿਊਨੀਕੇਸ਼ਨ ਨਹੀਂ ਉਹ ਕੀ ਸਮਝਾਊਗਾ ਵੀ ਇੱਜ਼ਤ ਕੀ ਚੀਜ਼ ਹੁੰਦੀ ਹੈ
0: ਮੇਜਰ ਪੁਆਇੰਟ ਇਹੀ ਹੈ ਕਿਉਂਕਿ ਗੱਲ ਵਿਜੂਅਲ ਦੀ ਹੁੰਦੀ ਹੈ ਨਾ ਜੋ ਬੱਚਾ ਵਿਜੂਅਲੀ ਵੇਖ ਕੇ ਸ਼ਾਇਦ ਸਮਝ ਸਕਦਾ ਜਾਂ ਫਿਰ ਆਪਣੇ ਅੰਦਰ ਇੰਸਪੀਰੇਸ਼ਨ ਉਸ ਚੀਜ਼ ਦੀ ਜਗਾ ਲੈਂਦਾ ਉਹ ਹੋਰ ਕਿਸੇ ਤਰੀਕੇ ਨਹੀਂ ਕਹਿਣ ਨਾਲ ਤਾਂ ਕੁਛ ਨਹੀਂ ਹੁੰਦਾ ਹੈ ਨਾ ਸੋ ਹੁਣ ਉਹ ਫੋਨ ਦੇ ਅੰਦਰ ਕੋਈ ਇੰਸਪੀਰੇਸ਼ਨ ਆ ਬੱਚੇ ਦਾ ਕਿਉਂਕਿ ਉਹ ਪੇਰੈਂਟਸ ਦੇ ਅੰਦਰ ਸ਼ਾਇਦ ਉਹਨੂੰ ਉਹ ਵਾਲੀ ਐਕਟੀਵਿਟੀ ਨਹੀਂ ਦਿਸਦੀ ਪਈ ਉਹ ਵਾਲੀ ਇਨਵੋਲਵਮੈਂਟ ਨਹੀਂ ਦਿਸਦੀ ਪਈ ਕਿ ਹੈ ਨਾ ਕਿ ਤੂੰ ਬੈਠ ਮੈਂ ਤੈਨੂੰ ਦੱਸਦਾ ਆਹ ਕਰੀਦਾ ਜਾਂ ਉਹ ਕਰੀਦਾ ਨਾ ਕਿ ਜੋ ਸ਼ਾਇਦ ਬਚਪਨ 'ਚ ਆਪਾਂ ਆਹੀ ਜਿਸ ਤਰ੍ਹਾਂ ਸਟਾਰਟਿੰਗ ਕਿੱਥੋਂ ਹੋਈ ਕਿ ਮੈਂ ਕਹਿਣਾ ਯਾਰ ਇਹ ਕਿਉਂ ਕਹੀ ਜਾਂਦੇ ਯਾਰ ਮੀਂਹ ਬਰਸਾਤ ਆ ਕੀ ਹੈ ਨਾ ਤੁਸੀਂ ਇੱਕ ਇੰਸਪੀਰੇਸ਼ਨਲ ਹੀ ਦੇਖ ਦਿਓ ਨਾ ਤੁਸੀਂ ਕਿਤੇ ਤਾਂ ਗਏ ਹੋ ਆਪਣੇ ਫਾਦਰ ਦੇ ਤੁਸੀਂ ਦੇਖ ਲਓ ਅੱਛਾ ਇਸ ਤਰ੍ਹਾਂ ਚਾਰ ਲੋਕਾਂ 'ਚ ਬੈਠਦੇ ਉੱਠਦੇ ਆਹ ਗੱਲਾਂ ਕਰਦੇ ਹੈ ਨਾ ਮੰਮੀ ਮੇਰੇ ਇਸ ਤਰ੍ਹਾਂ ਬੋਲਦੇ ਕਰਦੇ ਆ ਹੁਣ ਹਰ ਕਿਸੇ ਕੋਲ ਫੋਨ ਆ ਸਾਡੀ ਪਰਸਨੈਲਿਟੀਜ਼ ਇੰਨੀਆਂ ਡੱਲ ਹੋ ਚੁੱਕੀਆਂ ਸਾਡੇ ਅੰਦਰ ਦੇ ਇੰਨੇ ਰੰਗ ਖਤਮ ਹੋ ਚੁੱਕੇ ਅਤੇ ਬੱਚਿਆਂ ਨੂੰ ਤਾਂ ਡੋਪਾਮੀਨ ਬਹੁਤ ਚਾਹੀਦਾ ਉਹਨਾਂ ਨੂੰ ਤਾਂ ਵਿਜੂਅਲੀ ਬਹੁਤ ਰੰਗ ਚਾਹੀਦੇ ਆ ਹੈ ਨਾ ਸੋ ਫੋਨ ਦੇ ਅੰਦਰ ਹੈਗੇ ਐਂਡ ਫੋਨ ਦੇ ਅੰਦਰ ਯੂ ਆਰ ਐਬਸੋਲੂਟਲੀ ਰਾਈਟ ਕਿ ਹਰ ਚੀਜ਼ ਦੱਸਣ ਨੂੰ ਮਿਲਣੀ ਹੈ, ਜਿਹੜੇ ਮਰਜ਼ੀ ਚਾਈਲਡ ਲੋਕ ਲਾਣੇ ਲਾ ਲਓ, ਹੈ ਨਾ, ਇਹ ਲੋਕ ਤਾਂ ਰੈਵਨਿਊ ਕਮਾਉਣਾ ਚਾਹੁੰਦੇ, ਰੈਵਨਿਊ ਕਮਾਉਣ ਦਾ ਇਟਸ ਅ ਵੈਰੀ ਸੈਡ ਟਰੁੱਥ, ਪਰ ਉਹੀ ਵਾਲਾ ਪਾਸਾ ਹੈ ਮੇਨ ਇਹਨਾਂ ਕੰਪਨੀਆਂ ਵਾਸਤੇ, ਹੈ ਨਾ, ਅਤੇ ਠੀਕ ਹੈ ਬਈ ਹੁਣ ਇਹੀ ਚੱਲ ਰਿਹਾ।
1: ਇਨਸਾਨ ਦੀ ਇਨਸਾਨ ਨਾਲ ਜਿਹੜੀ ਕਮਿਊਨੀਕੇਸ਼ਨ ਹੈ ਨਾ, ਭਾਵੇਂ ਉਹ ਸਾਨੂੰ ਲੱਗਦਾ ਵੀ ਐਵੇਂ ਆ ਐਵੇਂ ਨਜਾਇਜ਼ ਜੀ ਗੱਲ ਹੈ, ਫੋਰ ਐਗਜ਼ਾਮਪਲ ਹੋਰ ਸਰ ਜੀ ਤੋਂ ਪਲਵਾਤੀ ਅੱਜ, ਹੈ ਨਾ, ਉਹ ਹੁਣ ਐਵੇਂ ਨਹੀਂ ਗੀ, ਕਿਉਂਕਿ ਆਪਾਂ ਉੱਤੋਂ ਜੇ ਪਿੱਛੇ ਜਾਓ ਤੇ ਅਸੀਂ ਇਹ ਵੀ ਤੇ ਕਹਿੰਦੇ ਹਾਂ ਨਾ ਵੀ ਹਰ ਇਨਸਾਨ 'ਚ ਰੱਬ ਆ, ਫਿਰ ਅਸੀਂ ਬੰਦੇ ਨੂੰ ਕਿਉਂ ਨਹੀਂ ਕਹਿ ਸਕਦੇ ਜੇ ਆਪਾਂ ਮੰਨਦੇ ਹਾਂ ਵੀ ਉਹਦੇ ਵਿੱਚ ਰੱਬ ਆ, ਫਿਰ ਅਸੀਂ ਕਿਉਂ ਨਹੀਂ ਕਹਿ ਸਕਦੇ ਵੀ ਭਾਈ ਅੱਜ ਤੂੰ ਪਲਵਾਤੀ, ਕਿਉਂਕਿ ਅਸੀਂ ਤੇ ਕਹਿੰਦੇ ਹਾਂ ਵੀ ਰੱਬ ਤੋਂ ਪਲਵਾਉਂਦਾ ਉਹੀ ਸਾਰਾ ਕੁਛ ਕਰਨ ਵਾਲਾ, ਅਤੇ ਉਹ ਕਿਹ 'ਚ ਆ, ਉਹ ਬੰਦੇ 'ਚ ਆ, ਜਿਹਨੂੰ ਤੁਸੀਂ ਡੀਕੋਡ ਕਰਨਾ ਫਿਰ ਤੇ ਤੁਸੀਂ ਐਕਸਪਲੇਨੇਸ਼ਨ ਦੇ ਹੀ ਸਕਦੇ
0: ਹੋ। ਹਾਂ ਹਾਂ ਬਿਲਕੁਲ ਨਹੀਂ, ਜਾਂ ਫਿਰ ਅਸੀਂ ਇਸ ਜੋ ਮੈਂ ਹੁਣ ਦੀ ਜਨਰੇਸ਼ਨ 'ਚ ਬਹੁਤ ਵੇਖਦਾ ਕਿ ਗੱਲ ਕਰਨਾ, ਸਮਾਲ ਟਾਕ ਸ਼ੁਰੂ ਕਰਨਾ, ਆਈਸ ਬ੍ਰੇਕ ਕਰਨਾ ਹਰ ਕਿਸੇ ਨੂੰ ਬਹੁਤ ਔਖਾ ਲੱਗਦਾ। ਇਹ ਨੋਰਮਲ ਆਈਸ ਬ੍ਰੇਕਰਸ ਹੀ ਆ, ਹੁਣ ਤੁਹਾਡੇ ਕੋਈ ਗੱਲ ਨਹੀਂ, ਮੇਰੇ ਕੋਲ ਕੋਈ ਗੱਲ ਨਹੀਂ ਆਈ, ਮੈਂ ਇਸ ਤਰ੍ਹਾਂ ਹੀ ਕਰਦੀ ਹਾਂ ਭਾਅ ਜੀ ਯਾਰ ਅੱਜ ਤਾਂ ਮੀਂਹ ਪਵਾਤਾ, ਤੁਸੀਂ ਤਾਂ ਕਹਿੰਦਾ ਲੈ ਮੈਂ ਪਵਾਇਆ, ਤੂੰ ਪਵਾ, ਗੱਲ ਛੱਡ ਪਈ, ਗੱਲ ਤੁਰ ਪਈ,
1: ਗੱਲ ਸਿਰਫ ਓਪਨ ਓਪਨ ਕਰਨੀ,
0: ਓਪਨ ਸ਼ਾਇਦ ਇੱਕ ਇਕੱਲਾਪਨ, ਉਹੀ ਇੱਕ ਝਿਜਕ ਲੈ ਕੇ ਆਉਣਾ ਬੰਦੇ ਦੇ ਅੰਦਰ, ਉਹ ਝਿਜਕ ਨੂੰ ਤੋੜਨ ਲਈ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਪੈਂਦਾ, ਹੈ ਨਾ, ਪਰ ਜੇ ਫੋਨ ਹੀ ਹੈ ਮੇਰੇ ਸਾਹਮਣੇ, ਮੈਨੂੰ ਪਤਾ ਹੁਣ ਇੰਨੇ ਮੇਰਾ 2 ਘੰਟੇ 2.5 ਘੰਟੇ ਟਾਈਮ ਸਾਰ ਦੇਣਾ, ਮੈਨੂੰ ਆਹ ਜਿਹੜਾ ਸਾਈਡ 'ਤੇ ਬੰਦਾ ਇੰਨੀ ਦੇਰ ਦਾ ਮੇਰੇ ਨਾਲ ਟ੍ਰੇਨ 'ਚ ਬੈਠਾ ਜਾਂ ਫਲਾਈਟ 'ਚ ਬੈਠਾ, ਮੈਨੂੰ ਲੋੜ ਨਹੀਂ ਇਹਦੇ ਨਾਲ ਗੱਲ ਕਰਨ ਦੀ, ਮੈਂ ਫਿਲਮ ਵੇਖ ਲੂੰਗਾ, ਮੈਂ ਇਹ ਕਰ ਲਾਂਗਾ, ਉਹ ਕਰ ਲਾਂਗਾ, ਹੈ ਨਾ, ਸੋ ਮੈਂ ਆਪਣੇ ਆਪ ਨਾਲ ਹਾਂ, ਹੈ ਨਾ, ਮੈਂ ਆਪਣੀ ਝਿਜਕ ਨੂੰ ਜਿੱਤਣ ਦਿੱਤਾ। ਜਦੋਂ ਇੱਕ ਵਾਰੀ ਝਿਜਕ ਨੂੰ ਜਿੱਤਣ ਦਿਓ, ਫਿਰ ਉਹ ਸਿਸੀਫਸ ਵਾਲੀ ਜਿਹੜੀ ਗੱਲ ਹੋਈ ਸੀ ਨਾ, ਫਿਰ ਨਹੀਂ ਪੱਥਰ ਰੇੜਿਆ ਜਾਣਾ, ਫਿਰ ਮੁਸ਼ਕਿਲ ਆ,
1: ਫਿਰ ਮੁਸ਼ਕਿਲ ਹੈ। ਅਤੇ ਅੱਜ ਆਪਾਂ ਜਿਹਨਾਂ ਨੇ ਨਹੀਂ ਸੁਣੀ, ਸਵੇਰੇ ਆਪਾਂ ਤੁਹਾਨੂੰ ਸਿਸੀਫਸ ਦੀ ਕਹਾਣੀ ਤੁਹਾਨੂੰ ਆਪਾਂ ਸੁਣਾਈ ਸੀ, ਅਤੇ ਸਿਸੀਫਸ ਦੀ ਕਹਾਣੀ ਕੀ ਆਏ ਤੁਸੀਂ ਚਲੋ ਹੁਣ ਉਹਦੇ 'ਤੇ ਸੁਣ ਲਿਓ, ਜਿਹਨਾਂ ਜਿਹਨਾਂ ਨੇ ਨਹੀਂ ਸੁਣੀ ਅਤੇ ਬਹੁਤਿਆਂ ਨੂੰ ਤਾਂ ਚਲੋ ਆਲਰੇਡੀ ਪਤਾ ਹੋਊਗੇ। ਇੱਕ ਉਹ ਇਨਸਾਨ ਆ ਜਿਹਦੀ ਤੁਸੀਂ ਫੋਟੋ ਅਕਸਰ ਹੀ ਤੁਸੀਂ ਵੇਖਦੇ ਹੋ, ਜਿਹੜਾ ਇੱਕ ਪੱਥਰ, ਭਾਰੇ ਸਾਰੇ ਪੱਥਰ ਨੂੰ ਆਪਣੇ ਨਾਲੋਂ ਕਿਤੇ ਵੱਡੇ ਪੱਥਰ ਨੂੰ ਧੱਕ ਧੱਕ ਕੇ ਅਤੇ ਤਾਂ ਉੱਪਰ ਪਹਾੜੀ ਜੀ ਵੱਲ ਨੂੰ ਚੜ੍ਹਾ ਰਿਹਾ ਹੁੰਦਾ,
0: ਬਿਲਕੁਲ ਠੀਕ,
1: ਅਤੇ ਸਾਨੂੰ ਮਤਲਬ ਵੇਖ ਕੇ ਫੋਟੋ ਵੇਖ ਕੇ ਪਤਾ ਲੱਗ ਜਾਂਦਾ ਵੀ ਇਹ ਤਾਂ ਨਹੀਂ ਚੜ੍ਹਨਾ, ਹੈ ਨਾ, ਅਤੇ ਪਰ ਉੱਥੇ ਤੁਹਾਨੂੰ ਮਹਿਸੂਸ ਕਰਾਇਆ ਜਾਂਦਾ ਵੀ ਇਹ ਤੂੰ ਹੈ ਜਿਹੜਾ ਚਾੜ੍ਹ ਰਿਹਾ, ਹੈ ਨਾ, ਜਾਂ ਸਵੇਰੇ ਸਵੇਰੇ ਜਿਹੜੀਆਂ ਗੁੱਡ ਮਾਰਨਿੰਗ ਵਾਲੇ ਮੈਸੇਜ ਆਉਂਦੇ ਉਹਨਾਂ ਦੇ ਉੱਤੇ ਹੁੰਦਾ ਵਾ ਉਹ,
0: ਅਤੇ
1: ਜਾਂ ਫਿਰ ਹੋਰ
0: ਘੁੰਗਰਾਲੀ ਦਾੜੀ,
1: ਹਾਂ, ਅਲੱਗ ਅਲੱਗ ਤਰ੍ਹਾਂ ਦੀਆਂ ਕੋਟਸ ਲਿਖੀਆਂ ਹੁੰਦੀਆਂ ਵਾ ਥੱਲੇ, ਜਾਂ ਅੱਜ ਕੱਲ੍ਹ ਉਹ ਜਿਹੜੇ ਉਹ ਕਿਹੜਾ ਆਰਟ ਹੁੰਦੀ ਪੈਨਸਲ ਆਰਟ, ਉਹਦੇ
0: ਨਾਲ
1: ਬਣਾਉਣ ਲੱਗ ਪਿਆ। ਸੋ ਉਹ ਆ ਵੀ ਤੁਸੀਂ ਜਿਹੜਾ ਉਹ ਪੱਥਰ ਤਾਂ ਚਾੜਦੇ ਹੋ ਤੁਸੀਂ, ਤਾਂ ਉਹਦੇ ਨਾਲ ਇਨਸਾਨ ਨੂੰ ਰਿਲੇਟ ਕੀਤਾ ਜਾਂਦਾ, ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਕਿ ਅਸੀਂ ਉੱਥੋਂ ਚਾੜ ਰਹੇ ਹਾਂ ਪੱਥਰ ਤਾਂ। ਸੋ ਇਹ ਸਾਰੇ ਉਹ ਪੱਥਰ ਜਿਹੜੇ ਆਪਾਂ ਚਾੜ ਰਹੇ ਹਾਂ, ਯਾਨੀ ਕਿ ਪਹਾੜ, ਯਾਨੀ ਕਿ ਕੰਮ ਜਿਹੜੇ ਸਾਨੂੰ ਲੱਗਦੇ ਨੇ, ਅਤੇ ਅੱਜ ਦਾ ਜਿਹੜਾ ਅਗਲੇ ਹਿੱਸੇ 'ਚ ਆ ਕੇ ਆਪਾਂ ਡਿਸਕਸ਼ਨ ਦਾ ਜਿਹੜਾ ਵਿਸ਼ਾ ਵਾ ਦਾਇਰਾ ਉਹ ਵੀ ਇਹੋ ਰੱਖਾਂਗੇ ਵੀ ਤੁਹਾਨੂੰ ਕਿਹੜਾ ਪਹਾੜ ਲੱਗ ਰਿਹਾ ਤੁਹਾਡੇ ਲਈ ਸਿਸੀਫਸ ਵਾਲਾ,
0: ਦੇ ਅੰਦਰ ਕਿਹੜਾ ਇਹ ਪਹਾੜ ਪਾਰ ਕਰਨ ਲਈ ਪੱਥਰ ਲੈ ਕੇ ਜਾਣਾ ਪੈਂਦਾ, ਉਹ ਤੁਹਾਡੇ ਲਈ ਕਿਹੜੀ ਚੀਜ਼ ਹੈ ਰੂਟੀਨ ਦੇ ਜੋ ਬਹੁਤ ਤੰਗ ਕਰ,
1: ਬਹੁਤ ਭਾਰੀ ਲੱਗਦੀ ਹੈ ਤੁਹਾਨੂੰ,
0: ਭਾਰੀ ਲੱਗਦੀ,
1: ਬਹੁਤ ਤੁਹਾਨੂੰ ਲੱਗਦਾ ਵੀ ਤੁਸੀਂ ਸਾਰੀ ਤੁਹਾਡੀ ਰੇਡ ਰੁੜ ਕੇ ਅਤੇ ਫਿਰ ਦੁਬਾਰਾ ਅਗਲੇ ਦਿਨ ਆ ਕੇ ਅਤੇ ਫਿਰ ਰੇੜਨ ਲੱਗ ਪੈਂਦੇ ਹੋ, ਕਿਹੜੀ ਚੀਜ਼ ਜਿਹੜੀ ਤੁਹਾਨੂੰ ਬਹੁਤ ਭਾਰੀ ਲੱਗਦੀ ਆ, ਤੁਹਾਨੂੰ ਕੋਈ ਕੰਮ ਲੱਗਦਾ ਵਾ, ਤੁਹਾਨੂੰ ਕਈਆਂ ਨੂੰ ਰਿਸ਼ਤਾ ਨਿਭਾਉਣਾ ਬੜਾ ਭਾਰਾ ਲੱਗ ਰਿਹਾ ਹੁੰਦਾ ਵਾ, ਕਈਆਂ ਨੂੰ ਪੜ੍ਹਨਾ ਬੜਾ ਭਾਰਾ ਲੱਗ ਰਿਹਾ ਹੁੰਦਾ ਵਾ, ਕਈਆਂ ਨੂੰ ਇੱਥੇ ਸਰਵਾਈਵ ਕਰਨਾ ਭਾਰਾ ਲੱਗ ਰਿਹਾ ਹੁੰਦਾ, ਕਈਆਂ ਨੂੰ ਕੋਈ ਯਾਰੀ ਦੋਸਤੀ ਨਿਭਾਉਣੀ, ਕਿਸੇ ਵੇਲੇ ਭਾਰੀ ਲੱਗਣ ਲੱਗ,
0: ਕੋਈ ਐਡਿਕਸ਼ਨ ਹੋ ਸਕਦੀ ਆ, ਛੋਟੀ ਛੋਟੀ ਵੱਡੀ ਤੋਂ ਵੱਡੀ ਚੀਜ਼ ਕੋਈ ਵੀ ਚੀਜ਼ ਸਾਡੇ ਨਾਲ ਸਾਂਝ ਪਾਓ,
1: ਕਿਸੇ ਲਈ ਨੀਂਦ, ਕਿਸੇ ਲਈ ਹੱਸਣਾ ਭਾਰਾ ਹੋ ਜਾਂਦਾ ਵਾ, ਕਿਸੇ ਵੇਲੇ ਕਿਸੇ ਦੇ ਲਈ ਕਿਸੇ ਨੂੰ ਦੱਸਣਾ ਭਾਰਾ ਹੋ ਜਾਂਦਾ ਵਾ। ਸੋ ਕੁਛ ਵੀ ਕਿਸੇ ਵੀ ਕਿਸਮ ਦਾ ਕੋਈ ਪੱਥਰ ਜਿਹੜੀ ਤੁਹਾਨੂੰ ਲੱਗ ਰਿਹਾ ਹੋਵੇ ਵੀ ਆਹ ਚੀਜ਼ ਜਿਹੜੀ ਹੈ ਯਾਰ ਕਿਸ਼ਤਾਂ ਕਿਸੇ ਦੇ ਲਈ ਪੱਥਰ ਬਣੀਆਂ ਪਈਆਂ ਹੋਣਗੀਆਂ, ਹੈ ਨਾ, ਕਿਸੇ ਦੇ ਲਈ ਗੱਡੀ ਦੀਆਂ, ਘਰ ਦੀਆਂ ਕਿਸ਼ਤਾਂ ਲਾਉਣੀਆਂ, ਲੱਗਦਾ ਹੋਊਗਾ ਵੀ ਇਹ ਯਾਰ ਬੜਾ ਭਾਰਾ ਪੱਥਰ ਆ, ਹੈ ਨਾ, ਇਹ ਤਾਂ ਮਤਲਬ ਇਹ ਪਤਾ ਹੀ ਨਹੀਂ, ਤਾਂ ਹੀ ਨਹੀਂ ਜਾਂਦਾ, ਮਤਲਬ ਹਿਲਦੀਆਂ ਨਹੀਂ, ਹਿਲਦੀਆਂ ਨਹੀਂ ਉੱਥੇ ਤੋਂ ਉੱਥੇ ਨੇ। ਸੋ ਕਿਸੇ ਵੀ ਕਿਸਮ ਦਾ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਪੱਥਰ ਆ, ਅਤੇ ਉਹ ਪੱਥਰ ਤੁਸੀਂ ਦੱਸਣਾ, ਅਤੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਅਤੇ ਆ ਕੇ ਫਿਰ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਆਪਣੀਆਂ ਅੱਗੇ ਤੋਰਾਂਗੇ, ਅਤੇ ਅਗਲੇ ਹਿੱਸੇ ਦੇ ਵਿੱਚ ਫਿਰ ਤੁਸੀਂ ਵੀ ਕਾਲ ਕਰ ਸਕਦੇ ਹੋ 044-7147-1674, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਰੇਡੀਓ ਹਾਂਜੀ 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Attention travelers,
2: The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
5: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
6: ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
9: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
10: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਆਓ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਹਾਂ ਤੇ ਤੁਹਾਡੇ ਨਾਲ ਵੀ ਸਾਂਝ ਪਾਉਂਦੇ ਹਾਂ 044-717-1674 ਸਾਡਾ ਨੰਬਰ ਹੈ ਤੇ 93-56-0-344 ਵੀ ਸਾਡਾ ਨੰਬਰ ਇਹਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਹੁਣ ਇਹ ਉਹ ਹਿੱਸਾ ਸਾਡੇ ਪ੍ਰੋਗਰਾਮ ਦਾ ਜਿਹਦੇ ਵਿੱਚ ਹੁਣ ਤੁਸੀਂ ਵੀ ਸਾਂਝ ਪਾ ਸਕਦੇ ਹੋ ਤੇ ਆਪਣੇ ਵਿਚਾਰ ਦੱਸ ਸਕਦੇ ਹੋ ਮੇਰੇ ਨਾਲ ਵਿਚਾਰ ਦੱਸਣ ਲਈ ਇੱਥੇ ਬੈਠੇ ਨੇ ਕ੍ਰਿਸ਼ਨ ਵਾਸ
1: ਯਾਰ ਹੱਸ ਗਏ ਪਏ ਯਾਰ ਬੰਦੇ ਨੇ ਤੁਸੀਂ ਪੂਰੀ
0: ਆਪਾਂ ਜਦੋਂ ਇੱਦਾਂ ਦੀ ਗੱਲ ਕਰਦੇ ਨਾ ਵਿਚਾਰ ਦੱਸਣ ਲਈ ਬੰਦਾ ਆਇਆ ਤੇ ਉਹਦੀ ਇਮੇਜ ਹੀ ਕੁਛ ਹੋਰ ਬਣਦੀ ਆ ਮਾਲਾ ਮੂਲਾ ਜਿਹੀਆਂ ਪਾਈਆਂ ਹੁੰਦੀਆਂ ਰੁਦਰਾਕਸ਼ ਜੇ ਪਾਏ ਹੁੰਦੇ ਇਹ ਵਿਚਾਰ ਦੱਸਣ ਆਏ ਨੇ ਭਾਜੀ
1: ਇੱਕ ਮਾਲਾ ਮੈਂ ਵੀ ਪਾਈ ਹੋਈ ਹੈ ਭਾਵੇਂ ਪੰਜ ਨੇ ਦਿੱਤੀ ਹੈ ਪਰ ਦੇਖੋ ਪਾਈ ਤਾਂ ਹੋਈ
0: ਹਾਂ ਭਾਰਦਵਾਜ ਕਾਹਦਾ ਹੋਇਆ ਜਿਹਨੇ ਫਿਰ ਮਾਲਾ ਮੂਲਾ
1: ਮਾਲਾ ਨੀ ਪਾਈ ਹੈ ਥੋੜਾ ਜਿਹਾ ਤਾਂ ਆਏਗਾ ਸਿਸਟਮ ਜਿਹਾ ਹਾਂ ਤਾਂ ਫਿਰ ਗੱਲ ਨੂੰ ਅੱਗੇ ਤੋਰਦੇ ਹੋਏ ਬਾਬਾ ਕ੍ਰਿਸ਼ਨਾ ਜੀ ਵੱਲੋਂ ਇਹ ਗੱਲ ਹੈ ਕਿ ਤੁਸੀਂ
0: ਪਰਵਾਨੇ ਆ ਗਏ
1: ਹਾਂ ਪਰਵਾਨੇ ਲਵ ਯੂ ਭਾਜੀ ਤੁਸੀਂ ਤੁਹਾਨੂੰ ਮੈਨੂੰ ਵੇਖ ਕੇ ਯਾਦ ਆਇਆ ਪਰਵਾਨੇ ਪਰਵਾਨੇ ਬੋਲ ਜੀ ਪਰਵਾਨੇ ਆ ਗਿਆ ਤੁਸੀਂ ਜੇ ਆਪਣੇ ਲਾਈਫ ਦੇ ਅੰਦਰ ਪੱਥਰ ਜਿੰਨੇ ਵੀ ਆ ਉਹਨਾਂ ਨੂੰ ਉੱਪਰ ਘੜੀਸ ਘੜੀਸ ਕੇ ਲਿਜਾ ਲਿਜਾ ਕੇ ਥੱਕ ਚੁੱਕੇ ਹੋ ਪਹਾੜਾਂ 'ਤੇ ਤਾਂ ਉਹਨੂੰ ਥੋੜ੍ਹੇ ਟਾਈਮ ਲਈ ਰੈਸਟ ਕਰਾਓ ਸਾਡੇ ਕੋਲ ਲਾਇਬ੍ਰੇਰੀ ਐਟ ਡੋਗਸ ਪਹੁੰਚੋ ਇਸ ਸ਼ਨੀਵਾਰ ਸ਼ਨੀਵਾਰ ਮਤਲਬ ਕਿ 8 ਅਗਸਤ ਸ਼ਾਮ ਨੂੰ 6:30 ਓਪਨ ਮਾਈਕ ਇਵੈਂਟ ਹੋ ਰਿਹਾ ਸ਼ਾਇਰੀਆਂ ਸੁਣਨ ਲਈ ਸਟੋਰੀਆਂ ਸੁਣਨ ਲਈ ਆਓ ਪਹੁੰਚੋ ਮੀਰ ਤਕੀ ਮੀਰ ਤੋਂ ਲੈ ਕੇ ਗਾਲਿਬ ਤੋਂ ਲੈ ਕੇ ਜਿਹੜੇ 2-4 ਕੁਛ ਲੋਕਾਂ ਨੇ ਆਪਣਾ ਵੀ ਲਿਖਿਆ ਹੋਇਆ ਚੰਗਾ ਮਾੜਾ ਜੋ ਵੀ ਆ ਪਰ ਤਾੜੀਆਂ ਦੀ ਲੋੜ ਹੁੰਦੀ ਹਰ ਕਿਸੇ ਨੂੰ ਹੈ ਨਾ ਸੁਣਨ ਵਾਲੇ ਨੂੰ ਅਤੇ ਇਹਦੀ ਹੀ ਭੁੱਖ ਹੁੰਦੀ ਆ
0: ਕਵਿਤਾਵਾਂ ਦਾ ਸ਼ਿਵਰ ਲਾਇਆ ਜਾਏਗਾ
1: ਅਤੇ ਹਾਂਜੀ ਕਵਿਤਾਵਾਂ ਦਾ ਸ਼ਿਵਰ ਹੈ ਜੀ ਅਤੇ ਤੁਸੀਂ ਵੀ ਉਸ ਯੱਗ ਦੀ ਅੰਦਰ ਆਪਣੀ ਇੱਕ ਹੁਤੀ ਦੇ ਸਕਦੇ ਹੋ ਅਤੇ ਪਹੁੰਚੋ ਟਿਕਟਸ ਆ ਲਾਈਵ ਔਨ ਈਵੈਂਟ ਬ੍ਰਾਈਟ
0: ਮਸਕ ਪੈਸਿਆਂ ਦੀ ਹੁਤੀ ਦੇ ਸਕਦੇ
1: ਹਾਂ ਮਾੜਾ ਇਸ਼ਕ ਕਰਕੇ ਜੇ $25 ਤੁਹਾਡੇ ਕੋਲ ਨੇ ਮਾੜਾ ਸਿੱਟੋ ਸਾਡੇ ਹੱਲ ਅਤੇ ਆ ਕੇ ਇੰਜੋਏ ਕਰੋ ਬਟ ਨਹੀਂ ਆਪਾਂ ਇਹ ਥਰਡ ਟਾਈਮ ਕਰਵਾ ਰਹੇ ਨਾ ਭਾਅ ਜੀ ਹੁਣ
0: ਨਹੀਂ ਸੈਕਿੰਡ ਆ ਕੇ
1: ਨਹੀਂ ਥਰਡ ਬੜੇ ਗੁਬਾਰ ਇਕੱਠੇ ਹੋਏ ਹੁੰਦੇ ਆ ਕੇ ਆਪਣਾ ਮਾਈਕ ਤੇ ਆ ਕੇ ਹਨਾ ਸੁਣਾ ਜਾਂਦੇ ਵਧੀਆ ਗੁੱਡ ਹਨਾ ਸੋ ਡੂ ਟੈਲ ਅਸ ਇਫ ਯੂ ਆਰ ਇੰਟਰਸਟਿਡ ਤੇ ਮੈਸੇਜ ਮੁਸੇਜ ਕਰੋ ਬਈ
0: ਬਿਲਕੁਲ ਇੱਕ ਅਲੱਗ ਤਰ੍ਹਾਂ ਦਾ ਇਹ ਵੀ ਐਕਸਪੀਰੀਅੰਸ ਹੁੰਦਾ ਅਤੇ ਉਹਦੇ ਵਿੱਚ ਜੇ ਤੁਸੀਂ ਨਹੀਂ ਕਦੀ ਇੱਦਾਂ ਦਾ ਐਕਸਪੀਰੀਅੰਸ ਕੀਤਾ ਤਾਂ ਇੱਕ ਵਾਰੀ ਜ਼ਰੂਰ ਆ ਕੇ ਤੁਸੀਂ ਵੇਖਿਓ ਅਤੇ ਭਾਵੇਂ ਤੁਸੀਂ ਇੱਕ ਜਣਾ ਆ ਜਾਓ ਅਤੇ ਫਿਰ ਵੇਖ ਕੇ ਜਾਇਓ ਅਤੇ ਫਿਰ ਕਹੋ ਵੀ ਚਲੋ ਹੁਣ ਬਾਕੀ ਵੀ ਚੱਲਦੇ ਨਹੀਂ ਪਰਿਵਾਰ ਸਮੇਤ ਆਇਓ ਕਿਉਂਕਿ ਪਰਿਵਾਰ ਦੇ ਵੇਖਣ ਵਾਲੀ ਸੁਣਨ ਵਾਲੀ ਚੀਜ਼ ਹੈ ਇੱਕ ਇੱਕ ਤਰ੍ਹਾਂ ਦੇ ਨਾਲ ਇੱਕ ਆਪਾਂ ਗੈਦਰਿੰਗ ਕਹਿ ਲਈਏ ਵੀ ਜਿੱਦਾਂ ਆਪਾਂ ਪਰਿਵਾਰ ਦੇ ਵਿੱਚ ਜਾਂਦੇ ਹਾਂ ਕਿਸੇ ਆਪਣੇ ਕਿਸੇ ਬਹੁਤ ਗੱਲੜੀ ਅਤੇ ਵਧੀਆ ਗੱਲਾਂ ਜਿਹਦੀਆਂ ਲੱਗਦੀਆਂ ਉਹਨਾਂ ਦੇ ਘਰ ਆਪਾਂ ਜਾਂਦੇ ਨਾ ਸਾਰੇ ਚੱਲ ਚਾਹ ਪਾਣੀ ਪੀਓਗੇ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਹੈ ਨਾ ਇੱਕ ਦੂਸਰੇ ਨਾਲ ਹਾਸਾ ਠੱਠਾ ਕਰਾਂਗੇ ਬਸ ਇੱਦਾਂ ਦਾ ਹੀ ਇੱਕ ਛੋਟੇ ਤੋਂ ਲੈ ਕੇ ਅਤੇ ਵੱਡਾ ਇੱਕ ਥੋੜ੍ਹਾ ਜਿਹਾ ਪਰਿਵਾਰ ਬਿਲਕੁਲ ਸੋ ਉਹਦੇ ਵਿੱਚ ਸਾਰੇ ਲਾਗੇ ਲਾਗੇ ਜਿਹਾ ਬਹਿ ਕੇ ਅਤੇ ਮਤਲਬ ਜਿੱਥੇ ਇੱਕ ਦੂਸਰੇ ਨੂੰ ਸੁਣ ਸਕਦੇ ਆ ਅਤੇ ਹੱਸ ਸਕਦੇ ਆ ਨਾ ਸਟੋਰੀ ਦੱਸ ਸਕਦੇ ਆ ਬਾਕੀ ਉਹ ਡਿਪੈਂਡ ਆ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਅਤੇ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਤੁਹਾਨੂੰ ਡਿਟੇਲ ਦੇ ਵਿੱਚ ਬਾਅਦ 'ਚ ਪਤਾ ਲੱਗ ਜੂਗਾ ਪਰ ਹਾਂ ਮਤਲਬ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਜ਼ਰੂਰ ਤੁਸੀਂ ਆਇਓ ਯੈਸ ਹੁਣ ਅਗਲੀ ਗੱਲ ਜਿਹੜੀ ਸੀ ਹੁਣ ਕਰੋ
1: ਯੈਸ ਗਿਰ ਸੋ ਇਸ ਤਰ੍ਹਾਂ ਜੀ ਕਿ ਤੁਸੀਂ ਜਿਹੜੀ ਸਿਸਿਫਸ ਦੀ ਸਟੋਰੀ ਦੱਸੀ ਉਹਦੇ ਅੰਦਰ ਸਭ ਤੋਂ ਵਧੀਆ ਪੁਆਇੰਟ ਜਿਹੜਾ ਸੀ ਬਾਅਦ 'ਚੋਂ ਹੈ ਨਾ ਕੈਮੂ ਦਾ ਰੱਖਿਆ ਤੁਸੀਂ ਐਲਬਰਟ ਕਿ ਇਹ ਅਗੇਨ ਜਿਸ ਤਰ੍ਹਾਂ ਆਪਾਂ ਓਡੀਸੀ ਕੀਤੀ ਸੀ ਇਹ ਵੀ ਹਜ਼ਾਰਾਂ ਸਾਲ ਪੁਰਾਣੀ ਮਿਥੋਲੋਜੀ ਦੀ ਸਟੋਰੀ ਹੈ ਪਰ ਇਹਨੂੰ ਹਮੇਸ਼ਾ ਟ੍ਰੈਜਡੀ ਦੇ ਤੌਰ 'ਤੇ ਦੇਖਿਆ ਗਿਆ ਕਿਉਂਕਿ ਉਹ ਅਮਰ ਗਾਥਾ ਹੋ ਗਈ ਨਾ ਕਿ ਉਹ ਅੱਜ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੇ ਆਪਾਂ ਗ੍ਰੀਕ ਮੈਥੋਲੋਜੀ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਉਸ ਹਿਸਾਬ ਨਾਲ ਅੱਜ ਵੀ ਜਿਸ ਵਕਤ ਆਪਾਂ ਗੱਲ ਕਰਦੇ ਪਏ ਸਿਸਿਫਸ ਅੱਜ ਵੀ ਉਸ ਪੱਥਰ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਇੱਕ ਪਹਾੜ 'ਤੇ ਅਤੇ ਉਹਨੂੰ ਪਤਾ ਸ਼ਾਮ ਤੱਕ ਉਹਨੇ ਫਿਰ ਥੱਲੇ ਡਿੱਗ ਜਾਣਾ ਤਾਂ ਉਹਨੂੰ ਫਿਰ ਤੋਂ ਕੱਲ੍ਹ ਸਵੇਰੇ ਸ਼ੁਰੂ ਕਰਨਾ ਪੈਣਾ ਇਹ ਟ੍ਰੈਜਡੀ ਗਿਣੀ ਜਾਂਦੀ ਸੀ ਪਰ ਐਲਬਰਟ ਕੈਮੂ ਨੇ ਵਕਤ ਹੀ ਬਦਲ ਦਿੱਤਾ ਹੈ ਨਾ ਅਰਲੀ 1900s ਦੀ ਗੱਲ ਹੈ ਜਾਂ ਫਿਰ 1940s-50s ਦਾ ਹੀ ਮਤਲਬ ਰਾਈਟਰ ਸੀਗਾ ਮੇਰੇ ਖਿਆਲ ਨਾਲ ਇਫ ਆਈ ਐਮ ਨੋਟ ਮਿਸਟੇਕਨ
0: 1940s ਦਾ
1: ਹਾਂ ਅਤੇ ਉਹਨੇ ਕਿਹਾ ਕਿ ਵਨ ਸ਼ੁੱਡ ਆਲਵੇਜ਼ ਇਮੈਜਿਨ ਸਿਸਿਫਸ ਹੈਪੀ ਕਿ ਤੁਸੀਂ ਇਹ ਕਿਉਂ ਨਹੀਂ ਇਮੈਜਿਨ ਕਰਦੇ ਕਿ ਉਹ ਖੁਸ਼ ਆ ਕਿ ਉਹਦੇ ਕੋਲ ਕੁਛ ਕਰਨ ਉਹ ਹੈ ਤੇ ਨਰਕ 'ਚ ਹੈ ਪਰ ਨਰਕ 'ਚ ਉਹਨੂੰ ਕਰਨ ਨੂੰ ਤਾਂ ਹੈ ਨਾ ਕੁਛ ਕਿ ਉਹ ਰੋਜ਼ ਕੀ ਪਤਾ ਉਹ ਤਾਂ ਮਤਲਬ ਯੋਧਾ ਸੀਗਾ ਤਗੜਾ ਕਿ ਉਹ ਤਗੜਾ ਹੋ ਗਿਆ ਕਹਿੰਦਾ ਹੋਏਗਾ ਲੈ ਬਈ ਤੂੰ ਆ ਗਿਆ ਥੱਲੇ ਚੱਲ ਤੈਨੂੰ ਫਿਰ ਉੱਪਰ ਲੈ ਕੇ ਚੱਲੀਏ ਫਿਰ ਜਦੋਂ ਉੱਪਰ ਪਹੁੰਚਦਾ ਹੋਏਗਾ ਉਹਨੂੰ ਇੱਕ ਆਸ ਹੁੰਦੀ ਹੋਏਗੀ ਕਿ ਸ਼ਾਇਦ ਅੱਜ ਪਾਰ ਹੋਵੇ ਨਹੀਂ ਹੋਇਆ ਫਿਰ ਥੱਲੇ ਕੋਈ ਗੱਲ ਨਹੀਂ ਚੱਲ ਫਿਰ ਦੁਬਾਰਾ ਉੱਪਰ। ਫਿਰ ਉਹਨੇ ਇਸ ਚੀਜ਼ ਨੂੰ ਇਸ ਚੀਜ਼ ਨਾਲ ਕੀਤਾ ਸੀ ਕਿ ਤੁਸੀਂ ਇੱਕ ਕਿਉਂਕਿ ਇਹ ਤੁਸੀਂ ਹਾਰਡਸ਼ਿਪ ਦੇਖ ਰਹੇ ਹੋ ਇਸ ਤਰੀਕੇ ਦੀ, ਵਿਜੂਅਲ ਹਾਰਡਸ਼ਿਪ ਸੋਚ ਰਹੇ ਹੋ ਤਾਂ ਕਰਕੇ ਤੁਹਾਨੂੰ ਲੱਗ ਰਿਹਾ, ਪਰ ਤੁਹਾਡਾ ਰੂਟੀਨ ਵੀ ਤਾਂ ਇੱਕ ਪੱਥਰ ਹੀ ਆ, ਤੁਸੀਂ ਰੋਜ਼ ਲੈ ਕੇ ਜਾਂਦੇ ਹੋ ਕਿ ਲਾਈਫ ਦੀ ਤਾਂ ਕੋਈ ਡੈਸਟੀਨੇਸ਼ਨ ਹੀ ਨਹੀਂ ਆ। ਆਪਾਂ ਇਹ ਆਪਾਂ ਕਹਿ ਦਿੰਦੇ ਹਾਂ ਕਿ ਜੀਵਨ ਦਾ ਮਕਸਦ ਜਾਂ ਕੁਛ, ਪਰ ਅਸਲ 'ਚ ਕਿਸੇ ਦੇ ਜੀਵਨ ਦਾ ਮਕਸਦ ਕੀ ਹੈ ਕੀ ਨਹੀਂ ਕਿਸੇ ਨੂੰ ਪਤਾ ਥੋੜ੍ਹੀ ਨਾ।
0: ਬੇਸਿਕਲੀ ਇਹ
1: ਕੋਈ ਡੈਸਟੀਨੇਸ਼ਨ 'ਤੇ ਤਾਂ ਪਹੁੰਚਣਾ ਨਹੀਂ ਆਪਾਂ।
0: ਹਾਂ, ਜਦੋਂ ਆਪਾਂ ਸਾਈਕੋਲੋਜੀਕਲੀ ਵੀ ਆਪਾਂ ਗੱਲ ਕਰਦੇ ਹਾਂ ਨਾ, ਅਤੇ ਉਹਦੇ ਵਿੱਚ ਇਹ ਤੁਸੀਂ ਵੇਖਦੇ ਹੋ ਵੀ ਇਨਸਾਨ ਜਿਹੜਾ ਨਾ ਉਹਨੂੰ ਭੁੱਸ ਪੈ ਜਾਂਦਾ ਖੁਸ਼ੀ ਦਾ, ਜਾਂ ਫਿਰ ਕੋਈ ਵੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ, ਤੁਹਾਨੂੰ ਸਕੂਨ ਦਿੰਦੀ ਆ। ਮੰਨ ਲਓ ਤੁਸੀਂ ਕੁਛ ਅਚੀਵ ਕਰਨਾ, ਤੁਸੀਂ ਅਚੀਵ ਕਰ ਲਿਆ ਅਤੇ ਤੁਹਾਨੂੰ ਖੁਸ਼ੀ ਮਿਲੀ,
1: ਹੈ ਨਾ,
0: ਇਹ ਜਿਹੜੀ ਖੁਸ਼ੀ ਦਾ ਭੁੱਸ ਪੈਂਦਾ ਨਾ ਬੰਦੇ ਨੂੰ, ਉਹ ਫਿਰ ਵਾਰ ਵਾਰ ਚਾਹੁੰਦਾ ਵਾ, ਜਿਹਨੂੰ ਆਪਾਂ ਅੱਜ ਕੱਲ੍ਹ ਡੋਪਾਮਾਈਨ ਸ਼ਬਦ ਬਹੁਤ ਮਸ਼ਹੂਰ ਆ, ਹੈ ਨਾ, ਅਤੇ ਤੁਹਾਡੇ ਦਿਮਾਗ ਨੂੰ ਜਦੋਂ ਡੋਪਾਮਾਈਨ ਮਿਲਦਾ ਅਤੇ ਫਿਰ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ, ਅਤੇ ਫਿਰ ਤੁਹਾਡੇ ਜਿੱਦਾਂ ਮਤਲਬ ਹੈਪੀ ਹਾਰਮੋਨਸ ਕਹਿੰਦੇ ਰਿਲੀਜ਼ ਹੁੰਦੇ ਆ, ਅਤੇ ਫਿਰ ਤੁਸੀਂ ਵਾਰ ਵਾਰ ਉੱਦਾਂ ਦਾ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ। ਇਨਸਾਨ ਇਹੋ ਹੀ ਆ,
1: ਬਿਲਕੁਲ
0: ਇਹੋ ਹੀ ਕਹਾਣੀ, ਬਸ ਇਨਸਾਨ ਦੀ ਕਿ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ, ਪੈਸਾ ਕਮਾਇਆ, ਕਮਾਈ ਆਈ, ਮਜ਼ਾ ਆਇਆ, ਵਧੀਆ ਲੱਗਾ, ਤੁਸੀਂ ਫਿਰ ਪੈਸਾ ਕਮਾਓਗੇ, ਫਿਰ ਕਮਾਓਗੇ, ਹੋਰ ਵੱਧ ਕਮਾਓਗੇ। ਅੱਛਾ, ਆਪਾਂ ਵੱਧ ਕਮਾ ਕੇ ਵੇਖੀਏ, ਹੋ ਸਕਦਾ ਵੱਧ ਮਜ਼ਾ ਆਵੇ। ਅੱਛਾ, ਇੱਕ ਘਰ ਓਕੇ, ਤੁਹਾਨੂੰ ਬੜਾ ਵਧੀਆ ਲੋਕਾਂ ਵੱਲੋਂ ਸੁਣਨ ਨੂੰ ਮਿਲਿਆ ਵੀ ਉਹ ਵਧਾਈ ਹੋਵੇ, ਵਧਾਈ ਇਜ਼ ਖੁਸ਼ੀ, ਹੈ ਨਾ, ਤੁਹਾਨੂੰ ਉਹ ਮਿਲੀ, ਇੱਕ ਡੋਪਾਮਾਈਨ ਮਿਲਿਆ ਤੁਹਾਨੂੰ, ਅਤੇ ਤੁਸੀਂ ਕਹਿੰਦੇ ਅੱਛਾ ਜੇ ਦੋ ਲਵਾਂਗੇ ਤਾਂ ਫਿਰ ਹੋਰ ਵਧਾਈਆਂ ਮਿਲਣਗੀਆਂ, ਆਹ ਤਾਂ ਇੱਕ ਹੀ ਰਹਿ ਗਈ। ਅਸਲ 'ਚ ਇਹ ਆ ਸਿਸਿਫਸ,
1: ਐਕਚੁਅਲੀ ਇਸ ਹਾਰਮੋਨ ਦੀ ਪ੍ਰੋਬਲਮ ਇਹ ਹੈ ਨਾ ਕਿ ਇਹਦੀ ਜਿਹੜੀ ਉਮਰ ਆ ਬਹੁਤ ਛੋਟੀ ਆ, ਬੰਦੇ ਦਾ ਖਾਲੀਪਨ ਵੀ ਉਸੇ ਟਾਈਮ ਉਤਰ ਆਉਂਦਾ, ਅੱਛਾ ਇਹ ਤਾਂ ਮੈਂ ਕਰ ਲਿਆ, ਅਬ ਹੁਣ ਕੀ ਕਰਾਂ, ਇਹ ਖਾਲੀਪਨ ਆ ਜਾਂਦਾ, ਫਿਰ ਬੰਦਾ ਕਹਿੰਦਾ ਉਹੀ ਜੋ ਤੁਸੀਂ ਕਿਹਾ, ਇੱਕ ਘਰ ਨਹੀਂ ਦੂਸਰਾ ਬਣਾਉਂਦੇ ਹਾਂ,
0: ਫਿਰ ਹੋਰ ਖੁਸ਼ੀ ਨਾ,
1: ਮੇਰੀ ਅੱਜ ਨੈੱਟਵਰਥ ਅੱਧਾ ਮਿਲੀਅਨ ਆ, 2 ਮਿਲੀਅਨ ਕਰਦਾ, 2 ਮਿਲੀਅਨ ਆ 4 ਕਰਦਾ, ਫਿਰ ਇੱਕ ਟਾਈਮ 'ਤੇ ਆ ਕੇ ਉਹ ਓਸ਼ੋ ਵਾਲੀ ਗੱਲ ਆ ਨਾ ਕਿ ਜਾਂ ਤਾਂ ਪਹਿਲੇ ਹੀ ਬਾਬੇ ਬਣ ਜਾਓ, ਸੰਨਿਆਸੀ ਬਣ ਜਾਓ, ਜਾਂ ਫਿਰ ਦੁਨੀਆ ਜਹਾਨ ਦੀ ਹਰ ਕੁਰੀਤੀ 'ਤੇ ਚੰਗੀ ਚੀਜ਼ ਕਰ ਲਓ, ਅਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਸੇ ਚੀਜ਼ 'ਚ ਕੁਛ ਵੀ ਨਹੀਂ ਹੈ, ਕਿ ਐਵਰੀਥਿੰਗ ਇਜ਼ ਫਾਈਨ, ਹੈ ਨਾ, ਜਾਂ ਤਾਂ ਪਹਿਲੇ ਰਿਸਟ੍ਰੇਨ ਕਰ ਲਓ ਜਾਂ ਸਭ ਕੁਛ ਕਰ ਲਓ ਅਤੇ ਪਤਾ ਲੱਗ ਜਾਏਗਾ। ਉਹ ਵਾਲੀ ਗੱਲ ਆ ਜਾਂਦੀ ਇਹਦੇ ਅੰਦਰ ਕਿ ਤੁਸੀਂ, ਪਰ ਇਸ ਟੋਪਿਕ ਦੇ ਅੰਦਰ ਇਹ ਗੱਲ ਜੋ ਕੈਮੂ ਨੇ ਕੀਤੀ ਉਹ ਬਹੁਤ ਵਧੀਆ ਸੀ ਕਿ ਉਹ ਸੀਸੀਫਸ ਦੀ ਟ੍ਰੈਜਡੀ ਨੂੰ ਉਹਨੇ ਓਪਰਚੁਨਿਟੀ ਕਰਕੇ ਦਿਖਾ ਦਿੱਤਾ ਕਿ ਹੋ ਸਕਦਾ ਅਸੀਂ ਕਾਫੀ ਚੀਜ਼ਾਂ ਤੋਂ ਸਰ ਝਿਜਕਦੇ ਹੋਈਏ, ਕਾਫੀ ਚੀਜ਼ਾਂ ਕਰਨ ਲੱਗੇ, ਸਾਨੂੰ ਬੰਦਾ ਕਹਿੰਦਾ ਯਾਰ ਮੌਤ ਹੀ ਪੈਂਦੀ ਹੈ ਮੈਨੂੰ, ਐਂਗਜ਼ਾਇਟੀ ਕਿੰਨੀ ਹੁੰਦੀ ਹੈ ਯਾਰ ਆਹ ਕੰਮ ਕਰਨਾ ਪੈਣਾ ਕਿ ਇੰਨਾ ਭਾਰਾ ਕੰਮ ਹੈ, ਪਰ ਜੇ ਤੁਸੀਂ ਇਹ ਸੋਚੋ ਕਿ ਮੇਰੇ ਲੇਖੇ ਲੱਗਾ ਕਿ ਇਹ ਤਾਂ ਮੈਂ ਹੀ ਕਰਨਾ, ਹੋਰ ਕੌਣ ਕਰੇਗਾ, ਤਗੜੇ ਹੋਵੋ ਕਰੋ, ਹੈ ਨਾ, ਤਾਂ ਸ਼ਾਇਦ ਅਲੱਗ ਆਊਟਕਮ ਆਵੇ, ਅਲੱਗ ਆਊਟਕਮ ਨਹੀਂ ਆਏਗਾ ਤਾਂ ਅਲੱਗ ਪਰਸਪੈਕਟਿਵ ਤਾਂ ਐਟਲੀਸਟ ਆ ਹੀ ਜਾਂਦਾ।
0: ਉਹੀ ਹੈ ਨਾ, ਉਹ ਕਹਿੰਦਾ ਕਿ ਤੁਸੀਂ ਸਫ਼ਰ ਦਾ ਆਨੰਦ ਮਾਣੋ, ਤੁਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਜਿਹੜੇ ਏਮ ਨੇ ਤੁਹਾਡੇ ਜਾਂ ਤੁਹਾਡਾ ਜਿਹੜਾ ਤੁਸੀਂ ਮਿੱਥਿਆ ਟੀਚਾ ਵਾ, ਮੰਜ਼ਿਲ ਆ, ਮੰਜ਼ਿਲ 'ਤੇ ਪਹੁੰਚਣਾ ਕਈ ਵਾਰੀ ਖੁਸ਼ੀ ਨਹੀਂ ਹੁੰਦੀ,
1: ਬਿਲਕੁਲ ਠੀਕ,
0: ਮੰਜ਼ਿਲ 'ਤੇ ਪਹੁੰਚ ਕੇ ਬੰਦੇ ਨੂੰ ਨਿਰਾਸ਼ਾ ਹੁੰਦੀ ਆ, ਫਿਰ ਆਪਾਂ ਉਹੀ ਗੱਲ ਕਰ ਰਹੇ ਹਾਂ,
1: ਬਿਲਕੁਲ,
0: ਉੱਥੋਂ ਫਿਰ ਗਾਂਹ ਅੱਗੇ ਕੀ, ਕਈ ਵਾਰੀ ਸਫ਼ਰ ਇੰਜੋਏ ਕਰਨ ਵਾਲਾ ਹੁੰਦਾ ਵਾ। ਹੁਣ ਮੰਨ ਲਓ ਤੁਸੀਂ ਜਾਣਾ ਮਾਊਂਟ ਬਾਬੋ ਜਾਣਾ, ਤੁਸੀਂ ਮੰਨ ਲਓ ਅੱਜ ਕੱਲ੍ਹ ਬਰਫ਼ ਪੈਣ ਡਈ ਹੈ ਨਾ,
1: ਅਤੇ
0: ਉਹ ਰਾਹ ਜਿਹੜੇ ਹੁੰਦੇ ਨੇ ਉਹ ਕਿੱਡੇ ਖੂਬਸੂਰਤ ਨੇ, ਕਿੱਡੀ ਹਰਿਆਲੀ ਆ, ਕਿੱਦਾਂ, ਮੰਨ ਲਓ ਤੁਸੀਂ ਉਹ ਰਾਹ ਇੰਜੋਏ ਨਹੀਂ ਕੀਤਾ, ਤੁਹਾਡੇ ਦਿਮਾਗ 'ਚ ਇਹੋ ਹੀ ਆ ਵੀ ਉਹ ਮੇਰੀ ਮੰਜ਼ਿਲ ਆ, ਉੱਥੇ ਜਾਣਾ, ਉੱਥੇ ਤੁਸੀਂ ਗਏ, ਉੱਥੇ ਜਾਂਦੇ ਨੂੰ ਧੁੱਪ ਲੱਗੀ, ਬਰਫ਼
1: ਜਾਂ ਫਿਰ ਜੇ ਬਰਫ਼ ਵੀ ਹੈ ਤਾਂ ਬਸ ਆਹੀ ਹੈ, ਦੈਟਸ ਇਟ,
0: ਤਾਂ ਫਿਰ ਤੁਸੀਂ ਨਿਰਾਸ਼ ਹੋ ਗਏ।
1: ਹਾਂ, ਨਜ਼ਰ
0: ਜ਼ਿੰਦਗੀ ਵੀ ਇਹੋ ਹੀ ਚੀਜ਼ ਹੀ ਆ,
1: ਬਿਲਕੁਲ ਠੀਕ ਹੈ,
0: ਤੁਸੀਂ ਸਫ਼ਰ ਜ਼ਿੰਦਗੀ ਜਿਹੜੀ ਆ ਉਹ ਅਸਲ ਦੇ ਵਿੱਚ ਸਫ਼ਰ ਦਾ ਮਜ਼ਾ ਵਾ, ਮੰਜ਼ਿਲ ਦਾ ਮਜ਼ਾ ਨਹੀਂ ਆ। ਮੰਜ਼ਿਲ 'ਤੇ ਕਿੰਨੇ ਵੇਖੀ ਆ, ਮਤਲਬ ਉਹਦੇ ਬਾਅਦ 'ਚ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਇੱਕ ਨੇ ਉਹਨੂੰ ਐਕਸਪਲੇਨ ਕੀਤਾ। ਖੈਰ ਆਪਾਂ ਕੋਲਰ ਲੈਣੇ ਆ, ਤੇ ਮੈਨੂੰ ਲੱਗਦਾ ਵੀ ਅੱਜ ਛੁੱਟੀ ਹੋਈ ਆ ਮਨਦੀਪ ਜੀ ਨੂੰ। 1 2 3 ਤੁਸੀਂ ਆਉਣੇ ਹੋ। ਸਤਿ
2: ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨ ਜੀ,
0: ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
2: ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਸੁਣਾਓ?
0: ਹਾਂਜੀ, ਅਸੀਂ ਵੀ ਵਧੀਆ ਜੀ। ਆ ਛੁੱਟੀ ਤਾਂ
2: ਅੱਜ ਨਹੀਂ, ਬੱਚਾ ਸਿੱਕ ਹੈ, ਸਿੱਕ ਹੋ ਗਿਆ।
0: ਓਕੇ, ਤੁਸੀਂ ਜਾਂ ਬੱਚਾ?
2: ਬੱਚਾ।
0: ਓਕੇ ਓਕੇ, ਇਹ ਵੀ ਨਹੀਂ ਪਤਾ ਲੱਗਦਾ ਅੱਜ ਕੱਲ੍ਹ, ਕਈ ਮੰਮੀਆਂ ਆਪਣੇ ਆਪ ਨੂੰ ਵੀ ਬੱਚਾ ਕਹਿੰਦੀਆਂ, ਮੈਂ ਤਾਂ ਪੁੱਛ ਲਿਆ।
1: ਅੱਛਾ, ਨਹੀਂ ਬਾਬੂ ਨੇ ਥਾਣਾ ਥਾਇਆ?
2: ਹਾਂ, ਨਹੀਂ ਨਹੀਂ ਨਹੀਂ ਨਹੀਂ, ਤੁਸੀਂ ਉਹ ਉਹ ਵਾਲੀ ਮੰਮੀ ਨਹੀਂ ਆ ਮੈਂ, ਬੱਚਾ ਠੀਕ ਹੈ। ਵੈਦਰ ਖਰਾਬ ਹੈ।
0: ਤੁਸੀਂ ਕਹੋ ਨਾ, ਤੁਸੀਂ ਇਹਦੇ ਤੇ ਕਵਿਤਾ ਲਿਖੋ ਨਾ, ਮੈਂ ਉਹ ਵਾਲੀ ਮੰਮੀ ਨਹੀਂ ਆ, ਮੈਂ ਐਸੇ ਘਰ ਜੰਮੀ ਨਹੀਂ ਆ।
1: ਵਾਹ ਵਾਹ ਵਾਹ ਵਾਹ ਵਾਹ, ਕੀ ਬਾਤ ਹੈ, ਇਦਾਂ ਦੀ ਕਵਿਤਾ ਵਸਣ ਲਈ ਪਹੁੰਚੋ ਪਰਵਾਨੇ।
0: ਪਾਲੀ ਜਾਨੀ ਆ ਦਿਨ ਰਾਤ, ਆਪਣੀ ਜ਼ਿੰਦਗੀ ਗਾਲੀ ਜਾਨੀ ਆ, ਵੇਖੋ ਹਾਲੇ ਵੀ ਹੰਬੀ ਨਹੀਂ ਆ
1: ਰਾਮ
0: ਮੈਂ ਇਦਾਂ ਦੀ
1: ਮੰਮੀ
0: ਮੰਮੀ ਨਹੀਂ ਆ
1: ਵਾਹ ਵਾਹ ਵਾਹ
0: ਮੰਮੀ ਨਹੀਂ
2: ਮੈਂ ਕੋਈ ਮਹਿੰਗੀ ਚੀਜ਼ ਮੰਗੀ ਨਹੀਂ ਆ
0: ਮੈਂ ਤਾਂ ਮੰਗਿਆ ਸੀ ਬਸ ਧਨੀਆ
1: ਤੇ
0: ਇੱਕ ਕੱਪ ਚਾਹ ਮਹਿੰਗੀ ਚੀਜ਼ ਕੋਈ ਮੰਗੀ ਨਹੀਂ ਆ ਮੈਂ ਐਸੀ ਕੋਈ ਮੰਮੀ ਨਹੀਂ ਆ ਮੈਂ ਐਸੀ ਕੋਈ ਮੰਮੀ ਨਹੀਂ ਆ
1: ਵਾਹ ਵਾਹ ਗਾਲਿਬ ਸਾਹਿਬ ਵਾਹ
0: ਬੜਾ ਚੁਰਾਇਆ ਤੁਸੀਂ ਲਿਖਿਆ ਨੀ ਨਾ ਕੁਛ ਘਰ ਵਾਲਿਆਂ ਵੱਲੋਂ ਮਤਲਬ ਕੁਛ
1: ਕੁਛ ਆਇਆ ਨੀ ਹੈ
2: ਦੋ ਮੇਲ ਬੈਠੇ ਆ ਉਹਨਾਂ ਨੇ ਨੋਨੀਆ ਜੀ ਆਣੇ ਆਣੇ ਫਰਾਈਡੇ ਜਿਸ ਦਿਨ ਫਿਰ ਇੱਕ ਪਾਰਟਨਰ ਵੀ ਚਾਹੀਦਾ ਨਾ ਓਦਾਂ ਦਾ
0: ਸ਼ੁਕਰ
1: ਹੈ ਪਰਮਾਤਮਾ ਦਾ ਕਿ ਨਹੀਂ ਲੈ ਪਾ ਰਹੇ
2: ਜਿਹੜਾ ਤੁਸੀਂ ਅੱਜ ਪਹਿਲਾਂ ਕਿਹਾ ਹਨਾ ਮੈਂ ਜੀ ਦੇਖੋ ਛੁੱਟੀ ਤੇ ਸੀ ਪਰ ਮੈਂ ਸੋਚਿਆ ਵੀ ਅੱਜ ਮੈਂ ਕੋਈ ਕੰਮ ਨਹੀਂ ਕਰਨੇ ਪਰ ਸੁਣਨਾ ਆ ਰੇਡੀਓ ਬੈਠ ਕੇ ਜਲ ਦੇਖਦੇ ਕਿਹੜਾ ਟੋਪਿਕ ਹੈ ਪਹਿਲੇ ਵੀ ਗੱਲ ਤਾਂ 45 ਮਿੰਟ ਤੁਸੀਂ ਟੋਪਿਕ ਹੀ ਨਹੀਂ ਦਿੱਤਾ
1: ਬੜੀ ਪ੍ਰੋਬਲਮ ਹੈ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ
0: ਨਹੀਂ ਇਹ ਵਧੀਆ ਚੀਜ਼ ਹੈ ਕਿ ਮਾੜੀ ਚੀਜ਼ ਹੈ ਪਹਿਲਾਂ
1: ਹਾਂ ਫੀਡਬੈਕ ਦਿਓ
0: ਹਾਂ ਵੀ ਆਪਾਂ ਮਤਲਬ ਉੱਥੋਂ ਸ਼ੁਰੂ ਕਰ ਲਿਆ ਕਰੀਏ ਸਾਨੂੰ ਤਾਂ ਇਹ ਹੁੰਦਾ ਵੀ ਚੱਲ ਆਪਾਂ
1: ਥੋੜ੍ਹਾ ਜਿਹਾ ਕਰੰਟ ਟੋਪਿਕ ਕੀ ਚੱਲ ਰਿਹਾ ਦੁਨੀਆ ਦੇ ਅੰਦਰ ਹਨਾ ਉਹ ਸਭ ਗੱਲਾਂ
0: ਫੀਡਬੈਕ ਦਿਓ ਨਾ ਆਪਣੀ ਓਨੈਸਟ ਫੀਡਬੈਕ ਦਿਓ
2: ਨਹੀਂ ਤੁਸੀਂ ਓਨੈਸਟ ਫੀਡਬੈਕ ਇਹ ਕਿ 10-15 ਮਿੰਟ ਚ ਟੋਪਿਕ ਦੇ ਦਿਓ ਕਿ ਜਿਹੜਾ ਬੰਦਾ ਜਿਹੜੀ ਆਡੀਅੰਸ ਹੈ ਤੁਹਾਡੇ ਜਿਹੜੇ ਕਾਲਰ ਹੈ ਉਹ ਸੋਚ ਸਕਣ ਵੀ ਹੁਣ ਸਾਡੇ ਕੋਲ ਕੀ ਹੈ ਦਸ ਪੰਦਰਾਂ ਮਿੰਟ ਚ ਦੇ ਦੋ ਹਨਾ ਤੇ ਫਿਰ 40 ਮਿੰਟ ਚ ਤਾਂ ਤੁਸੀਂ ਬ੍ਰੇਕ ਲੈ ਲਈ ਤੇ ਮੈਂ ਕਿਹਾ ਲੈ ਲਓ ਹੁਣ ਤਾਂ ਇਹਨਾਂ ਨੇ ਜਿਹੜਾ ਮੈਂ ਕੰਮ ਕਰਨ ਤੋਂ ਬੈਠੀ ਸੀ ਫਿਰ ਮੈਂ ਹੁਣ ਕੰਮ ਕੀਤਾ ਫਿਰ ਬੈਠੀ ਆ ਜਾ ਕੇ
1: ਰੀਅਲੀ ਸੌਰੀ ਮਾਈਟ ਤੁਸੀਂ
2: ਕਿਹਾ ਸੀਗਾ ਮੈਂ ਦੱਸਦਾ ਤੁਹਾਨੂੰ ਵੀ ਤੁਸੀਂ 40 ਮਿੰਟ
0: ਤੇ
2: ਜਿਹੜਾ ਮੇਰੇ ਲਈ ਔਖਾ ਕੰਮ ਹੈ ਵੈਸੇ ਮੇਰੇ ਲਈ ਸਾਰੇ ਕੰਮ ਔਖੇ ਹੈ ਮੌਤ ਪੈਂਦੀ ਮੈਨੂੰ ਕੰਮ ਕਰਨ ਲੱਗੇ
0: ਹਾਂ ਕਿੰਨੇ ਸੁਣਾਈ ਹਾਂ ਉਹ ਜੈਜ਼ ਹੀ ਸੁਣਾਉਂਦੇ ਹੁੰਦੇ ਨਾ ਵੀ ਮੈਨੂੰ ਕੰਮ ਨਾ ਕਰੋ ਮੈਨੂੰ ਮੌਤ ਪੈਂਦੀ ਹੈਗੀ
2: ਮੌਤ ਪੈਂਦੀ ਹੈ
1: ਤੇ
2: ਮੌਤ ਮੈਨੂੰ ਹਰ ਕੰਮ ਤੋਂ ਪੈਂਦੀ ਸਵੇਰੇ ਉੱਠਣ ਤੋਂ ਲੈ ਪਹਿਲੀ ਗੱਲ ਤਾਂ ਉੱਠਣ ਨੂੰ ਲੈ ਕੇ ਮੌਤ ਪੈਂਦੀ ਹੈ
0: ਸਹੀ ਗੱਲ ਹੈ ਵੈਸੇ ਉੱਠਣਾ ਵਾਕਈ ਯਾਰ ਸਭ ਤੋਂ ਵੱਡਾ ਪਹਾੜ ਤੇ ਉੱਠਣਾ ਵਾ ਹੈ ਨਾ
1: ਚਲੋ ਸਭ ਤੋਂ ਮੇਜਰ ਕਿਹੜਾ ਆਈਡੈਂਟੀਫਾਈ ਕਰੋ ਨਾ
2: ਪੰਜ ਕਿਲੋ ਭਾਰ ਨੀ ਘਟਾਇਆ ਜਾ ਰਿਹਾ ਪਿਛਲੇ ਦਸਾਂ ਸਾਲਾਂ ਤੋਂ ਮਤਲਬ ਇਹ ਜਿਹੜਾ ਚੰਮ ਹੈ ਨਾ ਇਹ ਚਰਬੀ ਜਿਹੜੀ ਇਹ ਪਹਾੜ ਹੈ ਮਤਲਬ ਇਹ ਵਾਕਈ ਬੜਾ ਪਹਾੜ ਹੈ ਇੱਕ ਵਾਰੀ ਮਤਲਬ ਵੱਜੇ ਪਰ ਪੰਜ ਕਿਲੋ ਤੋਂ ਤਿੰਨ ਤੋਂ ਚਾਰ ਕਿਲੋ ਵੀ ਚਲੋ ਘੱਟ ਉਸੇ ਖੁਸ਼ੀ ਚ ਮਤਲਬ ਪੂਰੀਆਂ ਸੈਟਰਡੇ ਸੰਡੇ ਏਡਾ ਵੱਢ ਕੇ ਖਾ ਲਈਦਾ, ਕੋਈ ਗੱਲ ਨੀ, ਜੀਣਾ ਇੱਕ
1: ਜ਼ਿੰਦਗੀ ਹੈ।
0: ਤੁਹਾਡੇ ਤੇ ਹੋਰ ਬੜੀ ਪ੍ਰੋਬਲਮ ਨਾ, ਤੁਹਾਡੇ ਇਧਰੋਂ ਉਧਰੋਂ ਪਕੌੜੇ ਖਾਣ ਵਾਲੇ ਬੜੇ ਆਉਂਦੇ ਆ ਤੁਹਾਡੇ ਨਾ, ਉਹਦੇ ਕਰਕੇ ਵੀ ਨੀ ਕੱਢਦਾ ਮੈਂ ਸਾਬ। ਇਹ ਵਿਚਾਰੇ ਘਟਾਉਂਦੇ ਆ ਤੇ ਉਧਰੋਂ ਪਕੌੜਿਆਂ ਵਾਲੇ ਬੜੇ ਆ ਜਾਂਦੇ ਇਹਨਾਂ ਘਰ।
1: ਅੱਛਾ, ਮੈਂ ਮੇਰੇ ਹਿਸਾਬ ਨਾਲ ਜੇ ਤੁਸੀਂ ਪਰਚੀ ਲਿਖਾਣਾ ਚਾਹੁੰਦੇ ਹੋ, ਮੈਂ ਤੁਹਾਨੂੰ ਇਹ ਪਹਿਲੀ ਦਵਾਈ ਇਹ ਹੈ ਕਿ ਲੋਕਾਂ ਨੂੰ ਬੁਲਾਉਣਾ ਬੰਦ ਕਰ ਦਿਓ।
0: ਬੁਲਾਉਂਦੇ ਥੋੜੀ ਹੈ।
1: ਅੱਛਾ, ਆਪ ਆ ਜਾਂਦੇ ਆ,
2: ਆਪੇ ਆ
1: ਜਾਂਦੇ, ਆਂਡ ਚੇਂਜ ਕਰੋ ਬਈ, ਕਿੱਥੇ ਬਸੇ ਪਏ ਹੋ
0: ਤੁਸੀਂ? ਮਤਲਬ ਇਹ ਬੁਲਾਉਂਦੇ ਵੀ ਨਹੀਂ ਆ।
1: ਅੱਛਾ,
0: ਤੇ ਇਹ ਪਕੌੜੇ ਬਣਾਉਂਦੇ ਵੀ ਨਹੀਂ ਆ,
1: ਫਿਰ
0: ਉਹ ਆਪੇ ਵੀ ਲੈ ਕੇ ਆ ਜਾਂਦੇ ਆ।
1: ਅਰੇ ਯਾਰ, ਚਲੋ ਨਹੀਂ, ਫੇਰ ਕੀ ਕਰਨਾ, ਪਾਰ
0: ਇਹਨਾਂ ਨੂੰ ਖਵਾ ਜਾਂਦੇ ਤੇ
1: ਇਹਨਾਂ ਦਾ। ਸੋ ਸਵੀਟ ਪੀਪਲ। ਨਹੀਂ ਨਹੀਂ, ਫੇਰ ਠੀਕ ਹੈ,
2: ਇਦਾਂ ਹੁੰਦੀ ਹੈ ਭਾਜੀ, ਇਦਾਂ ਵੀ ਹੁੰਦੀ ਆ,
0: ਵੇਖ ਲਓ।
2: ਪਿਛਲੇ ਸੰਡੇ ਮੈਂ ਬਿਲਕੁਲ ਏਦਾਂ ਸੀ ਵੀ ਨਹੀਂ ਨਹੀਂ ਤੂੰ ਚਾਹ ਆ ਜਾ, ਮਨਦੀਪ ਚਾਹ ਪੀਂਦੇ ਆ, ਕੋਈ ਗੱਲ ਨੀ, ਛੱਡ ਪਰ ਮਾਰ ਬੋਲੀ ਇੱਕ ਦਿਨ ਹੀ ਆ, ਤੇ ਮਨਦੀਪ ਦਾ ਪਹਿਲਾਂ ਹੀ ਆਪਣਾ ਸਵਾ ਲੈਂਦੀ ਅੰਦਰ ਵਾਲਾ ਜ਼ਮੀਰ।
1: ਜ਼ਮੀਰ ਬੇਟਾ ਸੋ ਜਾਓ। ਮੈਂ ਭਾਰ ਘਟਾ ਪਾਇਆ ਮੈਂ 97 ਤੋਂ 84 ਹੋਇਆ ਸੀ
0: ਮੈਂ ਦੱਸਣ
1: ਲੱਗੇ ਮੈਂ ਡਿਨਰ ਨੀ ਕਰਦਾ ਸੀ ਤੁਸੀਂ ਡਿਨਰ ਛੱਡ ਦੋ ਸ਼ਾਮ ਨੂੰ 6 ਵਜੇ ਤੱਕ ਜੋ ਖਾ ਲਿਆ ਭਾਵੇਂ ਮਿੱਠਾ ਕਰਾਰਾ ਤਲਿਆ ਭਟੂਰੇ ਪੂਰੀਆਂ ਵਟਐਵਰ
0: ਤੇ ਜਿਹੜੇ ਨਿਆਣੇ ਥੋੜਾ ਥੋੜਾ ਜਿਹਾ ਛੱਡ ਦਿੰਦੇ ਉਹ ਫਿਰ ਸੁੱਟਣ ਨੂੰ ਜੀ ਨਹੀਂ ਨਾ ਕਰਦਾ
1: ਇਹ ਫਿਰ ਮੈਂ ਆਈ ਕਾਂਟ ਹੈਲਪ ਯੂ ਸਿਸਟਰ ਆਈ ਐਮ ਰੀਲੀ ਸੌਰੀ ਇਹ ਬਹੁਤ ਮੁਸ਼ਕਲ ਕੰਮ
0: ਮੰਮੀਆਂ ਦਾ ਜਿਹੜਾ 5-7 ਕਿਲੋ ਇਸੇ ਕਰਕੇ ਚੜਿਆ ਹੁੰਦਾ ਉਹ ਨਿਆਣੇ ਨੇ ਛੱਡਤਾ ਸੀ ਆਪ ਖਾ ਕੇ ਬੈਠੀਆਂ ਹੁੰਦੀਆਂ ਉਹ ਨਿਆਣੇ ਨੇ ਛੱਡਤਾ ਸੀ ਉਹ ਵੀ
1: ਅੱਛਾ ਫਿਰ ਮਿਹਨਤ ਲੱਗੀ ਨਾ ਬਣਾਉਣ ਨੂੰ ਬੰਦਾ ਕਹਿੰਦਾ ਯਾਰ ਕੋਈ ਤਾਂ ਖਾਵੇ
0: ਨਹੀਂ ਜੀ ਕਰਦਾ ਯਾਰ ਮਿਹਨਤ ਕੀਤੀ ਤੁਸੀਂ ਕਿੱਦਾਂ ਤੁਸੀਂ ਛੱਡੋਗੇ
1: ਆਈ ਟੇਕ ਮਾਈ ਵਰਡਸ ਬੈਕ ਆਈ ਟੇਕ ਮਾਈ ਵਰਡਸ ਬੈਕ
0: ਮਤਲਬ ਉਹ ਚੀਜ਼ ਤੁਸੀਂ ਕਿੱਦਾਂ
1: ਸਾਡੀ
0: ਪੂਰੀ ਹਮਦਰਦੀ ਤੁਹਾਡੇ ਨਾਲ ਪਰ ਇਹ ਆ ਵੀ ਕੁਛ ਨੀ ਰੱਖਿਆ ਭਰਪੂਰ ਚ
2: ਸਾਰਿਆਂ
0: ਨੇ ਮਰ ਜਾਣਾ ਹੋਲਿਆਂ ਨੇ ਮਰ ਜਾਣਾ ਕਿੰਨੇ ਬਚਣਾ
1: ਨਹੀਂ ਪਰ ਤੁਸੀਂ ਚਲੋ ਡੂ ਵਟ ਐਵਰ ਬਸ ਆਹੀ ਕਹਿ ਸਕਦੇ ਹਾਂ
0: ਖੁਸ਼ ਰਹੋ ਯਾਰ
1: ਖੁਸ਼ ਰਹੋ ਯਾਰ ਕੋਈ ਗੱਲ ਨੀ
0: ਖੁਸ਼ ਰਹੇ ਤੁਹਾਨੂੰ ਪਤਾ ਸਟ੍ਰੈਸ ਲੈ ਕੇ ਵੀ ਭਾਰ ਵੱਧਦਾ
2: ਸੈਮੀਨਾਰ ਲੱਗੇ ਸਕੂਲੇ ਉਹ ਸੁਣ ਲਵਾਂ ਬੱਚਿਆਂ ਦਾ ਤੁਸੀਂ ਕਿੱਦਾਂ ਟ੍ਰੀਟ ਕਰਨਾ ਜੋ ਮਰਜ਼ੀ ਵੀਡੀਓ ਦੇਖ ਲਵਾਂ ਮਤਲਬ ਜਦੋਂ ਆਪਣੇ ਨਿਆਣੇ ਦੀ ਗੱਲ ਆਉਂਦੀ ਹੈ ਇੱਕ ਵਾਰੀ ਗੱਲ ਨੀ ਨਾ ਸੁਣਦੇ ਦੂਜੀ ਵਾਰੀ ਪਾਰਾ ਇੱਥੇ ਚੱਲ ਜਾਂਦਾ ਬਹੁਤ ਕੋਸ਼ਿਸ਼ ਕਰਦੀ ਹਾਂ ਮੈਂ ਆਪਣੇ ਆਪ ਨੂੰ ਲੈ ਕੇ ਆਵਾਂ ਹਨਾ ਵੀ ਨਹੀਂ ਗੱਲ ਸੁਣ ਲਓ ਨਹੀਂ ਉਹ ਨਹੀਂ ਹੋ ਰਿਹਾ ਮੇਰੇ ਤੋਂ
0: ਇਹ ਵੀ ਹੈਗੀ ਆ ਸਮੱਸਿਆ ਕਿਉਂਕਿ ਆਪਾਂ ਜਿਹੜੀਆਂ ਬਹੁਤ ਸਾਰੀਆਂ ਇੰਨੀਆਂ ਇੰਨੀਆਂ ਗੱਲਾਂ ਸੁਣਦੇ ਹਾਂ ਨਾ ਤੇ ਜਦੋਂ ਆਪਾਂ ਆ ਕੇ ਤੇ ਘਰ ਆਪਣੇ ਬੱਚੇ ਵੇਹਨੇ ਸਾਨੂੰ ਲੱਗਦਾ ਨਹੀਂ ਇਹ ਉਹਨਾਂ ਲਈ ਨਹੀਂ ਬਣੀਆਂ ਔਲਾਦ ਨੀ ਆ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਕੀ ਪਤਾ ਇਹ ਕਿੰਨੇ ਢੀਡ ਨੇ
2: ਛੋਟੀ ਜਿਹੀ ਗੱਲ ਸੁਣਾ ਕੇ ਮੈਂ ਉਹ ਕਰਦੀ ਹਾਂ ਫੋਨ ਕੱਢਦੀ ਹਾਂ ਸਕੂਲ ਤੋਂ ਬਾਹਰ ਨਾ ਬੱਚਿਆਂ ਦੀ ਬਾਲ ਬਾਹਰ ਚਲੀ ਗਈ ਤੇ ਫੈਂਸ ਤੋਂ ਬਾਹਰ ਤੇ ਉਹ ਟਾਈਮ ਵੀ ਉਹਨਾਂ ਕੇ ਸੀ ਮੈਂ ਕਿਹਾ ਚਲੋ ਸਾਹਮਣੇ ਦੇਖਿਆ ਇੱਕ ਬੰਦੇ ਨੇ ਗੋਰੇ ਨੇ ਗੱਡੀ ਖੜੀ ਕੀਤੀ ਪੀਜ਼ਾ ਸੀ ਉਹਦੇ ਹੱਥ ਚ ਤੇ ਉਹਨੇ ਕੀ ਕੀਤਾ ਬਾਲ ਰੋਡ ਦੀ ਪਰਲੀ ਸਾਈਡ ਤੋਂ ਕਿੱਕ ਕੀਤੀ ਕਿ ਅੰਦਰ ਚਲ ਜਾਏਗੀ ਸਕੂਲ ਦੇ ਪਰ ਸੰਭਵ ਨਾ ਜਿਹੜਾ ਦਰਖਤ ਸੀਗਾ ਪੱਤੇ ਪੁੱਤੇ ਉਹਦੇ ਹੈ ਨਹੀਂ ਸੀਗੇ ਉਹ ਸਿਰਫ ਟਾਣੀਆਂ ਟਾਣੀ ਜਾ ਕੇ ਬਾਲ ਉੱਪਰ ਫਸ ਗਈ ਤੇ ਬੰਦਾ ਅੰਦਰ ਚਲਾ ਗਿਆ ਉਹ ਅੰਦਰ ਚਲਾ ਗਿਆ ਮੈਂ ਦੇਖਾਂ ਵੀ ਹੁਣ ਕਿੱਦਾਂ ਮੈਂ ਕਿਉਂਕਿ ਹੁਣ ਚਲੋ ਠੀਕ ਹੈ ਹੋ ਗਈ ਮੈਂ ਬੱਚਿਆਂ ਨੂੰ ਕਿਹਾ ਵੀ ਹੁਣ ਨੀ ਕੁਛ ਹੋ ਸਕਦਾ ਤੁਸੀਂ ਜਾਓ ਅੰਦਰ ਉਹਦੀ ਨਾ ਵਾਈਫ ਆਉਂਦੀ ਬਾਹਰ
0: ਉਸ ਬੰਦੇ ਦੀ
2: ਉਸੇ ਬੰਦੇ ਦੀ ਵਾਈਫ ਹੈ ਜਾਂ ਪਾਰਟਨਰ ਹੈ ਜੋ ਵੀ ਉਹ ਬਾਹਰ ਹਾਂ ਵਾਈਫ ਹੀ ਹੈ ਉਹ ਬਾਹਰ ਆਉਂਦੀ ਹੈ ਝਾੜੂ ਜਿਹਾ ਲੈ ਕੇ ਵੱਡਾ ਸਾਰਾ ਬੜੀ ਕੋਸ਼ਿਸ਼ ਕਰਦੀ ਹੈ ਬਾਲ ਨੀ ਡਿੱਗਦੀ ਤੇ ਨਾਲੇ ਇੱਕ ਗੱਡੀ ਪਾਰਕ ਹੈ ਯੂਠ ਤੇ ਉਹ ਬੰਦਾ ਉਹ ਵੀ ਗੋਰਾ ਹੁੰਦਾ ਉਹਨਾਂ ਹੌਰਨ ਮਾਰਦਾ ਉਹ ਗੱਡੀ ਨਾ ਉਹਦੇ ਥੱਲੇ ਲਾ ਦਿੰਦਾ ਦਰਖਤ ਦੇ ਤੇ ਆਪ ਯੂਠ ਦੀ ਛੱਤ ਤੇ ਚੜ ਜਾਂਦਾ ਮੈਂ ਉਹਨੂੰ ਬੜਾ ਕਹਿੰਦੀ ਹਾਂ ਵੀ ਦੈਟਸ ਓਕੇ ਕੋਈ ਗੱਲ ਨੀ ਵੀ ਚੱਲ ਕੋਈ ਪਰ ਫਿਰ ਵੀ ਮੈਂ ਕਿਹਾ
0: ਅੰਦਰੋਂ ਤਾਂ ਜੀ ਕਰਨ ਡਿਆ ਵੀ ਚੱਲ ਬੁਲਾ ਹੀ
1: ਬੋਲ ਦੇ ਆਵੇ
2: ਵੀ ਲਾਦ ਵੀ ਚੱਲ ਫਿਰ ਮੈਂ ਕਿਹਾ ਪਰ ਇਹੀ ਨਾ ਡਿੱਗ ਜਾਵੇ ਹਨਾ ਇਹਦੇ ਸੱਟ ਨਾ ਲੱਗ ਜਾਵੇ ਚਲੋ ਉਹ ਜਨਾਨੀ ਖੜੀ ਦੇਖਦੀ ਹੈ ਉਸੇ ਝਾੜੂ ਦੇ ਨਾਲ ਉਸੇ ਸਟਿੱਕ ਦੇ ਨਾਲ ਉਹ ਬੰਦਾ 5-4 ਮਿੰਟ ਤੋਂ ਬਾਅਦ ਉਹ ਬੋਲ ਥੱਲੇ ਡਿੱਗ ਜਾਂਦੀ ਆ
0: ਓਕੇ ਗੁੱਡ
2: ਤੇ ਚਲੋ ਬੰਦਾ ਚੱਲ ਜਾਂਦਾ ਆ ਤੇ ਮੈਂ ਉਹ ਜਿਹੜੀ ਲੇਡੀ ਆ ਉਹਨੂੰ ਵੀ ਥੈਂਕ ਯੂ ਕਹਿੰਦੀ ਆ ਤੇ ਉਹ ਮੈਨੂੰ ਕਹਿੰਦੀ ਔਖਾ ਜਿਹਾ ਸਾਲ ਆ ਕੇ My husband is dumb.
1: ਬੇਚਾਰਾ ਸਿਸੀ ਫਸਤਾ ਗਿਆ ਠੰਡੇ ਫਸਤੇ ਹੈ
2: ਬੋਲ ਦੀ ਕਿੱਕ ਮਾਰ ਕੇ ਅੰਦਰ ਜਾ ਕੇ ਆਪਣਾ ਪੀਜ਼ਾ ਇੰਜੋਏ ਕਰ ਰਿਹਾ
1: ਅੱਛਾ ਅੱਛਾ
2: ਉਹ ਨਹੀਂ ਬਾਹਰ ਆਇਆ
0: ਉਹਨੇ
1: ਭੇਜੀ
2: ਹੋਗੀ ਹਾਂ ਉਹਨੇ ਭੇਜੀ ਆ ਜੇ ਉਹ ਆਈ ਹੈ ਤੇ ਉਹਨੇ ਆ ਕਹਿੰਦੀ ਮਾਈ ਹਸਬੈਂਡ ਸਟੂਪਿਡ ਹੀ ਇਜ਼ ਸੋ ਸਟੂਪਿਡ ਤੇ ਕਹਿੰਦੀ ਮੈਨੂੰ ਕਹਿੰਦੀ ਚਲੋ ਚੱਕ ਕੇ ਮੈਂ ਉਹਦਾ ਥੈਂਕ ਯੂ ਕੀਤਾ ਮੈਂ ਕਿਹਾ ਯੈਸ ਯੂ ਕੈਨ ਸੇ ਬਟ ਆਈ ਕਾਂਟ ਤੂੰ ਕਹਿ ਸਕਦੀ ਤੂੰ ਗਾਲਾਂ ਲਿਆ
1: ਓ ਬੱਲੇ
2: ਮੈਂ ਨਹੀਂ ਕਹਿ ਸਕਦੀ
1: ਵਾਹ ਭਾਈ ਵਾਹ
0: ਵਾਹ
1: ਕਿਤਾਬਾਂ ਸਾਂਝੀਆਂ ਉਹ ਤੁਸੀਂ ਪੜ੍ਹ ਸਕਦੇ ਹੋ ਵਾਲੇ ਸੈਮੀਨਾਰ ਅਟੈਂਡ ਕਰ ਸਕਦੇ ਹੋ
0: ਸਾਡਿਆਂ ਨੇ ਤੇ ਪੀਜ਼ਾ ਸੁੱਟਣਾ ਸੀ ਪਰਾਂ ਬਾਲ ਫੜਨੀ ਸੀ ਤੇ ਮੈਡਮ ਦੇ ਕੋਲ ਲਿਆ ਕੇ ਕਹਿਣਾ ਸੀ ਯਾਰ ਮੈਡਮ ਜੀ
1: Is this your ball? Oh my god.
0: ਦੱਸ ਦੇ ਅਗਰ ਇੱਥੇ ਸਾਹਮਣੇ ਰਹਿਣਾ
1: ਹਾਂਜੀ ਹਾਂਜੀ ਆਈ ਲਿਵ ਫਰੰਟ ਓਨਲੀ
0: ਲਿਵ ਇਨ ਫਰੰਟ ਆਫ ਯੂ ਜਸਟ ਆਪੋਜ਼ਿਟ ਦਾ ਫੈਂਸ
2: ਆਪੋਜ਼ਿਟ ਦਾ ਰੋਡ ਰੀਸੈਸ ਟਾਈਮ ਲੰਚ ਟਾਈਮ ਆਮ ਫ੍ਰੀ ਆਈ ਕੈਨ ਸਿਟ ਆਊਟਸਾਈਡ
0: ਐਵਰੀ ਦਿਸ ਟਾਈਮ ਆਈ ਵਾਕ ਫਰੋਮ ਹੇਅਰ ਔਨ ਦਿਸ ਸਾਈਡ ਬਾਲ ਨੋ ਪ੍ਰੋਬਲਮ
1: ਬਾਲ ਨੋ ਪ੍ਰੋਬਲਮ
0: ਬਾਲ ਨੋ ਪ੍ਰੋਬਲਮ
1: ਖਿਡਾਰੀ ਘੱਟ ਪੈਂਦਾ ਮੈਨੂੰ ਬੁਲਾ ਲਿਆ ਕਰੋ ਮੈਂ ਖੇਡ ਲਾਂਗਾ ਬੱਚਿਆਂ
0: ਬੱਚੇ ਵੈਰੀ ਡੌਟੀ
1: ਬੱਚੇ
0: ਵੈਰੀ ਡੌਟੀ ਥੈਂਕ ਯੂ ਮਨਦੀਪ ਜੀ ਤੁਸੀਂ ਰੌਣਕਾਂ ਲਾਤੀਆਂ ਪਰ ਗੱਲ ਉਹੀ ਫਿਰ ਸਾਨੂੰ ਜੇ ਇਹ ਦਿਖਦਾ ਰਹੇ ਵੀ ਆਪਾਂ ਇਹ ਹੁਣ ਇੱਥੋਂ ਸਮਝਣ ਵਾਲੀ ਚੀਜ਼ ਜਿਹੜੀ ਆ ਬੜੀ ਬਰੀਕ ਚੀਜ਼ ਇਹ ਆ ਕਿ ਅਸੀਂ ਹੱਲ ਪਤਾ ਕੀ ਚਾਹੁੰਦੇ ਹਾਂ ਆਹ ਖਤਮ ਹੋ ਜਾਏ ਆ ਚੀਜ਼ ਫੋਰ ਐਗਜ਼ਾਮਪਲ ਮੰਨ ਲਓ ਸਵੇਰੇ ਉੱਠਣਾ ਪਹਾੜ ਲੱਗਦਾ ਬੈਕ ਮਾਇੰਡ ਪਤਾ ਕੀ ਚੱਲ ਰਿਹਾ ਵੀ ਆਹ ਚੀਜ਼ ਖਤਮ ਹੋ ਜਾਣੀ ਚਾਹੀਦੀ ਹੈ ਤੁਸੀਂ ਦੱਸੋ

0: ਕਦੀ ਉੱਠਣਾ ਖਤਮ ਹੋ ਸਕਦਾ ਸਵੇਰੇ। ਤੁਸੀਂ 10 ਵਜੇ ਵੀ ਉੱਠ ਕੇ ਵੇਖ ਲਓ, 12 ਵਜੇ ਉੱਠ ਕੇ ਵੇਖ ਲਓ, ਤੁਸੀਂ ਓਨਾ ਹੀ ਤੁਸੀਂ ਹੋਰ ਜ਼ਿਆਦਾ ਤੰਗ ਹੁੰਦੇ ਹੋ। ਕਿਹੜਾ ਵੀ ਕਦੀ ਆਪਾਂ ਨਹੀਂ ਐਕਸਪੀਰੀਅੰਸ ਕਰਕੇ ਵੇਖਿਆ, ਛੁੱਟੀ ਵਾਲੇ ਦਿਨ ਕਦੀ ਲੇਟ ਉੱਠ ਕੇ ਤੁਸੀਂ ਵੇਖਿਆ ਹੀ ਹੋਊਗਾ।
1: ਬਿਲਕੁਲ ਠੀਕ।
0: ਸੋ ਅਸੀਂ ਚਾਹੁੰਦੇ ਹਾਂ ਵੀ ਉਹ ਪ੍ਰੋਬਲਮ ਖਤਮ ਹੋ ਜਾਵੇ।

0: ਉਹਦੇ ਨਾਲ ਚਲੋ ਬੋਇਜ਼ ਮੀਟਅਪ ਕਰਨਾ ਸ਼ੁਰੂ ਕਰਨਾ। ਹਾਂਜੀ ਹੈਲੋ ਸਤਿ ਸ਼੍ਰੀ ਅਕਾਲ, ਮੈਂ ਕ੍ਰਿਸ਼ਨਾ ਬਲਕਿ ਆਪਾਂ ਸ਼ੁਰੂ ਕਰ ਲੈਗਾ ਇਹਦਾ ਸ਼ੋਅ। ਉਹ ਉਸਤਾਦ ਜੀ ਮਾੜੀ ਹੈਡਫੋਨ ਦੀ ਆਵਾਜ਼ ਤਾਂ ਕਰੋ। ਮੈਂ ਯਾਰ ਤੂੰ ਹਮੇਸ਼ਾ ਭੂਮਿਕਾ ਖਰਾਬ ਕਰ ਦੇਣਾ। ਗਾਣਾ ਕਿਹੜਾ ਲਾਇਆ ਸੀ, ਦੁਬਾਰਾ ਲਾ ਦੋ ਫੇਰ ਕਰ ਲਿਓ ਯਾਰ, ਕੀ ਕਰੀ ਜਾ।
1: ਅੱਛਾ ਐ ਕਰੀ ਫੇਰ ਲਾਇਓ, ਪਹਿਲਾਂ
0: ਫੇਰ ਲਾਇਓ,
2: ਸ਼ੁਰੂ ਤੋਂ ਲਾਓ।
0: ਲੱਲੀ ਨੀ ਹੋਈ ਸੇਮ, ਤੁਸੀਂ ਹੋਈ ਚੀਜ਼ ਕੀਤੀ ਹੈ।
1: ਚਲੋ ਇੱਕ ਨਾ ਟ੍ਰੈਫਿਕ ਦਾ ਇੱਕ ਮੈਸੇਜ ਹੈ, ਕਹਿੰਦੇ ਕਿ ਟ੍ਰੈਫਿਕ ਅਲਰਟ ਹੈ, ਹੈਵੀ ਟ੍ਰੈਫਿਕ ਹੈ ਟਵਰਡਸ ਸਿਟੀ ਔਨ ਵੈਸਟ ਗੇਟ ਫਰੀਵੇ। ਮੈਂ ਆਸ ਕਰਦਾ ਵੀ ਸਰਦਾਰ ਜੀ ਖੇਡਣ ਖੁੱਡਣ ਡੇ ਹੋਣਗੇ ਕਿਸੇ ਪਾਸੇ,
2: ਰੇਲੀ ਦੇ ਲਈ ਮੈਂ ਵੀ ਕਹਿਣ ਲੱਗਾ
1: ਨਹੀਂ ਤੇ ਫੋਨ ਆਇਣਾ ਹੋਣਾ
0: ਕਿਉਂ ਸੀ,
1: ਹੈਵੀ ਟ੍ਰੈਫਿਕ ਕਿਉਂ।
0: ਅੱਛਾ ਗੱਡੀ ਜ਼ਰੂਰ ਪਲਟਾਉਂਦਾ ਹੈ ਕਿਤੇ, ਗੱਡੀ ਪਲਟ ਗਈ।
1: ਤੇ ਇਹ ਜੇ ਤੁਸੀਂ ਸਾਡਾ ਰਿਪੀਟ ਸੁਣ ਰਹੇ ਹੋਗੇ ਪ੍ਰੋਗਰਾਮ ਤੇ ਤੁਸੀਂ ਇਗਨੋਰ ਕਰ ਦਿਓ, ਕਿਉਂਕਿ ਆਪਾਂ 11:15 ਤੁਹਾਡੇ ਨਾਲ ਆਪਾਂ ਸਾਂਝ ਪਾ ਰਹੇ ਹਾਂ ਤੇ ਖਿਆਲ ਰੱਖੋ ਤੁਸੀਂ। ਇੱਕ ਕੁਐਸਚਨ ਸਾਨੂੰ ਆ ਰਿਹਾ ਵਾ ਆਪਣਾ ਸੈਂਸਸ ਦਾ, ਸੈਂਸਸ ਦੀ ਕੋਈ ਜਿਹੜੇ ਕੁਛ ਕੁਐਸਚਨਸ ਨੇ ਜਿਹਨਾਂ ਦੇ ਆਂਸਰ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਕਰਦੇ ਹਾਂ। ਤੁਹਾਡਾ ਵੀ ਕੋਈ ਸਵਾਲ ਹੈ ਤਾਂ ਉਹ ਕੱਢ ਕੇ ਰੱਖਿਓ, ਆ ਕੇ ਆਪਾਂ ਤੁਹਾਡੇ ਨਾਲ ਇਸ ਵਿਸ਼ੇ 'ਤੇ ਵੀ ਕਰਦੇ ਹਾਂ ਅਤੇ ਇਹਨੂੰ ਆਪਾਂ ਇੱਦਾਂ ਕੰਟੀਨਿਊ ਰੱਖਦੇ ਹਾਂ। ਇੱਕ ਬ੍ਰੇਕ ਲੈ ਕੇ ਰੇਡੀਓ, ਹਾਂਜੀ
2: 1674 AM।
3: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
11: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
12: ਹਾਂਜੀ ਰੇਡੀਓ।
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
14: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
13: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ।

0: हाँ जी अपॉइंटमेंट बुक करवाने कॉल करो 0406-660-960 दे या फिर विजिट करो bansalimmigration.com.au।
1: स्मिथ्स लेन बाय मोवैक विच अपने भविख की शुरुआत करो, हुणे कदम चुको अते स्मिथ्स लेन दे चुने हुए लॉट्स दे सीमित समय ले मिलन वाले $30,000 तक दी लैंड रिबेट का फायदा लवो। चुनवे योग लॉट्स दे हाउस एंड लैंड पैकेज बुक करन ते हिस्सा ले रहे बिल्डर्स वालों वाधू $15,000 डिस्काउंट मिल सकता है। ए ऑफर 15 सितंबर 2026 नु खत्म है, अजे हे मौके ज्यादा देर नहीं रहते। होर जानकारी लई आज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नु खत्म है।
2: ते कैद तां साडे सारे दे अंदर हो, मौका मिलदा है जो हथ लगदा है ओ लुट लैंदा है।
3: सिर्फ फिल्म ही नहीं, ए है पंजाब दी सब तो वड्डी चोरी, द ग्रेट पंजाब रॉबरी।
2: जदों ए जोकर तख्त ते बैंदा है तां ओ राजा नहीं बनदा, ओ पूरे राज नूं सर्कस मना लैंदा है।
3: स्टारिंग राज कुंद्रा, पायल राजपूत, गर्विता सधवानी अते होर कई साथी कलाकार 7 अगस्त तो तुहाडे नेड़ले सिनेमा घरां विच।
4: बलजीत व्याह वास्ते ज्वेलरी देखन तुन्ना ज्वेलर्स चलिए।
5: यार उना दा डैंडी नॉग वाला स्टोर ना बड़ा ही दूर है।
4: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग। फॉर मोर इन्फो कॉल 0499-2535-45।
6: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
7: Tusi sun rahe ho is program da repeat broadcast.
3: ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
3: स्टारिंग राज कुंद्रा, पायल राजपूत, गर्विता सधवानी अते होर कई साथी कलाकार 7 अगस्त तो तुहाडे नेड़ले सिनेमा घरां विच।
8: शिल्पा शेट्टी दा घर वाला आ रहा है
9: ग्रेट इंडियन रॉबरी लेके
8: लेके आ रहा तुहाडे लई। करी फिर तो स्वागत है जी। आने वाले दिनों फिल्मां तुसीं वेख सकदे हो
9: जी,
8: उन्हां ही फिल्मां दे विच्चों एक तुहाडे नाल सांझी कीती। मैनूं ते इहदा नाम भुल जांदा, मैं तो इदां ही कहिंदा शिल्पा
9: शेट्टी दा घर वाला। हां देखो इह हुंदा
8: तां मुझे भूल जाओ, जे मैं होने नहीं दूंगा।
9: शेट्टी शेट्टी करके जुड़ जांदा ना काम।
8: हां पर शिल्पा शेट्टी कह दिंदे आ, पर जिदा मैनूं पता नहीं, मैनूं अपनी अपनी उहदे दिमाग च बैठा हुंदा है कि जिदा हुण मान लो मैनूं इह कहना पैंदा इहदा नां भुल जांदा, मैं कहना शिल्पा शेट्टी दा घर वाला, पर जदों मैं शिल्पा शेट्टी याद करदा मैनूं अक्षय कुमार याद आउंदा। पता इहदा इहदा इहदा फेर नहीं, शकल इहदी नहीं आउंदी।
9: इह वी ठीक है भाई। हां नहीं सही है, सही जोड़े हैं, बिल्कुल सही जोड़े हैं। शिल्पा शेट्टी नूं तां खैर मतलब लाइफ दे अंदर उही इक टर्निंग पॉइंट सीगा जदों बिग ब्रदर च गए, इंग्लैंड दा जिहड़ा बिग बॉस हुंदा ਉਹਦੇ 'ਤੇ ਗਏ ਸੀਗੇ। ਉੱਥੇ ਰੇਸਿਸ ਸਲਰ ਕੀਤਾ, ਕੋਈ ਜੇਡ ਗੁਡੀ ਨਾਮ ਦੀ ਕੋਈ ਉੱਥੇ ਦੀ ਸੈਲੀਬ੍ਰਿਟੀ ਸੀਗੀ ਜਿਹੜੀ ਨਾਲ ਇਨਮੇਟ ਸੀ, ਉਹਨੇ ਐਕਸੈਂਟ ਨੂੰ ਲੈ ਕੇ ਪਹਿਲੇ ਮਜ਼ਾਕ ਉਡਾਇਆ, ਫਿਰ ਜਦੋਂ ਖਾਣਾ ਬਣਾਉਂਦੇ ਪਏ ਸੀ ਇਸ ਤਰ੍ਹਾਂ ਕਹਿਤਾ ਗੋ ਬੈਕ ਟੂ ਯੂਅਰ ਸਲਮਸ ਐਂਡ ਮੇਕ ਇਟ, ਇਸ ਤਰ੍ਹਾਂ ਕਰਕੇ
8: ਉਹਨੇ ਕਹਿਤਾ।
9: ਹਾਂ ਉਹਨੇ ਇੱਦਾਂ ਕਹਿਤਾ
8: ਜੋ ਉਹ ਕਹਿੰਦੇ ਨਾ ਵੀ ਉਹਨਾਂ ਨੇ ਮਸ਼ਹੂਰੀ ਕਰਨੀ ਸੀ।
9: ਹਾਂ ਉਹ ਇਸ ਲੈਵਲ 'ਤੇ ਕੰਮ ਭਖਿਆ ਕਿ ਮਤਲਬ ਕਿ ਗੌਰਮੈਂਟਸ ਇਨਵੋਲਵ ਹੋਈਆਂ ਸੀਗੀਆਂ, ਕਾਫੀ ਟਾਈਮ ਹੋ ਗਿਆ। ਪਰ ਜੋ ਵੀ ਆ ਸ਼ਿਲਪਾ ਸ਼ੈਟੀ ਉਹ ਵਾਲਾ ਬਿਗ ਬ੍ਰਦਰ ਜਿੱਤੇ 1 million ਪਾਉਂਡ ਜਿੱਤੀ ਸੀਗੀ ਉੱਥੇ, ਫਿਰ ਬਾਅਦ ਚੋਂ ਰਾਜ ਕੁੰਦਰਾ ਹੂ ਵਾਜ਼ ਮੈਰਿਡ ਦੈਨ,
8: ਰਾਜ ਕੁੰਦਰਾ
9: ਯੈਸ, ਉਹਨਾਂ ਨਾਲ ਇਹਨਾਂ ਦਾ ਰਾਬਤਾ ਹੋਇਆ। ਤੇ
8: ਰਾਜ ਪਹਿਲਾਂ ਵਿਆਹ ਸੀ।
9: ਹਾਂ ਹਾਂ ਹਾਂ ਇਹ ਇਹਨਾਂ ਦੇ ਬੱਚੇ ਵੀ ਮੇਰੇ ਖਿਆਲ ਦੋ ਆਪਣੀ ਪਿਛਲੀ ਮੈਰਿਜ ਤੋਂ।
8: ਓਕੇ ਤੇ ਸ਼ਿਲਪਾ ਸ਼ੈਟੀ ਨਹੀਂ ਵਿਆਹੀ ਪਹਿਲਾਂ?
9: ਨਹੀਂ ਹਾਂ ਉਹ ਨਹੀਂ ਮੈਰਿਡ ਸੀਗੀ, ਇਹਦੇ ਵਿਆਹ ਨੂੰ ਹੋ ਗਏ ਸੀਗੇ 7-8 ਸਾਲ, ਤੇ ਉਸ ਤੋਂ ਬਾਅਦ ਫਿਰ ਸ਼ਿਲਪਾ ਸ਼ੈਟੀ ਨਾਲ ਵਿਆਹ ਕਰਾਇਆ। ਫਿਰ ਇੰਡੀਆ ਹੀ ਪੱਕੇ ਤੌਰ 'ਤੇ ਮੂਵ ਹੋ ਗਿਆ। ਵੈਸੇ ਬਹੁਤ ਤਗੜਾ ਮਤਲਬ ਬਿਜ਼ਨਸਮੈਨ ਆ, ਜਿਸ ਤਰ੍ਹਾਂ ਸੋਨਮ ਕੀ ਨਾਮ ਹੈ ਯਾਰ, ਮੈਂ ਵਾਂਗ ਚੁੱਕੀ ਕਹਿਣ ਲੱਗਾ, ਅਨਿਲ ਕਪੂਰ ਵਾਲੀ ਸੋਨਮ ਯਾਰ, ਅਨਿਲ ਕਪੂਰ ਦੀ ਬੇਟੀ ਜਿਹੜੀ ਸੋਨਮ ਹੈ,
8: ਸੋਨਮ ਕਪੂਰ,
9: ਉਹਨੇ ਵੀ ਬਿਜ਼ਨਸਮੈਨ ਨਾਲ ਹੀ ਵਿਆਹ ਕਰਾਇਆ
8: ਨਾ, ਏਜੰਟਾਂ ਨੇ ਵੀ ਤੇ ਬਿਜ਼ਨਸਮੈਨ, ਹਾਂ ਹਾਂ ਇਹ ਵੀ ਮਾਧੁਰੀ ਨੇ ਵੀ ਬਿਜ਼ਨਸਮੈਨ ਕਰਾਇਆ,
9: ਨਹੀਂ ਉਹ ਡਾਕਟਰ ਹੈ, ਉਹ ਡਾਕਟਰ ਹੈ ਨੇਨੇ,
8: ਹਾਂ ਉਹ ਡਾਕਟਰ ਹੈ,
9: ਹਾਂ ਨੇਨੇ ਡਾਕਟਰ,
8: ਨੇਨੇ ਚਿਕਨ ਉਹਨਾ
9: ਹੈ,
8: ਨੇਨੇ ਚਿਕਨ ਉਹਦਾ
9: ਨਹੀਂ ਨਹੀਂ ਆਂਦਾ ਮੈਨੂੰ ਨਹੀਂ ਪਤਾ, ਨੇਨੇ ਚਿਕਨ ਆਈ ਹੈਵ ਨੈਵਰ ਹੈਡ ਇਟ ਬਿਕੋਜ਼ ਯੂ نو ਭਾਰਦਵਾਜ, ਥੈਂਕ ਯੂ ਸੋ ਮਚ, ਉਪਰੋਂ ਸਾਵਨ ਦਾ ਮਹੀਨਾ, ਹਰ ਹਰ ਮਹਾਦੇਵ, ਮਾਫ ਕੀਜੀਏਗਾ ਮਹਾਦੇਵ, ਹਮ ਤੁਛ ਪ੍ਰਾਣੀਓ ਕੋ। ਖੈਰ ਰਾਜ ਕੁੰਦਰਾ ਜੀ ਫਿਰ ਬਾਅਦ ਚੋ ਬੰਬੇ ਚ ਸ਼ਿਫਟ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਪ ਬਣਾਈ ਸੀਗੀ, ਉਹ ਐਪ ਦੇ ਅੰਦਰ ਉਹਨੇ ਕੁਝ ਜ਼ਿਆਦਾ ਹੀ ਅਡਲਟ ਫਿਲਮਾਂ ਬਣਾਤੀਆਂ ਤੇ ਜਿਸ ਕਰਕੇ ਜੇਲ੍ਹ ਚ ਵੀ ਰਹਿ ਕੇ ਆਏ ਨੇ, ਤੇ ਕਿਉਂਕਿ ਇੰਡੀਆ ਚ ਇਟਸ ਨੋਟ ਅਲਾਊਡ ਟੂ ਮੇਕ ਦੋਜ਼ ਕਾਈਂਡ ਆਫ ਫਿਲਮਾਂ, ਤੇ ਉਸ ਤੋਂ ਬਾਅਦ ਹੁਣ ਉਹਨੇ ਰੁਖ ਕੀਤਾ ਪੰਜਾਬੀ ਫਿਲਮਾਂ ਵੱਲ, ਤੇ ਪਹਿਲੀ ਫਿਲਮ ਦਾ ਮੈਨੂੰ ਨਾਮ ਨਹੀਂ ਚੇਤਾ, ਪਰ ਲੋਕਾਂ ਨੂੰ ਵੀ ਨਹੀਂ ਚੇਤਾ ਉਸ ਫਿਲਮ ਦਾ ਨਾਮ, ਚੱਲੀ ਨਹੀਂ ਸੀਗੀ ਪਹਿਲੀ ਫਿਲਮ ਜਿਹੜੀ ਉਹਨੇ ਕੀਤੀ, ਪਰ ਆਏ ਸੀਗੇ ਕਾਫੀ ਗੁਰਦੁਆਰਿਆਂ 'ਚ ਮੱਥਾ ਟੇਕਿਆ, ਕਿਹਾ ਕਿ ਮੈਂ ਹੁਣ ਸਦਾ ਲਈ ਪਗੜੀ ਸਜਾ ਲਈ ਹੈ ਤੇ ਮੈਂ ਕਦੇ ਪੱਗ ਲਾਊਂਗਾ ਨਹੀਂ, ਤੇ ਬਾਅਦ ਚੋਂ ਜਦੋਂ ਬੰਬੇ ਗਏ ਫੇਰ ਲਾਤੀ, ਫਿਰ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਕਿਹਾ ਸੀ ਮੈਂ ਜਦੋਂ ਪੰਜਾਬ ਜਾਇਆ ਕਰਾਂਗਾ ਫੇਰ ਨਹੀਂ ਪੱਗ ਲਾਇਆ ਕਰੂੰਗਾ, ਇੱਥੇ ਇਟਸ ਫਾਈਨ, ਹਾਂ ਤੇ ਫਿਰ ਹੁਣ ਇਹਨਾਂ ਦੀ ਆ ਰਹੀ ਗ੍ਰੇਟ ਇੰਡੀਅਨ ਪੰਜਾਬ ਰੋਬਰੀ, ਜੋ ਵੀ ਫਿਲਮ ਦਾ ਨਾਮ ਹੈ, ਜਾ ਕੇ ਜ਼ਰੂਰ ਦੇਖਣਾ ਆਪਣੇ ਨੇੜਲੇ ਸਿਨੇਮਾ ਘਰਾਂ 'ਚ, ਸਾਨੂੰ ਦੱਸਣਾ ਤੁਹਾਨੂੰ ਵਧੀਆ ਲੱਗੀ ਕਿ ਨਹੀਂ
8: ਜੀ। ਬਿਲਕੁਲ, ਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਜਿਹੜੇ ਪ੍ਰੋਡਕਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਰਹੇ ਨੇ, ਉਹਦੇ ਵਿੱਚ ਇੱਕ ਤੇ ਪਰਵਾਨੇ ਆ, ਤੁਸੀਂ ਆਪੇ ਮੈਨੂੰ ਕਹਿ ਵੀ ਅੱਜ ਪਰਵਾਨੇ ਦੀ ਐਡ ਕਰਨੀ,
9: ਸੋਰੀ ਰੀਅਲੀ ਸੋਰੀ ਜੀ, ਪਰਵਾਨੇ ਹੋ ਜਾ ਰਿਹਾ ਸ਼ਨੀਵਾਰ ਲਾਇਬ੍ਰੇਰੀ, ਇੱਕ ਵਾਰੀ ਹੋਰ ਕਹਿਤਾ ਲਾਇਬ੍ਰੇਰੀ ਵਾਲਿਆਂ ਨੇ ਖੁਦ ਹੀ ਆਏ ਕਹਿਣਾ ਸ਼ੁਰੂ ਕਰ ਦੇਣਾ ਕਿ
8: ਉਸ ਸੀਸੀ ਫਸ ਦਾ ਪਹਾੜ ਬਣ ਗਿਆ ਨਾ ਮੇਰੇ ਲਈ, ਤੁਸੀਂ ਪ੍ਰੈਸ਼ਰ ਇੰਨਾ ਪਾਤਾ ਸਵੇਰੇ ਸਵੇਰੇ ਮੇਰੇ ਤੇ,
9: ਹਾਂਜੀ ਹਾਂਜੀ ਰੀਅਲੀ ਸੋਰੀ ਅਬਾਊਟ ਦੈਟ, ਪਰ
8: ਤੇ ਇਸ ਤੋਂ ਇਲਾਵਾ ਯਾਰ ਡਿਗਰੀ, ਯਾਰ ਜਿਗਰੀ, ਕਸੂਤੀ ਡਿਗਰੀ, ਹਾਂ ਮੈਂ ਵੈਸੇ ਪਹਿਲੀ ਵੀ ਨਹੀਂ ਵੇਖੀ, ਪਤਾ ਨਹੀਂ ਪਰ ਰੌਲਾ ਤੇ ਵਾਵਾ ਇਹਦਾ ਵੀ,
9: ਮੈਂ ਪਹਿਲੇ ਦਾ ਉਹ ਤਾਂ ਸੀਜ਼ਨ ਸੀਗਾ ਨਾ,
8: ਹਾਲੀਵੁੱਡ
9: ਦਾ ਸਭ ਤੋਂ ਘੈਂਟ ਤਗੜਾ ਸ਼ੋਅ ਮੰਨਿਆ ਗਿਆ ਬ੍ਰੇਕਿੰਗ ਬੈਡ, ਬਹੁਤ ਮਸ਼ਹੂਰ ਸ਼ੋਅ ਆ, ਉਹਦੇ ਅੰਦਰ ਇੱਕ ਬਹੁਤ ਛੋਟਾ ਜਿਹਾ ਕਰੈਕਟਰ ਸੀਗਾ ਲੋਇਰ ਦਾ, ਮਤਲਬ ਬਿਲਕੁਲ ਸਾਈਡ ਤੋਂ ਵੀ ਸਾਈਡ ਕਰੈਕਟਰ, 60 ਐਪੀਸੋਡ ਨੇ ਉਸ ਸ਼ੋਅ ਦੇ, ਤਾਂ ਉਹਦੇ ਵਿੱਚੋਂ ਸ਼ਾਇਦ ਉਹ 10 ਕੁ ਐਪੀਸੋਡ 'ਚ ਆਇਆ ਹੋਊਗਾ ਲੋਇਰ ਆ, ਪਰ ਉਹ ਇੰਨਾ ਜ਼ਿਆਦਾ ਹਿੱਟ ਹੋਇਆ ਉਹ ਵਾਲਾ ਕਰੈਕਟਰ, ਫਿਰ ਉਹਦਾ ਵੱਖਰਾ ਸ਼ੋਅ ਬਣਿਆ, ਉਹਦੇ ਜ਼ਿਆਦਾ ਐਪੀਸੋਡ ਬਣੇ ਬਾਅਦ 'ਚੋਂ ਬੈਟਰ ਕਾਲ ਸੋਲ। ਸੋ ਇੱਦਾਂ ਦੀ ਚੀਜ਼ਾਂ ਉੱਥੇ ਤਾਂ ਹੁੰਦੀਆਂ, ਸੇਮ ਗੇਮ ਆਫ ਥਰੋਨਸ, ਹੁਣ ਗੇਮ ਆਫ ਥਰੋਨਸ ਤੋਂ ਬਾਅਦ 7 ਕਿੰਗਡਮਸ ਆ ਗਿਆ, ਫਿਰ ਉਸਦਾ ਵੀ ਖੋਰ ਉਹਨਾਂ ਨੇ ਕੱਢ ਦਿੱਤਾ, ਉਹਦਾ ਨਾਮ ਨਹੀਂ ਮੈਨੂੰ, ਨਾਈਟ ਐਂਡ ਡੇ ਇੱਦਾਂ ਕਰਕੇ ਨਾਮ ਹੈ, ਆਈ ਨੋਟ ਟੂ ਸ਼ੋਰ,
8: ਅੱਗੇ ਤੇ ਅੱਗੇ ਚੱਲਦਾ ਰਹਿੰਦਾ।
9: ਹਾਂ ਹੁਣ ਇੱਥੇ ਪੰਜਾਬੀ ਤੇ ਇੰਡੀਅਨ ਸਿਨੇਮਾ 'ਚ ਵੀ ਹੁਣ ਹੋਣਾ ਸ਼ੁਰੂ ਹੋ ਗਿਆ ਹਲਕਾ ਹਲਕਾ,
8: ਇਹ ਹੁਣ ਕਾਫੀ ਚੱਲ ਰਿਹਾ ਨਾ, ਤੇ ਫਿਰ ਉਹ ਆ ਜਾਂਦੀ ਹੈ ਦੂਸਰੀ ਬੋਲ ਭਾਵੇਂ ਨਾ ਬੋਲ,
9: ਹਾਂ
8: ਠੀਕ ਹੈ ਜੀ, ਰਿਦਮ ਬੋਇਜ਼ ਦੀ ਪੇਸ਼ਕਾਰੀ, ਇਹ ਹੁਣ 4 ਸਤੰਬਰ ਨੂੰ ਇਹ ਹੋਣੀਆਂ ਨੇ ਦੋਵੇਂ, ਤੇ ਆਪਣਾ ਆ ਜਿਹੜੀ ਯਾਰ ਜਿਗਰੀ ਵਾਲੀ ਜਿਹੜੀ ਆ ਇਹ 7 ਅਗਸਤ ਨੂੰ, ਯਾਨੀ ਕਿ ਕੱਲ੍ਹ ਹੀ ਹੋ ਜਾਣੀ ਆ, ਕੱਲ੍ਹ ਹੋ ਜਾਣੀ ਆ ਰਿਲੀਜ਼, ਓਕੇ, ਸੋ ਤੁਸੀਂ ਵੇਖ ਸਕਦੇ ਹੋ ਭਈ ਜਾ ਕੇ ਤੁਸੀਂ, ਅਤੇ ਕੱਲ੍ਹ ਦੀ ਕੱਲ੍ਹ ਨਾਲ ਆਪਣੀ ਜਿਹੜੀ ਆ ਇਹ ਕਦੋਂ ਆ ਭਲਾ ਗ੍ਰੇਟ ਰੋਬਰੀ, ਲੋਕ ਘੱਟ ਆਉਂਦੇ ਫਿਰ ਆਪਸ ਵਿੱਚ ਵੇਖ ਲੈਂਦੀਆਂ ਹੋਣੀਆਂ ਕਿਤੇ ਜੀ
9: ਹਾਲ ਚਾਲ ਪੁੱਛਦੀਆਂ ਕਿੱਦਾਂ ਤੇਰੇ ਹਾਲ ਕਿੱਦਾਂ, ਠੀਕ ਹੈ ਸਭ,
8: ਹੈ ਨਾ, ਸੋਚ ਵੀ ਰਾਤ ਨੂੰ ਮਤਲਬ ਰੀਲਾਂ ਰੂਲਾਂ ਚੋਂ ਨਿਕਲ ਕੇ ਹੈ ਨਾ, ਤੇ ਆਪਸ ਵਿੱਚ ਗੱਲਾਂ ਕਰਦੀਆਂ ਹੁਣ, ਹਾਂ ਕਿੱਦਾਂ ਫਿਰ,
9: ਮੇਰਾ ਜਿਹੜਾ ਡਾਇਰੈਕਟਰ ਕਹਿੰਦਾ ਸੀ ਆਊਟਡੋਰ ਸ਼ੂਟ ਕਰਾਂਗੇ,
8: ਵਧੀਆ ਕ੍ਰੀਏਟਿਵਿਟੀ ਹੈ ਨਾ, ਕੁਛ ਇੱਦਾਂ ਦਾ ਵੀ ਚਾਹੀਦਾ ਵੀ ਰਾਤ ਫਿਲਮਾਂ ਦੋਵੇਂ ਸਾਰੀਆਂ ਸਿਨੇਮੇ ਚੋਂ ਨਿਕਲ ਕੇ ਬਾਹਰ ਆ ਗਈਆਂ, ਸਪਾਈਡਰਮੈਨ ਬਹੁਤ, ਜੇ ਤੁਸੀਂ ਨਹੀਂ ਜਾਣਿਆ ਹਲੇ ਵਿਖਾਈ, ਤੇ ਇਹਦਾ ਮਤਲਬ ਤੁਹਾਡੇ ਜਾਣੇ ਫਿਰ ਫੋਲੋ ਨਹੀਂ ਕਰ ਰਹੇ, ਦੂਜਿਆਂ ਨੇ ਤੇ ਧੱਕੇ ਨਾ ਵੇਖ ਲਈਏ, 6:45 ਤੁਸੀਂ ਆਉਂਦੇ ਰਹੋ ਜੀ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਅੱਜ ਦੇ ਦਿਨ ਸੀਸੀਫਸ ਦੇ,
9: ਸੀਸੀਫਸ ਦੇ ਗੋਲੇ ਦੇ ਉੱਪਰ
8: ਤੁਹਾਡੇ ਲਈ ਕਿਹੜਾ ਪਹਾੜ ਆ ਭਾਈ, ਹੈ ਨਾ, ਤੇ 6:45 ਤੁਸੀਂ ਆਉਂਦੇ ਰਹੋ।
10: ਸਤਿ ਸ੍ਰੀ ਅਕਾਲ ਬਾਈ ਜੀ ਦੋਨੋਂ ਵੀਰਾਂ ਨੂੰ
8: ਜੀ, ਸਤਿ ਸ੍ਰੀ ਅਕਾਲ ਜੀ, ਇੱਕ ਤੁਸੀਂ ਨਾ ਬੜੀ ਹੌਲੀ ਜੀ ਗੱਲ ਸ਼ੁਰੂ ਕਰਦੇ ਹੋ, ਇਦਾਂ ਲੱਗਦਾ ਵੀ ਜਿੱਦਾਂ ਉਹ ਲਾਮਾ ਲੈ ਕੇ ਆਇਆ ਹੁੰਦਾ, ਬਾਅਦ ਚ ਤੁਸੀਂ ਹੌਲੀ ਹੌਲੀ ਹੁੰਦੇ ਹੋ ਗਰਮਾ,
10: ਮੇਰੇ ਕੋਲ ਥੋੜੀ ਟਾਈਮ ਸੀ ਜੀ, ਮੈਂ ਚਲੋ ਵਧੀਆ ਤੁਸੀਂ ਲੈ ਲਿਆ ਬਾਈ ਜੀ। ਮੈਂ ਤਾਂ ਇੱਕ ਨਾ ਮੈਂ ਬੜੀ ਲਾਈਨ ਅੱਜ ਤੁਹਾਡੇ ਮੂੰਹ ਸੁਣੀ, ਮੈਂ ਅਕਸਰ ਕਹਿੰਦਾ ਹੁੰਦਾ, ਪਰ ਉਹ ਆਪਾਂ ਕਿਤੇ ਗ੍ਰੈਜੂਏਸ਼ਨ ਚ ਕਾਲਜ ਚ ਪੜ੍ਹੀ ਆ ਕਿਸੇ ਸਿਲੇਬਸ, ਮੇਰੇ ਯਾਦ ਨੀ ਹੈਗਾ। ਮੈਂ ਉਹ ਪੁੱਛਣਾ ਸੀ ਜੇ ਤੁਹਾਨੂੰ ਪਤਾ ਗਾ, ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ। ਅੱਜ ਤੁਸੀਂ ਨੇ ਕਹੀ, ਮੈਂ ਅਕਸਰ ਕਹਿੰਦਾ ਰਹਿੰਦਾ ਹੁੰਦਾ ਮਤਲਬ ਕਿ ਜਦੋਂ ਆਪਦੇ ਮਨ ਚ
8: ਜੀ,
10: ਤੇ ਇਹ ਤੁਹਾਨੂੰ ਪਤਾ ਕਿਹਦੀ ਲਾਈਨਾਂ ਲਿਖੀਆਂ ਹੋਈਆਂ ਨੇ? ਤੁਸੀਂ ਨੇ ਕਹੀ ਸੀ ਨਾ ਅਗਲੀ ਮਾਰਨਿੰਗ ਜੀ,
8: ਮੇਰੇ ਖਿਆਲ ਵਾਰਿਸ ਸ਼ਾਹ ਦੀ ਆਏ ਜੇ ਮੈਂ ਗਲਤ ਨਹੀਂ ਤੇ।
9: ਓਕੇ
10: ਅੱਛਾ ਹਾਂਜੀ ਠੀਕ, ਬਸ ਇਹ ਪੁੱਛਣਾ ਸੀ ਜੀ। ਬਾਕੀ ਜਿਹੜੇ ਪਹਾੜ ਦੀ ਗੱਲ ਕਰ ਰਹੇ ਹੋ ਨਾ ਜੀ, ਇਹ ਹੁਣ ਤਾਂ ਵੀ ਆਪਾਂ ਮਾਊਂਟ ਐਵਰੈਸਟ ਵਾਂਗੂ ਇੱਕ ਵੱਡਾ ਪਹਾੜ ਚੜ੍ਹ ਰਹੇ ਹਾਂ ਜ਼ਿੰਦਗੀ ਦਾ, ਜਿਹੜਾ ਖਤਮ ਪਤਾ ਨੀ ਕਦੋਂ ਹੋਣਾ। ਪਰ ਜਿਹੜੇ ਪਹਿਲਾਂ ਵਾਲੇ ਬੜੇ ਪਹਾੜ ਲੱਗਦੇ ਹੁੰਦੇ ਸੀ, ਜਿੱਦਾਂ ਕਾਲਜ ਚ ਪੜ੍ਹਦੇ ਸੀ, ਜਿਵੇਂ ਪਲੱਸ ਟੂ ਹੋ ਜੇ, ਬੀ ਏ ਹੋ ਜੇ,
8: ਪ੍ਰਪੋਜ਼ ਹੋ ਜੇ,
9: ਅਸੈਪਟ ਹੋ ਜੇ, ਫੋਨ ਨਾ ਫੜਿਆ ਜਾਵੇ।
10: ਪਹਾੜ ਉਹ ਲੱਗਦੇ ਸੀ ਵੀ ਜਿਹੜਾ ਆ ਜੇ ਲਾ ਜੋ ਆ ਜੇ, ਹੁਣ ਆਉਣ ਵਾਲਾ ਤਾਂ ਰਿਹਾ ਨੀ। ਹੁਣ ਤਾਂ ਮਤਲਬ ਕਿ ਨਾ ਵੀ ਚਲੋ ਵੀ ਕਬੀਲਦਾਰ ਹੋ ਗਏ, ਹੁਣ ਤਾਂ ਵੀ ਅਪ ਐਂਡ ਡਾਊਨਸ ਹੈਗੇ ਨੇ, ਹੁਣ ਤਾਂ ਪਹਾੜੀਆਂ ਤੇ ਚੜੇ ਹੋਏ ਹੈਗੇ ਨਾ, ਉਤਰਨ ਵਾਲਾ ਸਿਸਟਮ ਹੈ ਨੀ। ਤੇ ਪਰ ਉਹ ਜਿਹੜੇ ਜਿੱਦਾਂ ਕੋਈ ਟੈਸਟ ਟੂਸਟ ਹੋਵੇ ਨਾ, ਉਦੋਂ ਆਉਂਦਾ ਵੀ ਯਾਰ ਕਦੋਂ ਖਤਮ ਹੋਊਗਾ, ਕਦੋਂ ਆਹ ਚੀਜ਼ ਹੋ ਜੇ।
8: ਉਹੀ ਗੱਲ ਕਰ ਰਹੇ ਨਾ ਵੀ ਜਿਹੜੀ ਇਨਸਾਨ ਮਤਲਬ ਤੂੰ ਵੇਜਾਈ ਆ, ਕਈ ਵਾਰੀ ਆਪਾਂ ਇਹਨੂੰ ਇੱਦਾਂ ਡੀਕੋਡ ਕਰਕੇ ਵੇਹਨੇ ਹਾਂ ਵੀ ਛੋਟੇ ਛੋਟੇ ਤੁਸੀਂ ਪੜਾਅ ਦੇ ਵਿੱਚ ਜ਼ਿੰਦਗੀ ਨੂੰ ਡਿਵਾਈਡ ਕਰ ਦਿਓ, ਜਾਂ ਫਿਰ ਵੱਡਾ ਕੋਈ ਪ੍ਰੋਜੈਕਟ ਹੈ ਤਾਂ ਉਹਨੂੰ ਛੋਟੇ ਛੋਟੇ ਤੁਸੀਂ ਟੀਚਿਆਂ ਨਾਲ ਡਿਵਾਈਡ ਕਰ ਦਿਓ ਵੀ ਮੈਂ ਇੱਥੋਂ ਤੱਕ ਪਹੁੰਚਣਾ, ਓਕੇ ਫਿਰ ਅੱਗੇ ਜਾਣਾ ਦਸਵੀਂ, ਦਸਵੀਂ ਤੋਂ ਬਾਅਦ ਬਾਰਵੀਂ, ਅਤੇ ਅਲਟੀਮੇਟਲੀ ਤੁਹਾਡਾ ਟੀਚਾ ਮੰਨ ਲਓ ਐੱਮ ਏ ਦਾ ਵਾ ਤੁਸੀਂ, ਹੈ ਨਾ, ਜਾਂ ਕੋਈ ਵੱਡੀ ਡਿਗਰੀ ਕਰਨੀ ਆ, ਅਤੇ ਇੱਕ ਸਟੈਪ ਬਾਏ ਸਟੈਪ ਇੱਕ ਤਾਂ ਇਹ ਚੀਜ਼ ਆ, ਅਤੇ ਦੂਸਰਾ ਇਹ ਆ ਜਿਹੜੀ ਆਪਾਂ ਅੱਗੇ ਗੱਲ ਕਰ ਰਹੇ ਹਾਂ ਵੀ ਤੁਸੀਂ ਜਦੋਂ ਇੱਕ ਸੈਂਸ ਆਫ ਅਚੀਵਮੈਂਟ, ਇੱਕ ਖੁਸ਼ੀ ਜਦੋਂ ਤੁਸੀਂ ਮਿੱਥ ਲੈਂਦੇ ਹੋ, ਅਤੇ ਉਹ ਫਿਰ ਤੁਹਾਨੂੰ ਸਵਾਦ ਪੈ ਜਾਂਦਾ, ਫਿਰ ਅੱਗੇ ਤੋਂ ਅੱਗੇ ਤੁਹਾਨੂੰ ਉਹ ਚੀਜ਼ਾਂ ਤੰਗ ਤਾਂ ਤੁਹਾਨੂੰ ਕਰਦੀਆਂ ਹੀ ਆ। ਹੁਣ ਜਾਂ ਤਾਂ ਆਪਾਂ ਇੱਕ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਮੰਨ ਲਓ ਮਤਲਬ ਇਹ ਪੜ੍ਹਾਈ ਦੀ ਇੱਕ ਐਗਜ਼ਾਮਪਲ ਹੈ, ਜ਼ਿੰਦਗੀ 'ਚ ਰੱਖ ਕੇ ਆਪਾਂ ਵੇਖ ਲੈਂਦੇ ਹਾਂ ਵੀ ਆਪਾਂ ਮੰਨ ਲਓ ਐੱਮ ਏ ਕਰਨੀ ਆ, ਅਤੇ ਆਪਾਂ ਫਿਰ ਇੱਕ ਇੱਕ ਕਲਾਸ ਕਰਕੇ ਆਪਾਂ ਅੱਗੇ ਵੱਧਦੇ ਜਾਂਦੇ।
9: ਬਿਲਕੁਲ ਠੀਕ।
8: ਅਤੇ ਇੱਕ ਹੈ ਵੀ ਤੁਸੀਂ ਮਤਲਬ ਕਹਿੰਦੇ ਵੀ ਚਲੋ ਜਿੱਥੋਂ ਤੱਕ ਜਾਇਆ ਜਾਊਗਾ ਉੱਥੋਂ ਤੱਕ ਠੀਕ ਆ, ਜਿੱਥੇ ਫੇਲ ਹੋ ਗਏ ਹਟ ਜਾਂਗੇ, ਇੱਕ
9: ਇਹ ਵੀ
8: ਹੈ ਨਾ। ਇੱਕ ਮਤਲਬ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਜ਼ਿੰਦਗੀ ਜੀਣ ਦਾ ਇਸ ਸਫ਼ਰ ਦਾ ਆਪਣਾ ਆਪਣਾ ਇੱਕ ਤਰੀਕਾ ਵਾ, ਇੱਕ ਨਜ਼ਰੀਆ ਵਾ ਨਾ, ਉਹ ਪਤਾ ਨਹੀਂ ਉਹ ਵੀ ਕੁਦਰਤੀ ਆ ਜਿੱਦਾਂ ਜਿੱਦਾਂ ਇੱਧਰ ਤੱਕ ਤੁਸੀਂ ਅਡੋਪਟ ਕਰ ਲਓ
9: ਤੁਹਾਡੀ ਬਿਰਤੀ। ਅਤੇ ਇੱਕ ਇਹ ਵੀ ਹੋ ਜਾਂਦਾ ਜਿਹੜਾ ਤੁਸੀਂ ਹੁਣ ਸੈਕਿੰਡ ਵਾਲਾ ਐਗਜ਼ਾਮਪਲ ਦਿੱਤਾ, ਉਹ ਸੈਟਅਪ ਜਿਹੜਾ ਹੋਵੇ ਐਜੂਕੇਸ਼ਨਲ ਸੈਟਅਪ ਉਹ 'ਚ ਇੰਨਾ ਨਹੀਂ ਦਿਸਦਾ, ਪਰ ਬਾਅਦ 'ਚੋਂ ਜਦੋਂ ਆਪਾਂ ਐਜੂਕੇਸ਼ਨ ਤੋਂ ਪਾਰ ਹੋ ਜਾਂਦੇ ਹਾਂ ਉਹ ਆਪਣੀ ਹਰ ਚੀਜ਼ ਦੇ ਅੰਦਰ ਇਹੀ ਵਾਲਾ ਚੱਲਦਾ, ਉਹ ਫਿਰ ਆਪਾਂ ਚੀਜ਼ਾਂ ਨੂੰ ਸੈਗਮੈਂਟ 'ਚ ਨਹੀਂ ਪਾਉਂਦੇ, ਫਿਰ ਹੁੰਦਾ ਕਿ ਭਾਰ ਘੱਟ ਗਿਆ ਨਹੀਂ ਘਟਿਆ ਨਹੀਂ ਘਟਿਆ, ਐਜੂਕੇਸ਼ਨ ਕਿਉਂਕਿ ਤੁਹਾਨੂੰ ਇੱਕ ਸਿਸਟਮ ਚ ਪਾ ਕੇ ਰੱਖਦੀ ਕਿ ਦਸਵੀਂ ਤੋਂ ਬਾਅਦ ਬਾਰਵੀਂ ਆ, ਬਾਰਵੀਂ ਤੋਂ ਬੀ ਏ ਆ, ਜਦੋਂ ਸਿਸਟਮ ਖਤਮ ਹੋ ਗਿਆ, ਜਦੋਂ ਵੈਨ ਯੂ ਆਰ ਔਨ ਯੂਅਰ ਓਨ, ਫਿਰ ਇਹ ਵਾਲੀ ਜ਼ਿਆਦਾ ਮਾਨਸਿਕਤਾ ਆ ਜਾਂਦੀ ਹੈ।
8: ਪਰ ਜਿਹੜਾ ਲੰਘ ਗਿਆ ਉਹ ਤੁਹਾਨੂੰ ਲੱਗਦਾ ਵੀ ਉਹ ਠੀਕ ਹੀ ਸੌਖਾ ਹੈ ਨਾ, ਪਰ ਜਿਹੜੇ ਔਨ ਗੋਇੰਗ ਨੇ ਤੁਸੀਂ ਮਤਲਬ ਇੱਕ ਚੀਜ਼ ਧਿਆਨ ਸ਼ਾਇਦ ਸਾਰਿਆਂ ਨੇ ਦਿੱਤੀ ਹੋਊਗੀ ਜਾਂ ਨਹੀਂ, ਤੇ ਹੁਣ ਆਪਾਂ ਫਿਰ ਦੁਬਾਰਾ ਦੇਈਏ ਜਿਹੜੀ ਮਨਦੀਪ ਜੀ ਗੱਲ ਕਰਕੇ ਗਏ ਨਾ, ਬੇਸਿਕਲੀ ਆਪਾਂ ਉਸ ਪੱਥਰ ਦੀ ਗੱਲ ਕਰ ਰਹੇ ਹਾਂ ਜਿਹੜਾ ਔਨ ਗੋਇੰਗ ਪੱਥਰ ਆ। ਫੋਰ ਐਗਜ਼ਾਮਪਲ ਸਵੇਰੇ ਉੱਠਣਾ ਇਹ ਔਨ ਗੋਇੰਗ ਪੱਥਰ ਆ, ਇਹ ਨਾਲ ਹੀ ਜਾਣਾ, ਇਹ ਇਹ ਆਪਾਂ ਜਦੋਂ ਪੜ੍ਹਦੇ ਹਾਂ ਜਦੋਂ ਨਿੱਕੇ ਹਾਂ ਉਦੋਂ ਵੀ ਸਾਨੂੰ ਇਹ ਔਖਿਆਂ ਕਰਦਾ ਹੈ, ਜਦੋਂ ਆਪਾਂ ਕਾਲਜ ਗਏ ਹਾਂ ਉਦੋਂ ਵੀ, ਅਤੇ ਜਦੋਂ ਆਪਾਂ ਕੰਮਾਂ 'ਤੇ ਜਾਂਦੇ ਹਾਂ ਉਦੋਂ ਵੀ, ਅਤੇ ਹੁਣ ਵੀ, ਅਤੇ ਇਹ ਸ਼ਾਇਦ ਮਤਲਬ ਇਹ ਤਾਂ ਕੋਈ ਹੁਣ ਬਜ਼ੁਰਗ ਦੱਸ ਪਾਉਣਗੇ ਵੀ ਇਹ ਪੱਕਾ ਅੱਗੇ ਤੱਕ ਵੀ ਮਤਲਬ ਇੱਦਾਂ ਹੀ
9: ਮਤਲਬ ਰੂਟੀਨ ਦਾ ਹੀ ਹੈ ਨਾ ਫਿਰ,
8: ਹੈ ਨਾ। ਹਾਂ ਇਹ ਉਹ ਆ ਜਿਹੜਾ ਮਤਲਬ ਡੇਲੀ ਜਿਹੜੀਆਂ ਚੀਜ਼ਾਂ ਤੁਹਾਨੂੰ ਮਤਲਬ ਇਹ ਵੀ ਪੋਰਸ਼ਨ ਨੇ ਨਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਥਾਈ ਨੇ, ਕਈ ਅਸਥਾਈ ਨੇ, ਕਈ ਜਿਹੜੀਆਂ ਨੇ ਉਹ ਤੁਸੀਂ ਮਤਲਬ ਥੋੜ੍ਹੇ ਜਿਹੇ ਸਮੇਂ ਦੇ ਲਈ ਤੁਸੀਂ ਮੰਨ ਲਓ ਫੇਸ ਕਰਨੀਆਂ, ਕਈ ਲੰਮੇ ਸਮੇਂ ਲਈ ਫੇਸ ਕਰਨੀਆਂ, ਕਈ ਸਦਾ ਲਈ ਫੇਸ ਕਰਨੀਆਂ। ਅਤੇ ਜਦੋਂ ਆਪਾਂ ਕੋਈ ਨਿੱਕੀ ਨਿੱਕੀ ਇੱਦਾਂ ਦੀ ਆਦਤ ਬਣਾ ਲੈਂਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ, ਕਈਆਂ ਦਾ ਕਈ ਚੀਜ਼ਾਂ ਦਾ ਕੁਛ ਨਹੀਂ ਕੀਤਾ ਜਾ ਸਕਦਾ, ਪਰ ਕਈ ਕਹਿੰਦੇ ਨੇ ਕਿ ਆਪਾਂ ਆਦਤਾਂ ਜਿਹੜੀਆਂ ਆਪਣੀਆਂ ਕ੍ਰੀਏਟ ਕਰ ਲੈਂਦੇ ਹਾਂ ਉਹ ਸਦਾ ਲਈ ਫਿਰ ਨਾਲ ਰਹਿੰਦੀਆਂ ਨੇ, ਉਹ ਕਿਸੇ ਨੇ ਨਹੀਂ ਕੀਤੀਆਂ, ਉਹ ਸਿਰਫ ਉਹ ਤੁਹਾਡਾ ਹੀ ਕੀਤਾ ਕਰਾਇਆ ਵਾ।
9: ਬਿਲਕੁਲ ਠੀਕ,
8: ਸਾਨੂੰ ਤੁਸੀਂ ਆਪਣਾ ਜੇ ਸੁਣ ਰਹੇ ਹੋ ਤੇ ਵਟਸਐਪ ਕਾਲ ਨਾ ਜੀ ਕਰੋ, ਵਟਸਐਪ ਕਾਲ ਨਹੀਂ ਆਪਾਂ, ਵਟਸਐਪ ਸਿਰਫ ਤੁਸੀਂ ਮੈਸੇਜ ਕਰ ਸਕਦੇ ਹੋ, ਕਾਲ ਨਾ ਕਰੋ, ਕਾਲ ਨਹੀਂ ਆਪਾਂ ਲੈ ਪਾਵਾਂਗੇ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
11: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
8: ਜੀ, ਸਤਿ ਸ਼੍ਰੀ ਅਕਾਲ।
11: ਹਾਂਜੀ, ਮੈਂ ਕਿਹਾ ਹੁਣ ਕਿ ਫਿਲਮ ਦਾ ਕਹਿ ਰਹੇ ਸੀ ਨਾ ਡਾਇਲੋਗ, ਤੋਂ ਮੈਨੂੰ ਵੀ ਯਾਦ ਆ ਗਿਆ, ਮੈਂ ਆਪਕੋ ਫੋਨ ਕਰੂੰ ਜੇ ਹੋ ਨਹੀਂ ਸਕਤਾ ਔਰ ਆਪ ਮੇਰਾ ਫੋਨ ਉਠਾਏ ਯੇ ਹੋ ਸਕਤਾ ਹੈ।
12: ਵਾਹ ਵਾਹ,
9: ਕਿਆ ਬਾਤ ਹੈ। ਨਹੀਂ, ਆਪ ਫੋਨ ਨਾ ਕਰੂੰ ਯੇ ਹੋ ਨਹੀਂ ਸਕਤਾ ਵਾਲੀ ਤਾਂ ਗੱਲ ਹੀ ਨਹੀਂ, ਮੈਂ ਆਪਕੋ ਫੋਨ ਨਾ ਕਰੂੰ ਯੇ ਹੋ ਨਹੀਂ ਸਕਤਾ,
8: ਇਸ ਡਾਇਲੋਗ ਚ ਨਾ ਹਮੇਸ਼ਾ ਭੁਲੇਖਾ ਪੈ ਜਾਂਦਾ,
9: ਇਹ ਹੋ ਜਾਂਦਾ
8: ਹੈ ਨਾ ਡਾਇਲੋਗ ਹੀ ਆਉਂਦਾ,
9: ਤਾਂ ਹੀ ਸੁਨੀਲ ਸ਼ੈਟੀ ਸੁਨੀਲ ਸ਼ੈਟੀ
11: ਐਵੇਂ ਥੋੜੀ ਮਸ਼ਹੂਰ ਹੋ। ਫੋਨ ਕਰੂੰ ਯੇ ਨਹੀਂ ਹੋ ਸਕਤਾ ਨਾ, ਆਪ ਨਾ ਫੋਨ ਉਠਾਓ ਯੇ ਹੋ ਸਕਤਾ, ਕਿਉਂਕਿ ਆਪਕਾ ਵੀ ਕੋਈ ਕਸੂਰ ਨਹੀਂ, ਲਾਈਨੇ ਬੜੀ ਵੇਸਟ ਹੋਤੀ ਹੈ, ਫਿਰ ਉਹ ਬਾਅਦ ਮੇ ਬੋਲਤੇ ਹੈ, ਬੋਲਤੀ ਹੈ ਵੋ why are you calling again and again, why are you disturbing, we are not interested to take your call.
9: ਰਣਜੋਤ ਭਾਜੀ ਇਸ ਤਰ੍ਹਾਂ ਕਹਿੰਦੇ ਨੇ
8: ਤੁਹਾਡੀ ਤੇ, ਨਹੀਂ ਨਹੀਂ ਤੁਹਾਡੀ, ਮੈਂ ਤੇ ਹੋਰ ਸੋਚ ਰਿਹਾ ਵੀ ਇਹਨਾਂ ਨੂੰ ਤੇ ਉਹ ਚਾਹੀਦਾ ਜਿੱਦਾਂ ਵੋਡਾਫੋਨ ਨਾਲ ਕੰਟੈਕਟ ਕਰਕੇ ਉੱਥੇ ਆਵਾਜ਼ ਦੇਣ ਆਪਣੀ।
9: ਹਾਂ ਨਾ, ਵੈਸੇ ਵਧੀਆ, ਗੁੱਡ,
11: ਵਧੀਆ ਟੋਪਿਕ ਨਾ। ਅੱਜ ਨਾ ਕੀ ਹੋਇਆ, ਜਦੋਂ ਸਟਾਰਟ ਕੀਤਾ ਨਾ ਮੈਂ ਆਪਣੀ ਰੂਟੀਨ ਬਣਾਈ ਨਾ ਐਕਸਰਸਾਈਜ਼ ਦੀ ਨਾ, ਤੇ ਅੱਜ ਨਾ ਧੁੱਪ ਵਧੀਆ ਸੀ ਤੇ ਟਾਈਮ ਵੀ ਨੀ ਸੀ ਮਿਲਦਾ ਨਾ ਧੁੱਪੇ ਜਾਣ ਨੂੰ, ਕਹਿਣ ਨੂੰ ਹੁੰਦਾ ਕਿ ਬੰਦਾ ਤੁਸੀਂ ਘਰ ਰਹਿੰਦੇ ਹੋ, ਤੁਸੀਂ ਤਾਂ ਬੈਠੇ ਰਹਿੰਦੇ ਹੋਗੇ ਧੁੱਪੇ, ਮੈਂ ਕਿਹਾ ਚੱਲ ਅੱਜ ਨਾ ਮੈਂ ਸਟ੍ਰੈਚਿੰਗ ਐਕਸਰਸਾਈਜ਼ ਧੁੱਪੇ ਹੀ ਕਰਦੇ ਹਾਂ ਨਾ, ਤੇ ਉਹ ਮੈਂ ਕਰਦੇ ਕਰਦੇ ਨਾ ਇੰਨੀ ਧੁੱਪ ਵਧੀਆ ਲੱਗੀ, ਨਾਲ ਨਾਲ ਸੁਣ ਰਹੀ ਸੀ, ਮੈਂ ਕਿਹਾ ਕਈ ਵਾਰੀ ਹੁੰਦਾ ਨਾ ਕਿ ਆਪਣਾ ਮਨ ਵੀ ਸ਼ਾਂਤ ਹੋ ਜਾਂਦਾ ਕਿ ਮੈਂ ਸੁਣਦੀ ਹਾਂ ਨਾ, ਤੇ ਮਤਲਬ ਵਧੀਆ ਲੱਗ ਰਿਹਾ ਨਾ, ਤੇ ਫਿਰ ਮੇਰੇ ਤੋਂ ਰਿਹਾ ਨੀ ਗਿਆ, ਫਿਰ ਮੈਂ ਕਿਹਾ ਨਹੀਂ ਚਲੋ ਕੋਈ ਗੱਲ ਨੀ ਆ, ਫਿਰ ਕਾਲ ਤਾਂ ਮੈਂ ਕਰਦੀ ਹੈਗੀ ਆ, ਤੇ ਫਿਰ ਜਿੱਦਾਂ ਤੁਸੀਂ ਸੁਪਰਮੈਨ ਦੀ ਗੱਲ ਕਰ ਰਹੇ ਸੀ, ਮੈਂ ਕਿਹਾ ਫਿਰ ਵੰਡਰ ਵੂਮੈਨ ਵੀ ਗੱਲ ਕਰ ਹੀ ਲਵੇ, ਨਾਲ ਨਾਲ ਕੰਮ ਕਰ ਰਹੀ ਪਤਾ ਸਫਾਈਆਂ, ਤੇ ਨਾਲ ਮਤਲਬ ਗੋਡੇ ਪਾਰ ਤਾਂ ਮਤਲਬ ਪੈਰਾਂ ਪਾਰ ਤਾਂ ਪੋਚੇ ਵੱਜਦੇ ਨੀ, ਗੋਡੇ ਪਾਰ ਜ਼ਰੂਰ ਲਗਾ ਰਹੀ ਸੀਗੀ ਮੈਂ। ਸੀਰੀਅਸਲੀ ਕਹਿ ਰਹੀ ਹਾਂ, ਮੈਂ ਇੰਨਾ ਇੰਜੋਏ ਕਰਦੀ ਹਾਂ ਨਾ ਘਰ ਦੇ ਕੰਮਾਂ ਨੂੰ, ਮੈਨੂੰ ਪਤਾ ਨੀ ਲੱਗਦਾ ਟਾਈਮ ਦਾ ਨਾ, ਕਿਉਂਕਿ ਉਹ ਮਤਲਬ ਤੁਹਾਡਾ 12 ਵਜੇ ਤੱਕ ਨਾ ਤੁਹਾਡਾ ਸਾਥ ਬਣਿਆ ਰਹਿੰਦਾ, ਉਸ ਤੋਂ ਬਾਅਦ ਮੇਰੇ ਸ਼ਬਦ ਨੇ ਨਾ ਉਹ ਚੱਲਦੇ ਰਹਿੰਦੇ, ਤਾਂ ਮੈਨੂੰ ਮਤਲਬ ਬੜੀ ਵਧੀਆ ਵਾਈਬਸ ਆਉਂਦੀ ਆ। ਔਰ ਤੁਸੀਂ ਘਰ ਕਦੀ ਆਓਗੇ ਨਾ, ਤੁਸੀਂ ਖੁਦ ਫੀਲ ਕਰਨਾ ਹੈ, ਆਪਾਂ ਕਹਿੰਦੇ ਕਿ ਘਰ ਇੱਕ ਮੰਦਿਰ ਹੈ, ਤੁਹਾਨੂੰ ਲੱਗਣਾ ਮੈਂ ਆਪਣੀਆਂ ਫੀਲ ਕਰਨ ਦੀ ਗੱਲ ਹੈ, ਮੈਨੂੰ ਤਾਂ ਲੱਗਦਾ ਮੇਰਾ ਘਰ ਇੱਕ ਸਵਰਗ ਹੈ, ਮਤਲਬ ਤੁਸੀਂ ਘਰ ਦੇ ਵਿੱਚ ਮਤਲਬ ਹੁੰਦੇ ਹੋ ਨਾ, ਹਾਂਜੀ ਬੜਾ ਵਧੀਆ ਲੱਗਦਾ ਮੈਨੂੰ, ਆਪਣੇ ਆਪ ਨੂੰ ਬੜਾ ਵਧੀਆ ਲੱਗਦਾ ਹੈਗਾ। ਤੇ ਪਰ ਇੱਕ ਜਿਹੜਾ ਔਖਾ ਕੰਮ ਸੱਚੀ ਹੁੰਦਾ ਨਾ, ਮਤਲਬ ਤੁਹਾਨੂੰ ਪਤਾ ਹੀ ਹੈ ਯੂਜ਼ੁਅਲ ਜਿੱਦਾਂ ਆਪਾਂ ਗੱਲਾਂ ਕਰਦੇ ਹਾਂ ਨਾ, ਮਤਲਬ ਮੈਨੂੰ ਨਾ ਇੱਕ ਜੋਬ ਜੁਆਇਨ ਕਰਨੀ ਸਟਾਰਟ ਕਰਨਾ, ਜਦਕਿ ਸਾਰਾ ਦਿਨ ਘਰ ਲੱਗੇ ਰਹਿਣਾ, ਉਹ ਬੜਾ ਮੈਨੂੰ ਔਖਾ ਲੱਗ ਰਿਹਾ। ਮੈਂ ਕੋਸ਼ਿਸ਼ ਬਹੁਤ ਕਰਦੀ ਹਾਂ ਕਿ ਹਾਂ ਐਡੀ ਕਿਹੜੀ ਗੱਲ ਹੈ, ਘਰ ਦੇ ਕੰਮ ਵੀ ਤਾਂ ਆਪਾਂ ਕਰਦੇ ਰਹਿੰਦੇ ਹਾਂ ਨਾ, ਕਿ ਮੈਂ ਸਟਾਰਟ ਕਰਾਂ ਨਾ, ਉਹ ਨੀ ਇੱਕ ਹੋ ਪਾ ਰਿਹਾ ਮੇਰੇ ਤੋਂ। ਪਰ ਇਹ ਹੈ ਕਿ 50% ਮੇਰਾ ਮਾਇੰਡ ਬਣ ਗਿਆ ਵੀ ਹਾਂ ਮੈਂ ਕਰਾਂਗੀ, ਪਰ ਪਤਾ ਨੀ ਕਿਉਂ ਮੈਨੂੰ ਫਿਰ ਜੀ ਬਹੁਤ ਔਖਾ ਲੱਗਦਾ ਕਿ ਮੈਂ ਹਾਈ ਬਾਹਰ ਜਾ ਕੇ ਕੰਮ ਕਰਨਾ, ਕਿੱਦਾਂ ਮੈਂ ਸਟਾਰਟ ਕਰਾਂਗੀ, ਔਰ ਜੇ ਮੈਂ ਕਰ ਲਿਆ ਮੈਨੂੰ ਇੰਨਾ ਪਤਾ ਮੈਂ ਸਟੋਪ ਵੀ ਨੀ ਹੋਣਾ ਹੈਗਾ, ਫਿਰ ਕਰਨਾ ਹੀ ਬੜਾ ਔਖਾ ਲੱਗ ਰਿਹਾ। ਤੇ ਜਿੱਦਾਂ ਇੱਕ ਫਿਲਮ ਆਈ, ਹਾਂਜੀ ਉਹ ਫਿਲਮ ਨੀ ਆਈ ਸੀਗੀ ਜਿੱਦਾਂ ਜਦੋਂ ਮੇਰੀ ਮੈਰਿਜ ਹੋਈ, ਤਾਂ ਮਤਲਬ ਮੇਰੇ ਮਾਇੰਡ ਚ ਨੀ ਸੀਗਾ ਕਿ ਮੈਂ ਕੰਮ ਕਰਨਾ, ਮੈਨੂੰ ਇੱਦਾਂ ਸੀਗਾ ਕਿ ਪਹਿਲਾਂ ਨਾ ਓਬਵੀਅਸ ਫੈਮਿਲੀ ਬਣਦੀ ਆ, ਆਪਣੇ ਚ ਬਿਜ਼ੀ ਰਹਿਣਾ, ਹਾਂ ਮੈਂ ਕਰਾਂਗੀ।
8: ਜਿਹੜੀ ਵਿਆਹ ਤੋਂ ਬਾਅਦ ਫਿਲਮ ਆਉਂਦੀ ਹੈ ਨਾ, ਉਹ ਵਿਆਹੀ ਫਿਲਮ ਹੀ ਹੁੰਦੀ ਆ।
11: ਆਪਣੀ ਫਿਲਮ ਨੀ ਆਈ ਸੀਗੀ, ਫਿਰ ਮੈਂ ਦੱਸਦੀ ਆ ਨਾ ਬੇਬੇ ਮੈਂ ਬਦਮਾਸ਼ ਬਣੂਗਾ, ਮੇਰਾ ਟਾਈਟਲ ਕਰਾ ਬੇਬੇ ਮੈਂ ਹਾਊਸ ਵਾਈਫ।
8: ਅੱਛਾ ਅੱਛਾ,
11: ਨਹੀਂ ਨਹੀਂ ਹਾਂ ਉਹ ਆਈ ਸੀ ਨਾ, ਮੈਨੂੰ ਉਸ ਤੋਂ ਟਾਈਟਲ ਯਾਦ ਆਇਆ ਵੀ ਹਾਏ ਨੀ ਬੇਬੇ ਮੈਂ ਤਾਂ ਹਾਊਸ ਵਾਈਫ ਬਣੂਗੀ।
8: ਹਾਂ ਬੇਬੇ ਮੈਂ ਹਾਊਸ ਵਾਈਫ ਬਣੂਗੀ।
11: ਪਰ ਬੰਦਾ ਸਾਰਾ ਦਿਨ ਲੱਗਿਆ ਰਹਿੰਦਾ, ਬਟ ਇਹ ਵੀ ਕੋਈ ਹੈ ਨੀ, ਮਤਲਬ ਇਹਨੂੰ ਪੋਜ਼ਿਟਿਵ ਵੇਜ ਕਹਿ ਰਹੀ ਹਾਂ, ਚਲੋ ਇਹ ਵਧੀਆ ਗੱਲ ਹੈ ਕਿ ਉਹਨਾਂ ਨੇ ਸਾਨੂੰ ਖੁਸ਼ ਕਰਤਾ ਕਿ ਨਹੀਂ ਨੀ ਤੁਸੀਂ ਹਾਊਸ ਵਾਈਫ ਨੀ, ਤੁਸੀਂ ਤਾਂ ਹੋਮ ਮੇਕਰ ਹੋ। ਪਰ ਹੈ ਐਕਚੁਅਲ ਚਾਹੁੰਦੀ ਹਾਂ, ਪਰ ਇਹ ਕਿ ਮੈਂ ਸਟਾਰਟ ਕਰਾਂਗੀ, ਪਰ ਇਹ ਮੈਨੂੰ ਹਜੇ ਥੋੜਾ ਜਿਹਾ ਮਤਲਬ ਔਖਾ ਲੱਗਦਾ ਹੈਗਾ, ਪਤਾ ਨੀ ਕਿਉਂ, ਪਰ ਮੈਨੂੰ ਲੱਗਦਾ ਉਹੀ ਗੱਲ ਹੈ, ਟਾਈਮ ਲੱਗਦਾ। ਔਰ ਮੈਨੂੰ ਲੱਗਦਾ ਸ਼ਾਇਦ ਜਿਹੜੇ ਕਰ ਵੀ ਰਹੇ ਹੈ ਨਾ, ਕਦੇ ਕਦੇ ਉਹਨਾਂ ਦੇ ਮਨ ਚ ਵੀ ਆਉਂਦਾ ਹੋਊਗਾ ਖਿਆਲ, ਫੀਮੇਲ ਦੇ ਖਾਸ ਕਰਕੇ, ਕਿਉਂਕਿ ਘਰਾਂ ਦੇ ਕੰਮ, ਬੱਚਿਆਂ ਦੀ ਜ਼ਿੰਮੇਵਾਰੀ, ਸਾਰੀਆਂ ਚੀਜ਼ਾਂ, ਉਹਨਾਂ ਨੂੰ ਵੀ ਲੱਗਦਾ ਕਿ ਹਾਏ ਕੁਛ ਐਸਾ, ਮਤਲਬ ਮੈਂ ਤਾਂ ਕਹਿੰਦੀ ਹਾਂ ਜਿੱਦਾਂ ਹੁੰਦੇ ਨਾ ਕਿ ਮਹਾਰਾਜੇ ਹਸਬੈਂਡ ਕੰਮ ਕਰਨ ਵਧੀਆ, ਉਹਨਾਂ ਦੇ ਕੰਮ ਚ ਵੀ ਇੰਨੀ ਬਰਕਤ ਹੋਵੇ ਕਿ ਅਸੀਂ ਸਾਰੀ ਰਾਣੀਆਂ ਬਣ ਕੇ ਰਹੀਏ, ਆਪਣੇ ਬੱਚਿਆਂ ਦੀ ਪਰਵਰਿਸ਼ ਅੱਛੀ ਕਰੀਏ, ਹਸਬੈਂਡ ਦਾ ਵੀ।
8: ਮੈਨੂੰ ਨੀਤੂ ਜੀ ਪਤਾ ਨੀ ਕਿਉਂ ਤੁਹਾਡੇ ਬਾਰੇ ਇੱਦਾਂ ਸੁਣ ਕੇ ਤੇ ਸੋਚ ਕੇ ਇੱਦਾਂ ਲੱਗਦਾ ਜਿੱਦਾਂ ਨਾ ਤੁਸੀਂ ਕੰਮ ਕਰੋਗੇ, ਪਰ ਤੁਸੀਂ ਜਿੱਦਾਂ ਬੁੱਢੇ ਬਾਰੇ ਖਰਬੂਜਿਆਂ ਦੇ ਮਗਜ ਮੁਗਜ ਜੇ ਕੱਢਣ ਟਾਈਪ ਕੰਮ ਕਰ। ਜਦੋਂ ਮਹੱਲੇ ਚ ਆਂਟੀਆਂ ਬਾਹਰ ਮੰਜੀ ਡਾ ਕੇ ਮੱਗ ਚ ਕੱਢਦੀਆਂ ਨੇ ਖਰਬੂਜਿਆਂ ਦੇ ਮਗਜ ਕੱਢ ਰਹੀ ਨੀ ਤੂੰ ਬਾਹਰ ਮੰਜਾ ਫੋਲਡਿੰਗ ਗਲੀ ਦੇ ਵਿਚ ਡਾ ਕੇ
9: ਬੈਠੀ
8: ਹੈ ਨਿਆਣੇ ਲੰਘਦੇ ਆ ਰਹੇ ਕਹਿ ਰਹੇ ਸਤਿ ਸ੍ਰੀ ਅਕਾਲ ਝਾਈ ਜੀ
11: ਸਰੀਰ ਨੇ ਹਰ ਇੱਕ ਬੰਦਾ ਅੰਦਰ ਡਰਦਾ ਨਾ ਤੇ ਜੇ ਤੁਸੀਂ ਕਹਿਤਾ ਕੀ ਪਤਾ ਨਾ ਆਪਣੀ ਕਹਿੰਦੇ ਸਰਸਵਤੀ ਉਹਦੇ ਉਹ ਔਰ ਹੋ ਸਕਦਾ ਕਿ ਜਿਹੜੀ ਤੁਸੀਂ ਮਗਜ ਦਾ ਹੋ ਸਕਦਾ ਉਹ ਗੋਲਡ ਵਾਲੇ ਮਗਜ ਹੋਣ ਦੇਖੋ ਸੋਚਣ ਵਾਲੀ ਗੱਲ ਹੈ ਨਾ
8: ਉਹ ਨਗਟ ਹੁੰਦੇ ਵੈ
9: ਹਰ ਗੋਲਡਨ ਚੀਜ਼ ਨਗਟ ਨਹੀਂ ਹੁੰਦੀ
8: ਉਹ ਵੀ ਉਹ ਵੀ ਉਹ ਫਿਰ ਉਹ ਤੁਹਾਨੂੰ ਉਹਦੇ ਲਈ ਨਾ ਇੱਥੇ ਆਉਣਾ ਪੈਣਾ ਵਿਕਟੋਰੀਆ ਚ
9: ਬੈਲਟ ਹਾਂ
8: ਬੈਲਟ ਉੱਤੇ ਉਹ ਸੈਵਰਨ ਹਿੱਲ ਉੱਥੇ ਉਹ ਲੱਗੀਆਂ ਹੁੰਦੀਆਂ ਬੀਬੀ ਛਾਨਣੀ ਲੈ ਕੇ
11: ਪਰ ਨਹੀਂ ਤੁਸੀਂ ਦੇਖਿਓ ਮੈਂ ਕਰ ਲੈਣਾ ਕੰਮ ਮੈਨੂੰ ਪਤਾ ਹੈ ਜਦੋਂ ਮੈਨੂੰ ਅੰਦਰੋਂ ਆਵਾਜ਼ ਆਉਂਦੀ ਹੈ ਨਾ ਫਿਰ ਤਾਂ ਨੀਤੂ ਨੂੰ ਕੋਈ ਨੀ ਰੋਕ ਸਕਦਾ
9: ਦੇਖੋ ਜੇ ਵੈਸੇ ਹੀ ਮਾਈਂਡ ਦੇ ਅੰਦਰ ਹੈਗਾ ਕਿ ਕੰਮ ਕਰਨਾ ਤਾਂ ਫਿਰ ਕਰ ਹੀ ਲਉਂਗੇ ਕੋਈ ਐਸੀ ਗੱਲ ਨੀ ਹੈ ਨਾ ਉਹੀ ਹੈ ਕਿ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਹੀ ਇਹੀ ਮੇਨ ਹੈ ਨਾ
11: ਮੋਟੀਵੇਸ਼ਨਲ ਇਹ ਕਹਿੰਦੇ ਮੋਟੀਵੇਸ਼ਨਲ ਸਪੀਕਰ ਹੀ ਬਣ ਜੋ ਐਪ ਖੋਲ ਕੇ ਮੈਂ ਤਾਂ ਕਈ ਵਾਰੀ ਸੋਚਦੀ ਹਾਂ
9: ਘਾਟ ਹੈਗੀ
8: ਟ੍ਰੈਂਡ ਚ ਅੱਜ ਕੱਲ੍ਹ ਟ੍ਰੈਂਡ ਚ
9: ਹਾਂ ਨਾਲੇ ਹਿੰਦੀ ਪੰਜਾਬੀ ਵਾਲੇ ਘੱਟੇ ਵੀ ਪਏ ਅੱਜ ਕੱਲ੍ਹ ਤੁਸੀਂ ਕਰ ਲਓ ਸਗੋਂ ਮਾਰਕੀਟ
11: ਨਹੀਂ ਫਿਰ ਉਹ ਡਾਇਲੋਗ ਚ ਚੇਂਜ ਹੋ ਜਾਊਗਾ ਨਾ ਦਿਲ ਦਰਿਆ ਸਮੁੰਦਰੋ ਡੂੰਗੇ ਨੀਤੂ ਸਿਡਨੀ ਵਾਲੀ ਦਿਲਾਂ ਦੀ ਜਾਣੇ
8: ਵਾਹ ਵਾਹ
9: ਵਾਰਿਸ਼ਾ ਜੀ ਅੱਜ ਫੇਰ ਚਲੇ ਗਏ
8: ਟੈਗਲਾਈਨ ਵੀ ਬਣਾ ਕੇ ਬੈਠੇ ਜੇ
11: ਮੈਂ ਕਹਿ ਰਹੀ ਹਾਂ ਗੱਲਾਂ ਬਹੁਤ ਆਉਂਦੀਆਂ ਪਤਾ ਨੀ ਮੈਨੂੰ ਤਾਂ ਕਈ ਵਾਰ ਲੱਗਦਾ ਮੈਂ ਗੱਲਾਂ ਦੀ ਪੀ ਐਚ ਡੀ ਪਤਾ ਕੀਤੀ ਨੀ ਆ ਪਤਾ ਨੀ ਆਪਣੇ ਆਪ ਹੀ ਹੋ ਜਾਂਦੀ ਆ
8: ਚੰਗੀ ਗੱਲ
11: ਹੈ ਮੇਰਾ ਮਨ ਸ਼ਾਂਤ ਹਾਂਜੀ ਬੜਾ ਮਜ਼ਾ ਆਉਂਦਾ ਵਧੀਆ
9: ਜੋ ਮਨ ਚ ਭਾਵੇਂ ਆਪਣੇ ਕਿਸੇ ਕਰੀਬੀ ਨਾਲ ਹੀ ਹੋਵੇ ਕਿ ਕੋਈ ਗੁੱਸਾ ਗਿਲਾ ਗੁਬਾਰ ਜਾਂ ਕੋਈ ਕੰਮ ਹੀ ਹੋਵੇ ਕਹਿਣ ਨੂੰ ਥੋੜਾ ਨਾ ਸੰਗਦੇ ਹੋਣ
8: ਮੂੰਹ ਆਈ ਗੱਲ ਰਹਿੰਦੀ ਹੈ ਤੇ ਅੱਛਾ ਕੁਐਸਚਨ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਨਾ ਇਸ ਤੋਂ ਪਹਿਲਾਂ ਕਿ ਆਪਾਂ ਭੁੱਲ ਜਾਈਏ ਹਾਂ ਤੇ ਇਹ ਕਹਿੰਦੇ ਵੀ ਮੈਂ ਪੁੱਛਣਾ ਸੀ ਕਿ ਸੈਂਸਸ ਫਾਰਮ ਇਹਨਾਂ ਨੇ ਫਿਲ ਕਰਨਾ ਸੀ ਬਟ ਕਹਿੰਦੇ ਕਿ ਮੇਰੇ ਇੱਕ ਬੋਏ ਸਾਡੇ ਨਾਲ ਰਹਿੰਦਾ ਹੈ ਰੈਂਟ ਦੇ ਉੱਤੇ ਅਤੇ ਅਸੀਂ ਫਿਲ ਕਰਨਾ ਹੈ ਕਿ ਉਹ ਆਪ ਕਰੇਗਾ ਦੋਵੇਂ ਚੀਜ਼ਾਂ ਹੋ ਸਕਦੀਆਂ ਜੀ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਤੁਸੀਂ ਇੱਕੋ ਥਾਂ ਦੇ ਉੱਤੇ ਅਕਾਊਂਟ ਬਣਾ ਕੇ ਉਸੇ ਦੇ ਵਿੱਚ ਹੀ ਤੁਸੀਂ ਪਾ ਦਿਉ ਵੀ ਆਹ ਇੱਕ ਜਿਹੜਾ ਸਾਡੇ ਨਾਲ ਮੁੰਡਾ ਰਹਿੰਦਾ ਜੋ ਵੀ ਉਹਦਾ ਸਟੇਟਸ ਹੈ ਨਾ ਅਤੇ ਦੂਸਰਾ ਇਹ ਆ ਕਿ ਉਹ ਆਪਣੇ ਤੌਰ ਦੇ ਉੱਤੇ ਵੀ ਕਰ ਸਕਦਾ ਦੋਵਾਂ 'ਚ ਕੋਈ ਨੁਕਸ ਨਹੀਂ ਆ ਜੋ ਜਿੰਨੀ ਕੁ ਮੈਨੂੰ ਨੌਲੇਜ ਹੈ ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰਾ ਕੁਐਸਚਨ ਸੈਂਸਿਸ ਰਿਲੇਟਡ ਸੀ ਕਿ ਆਈ ਲਿਵ ਇਨ ਅ ਹਾਊਸ ਫੋਰ ਆਫ ਫੈਮਿਲੀ ਮੈਂਬਰਸ ਬਟ ਮਾਈ ਹਸਬੈਂਡ ਗੋਇੰਗ ਵਰਕ ਅਨਦਰ ਸਟੇਟ ਫਰੋਮ ਡੇ ਆਫਟਰ ਐਂਡ ਸਟੇ ਦੇਅਰ ਫੋਰ ਅ ਵੀਕ ਬਟ ਔਨ ਸੈਂਸਿਸ ਦੇ ਹੈਵ ਅ ਕੁਐਸਚਨਸ ਵੇ ਹੂ ਗੋਇੰਗ ਅਵੇ ਫਰੋਮ 11th ਅਗਸਤ ਬਟ ਕਹਿੰਦੇ ਨੇ ਕਿ ਦੇ ਆਪਸ਼ਨਸ ਰਿਗਾਰਡਿੰਗ ਪੀਪਲ ਔਨ ਹੋਲੀਡੇ ਆਲ ਆਪਸ਼ਨਸ name people but it's my partner so can please tell me which option I can choose I think ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੇਨ ਸੈਂਸਸ ਦਾ ਜਿਹੜਾ ਮਕਸਦ ਹੈ ਜਿੰਨਾ ਕੁ ਮਤਲਬ ਜੇ ਤੁਸੀਂ ਸਮਝੋ ਤਾਂ ਉਹਦਾ ਇਹ ਆ ਵੀ ਆਪਾਂ ਬੰਦੇ ਕਾਊਂਟ ਕਰਨੇ ਆ ਵੀ ਸਾਡੇ ਕੋਲ ਸਾਡੇ ਦੇਸ਼ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ ਉਹ ਕਿਹੜੇ ਕਿਹੜੇ ਐਡਰੈਸ 'ਤੇ ਰਹਿੰਦੇ ਨੇ ਜੇ ਉਹ ਬਾਹਰ ਜਾ ਵੀ ਰਹੇ ਨੇ ਤਾਂ ਉਹ ਅਸਥਾਈ ਤੌਰ ਦੇ ਉੱਤੇ ਜਾ ਰਹੇ ਨੇ ਸੋ ਉਹਦੇ ਨਾਲ ਕੋਈ ਇੱਦਾਂ ਫਰਕ ਨਹੀਂ ਪੈਣਾ ਸੋ ਤੁਸੀਂ ਗਿਆਰਾਂ ਨੂੰ ਕੰਮ ਕਰਨ ਸਾਰਿਆਂ ਨੇ ਜਾਣਾ ਹੀ ਆ ਮਤਲਬ ਮੈਨੂੰ ਲੱਗਦਾ ਇਹਦੇ ਨਾਲ ਕੋਈ ਫਰਕ ਨਹੀਂ ਆ ਤੁਸੀਂ ਸਿਰਫ ਭਰ ਦੋ ਤੁਸੀਂ ਤੇ ਧੰਨਵਾਦ ਕਹਿੰਦੇ ਕਿ ਐਨਸੈਸਟਰੀ ਵਿੱਚ ਕੀ ਲਿਖਣਾ ਐਂਡ ਰਿਲੀਜਨ ਦੇ ਵਿੱਚ ਤੁਸੀਂ ਵੇਖੋ ਜੀ ਜਦੋਂ ਤੁਸੀਂ ਭਰੋਗੇ ਨਾ ਤੇ ਕਈ ਚੀਜ਼ਾਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣੀਆਂ ਹੈ ਨਾ। ਰਿਲੀਜ਼ਨ ਤੇ ਜੋ ਤੁਹਾਡਾ ਰਿਲੀਜ਼ਨ ਹੈ ਹੁਣ ਮੈਂ ਨਹੀਂ ਦੱਸ ਸਕਦਾ, ਉਹ ਤੁਸੀਂ ਦੱਸੋਗੇ। ਜੇ ਮੰਨ ਲਓ ਤੁਸੀਂ ਸਿੱਖ ਹੋ ਤੇ ਸਿੱਖ ਭਰ ਸਿੱਖਿਜ਼ਮ ਭਰੋਗੇ ਸਿੱਖ ਭਰੋਗੇ, ਜੇ ਤੁਸੀਂ ਹਿੰਦੂ ਹੋ ਤੇ ਹਿੰਦੂ ਭਰੋਗੇ, ਜੇ ਤੁਸੀਂ ਮੁਸਲਿਮ ਹੋ ਤਾਂ ਮੁਸਲਿਮ ਭਰੋਗੇ। ਜੇ ਉਹਦੇ ਵਿੱਚ ਨਹੀਂ ਹੈਗੀ ਉਹ ਵਾਲੀ ਆਪਸ਼ਨ ਤੇ ਤੁਸੀਂ ਉਹ ਆਪਸ਼ਨ ਤੁਸੀਂ ਅਦਰਸ ਵਿੱਚ ਭਰ ਦਿਓ। ਨਹੀਂ ਮਤਲਬ ਮੰਨ ਲਓ ਜੇ ਤੁਹਾਡਾ ਧਰਮ ਨਹੀਂ ਹੈਗਾ ਹੈ ਨਾ, ਤੇ ਤੁਸੀਂ ਨੋ ਰਿਲੀਜ਼ਨ ਵੀ ਲਿਖ ਕੇ ਲਿਖ ਸਕਦੇ ਹੋ ਅੱਜ ਕੱਲ੍ਹ ਉਹ ਵੀ ਹੈ। ਅੱਛਾ, ਸਰਪ੍ਰਾਈਜ਼ਿੰਗਲੀ ਪਿਛਲਾ ਜਿਹੜਾ ਸਰਵੇ ਸੈਂਸਿਸ ਹੋਇਆ ਸੀ ਨਾ, ਉਹਦੇ ਵਿੱਚ ਬੜਿਆਂ ਨੇ ਉਹ ਭਰਿਆ, ਉਹ ਕੋਈ ਫਿਲਮ ਜੀ ਸੀ ਕੀ ਕਾਰਟੂਨ ਜੇ ਸੀ ਕੀ ਸੀ ਉਹ ਕੁਛ, ਹਾਂ ਉਹ ਬੜਿਆਂ ਨੇ ਭਰਿਆ ਇਹਦਾ ਮੈਂ, ਹਾਂ ਹਾਂ ਕੋਈ ਇੱਦਾਂ ਦਾ ਕੋਈ ਆਇਆ ਸੀ ਉਹਦੇ ਵਿੱਚ ਕੁਛ ਫਿਲਮ ਦੇ ਵਿੱਚ ਹੀ ਕੋਈ ਕੋਈ ਇੱਦਾਂ ਦਾ ਕੋਈ ਮਤਲਬ ਉਹਨਾਂ ਨੇ ਇਮੈਜੀਨਰੀ ਇੱਕ ਧਰਮ ਜੇ ਦੀ ਗੱਲ ਕੀਤੀ ਸੀ।
9: ਅੱਛਾ,
8: ਮੈਂ ਮੈਨੂੰ ਚੇਤਾ ਭੁੱਲ ਗਿਆ। ਤੇ ਉਹ ਭਰਿਆ ਸੀ ਬੜਿਆਂ ਨੇ।
9: ਅੱਛਾ,
8: ਜੇ ਤੁਸੀਂ ਕੁਛ,
9: ਅੱਛਾ
8: ਹਾਂ ਉਹ ਭਰਿਆ ਸੀ ਬੜਿਆਂ ਨੇ, ਚਾਰ ਅੱਖਰ ਨੇ, ਮੈਨੂੰ ਧਿਆਨ 'ਚ ਨਹੀਂ ਆ ਰਿਹਾ, ਜੇ ਕਿਸੇ ਨੂੰ ਪਤਾ ਤਾਂ ਹੁਣੇ ਦੱਸੂਗਾ। ਅਤੇ ਤੁਸੀਂ ਮਤਲਬ ਉਸ ਹਿਸਾਬ ਨਾਲ ਕਰ ਸਕਦੇ ਹੋ, ਇਨਸੈਸਟਰੀ ਦੇ ਵਿੱਚ ਤੁਸੀਂ ਪੰਜਾਬ ਭਰ ਸਕਦੇ ਹੋ, ਪੰਜਾਬੀ ਭਰ ਸਕਦੇ ਹੋ। ਸੋ ਧੰਨਵਾਦ ਤੁਹਾਡਾ, ਅਤੇ ਅੱਜ ਕੱਲ੍ਹ ਦਿਨ ਕਹਿੰਦੇ ਕਿ ਸਭ ਕੇਲੇ ਮੰਗਲਮਈ ਹੋ। ਜਤਿੰਦਰ ਚੱਡਾ ਜੀ ਬਹੁਤ ਬਹੁਤ ਧੰਨਵਾਦ। ਜਸਕਿਰੇ ਜੀ ਕਹਿੰਦੇ ਮਨਦੀਪ ਜੀ ਨੇ ਮੇਰੀ ਕਹਾਣੀ ਬਿਆਨ ਕਰਤੀ, ਦਿਲ ਦਰਿਆ ਸਮੁੰਦਰੋਂ ਡੂੰਘੇ ਆਰ ਬਾਏ ਹਜ਼ਰਤ ਸੁਲਤਾਨ। ਠੀਕ ਹੈ, ਤੁਸੀਂ ਤਾਂ ਹੀ ਕਿਹੋ ਜੇ ਮੰਨ ਲਓ ਸ਼ੋਰ ਹੋ ਗਏ ਤਾਂ ਫਿਰ ਇੱਦਾਂ ਕੰਫਿਊਜ਼ਨ ਹੋਰ ਜ਼ਿਆਦਾ ਕ੍ਰੀਏਟ ਹੋ ਜਾਣੀ ਆ। ਅਤੇ ਕੋਈ ਨਾ ਕੋਈ ਸਾਨੂੰ ਤੁਸੀਂ ਭੇਜ ਦਿਓ ਕੋਈ ਤੁਹਾਡੇ ਕੋਲ ਜੇ ਕੁਛ ਹੈਗਾ ਵਾ, ਹਾਂ ਪ੍ਰਮਾਣ ਹੈਗਾ, ਅਤੇ ਆਪਾਂ ਇਹਨੂੰ ਫਿਰ ਪੱਕਿਆਂ ਕਰਕੇ ਹੀ ਆਪਾਂ ਫਿਰ ਉੱਠਾਂਗੇ। ਧੰਨਵਾਦ ਤੁਹਾਡਾ। ਅਤੇ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਡਾਇਰੈਕਟ ਫਰੀ PDF ਡਾਊਨਲੋਡ। ਅੱਛਾ, ਅਤੇ ਇਹ ਵੀ ਗੂਗਲ ਤੋਂ, ਅੱਛਾ ਇਹ ਹੁਣ ਗੂਗਲ ਤੋਂ ਕਹਿ ਰਹੇ ਨੇ, ਇਹ ਕਹਿੰਦੇ ਨੇ ਬੂਟਾ ਸਿੰਘ ਸ਼ਾਦ ਦਾ ਵਾ, ਹੁਣ ਉਹ ਵੇਖਿਆ ਹੁਣ ਮਤਲਬ ਇੱਕ ਤੋਂ ਬਾਅਦ ਦੋ ਤੋਂ ਬਾਅਦ ਤਿੰਨ, ਅਤੇ ਇਹ ਫਿਰ ਅੱਗੇ ਤੋਂ ਅੱਗੇ ਹੁਣ ਫਿਰ ਇਹ ਕੰਫਿਊਜ਼ਨ ਵਾਈਜ਼ ਇਹ ਮਤਲਬ ਤੁਰ ਪਿਆ ਕੰਮ। ਅਤੇ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਬਹੁਤ ਕੰਸਰਨ ਹਾਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਪ੍ਰੀਤਮ ਭਾਅ ਜੀ ਨੂੰ ਜ਼ਰੂਰ ਪਤਾ ਹੋਊਗਾ। ਉਹ ਲਿਖਦੇ ਵੀ ਨੇ, ਕਿਤਾਬਾਂ ਵੀ ਉਹਨਾਂ ਨੇ ਲਿਖੀਆਂ, ਅਤੇ ਪੰਜਾਬੀ ਸਾਹਿਤ ਦੇ ਨਾਲ ਬਹੁਤ ਸੋਹਣਾ ਉਹਨਾਂ ਦਾ ਨਾਤਾ ਵਾ। ਸੋ ਇਸ ਕਰਕੇ ਫਿਰ ਤੁਸੀਂ ਨਾ ਖਬਰਾਂ ਅੱਜ ਸੁਣ ਲਿਓ, ਅਤੇ ਆਪਾਂ ਇਹਨੂੰ
9: ਉਹਦੇ 'ਚ ਕਲੀਅਰ ਕਰ ਲਓ,
8: ਬਿਹਤਰ ਹੈ ਵੀ ਆਪਾਂ ਉੱਥੇ, ਕਿਉਂਕਿ ਗੂਗਲ ਤੋਂ ਵੀ ਆਪਾਂ ਬਹੁਤ ਵਾਰੀ ਸਾਨੂੰ ਜਿਹੜਾ ਵਾ ਇੱਕੋ ਚੀਜ਼ ਦੇ ਪਤਾ ਨਹੀਂ ਕਿੰਨੇ ਕੁ ਆਂਸਰ ਸਾਨੂੰ ਮਿਲਦੇ ਆ।
9: ਹਾਂ ਬਿਲਕੁਲ,
8: ਹਾਂ ਸੋ ਆਪਾਂ ਉੱਥੇ ਜਾ ਕੇ ਲੈ ਲਾਂਗੇ। ਤੁਸੀਂ ਚਾਹੇ ਕਹਿੰਦੇ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ, ਜ਼ਿੰਦਗੀ ਤੁਹਾਨੂੰ ਜੀ ਕੇ ਹੀ ਸਮਝ ਆਵੇਗੀ। ਇਹੀ ਜ਼ਿੰਦਗੀ ਦੀ ਖੂਬਸੂਰਤੀ ਹੈ ਕਿ ਇਸ ਨੂੰ ਸਮਝਣ ਦਾ ਕੋਈ ਟੈਸਟ ਟਿਊਬ ਫਾਰਮੂਲਾ ਨਹੀਂ। ਵਿਸ਼ਾਲ ਜੀ ਭੇਜਦੇ ਨੇ ਮੈਸੇਜ, ਅਤੇ ਬਹੁਤ ਸੋਹਣਾ ਜੀ, ਬਹੁਤ ਪਿਆਰਾ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬੋਇਜ਼, ਦਿਸ ਸੈਚਰਡੇ ਓਪਨ ਮਾਈਕ ਇਜ਼ ਗੋਇੰਗ ਟੂ ਮਿਕਸ ਇਨ ਪੰਜਾਬੀ ਹਿੰਦੀ ਇਨ ਐਂਡ ਉਰਦੂ। ਹਾਂਜੀ
9: ਯੈਸ ਯੈਸ,
8: ਹਾਂਜੀ ਹਾਂਜੀ ਮਿਕਸ ਜੀ ਮਿਕਸ। ਅਤੇ ਇਫ ਯੈਸ ਕੈਨ ਆਈ ਹੈਵ ਅ ਟੂ ਪਾਸਿਜ਼ ਪਲੀਜ਼। ਤੁਸੀਂ ਸਾਡੇ ਇੰਸਟਾ ਜੇ ਤੁਹਾਡੇ ਕੋਲ ਹੈਗਾ ਤੇ ਤੁਸੀਂ ਰਿਚਰਡ ਜੀ ਉੱਥੇ ਜਾ ਕੇ ਤੇ ਕਰੀ,
9: ਹਾਂ ਇੰਸਟਾ ਦੀ ਬਾਇਓ ਤੇ ਹੈਗਾ ਈਵੈਂਟ ਬ੍ਰਾਈਟ ਦਾ ਲਿੰਕ ਨਾ, ਸੋ ਤੁਸੀਂ ਓਪਨ ਕਰ ਲਓ ਤੇ
8: ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਕਹਿੰਦੇ ਗੋਟ ਜੋਬ ਆਫਰ ਫਰੋਮ ਫੈਡਰਲ ਗੌਰਮੈਂਟ ਐਂਡ ਆਈ ਹੈਵ ਟੂ ਕਿਡਸ 4 and 2 years, ਤੇ ਦੇ ਨੈਵਰ ਵੈਂਟ ਚਾਈਲਡ ਕੇਅਰ ਨੋ ਐਂਡ ਦੇ ਨੀਡ ਟੂ ਸਟਾਰਟ ਫੋਰ 5 days ਫੋਰ ਮੀ, ਦੈਟ ਗੋਨਾ ਬੀ ਏ ਹਾਰਡ ਟਾਸਕ ਟੂ ਕੀਪ ਦੈਮ ਅਵੇ ਫਰੋਮ ਮੀ। ਹਾਂ ਇਹ ਇੱਕ ਵੱਡਾ ਪਾਰਟ ਹੈ ਜੀ। ਫਸਟ ਟਾਈਮ ਜਦੋਂ ਤੁਸੀਂ ਆਪਾਂ ਮੰਨ ਲਓ ਇੱਕ ਪਹਿਲੀ ਵਾਰ ਜਦੋਂ ਬੱਚੇ ਦੇ ਜਨਮ ਤੋਂ ਬਾਅਦ ਮਾਂ ਉਹਨੂੰ ਛੱਡ ਕੇ ਕੰਮ 'ਤੇ ਜਾਂਦੀ ਹੈ, ਤਾਂ ਉਹ ਦਿਨ ਉਹਦੇ ਲਈ ਸਭ ਤੋਂ ਵੱਡਾ ਪਹਾੜ ਹੀ ਆ। ਉਹਦਾ ਧਿਆਨ ਸਾਰਾ ਦਿਨ ਪਿੱਛੇ ਰਹਿੰਦਾ। ਪਹਿਲੇ ਦਿਨ ਜਦੋਂ ਮਾਂ ਆਪਣੇ ਬੱਚੇ ਨੂੰ ਸਕੂਲ ਭੇਜਦੀ ਹੈ ਤਾਂ ਸਾਰਾ ਦਿਨ ਉਹਦਾ ਧਿਆਨ ਬੱਚੇ ਦੇ ਵਿੱਚ ਰਹਿੰਦਾ, ਉਹਦੇ ਲਈ ਵਾਕਈ ਇਹ ਪਹਾੜ ਆ। ਪਹਿਲੀ ਵਾਰ ਜਦੋਂ ਮਾਂ ਆਪਣੇ ਬੱਚੇ ਨੂੰ ਆਪਣੇ ਆਪ ਐਕਸਕਰਸ਼ਨ ਐਂਡ ਆਲ ਇਹਨਾਂ ਚੀਜ਼ਾਂ ਹੈ ਨਾ, ਅਤੇ ਸਾਰੀ ਦਿਹਾੜੀ ਉਹਦਾ ਧਿਆਨ ਪਿੱਛੇ ਰਹਿੰਦਾ। ਮਾਂ ਫਿਰ ਚੀਜ਼ ਹੀ ਸ਼ਬਦ ਹੀ ਇੱਦਾਂ ਦਾ ਤੁਹਾਡੇ ਆਪਣਾ, ਇਹ ਤਾਂ ਸਭ ਤੋਂ ਵੱਡੀ ਚੀਜ਼ ਆ। ਅਤੇ ਤੁਸੀਂ ਇਹ ਵੇਖੋ ਵੀ ਇਹ ਸਮਝਦਾ ਸਮੇਂ ਇਹ ਚੀਜ਼ਾਂ, ਇਹ ਪਹਾੜ ਵੇਖੋ ਜੀ, ਇਹ ਬਦਲਦੇ ਰਹਿਣੇ ਹੈ ਨਾ। ਅਤੇ ਥੈਂਕ ਯੂ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਣਾ ਗੁਰਜੀਤ ਜੀ ਕਹਿੰਦੇ ਨੇ ਕਿ ਸਰਦਾਰ ਜੀ ਸੁਣ ਰਹੇ ਨੇ ਤੁਹਾਡੀਆਂ ਟ੍ਰੈਫਿਕ ਆਪਣੇ। ਸਰਦਾਰ ਜੀ
9: ਬਚੋ ਬਚੋ।
8: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕਿ ਗੱਲ ਸਮਝ ਨਹੀਂ ਲੱਗਦੀ ਕਿ ਤੁਸੀਂ ਕਿਹਾ ਸਟ੍ਰੈਸ ਨਾਲ ਪਹਾੜ ਖੱਟਦਾ, ਪਰ ਫਿਰ ਇਹ ਖੂਨ ਕਹਿੰਦੇ ਕਿ ਤੂੰ ਲਿੱਸਾ ਹੋ ਗਿਆ ਲੱਗਦਾ। ਅੱਛਾ, ਫਿਰ ਕਿਉਂ ਕਹਿੰਦੇ ਕਿ ਤੂੰ ਲਿੱਸਾ ਹੋ ਗਿਆ ਲੱਗਦਾ, ਕਿਸ ਗੱਲ ਦੀ ਟੈਨਸ਼ਨ ਹੈ? ਵੇਖੋ ਆਹ ਮਤਲਬ ਇਹ ਇਫ ਬਟਸ ਤਾਂ ਹੁੰਦੀਆਂ ਜਦੋਂ ਪਤਾ ਵੀ ਆਪਾਂ ਕਰਨਾ ਹੀ ਕੁਛ ਨਹੀਂ, ਘਟਾਉਣਾ ਹੀ ਨਹੀਂ ਆ, ਫਿਰ ਆਪਾਂ ਮਤਲਬ ਫਿਰ ਆਪਾਂ ਇੱਧਰ ਨੂੰ ਲੈ ਜਾਂਦੇ।
9: ਨਾਲੇ ਇਹ ਵੀ ਹੈ ਨਾ ਕਿ ਕਲੀਨਿਕਲੀ ਵੀ ਜੇ ਤੁਸੀਂ ਵੇਖੋ ਤੇ ਜੋ ਸਟ੍ਰੈਸ ਆ ਉਹਨੇ ਤੁਹਾਡੇ ਮੈਟਾਬੋਲਿਜ਼ਮ ਤੇ ਕਿੱਦਾਂ ਕੰਮ ਕਰਨਾ ਉਹ ਟੂ ਐਵਰੀ ਬੋਡੀ ਡਿਫਰੈਂਟ ਆ ਵਾਕਈ ਕਿਸੇ ਨੂੰ ਵਧਾ ਸਕਦਾ
8: ਤੁਸੀਂ ਜਦੋਂ ਮੈਂਟਲੀ ਤੁਸੀਂ ਸਟ੍ਰੈਸ ਦੇ ਵਿੱਚ ਹੁੰਦੇ ਹੋ ਤਾਂ ਤੁਸੀਂ ਕਈ ਵਾਰੀ ਨੋਟ ਕੀਤਾ ਹੋਊਗਾ ਤੁਸੀਂ ਮਤਲਬ ਇੱਦਾਂ ਆਮ ਤੇ ਨਹੀਂ ਆਪਾਂ ਚੈੱਕ ਕਰਦੇ ਪਰ ਤੁਸੀਂ ਜਿਹੜਾ ਕੋਈ ਤੁਹਾਡੇ ਆਸ ਪਾਸ ਹੋਊਗਾ ਨਾ ਕੋਈ ਮੰਨ ਲਓ ਖੰਡ ਦੀ ਬਿਮਾਰੀ ਹੋਊਗੀ ਸ਼ੂਗਰ ਹੋਊਗੀ ਕਿਸੇ ਨੂੰ ਅਤੇ ਤੁਸੀਂ ਨੋਟ ਕਰਿਓ ਵੀ ਉਹ ਜਦੋਂ ਸਟ੍ਰੈਸ ਦੇ ਵਿੱਚ ਹੋਊ ਤਾਂ ਉਹਦੇ ਸ਼ੂਗਰ ਲੈਵਲ ਹਿੱਲਣਗੇ
9: ਸਟ੍ਰੈਸ ਦੇ ਅੰਦਰ ਲੋਕ ਈਟਿੰਗ ਬਹੁਤ ਕਰਦੇ ਸਟ੍ਰੈਸ ਈਟਿੰਗ ਨਾਮ ਦੀ ਪ੍ਰੋਪਰ ਕਈ ਲੋਕ ਖਾਂਦੇ ਹੀ ਮਿੱਠਾ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਕੋਈ ਸਟ੍ਰੈਸ ਹੈ ਪਰ ਉਹ ਮਤਲਬ ਜੀਭ ਉਸੇ ਵਕਤ ਮੰਗਦੀ ਕੁਛ ਮਿੱਠਾ
8: ਕਈਆਂ ਦੀ ਨਿਸ਼ਾਨੀ ਹੁੰਦੀ ਹੈ ਹੁਣ ਸਾਡੇ ਨਾਲ ਮੁੰਡਾ ਕੰਮ ਕਰਦਾ ਸੀ ਉਹ ਉਹਨੂੰ ਜਦੋਂ ਸਟ੍ਰੈਸ ਸੀ ਤਾਂ ਉਹ ਚੋਕਲੇਟ ਖਾਣੋਂ ਨਹੀਂ ਹਟਦਾ ਹੈ ਨਾ ਇੱਕ ਹੋਰ ਹੀ ਅਲੱਗ ਕੇਸ ਉਹ ਕੋਕ ਪੀ ਜਾਂਦਾ ਸੀ ਅਤੇ ਸਾਡਾ ਜਿਹੜਾ ਸ਼ੈਫ ਹੁੰਦਾ ਸੀ ਜਦੋਂ ਮੈਂ ਸ਼ੁਰੂ 'ਚ ਆਇਆ ਹਾਂ ਉਹਦੀ ਨਿਸ਼ਾਨੀ ਇਹ ਸੀ ਵੀ ਉਹਨੇ ਵਾਰ-ਵਾਰ ਸਿਗਰਟਾਂ ਪੀ ਜਾਣੀਆਂ ਬਾਹਰ ਜਾ ਕੇ ਪਤਾ ਲੱਗ ਜਾਂਦਾ ਸੀ ਉਦੋਂ ਉਹ ਪੀ ਇਹ ਹੁਣ
9: ਦੁਨੀਆਂ ਅੰਦਰ ਵਿਕਦੀਆਂ ਹੀ ਇਸ ਪੁਆਇੰਟ 'ਤੇ ਕਿ ਸਟ੍ਰੈਸ ਬਸਟਰ ਹੈ ਨਾ
8: ਹਾਂ ਸੋ ਇਹ ਤਾਂ ਕਰਕੇ ਹੀ ਸੋ ਇਹ ਅਲੱਗ ਅਲੱਗ ਹਰ ਇੱਕ ਦਾ ਉਹ ਆ ਹੈ ਨਾ ਪਰ ਇਹ ਵੀ ਹੈ ਗੱਟ ਦੇ ਨਾਲ ਰਿਲੇਟਿਡ ਹੀ ਹੈ ਨਾ ਤੁਹਾਨੂੰ ਦਿਮਾਗੀ ਕੀ ਸੋਚਦੇ ਹੋ ਉਹ ਤੁਹਾਡੇ ਢਿੱਡ 'ਤੇ ਅਸਰ ਕਰੂਗਾ ਤੁਹਾਡਾ ਢਿੱਡ ਜੇ ਨਹੀਂ ਤੁਸੀਂ ਮਤਲਬ ਸਹੀ ਅਤੇ ਫਿਰ ਤੁਹਾਡਾ ਜਿਹੜਾ ਖਾਣਾ ਉਹ ਸੜੂਗਾ ਅਤੇ ਤੁਹਾਡਾ ਭਾਰ ਵਧਣਾ ਉਹ ਤੁਹਾਡੀ ਐਨਰਜੀ ਦੀ ਬਜਾਏ ਚਰਬੀ 'ਚ ਕਨਵਰਟ ਹੋਣਾ ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਤੁਸੀਂ ਸਟ੍ਰੈਸ 'ਚ ਮੰਨ ਲਓ ਜਿਹੜੇ ਗਲਤ ਖਾਂਦੇ ਨੇ ਉਹਨਾਂ ਨੇ ਗਲਤ ਖਾ ਲਿਆ ਫੈਟੀ ਖਾ ਲਿਆ ਮਿੱਠਾ ਖਾ ਲਿਆ ਨਸ਼ੀਲਾ ਕੁਛ ਖਾ ਲਿਆ ਹੈ ਨਾ ਨਸ਼ਾ ਪੱਤਾ ਕੁਛ ਕਰ ਲਿਆ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨਡਾਇਰੈਕਟਲੀ ਮਤਲਬ
9: ਹਾਂ ਕਰਦੀ ਹੁਣ ਲਿਕਰ ਮੇਜਰ ਕਾਰਨ ਆ ਬਹੁਤ ਜ਼ਿਆਦਾ ਸ਼ਰਾਬ ਹੈ ਨਾ ਸਟ੍ਰੈਸ ਦੇ ਕਾਰਨ ਲੋਕ ਪੀਂਦੇ ਅਤੇ ਉਹਨੇ ਭਾਰ ਹੀ ਵਧਾਉਣਾ ਫਿਰ
8: ਵੇਖੋ ਕਹਿੰਦੇ ਕਿ ਮੈਨੂੰ ਉੱਠਣਾ ਨਹੀਂ ਔਖਾ ਲੱਗਦਾ ਮੈਨੂੰ ਰੋਜ਼ ਉਸੇ ਟਾਈਮ ਦੇ ਉੱਤੇ ਆ ਜਾਂਦੀ ਹੈ ਜਾਗ ਬਟ ਕਹਿੰਦੇ ਕਿ ਮੈਨੂੰ ਕੱਪੜੇ ਧੋ ਕੇ ਸੰਭਾਲਣੇ ਬਹੁਤ ਔਖੇ ਲੱਗਦੇ ਨੇ ਅਤੇ ਦਿਲ ਕਰਦਾ ਆ ਕਿ ਆਪਾਂ ਕੱਪੜੇ ਅਤੇ ਹੋ ਜਾਣ ਅਤੇ ਆਪਾਂ ਆਪਣੀ ਜਗ੍ਹਾ 'ਤੇ ਜਾ ਕੇ ਆਪੇ ਆਪਣੀ ਜਗ੍ਹਾ 'ਤੇ ਜਾ ਕੇ ਟਿਕ ਜਾਣ ਅਤੇ ਬਾਕੀ ਸਾਰਾ ਕੁਛ ਹੋ ਜਾਵੇ ਵੇਖੋ ਕਿਸੇ ਨੂੰ ਨਾ ਕਿਸੇ ਨੂੰ ਕੁਕਿੰਗ ਕਿਸੇ ਨੂੰ ਕੱਪੜੇ ਸਾਹਮਣੇ ਕਿਸੇ ਨੂੰ ਧੋਣੇ ਕਿਸੇ ਨੂੰ ਸਫਾਈਆਂ ਕਰਨੇ ਹਰ ਇੱਕ ਨੂੰ ਵੇਖ ਲਓ ਅਲੱਗ ਅਲੱਗ ਚੀਜ਼ਾਂ ਲੱਗਦੀਆਂ ਪਰ ਇਹਦਾ ਭੈਣ ਜੀ ਹੱਲ ਹੈਗਾ ਇਹਦਾ ਜਿੱਦਾਂ ਨਾ ਤੁਸੀਂ ਆਮ ਆਪਣੇ ਏਰੀਏ ਦੇ ਵਿੱਚ ਸਰਚ ਕਰਿਓ ਬਹੁਤ ਲੋਕ ਇਹ ਕਰਦੇ ਨੇ ਘਰੋਂ ਕੰਮ ਉਹ ਤੁਹਾਨੂੰ ਮਤਲਬ ਤੁਸੀਂ ਕੱਪੜੇ ਗੰਦੇ ਇਕੱਠੇ ਕਰੀਏ ਤੁਸੀਂ ਉਹਨਾਂ ਨੂੰ ਦੇਣੇ ਆ ਅਤੇ ਉਹ ਤੁਹਾਨੂੰ ਧੋ ਕੇ ਅਤੇ ਪ੍ਰੈਸ ਕਰਕੇ ਦੇ ਜਾਂਦੇ ਮਤਲਬ ਜਿੱਦਾਂ ਇੰਡੀਆ ਵਾਲੀ ਜਿਹੜੀ ਆ
9: ਪ੍ਰੋਪਰ ਇੰਡੀਆ ਵਾਲਾ ਸਿਸਟਮ
8: ਇੱਥੇ ਵੀ ਮਿਲਦਾ ਵਾ ਤੁਹਾਨੂੰ ਸੋ ਤੁਸੀਂ ਡਿਪੈਂਡ ਕਰਦਾ ਤੁਸੀਂ ਕੀ ਅਫੋਰਡੇਬਿਲਟੀ ਤੁਹਾਡੀ ਸੋ ਉਹ ਤੁਸੀਂ ਕਰਵਾ ਸਕਦੇ ਹੋ ਮਤਲਬ ਹੈ ਸਾਰਾ ਕੁਛ ਹੀ ਇੱਥੇ ਬਾਕੀ ਤੁਸੀਂ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਗੁਰਸੇਵਕ ਸਿੰਘ ਜੀ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ ਵੀ ਨਹੀਂ ਪੈਗ ਤੋਂ ਪਾਉਂਦੇ ਨੇ ਸਾਂਝਾ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ ਕਿ ਕਹਿੰਦਾ ਅਜਿਹਾ ਸਭ ਦਾ ਕੋਈ ਮੇਲ ਹੋਵੇ ਅੰਦਰ ਬਾਹਰ ਦੀ ਨਾ ਕੋਈ ਖੇਲ ਹੋਵੇ ਜੋ ਬਾਹਰ ਹੈ ਉਹੀ ਅੰਦਰ ਹੈ ਮਨ ਸ਼ਾਂਤ ਅਤੇ ਸੁੱਖਾਂ ਦਾ ਮੰਦਰ ਹੋਵੇ ਕਹਿੰਦਾ ਘੁੰਮਣ ਚਾਰੇ ਪਾਸੇ ਬਣੀ ਖੁਸ਼ਹਾਲੀ ਹੋਵੇ ਹੱਸਦਾ ਵੱਸਦਾ ਸਭ ਦਾ ਵਿਹੜਾ ਹੋਵੇ ਮਿਹਰਬਾਨੀ ਜੀ ਅਤੇ ਜਸਅਮਰਤ ਜੀ ਕਹਿੰਦੇ ਨੇ ਕਿ ਭਾਈ ਪੈਟਰੋਲ ਫਿਰ $2 ਤੋਂ ਉੱਪਰ ਚੜ ਗਿਆ ਇਹ ਵੀ ਇੱਕ ਵੱਡਾ ਪਹਾੜ ਹੈ
9: ਹੈ ਨਾ
8: ਪਹਿਲੀ ਵਾਰ ਸਾਨੂੰ ਬੜਾ ਦੁੱਖ ਲੱਗਾ ਸੀ ਹੁਣ ਤਾਂ ਐਂ ਜਿੱਦਾਂ ਨਾ ਮਤਲਬ ਆਦਤ ਜੀ ਪੈ ਗਈ ਆਪਾਂ
9: ਸਹੀ ਗੱਲ
8: ਹਾਂ ਆਪਾਂ ਮਤਲਬ ਇਹ ਕਰ ਲੈਂਦੇ ਵੀ ਚੱਲ ਠੀਕ ਆ ਯਾਰ ਉਹਨੂੰ ਹੋ ਗਿਆ ਹੁਣ ਕੀ ਕਰ ਸਕਦੇ ਇੱਦਾਂ ਸਾਡੇ ਦਿਮਾਗ ਵੇਖ ਲਓ
9: ਇੱਦਾਂ ਉਹ ਨੰਬਰ ਵੀ ਇਸ ਤਰ੍ਹਾਂ ਖੇਡਦੀ ਹੈ ਨਾ ਸਰਕਾਰਾਂ ਵੀ ਕਿ ਪਹਿਲੇ ਬਹੁਤਾ ਹੀ ਉੱਪਰ ਕਰ ਦੇਣਾ ਫਿਰ 170 80 ਤੇ ਜਦੋਂ ਸੈੱਟ ਕੀਤਾ ਫਿਰ ਲੱਗਣਾ ਕਿ ਹਾਂ ਯਾਰ ਪਿੱਛੇ ਜਦੋਂ 2 ਦੇਈ ਜਾਂ ਨਹੀਂ ਹੈ ਹੁਣ 170
8: ਅਤੇ ਇਹਦੇ ਨਾਲ ਨਾਲ ਤੁਹਾਨੂੰ ਆਪਾਂ ਇਹ ਵੀ ਦੱਸ ਦਈਏ ਕਿ ਫਿਲਮ ਫੈਸਟੀਵਲ ਸ਼ੁਰੂ ਹੋਣ ਵਾਲਾ ਵਾ ਅਗਲੇ ਹਫ਼ਤੇ ਅਤੇ 13 ਤਰੀਕ ਤੋਂ ਸ਼ੁਰੂ ਹੋ ਜਾਣਾ ਫਿਲਮ ਫੈਸਟੀਵਲ ਸੋ ਉਹਦੇ ਵਿੱਚ ਤੁਸੀਂ ਜਾ ਕੇ ਅਤੇ ਲਿਸਟਾਂ ਲਾਸਟਾਂ ਵੇਖੋ ਵੀ ਕਿਹੜੀ ਫਿਲਮ ਤੁਸੀਂ ਵੇਖਣੀ ਆ ਅਤੇ ਅਵਾਰਡ ਜੇ ਤੁਸੀਂ ਵੇਖਣੇ ਆ ਤੇ ਟਿਕਟਾਂ ਲੈ ਲਓ 13 ਤਰੀਕ ਨੂੰ ਅਵਾਰਡ ਨੇ ਪੈਂਦੇ ਹੀ
9: ਬੜੀ ਹਾਂ ਬਹੁਤ ਹੀ ਸਸਤੀਆਂ ਵੀ ਲਾਈਆਂ ਹੋਈਆਂ ਅੱਜ ਕੱਲ੍ਹ 'ਚ ਤਾਂ ਮੇਰੇ ਖਿਆਲ ਨਾਲ $20 or $22 ਚ ਲਾਈਆਂ ਹੋਈਆਂ ਉਹਨਾਂ ਨੇ ਅਰਲੀ ਐਕਸੈਸ
8: ਇੱਕ ਮੈਂ ਕਹੋ ਸਟੂਡੈਂਟ ਵਾਲੀ 15 ਦੀ ਵੀ ਹੈ
9: ਹਾਂ ਸਟੂਡੈਂਟ ਵਾਲੀ 15 ਦੀ ਵੀ ਹੈ ਜੇ ਤੁਸੀਂ ਕਾਂਤਾਰਾ ਦਾ ਜਿਹੜਾ ਮੇਨ ਹੀਰੋ ਹੈ ਉਹਨੂੰ ਵੇਖਣਾ ਚਾਹੁੰਦੇ ਹੋ ਦੁਲਕਰ ਸਲਮਾਨ ਨੂੰ ਵੇਖਣਾ ਚਾਹੁੰਦੇ ਹੋ ਰੇਖਾ ਨੂੰ ਵੇਖਣਾ ਚਾਹੁੰਦੇ ਹੋ ਮਿਰਜ਼ਾਪੁਰ ਵਾਲੇ ਪੰਕਜ ਤ੍ਰਿਪਾਠੀ ਨੂੰ ਵੇਖਣਾ ਚਾਹੁੰਦੇ ਹੋ ਤਾਂ ਰਾਣੀ ਨੂੰ ਵੇਖਣਾ ਚਾਹੁੰਦੇ ਹੋ ਰਾਣੀ ਮੁਖਰਜੀ ਨੂੰ ਤੇ ਜਾਓ ਬਈ ਦੇਖੋ ਮਤਲਬ ਅਵਾਰਡ ਸੇ ਅਵਾਰਡ ਨਾਈਟ ਤੇ ਜਾ ਕੇ
8: ਯਾਹੋ ਵੇਖ ਲਓ ਕਿਨੇ ਰੁਕਿਆ
9: ਅਸੀਂ ਦੀ ਰੋਕ ਰਹੇ ਬਈ ਸਾਨੂੰ ਨਹੀਂ ਕਿਸੇ ਨੇ ਕੁਝ ਕਹਿਣਾ
8: ਸੋ ਹਰ ਸਾਲ ਇਹ ਅਗਸਤ ਮਹੀਨੇ ਦੇ ਵਿੱਚ ਹੁੰਦਾ ਵਾ ਅਤੇ ਸ਼ੁਰੂਆਤ ਹੋ ਜਾਣੀ 13 ਨੂੰ ਅਵਾਰਡ ਤੁਸੀਂ ਵੇਖ ਸਕਦੇ ਉਸ ਤੋਂ ਬਾਅਦ ਫਿਰ ਆਪਣਾ ਫੈਡਰੇਸ਼ਨ ਸਕੇਅਰ ਦੇ ਉੱਤੇ ਹਰ ਸਾਲ ਫਲੈਗ ਸੈਰੇਮਨੀ ਹੁੰਦੀ ਹੈ
9: ਜੀ ਜੀ
8: ਸੋ ਫਲੈਗ ਸੈਰੇਮਨੀ ਦੇ ਵਿੱਚ ਤੁਸੀਂ ਹਿੱਸੇਦਾਰੀ ਪਾ ਸਕਦੇ ਹੋ ਨੈਕਸਟ ਡੇ ਅਤੇ ਫਿਰ ਮਤਲਬ ਫਿਲਮਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ 2 ਹਫ਼ਤੇ ਅਲੱਗ ਅਲੱਗ ਕਿਹੜੀਆਂ ਕਿਹੜੀਆਂ ਨੇ ਲੰਮੀ ਲਿਸਟ ਹਰ ਇੱਕ ਭਾਸ਼ਾ ਦੇ ਵਿੱਚ ਅਤੇ ਤੁਸੀਂ ਉਹ ਵੇਖ ਸਕਦੇ ਹੋ
9: ਅਤੇ
8: ਇਸੇ ਤਰ੍ਹਾਂ ਦੇ ਨਾਲ ਆਨੰਦ ਮਾਣ ਸਕਦੇ ਹੋ ਤੁਸੀਂ ਮੈਲਬਰਨ ਸ਼ਹਿਰ ਦਾ ਤੇ ਇਸ ਫੈਸਟੀਵਲ ਦਾ। ਸੋ ਵਾਪਸ ਆਪਾਂ ਆਉਂਦੇ ਹਾਂ ਆਪਣੀ ਗੱਲਬਾਤ ਉੱਤੇ ਤੇ ਫਿਰ ਕਰਦੇ ਹਾਂ ਆਪਾਂ ਸਮਾਪਤੀ ਜੀ। ਅੱਜ ਗੱਲਬਾਤ ਆਪਾਂ ਕਰ ਰਹੇ ਸਾਂ ਕਿ ਆਪਾਂ ਰੋਜ਼ ਕਿਹੜਾ ਪੱਥਰ ਚੁੱਕ ਕੇ ਆਪਾਂ ਚੜ੍ਹਾਉਂਦੇ ਹਾਂ ਤਾਂ ਨੂੰ, ਅਤੇ ਫਿਰ ਆਪਾਂ ਨੂੰ ਲੱਗਦਾ ਵੀ ਫਿਰ ਅਗਲੇ ਦਿਨ ਸ਼ੁਰੂ ਕਰ ਲਿਆ। ਇੱਕ ਔਸਤਨ ਇਨਸਾਨ ਮੈਂ ਕੱਢ ਰਿਹਾ ਅੰਕੜੇ, ਕਹਿੰਦੇ ਨੇ ਕਿ 90,000 ਘੰਟੇ ਕੰਮ ਕਾਰ ਦੇ ਵਿੱਚ ਬਿਤਾਉਂਦਾ ਵਾ ਜਿਹੜਾ ਕਿ ਜਿਹਨੂੰ ਆਪਾਂ ਪੱਥਰ ਕਹਿ ਰਹੇ ਹਾਂ, ਮਤਲਬ 90,000 ਘੰਟੇ। ਅਤੇ ਕਹਿੰਦੇ ਨੇ ਕਿ ਇੱਕ ਸਰਵੇਖਣ ਹੋਇਆ ਉਹਦੇ ਵਿੱਚ ਇਹ ਪਾਇਆ ਗਿਆ ਸੀ ਵੀ 20-23% ਲੋਕ ਹੀ ਸਿਰਫ ਆਪਣੇ ਕੰਮ ਨੂੰ ਆਨੰਦ ਮਾਣ ਕੇ ਕਰਦੇ ਆ, ਬਾਕੀ ਉਹਨਾਂ ਨੂੰ ਪੱਥਰ ਹੀ ਲੱਗਦਾ ਕੰਮ।
9: ਬਿਲਕੁਲ ਠੀਕ,
8: ਬਾਕੀ ਉਹ ਇੱਦਾਂ ਹੀ ਬਸ, ਮਤਲਬ ਲਾ ਲਓ ਵੀ ਆਪਾਂ ਹੁਣ 22-23 ਵਾਲੇ 'ਚ ਹਾਂ ਜਾਂ ਫਿਰ ਆਪਾਂ ਬਾਹਰ ਹਾਂ, ਉਹ ਤੁਸੀਂ ਵੇਖ ਲਓ,
9: ਉਹ ਤੁਸੀਂ ਵੇਖ ਲਓ। ਬਿਲਕੁਲ ਠੀਕ,
8: WHO ਦੇ ਅਨੁਸਾਰ ਇਹ ਕਹਿੰਦੇ ਨੇ ਕਿ ਜਿਹੜਾ ਬਰਨਆਊਟ ਜਿਹਨੂੰ ਆਪਾਂ ਕਹਿ ਦਿੰਦੇ ਥਕਾਵਟ ਹੈ ਨਾ, ਜਿਹੜਾ ਸਿੰਡਰੋਮ ਹੈ, ਅਤੇ ਇਹ ਮਤਲਬ ਵਾਰ ਵਾਰ ਮਤਲਬ ਜਿਹੜਾ ਆਪਾਂ ਓਕੂਪੇਸ਼ਨਲ ਮਤਲਬ ਅੰਗਰੇਜ਼ੀ ਦਾ ਬੜਾ ਔਖਾ ਜਿਹਾ ਵਰਡ ਇਹਨਾਂ ਨੇ ਲਿਖਿਆ, ਅਤੇ ਪਰ ਇਹਦਾ ਮਤਲਬ ਮੈਨੂੰ ਜਿੰਨਾ ਕੁ ਸਮਝ ਆਇਆ ਉਹ ਇਹ ਆ ਵੀ ਜਿਹੜਾ ਦੁਹਰਾਓ ਆ ਵਾਰ ਵਾਰ ਔਖੇ ਕੰਮਾਂ ਦਾ, ਉਹ ਤੁਹਾਨੂੰ ਬਰਨ ਆਊਟ ਕਰ ਦਿੰਦਾ। ਮੈਨੂੰ ਵਾਰ ਵਾਰ ਉਹੀ ਕੰਮ, ਫਿਰ ਜਿੱਦਾਂ ਉੱਠਣ ਵਾਲਾ ਲਾ ਲਓ ਜਾਂ ਜਿਹੜੀ ਚੀਜ਼ਾਂ ਸਫਾਈ ਔਖੀ ਲੱਗ ਰਹੀ ਆ,
9: ਸੈਜੈਂਟਰੀ ਕੰਮ ਜਿਹੜੇ ਹੈਗੇ ਆ ਬੈਠ ਕੇ ਕਰਨ ਵਾਲੇ, ਉਹੀ ਕੰਪਿਊਟਰ ਮੂਹਰੇ, ਉਹ ਲੋਕਾਂ ਦਾ ਜ਼ਿਆਦਾ ਹੈ ਨਾ ਬਰਨ ਆਊਟ ਛੇਤੀ ਹੁੰਦਾ।
8: ਸੋ ਇਹੀ ਆ ਕਿ ਜਦੋਂ ਇਨਸਾਨ ਕਹਿੰਦੇ ਵਾਰ ਵਾਰ ਕੋਸ਼ਿਸ਼ ਕਰਦਾ ਵਾ ਪਰ ਉਹਨੂੰ ਰਿਜ਼ਲਟ ਨਹੀਂ ਮਿਲਦੇ, ਫੇਲੀਅਰ ਵੇਖਣ ਨੂੰ ਮਿਲਦਾ ਉਹਦੇ ਮੁਤਾਬਿਕ, ਹੈ ਨਾ। ਅਤੇ ਹੁਣ ਇੱਕ ਆਪਣਾ ਆਪਣਾ ਨਜ਼ਰੀਆ ਵਾ, ਇੱਕ ਬੰਦਾ ਇਹ ਕਹੂਗਾ ਵੀ, ਕਈ ਤੁਹਾਨੂੰ ਇੱਦਾਂ ਕਹਿੰਦੇ ਮਿਲਣਗੇ ਵੀ ਮੈਂ ਵਾਰ ਵਾਰ ਕਰਕੇ ਤੇ ਹੋਰ ਸਿੱਖ ਲਿਆ,
9: ਹਾਂ।
8: ਕਈ ਤੁਹਾਨੂੰ ਮਿਲਣਗੇ ਉਹ ਕਹਿਣਗੇ ਵੀ ਸਾਡਾ ਹੋ ਹੀ ਨਹੀਂ ਕੋਈ ਸਕਦਾ, ਰੱਬ ਨੇ ਸਾਡੇ ਮਾਂ ਮਾਰੇ ਆ।
9: ਉਹੀ ਹੈ ਨਾ ਗੱਲ ਪਰਸਪੈਕਟਿਵ ਦੀ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਆ ਕੇ ਮੁੱਕਦੀ ਕਿ ਪਰਸਪੈਕਟਿਵ ਦੀ ਹੈ ਕਿ ਜਾਂ ਤਾਂ ਉਹਨੂੰ ਹਰ ਰੋਜ਼ ਸੋਚੋ ਕਿ ਹੁਣ ਵੀ ਫਿਰ ਤੋਂ ਕਿ ਹਜੇ ਆਪਾਂ ਗੱਲ ਕਰਦੇ ਹਾਂ ਤਾਂ ਹਜੇ ਵੀ ਵਿਚਾਰਾ ਸਿਸਿਫਸ ਆਪਣਾ ਗੋਲਾ ਜਿਹਾ ਲੈ ਕੇ ਪਹਾੜ ਚੜ੍ਹਦਾ ਪਿਆ, ਜਾਂ ਤਾਂ ਉਹਨੂੰ ਟ੍ਰੈਜਡੀ ਮੰਨ ਲਓ, ਜਾਂ ਫਿਰ ਜੋ ਕੈਮੂ ਕਹਿ ਗਿਆ ਅੱਜ ਤੋਂ 60-70 ਸਾਲ ਪਹਿਲਾਂ ਕਿ ਬਈ ਉਹਨੂੰ ਇਹ ਇਮੈਜਿਨ ਕਰੋ ਖੁਸ਼ ਹੈ ਕਿ ਉਹ ਹਰ ਰੋਜ਼ ਕਰ ਪਾ ਰਿਹਾ, ਕਿ ਹਰ ਰੋਜ਼ ਨਵੇਂ ਨਵੇਂ ਤਰੀਕੇ ਨਾਲ ਸ਼ਾਇਦ ਉਸ ਨੂੰ ਉੱਪਰ ਲੈ ਕੇ ਜਾਂਦਾ ਹੋਏਗਾ, ਹਰ ਰੋਜ਼ ਨਵੀਆਂ ਚੀਜ਼ਾਂ ਇਮੈਜਿਨ ਕਰਦਾ ਹੋਏਗਾ। ਅਗੇਨ ਇੱਕ ਇਹ ਵੀ ਚੀਜ਼ ਆਉਂਦੀ ਹੈ ਜੋ ਅੱਜ ਦੇ ਸਮੇਂ 'ਚ ਜਿੱਥੇ ਆਪਾਂ ਰਹਿੰਦੇ ਪਏ ਹਾਂ, ਮੇਰੇ ਖਿਆਲ ਨਾਲ ਜੇ ਕੋਈ ਹੋਬੀ ਹੈ ਤਾਂ ਤੁਸੀਂ ਉਹਨੂੰ ਵੀ ਸਾਈਡ 'ਤੇ, ਹੈ ਨਾ, ਇਫ ਯੋਰ ਜੋਬ ਇਜ਼ ਬੋਰਿੰਗ ਜਾਂ ਫਿਰ ਇਫ ਯੋਰ ਜੋਬ ਇਜ਼ ਸਮਥਿੰਗ ਜੋ ਤੁਹਾਨੂੰ ਬਹੁਤਾ ਪਸੰਦ ਨਹੀਂ, ਹੈ ਨਾ, ਜੋ ਆਪਾਂ ਕਹਿ ਦਿੰਦੇ ਕਿ 78% ਲੋਕ ਇਸ ਦੁਰਦਸ਼ਾ ਦੇ ਸ਼ਿਕਾਰ ਨੇ, ਤੇ ਜੇ ਇਹ ਵਾਲੀ ਗੱਲ ਹੈ ਤੇ ਤੁਹਾਡੀ ਕੋਈ ਨਾ ਕੋਈ ਰੁਚੀ, ਕੋਈ ਨਾ ਕੋਈ ਹੋਬੀ, ਕੋਈ ਨਾ ਕੋਈ ਤੁਹਾਡੀ ਆਪਣੀ ਕਮਿਊਨਿਟੀ, ਉਹ ਜ਼ਰੂਰ ਹੋਵੇ, ਜਿੰਨੇ ਹੀ ਹੈ ਤਾਂ ਬਣਾਓ, ਹੈ ਨਾ, ਹਿੱਸਾ ਬਣੋ ਆਪਣੇ ਲੋਕਾਂ ਦਾ। ਉਸ ਥੋੜ੍ਹੇ ਹਫ਼ਤੇ ਪਹਿਲਾਂ ਜਸੋਵਲ ਭਾਅ ਜੀ ਦੀ ਕਾਲ ਆਈ ਹੋਈ ਸੀ ਨਾ, ਤਾਂ ਗੱਲ ਕਰਦੇ ਕਿ ਆਪਾਂ ਸਾਰੇ ਦੋਸਤ ਉੱਥੇ ਮਿਲਦੇ ਹਾਂ, ਗੁਰਦੁਆਰੇ ਮਿਲਦੇ ਹਾਂ, ਫਿਰ ਆਪਣਾ ਟ੍ਰਿਪ ਦਾ ਪਲਾਨ ਕੀਤਾ ਐਂਡ ਆਲ, ਹੈ ਨਾ, ਕਿ ਕਿੰਨੇ ਕਿੰਨੇ ਥਾਵਾਂ ਨੇ ਇਸ ਤਰ੍ਹਾਂ, ਹੈ ਨਾ, ਲੋਕਾਂ ਨਾਲ ਉੱਠਣ ਬੈਠਣ ਲਈ, ਆਪਣੇ ਆਪਣੀ ਗੈਂਗ, ਆਪਣੀ ਕਮਿਊਨਿਟੀ ਲੱਭਣ ਲਈ। ਤੋ ਮਤਲਬ ਇਫ ਯੋਰ ਜੋਬ ਇਜ਼ ਬਰਨਿੰਗ ਯੂ ਆਊਟ, ਤਾਂ ਤੁਹਾਨੂੰ ਜੋਬ ਤੋਂ ਬਾਹਰ ਅਸਲੀ ਹਿਊਮਨ ਕਨੈਕਸ਼ਨਸ ਦੀ ਲੋੜ ਆ, ਸਵਾਈਪਿੰਗ ਦੀ, ਸਕਰੋਲਿੰਗ ਦੀ ਨਹੀਂ।
8: ਤੋ ਆਪਾਂ ਬਹੁਤਾ ਤਾਂ ਇਹੋ ਵੇਖਦੇ ਹਾਂ ਨਾ ਵੀ ਆਪਾਂ ਸ਼ਾਇਦ, ਸਾਨੂੰ ਇਹ ਦੱਸਿਆ ਗਿਆ ਵੀ ਇੱਦਾਂ ਤੁਸੀਂ ਨਾ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦੇ ਹੋ, ਪਰ ਉਹ ਜਿਹੜਾ ਇੱਦਾਂ ਵਾ, ਮੰਨ ਲਓ ਉਹ ਇੱਦਾਂ ਕੀ ਆ ਵੀ ਤੁਸੀਂ ਥੋੜ੍ਹੀ ਜਿਹਾ ਤੁਸੀਂ ਗੇਮ ਖੇਡ ਲਓ, ਆ ਜਿਹੜੀਆਂ ਡਿਜੀਟਲ ਗੇਮਾਂ ਆਉਂਦੀਆਂ ਸੀ, ਹੁਣ ਤਾਂ ਚਲੋ ਉਹ ਘੱਟ ਗਿਆ ਕੰਮ, ਹੈ ਨਾ, ਜਿੱਦਾਂ ਕੈਂਡੀ ਕ੍ਰਸ਼ ਖੇਡ ਲਓ ਤੁਸੀਂ ਥੋੜ੍ਹਾ ਜਿਹਾ, ਓਕੇ ਤੁਸੀਂ ਰਿਲੈਕਸ ਹੋ ਜਾਂਦੇ,
9: ਬਿਲਕੁਲ ਬਿਲਕੁਲ,
8: ਹੈ ਨਾ, ਫਿਰ ਤੁਸੀਂ ਆਪਣੇ ਉਹ ਖੇਡ ਦਿਓ ਤਾਸ਼ ਜੀ ਵਾਲੀ ਜਿਹੜੀ ਆਉਂਦੀ ਸੋਲੀਟੇਅਰ,
9: ਸੋਲੀਟੇਅਰ
8: ਉਹ ਖੇਡ ਲਓ, ਰਿਲੈਕਸ ਹੋ ਜਾਂਦੇ, ਜਾਂ ਹੋਰ ਕਿੰਨੀਆਂ ਆਈਆਂ, ਹੈ ਨਾ, ਫਿਰ ਫਿਲਮ ਵੇਖ ਲਓ ਤੁਸੀਂ, ਟੀਵੀ ਵੇਖ ਲਓ, ਰਿਲੈਕਸ ਹੋ ਜਾਓਗੇ, ਫਿਰ ਮਤਲਬ ਹੁਣ ਰੀਲਾਂ ਦੇ ਉੱਤੇ ਆ ਗਿਆ ਕੰਮ, ਹੈ ਨਾ, ਯੂਟਿਊਬ ਵੇਖ ਲਓ, ਰਿਲੈਕਸ ਹੋ ਜਾਓਗੇ, ਪਰ ਤੁਸੀਂ ਆਪਾਂ ਹੁਣ ਤੱਕ ਤਾਂ ਸਾਨੂੰ ਇਹ ਸਮਝ ਲੱਗ ਜਾਣੀ ਚਾਹੀਦੀ ਆ ਵੀ ਉਹ ਹੋ ਸਕਦਾ, ਮਤਲਬ ਫਿਰ ਉਹ ਕਹਿ ਦਿੰਦੇ ਵੀ ਨਹੀਂ ਅਸੀਂ ਤਾਂ ਕਿਹਾ ਸੀ ਵੀ 5 ਮਿੰਟ ਵੇਖ ਲਓ, ਠੀਕ ਆ, ਤੁਸੀਂ ਵੱਧ ਵੇਖ ਲਿਆ,
9: ਤੁਸੀਂ ਵੱਧ ਵੇਖ, ਹਾਂ, ਕਿ ਉਹਨਾਂ ਨੇ ਤਾਂ ਖੇੜਾ
8: ਛੇੜਾ, ਫਿਰ ਉਹ ਤੁਹਾਡਾ ਕਸੂਰ ਹੈ।
9: ਬਿਲਕੁਲ ਬਿਲਕੁਲ, ਤੁਸੀਂ ਮੈਟਾ ਖੋਲ ਲਓ, ਉਹਦੇ ਸੈਟਿੰਗਸ 'ਚ ਚਲੇ ਜਾਓ, ਉਹਦੇ ਅੰਦਰ ਤੁਸੀਂ ਸੈਟਿੰਗਸ ਅੰਦਰ ਜਾ ਕੇ ਐਕਟੀਵਿਟੀ ਵਾਲੀ ਬਾਰ ਖੋਲੋ, ਅਤੇ ਉਹਦੇ ਉੱਪਰ ਉਹਨੇ ਲਿਖਿਆ ਹੋਣਾ ਕਿ ਉਹਨਾਂ ਨੇ, ਕਿਉਂਕਿ ਓਬਵੀਅਸਲੀ ਦੇ ਹੈਵ ਟੂ ਬੀ ਲੀਗਲੀ ਰਾਈਟ ਨਾ, ਉਹਨਾਂ ਨੇ ਲਿਖਿਆ ਹੁੰਦਾ ਬਹੁਤ ਛੋਟਾ ਜਿਹਾ ਫੁੱਟਨੋਟ ਕਿ ਅਸੀਂ ਇੰਨਾ ਇੰਨਾ ਟਾਈਮ, ਤੁਸੀਂ ਤੁਹਾਡੀ ਹਰ ਰੋਜ਼ ਦੀ ਇੰਨੀ ਐਵਰੇਜ ਹੈ ਕਿ ਅਸੀਂ ਕਹਿੰਦੇ ਆਈਡੀਅਲ ਹਾਫ, ਨਾਲ ਉਹਨੇ ਨਿੱਕਾ ਜਿਹਾ ਬਾਰਗ੍ਰਾਫ ਬਣਾਇਆ ਹੁੰਦਾ ਤੁਹਾਡੇ ਬਾਰ ਦੇ ਉੱਪਰ, ਬੰਦਾ ਕਹਿੰਦਾ ਅੱਛਾ ਮੈਂ 8 ਘੰਟੇ ਚਲਾ ਗਿਆ, ਇਹ ਕਹਿੰਦੇ 40 ਮਿੰਟ ਹੀ ਚਲਾਓ।
8: ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ, ਵੈਸੇ ਮੈਨੂੰ ਨਾ ਬਹੁਤੀ ਵਾਰੀ ਮਤਲਬ ਕਿਸੇ ਦਾ ਕੀ ਮਤਲਬ ਆਪਣੇ ਆਪ ਤੋਂ ਤੁਸੀਂ ਉਹ ਚੀਜ਼ਾਂ ਵੇਖਦੇ ਹੋ, ਅਤੇ ਬਾਕੀ ਕਈ ਵਾਇਰਿੰਗ ਜਿਹੜੀ ਉਹ ਲਗਭਗ ਇਨਸਾਨ ਦੀ
9: ਸਿਮਿਲਰ
8: ਹੁੰਦੀ ਹੈ, ਪਤਾ ਸਾਨੂੰ ਸਾਰਾ ਹੀ ਹੁੰਦਾ ਵਾ
9: ਬਿਲਕੁਲ
8: ਹੱਲ ਸਾਡਾ ਕਿੱਥੇ ਆ, ਪਰ ਕਰ ਨਹੀਂ ਪਾਉਂਦੇ ਆਪਾਂ, ਕਰਨਾ ਸਾਨੂੰ ਅਸਲ ਦੇ ਵਿੱਚ ਉਹਦਾ ਹੱਲ ਕਰਨਾ ਪਹਾੜ ਆ ਸਾਡੇ ਲਈ, ਪਤਾ ਤੁਹਾਨੂੰ ਹੈਗਾ ਵਾ ਵੀ ਕਿਹੜੀ ਕਿਹੜੀ ਚੀਜ਼ ਪਹਾੜ ਆ, ਅਤੇ ਇਹ ਵੀ ਪਤਾ ਹੁੰਦਾ ਵੀ ਇਹਦਾ ਹੱਲ ਕਿੱਦਾਂ ਹੋਣਾ, ਪਰ ਉਹਨੂੰ ਐਕਸ਼ਨ 'ਚ ਲਿਆਉਣਾ,
9: ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਹੀ ਪਹਾੜ ਆ।
8: ਹਾਂ, ਸਵਾਦ ਉਹ ਤੁਹਾਨੂੰ ਨਹੀਂ ਮਾਰਨ, ਕੰਨਾਂ ਦਾ ਸਵਾਦ, ਜ਼ਬਾਨ ਦਾ ਸਵਾਦ, ਅੱਖਾਂ ਦਾ ਸਵਾਦ, ਇਹ ਸਾਰੀਆਂ ਚੀਜ਼ਾਂ ਇਹ ਨਹੀਂ ਤੁਹਾਨੂੰ ਮਤਲਬ ਉਸ ਪਾਸੇ ਨੂੰ ਨਹੀਂ ਤੁਰਨ ਦੇ, ਪਤਾ ਤੁਹਾਨੂੰ ਹੁੰਦਾ ਵਾ ਹਨਾ, ਸਾਨੂੰ ਹਰ ਰੋਜ਼ ਪਤਾ ਵਾ ਵੀ ਟਾਈਮ ਨਾਲ ਸੌਣਾ,
9: ਠੀਕ ਗੱਲ ਆ,
8: ਨਹੀਂ ਕੋਈ
9: ਜਿਮ ਜਾਣਾ ਚਾਹੀਦਾ,
8: ਹਰ ਇੱਕ ਨੂੰ ਪਤਾ ਟਾਈਮ ਨਾਲ ਉੱਠਣਾ ਨਹੀਂ ਗੁੱਡ, ਹਰ ਇੱਕ ਨੂੰ ਪਤਾ ਵਾ ਵੀ ਆਪਾਂ ਸੌਣ ਤੋਂ 2 ਘੰਟੇ ਪਹਿਲਾਂ ਰੀਲਾਂ ਨਹੀਂ ਵੇਖਦੀਆਂ, ਕਿਸੇ ਨੂੰ ਪੁੱਛੋ ਤੁਹਾਨੂੰ ਦੱਸੂਗਾ, ਤੁਹਾਨੂੰ ਆਰਾਮ ਨਾਲ ਦੱਸੂਗਾ, ਹਰ ਇੱਕ ਨੂੰ ਪਤਾ ਵਾ,
9: ਉਹ ਨਰਸਰੀ ਰਾਹੀਂ ਬੀਬਾ ਬੱਚਾ ਪਿਆਰਾ ਬੱਚਾ ਸਭ ਨੂੰ ਲੱਗਿਆ ਪਿਆਰਾ ਬੱਚਾ, ਉਹ ਸਾਰੀ ਹਰ ਕਿਸੇ ਨੂੰ ਯਾਦ ਆ ਕੀ ਕਹਿੰਦੇ ਕੀ ਨਹੀਂ ਕਰਨਾ,
8: 6 ਵਜੇ ਤੱਕ ਆਖਰੀ ਮੀਲ ਖਾ ਲੈਣਾ ਚਾਹੀਦਾ, ਇਹ ਬੱਚੇ ਨੂੰ ਪਤਾ ਵਾ, ਪਰ ਗੱਲ ਇਹ ਆ ਵੀ ਉਹ ਇਹ ਪਹਾੜ ਨੇ
9: ਪੂਰਨ ਨਹੀਂ ਹੋ ਪਾਉਂਦਾ,
8: ਇਹ ਉਹ ਪਹਾੜ ਨੇ ਸਾਡੀਆਂ ਚੀਜ਼ਾਂ, ਹੈ ਨਾ, ਜਿੱਦਾਂ ਉਹ ਇੱਕ ਵਿਕਟਰ ਫਰੈਂਕਲ ਨਾਂ ਦਾ ਇੱਕ ਮਨੋਵਿਗਿਆਨੀ, ਉਹ ਕਹਿੰਦਾ ਵੀ ਜਦੋਂ ਤੁਸੀਂ ਦੁੱਖ ਦੇ ਵਿੱਚ ਮਤਲਬ ਲੱਭ ਲੈਂਦੇ ਹੋ ਨਾ, ਕੁਛ ਚੰਗਾ ਮਤਲਬ ਲੱਭ ਲੈਂਦੇ ਹੋ, ਅਤੇ ਫਿਰ ਤੁਹਾਨੂੰ ਉਹ ਦੁੱਖ ਦੁੱਖ ਨਹੀਂ ਲੱਗਦਾ, ਸੋ ਉਹਦਾ ਦੂਸਰਾ ਪਾਸਾ ਸਾਨੂੰ ਵੇਖਣ ਦੀ ਲੋੜ ਆ ਵੀ ਉਹ ਕਿੱਦਾਂ ਆਪਾਂ ਲੱਭਣਾ, ਮੰਨ ਲਓ ਵੀ ਤੁਹਾਨੂੰ ਕੋਈ ਬਹੁਤ ਚੀਜ਼ ਤੁਹਾਨੂੰ ਕੋਈ ਔਖੀ ਲੱਗ ਰਹੀ ਆ, ਮੰਨ ਲਓ ਇਹੋ ਹੀ ਆਪਾਂ ਹੁਣ ਇਸੇ ਕਹਾਣੀ ਦੇ ਉੱਤੇ ਆ ਜਾਂਦੇ, ਮੰਨ ਲਓ ਸਿਸਫਸ ਦੀ ਕਹਾਣੀ ਆ, ਅਤੇ ਜਦੋਂ ਉਹ ਇਹਦੇ ਵਿੱਚੋਂ ਪੋਜ਼ੀਟਿਵ ਪੱਖ ਵੇਖਣਾ ਸ਼ੁਰੂ ਕਰਵਾ ਦਿੱਤਾ ਜਾਂ ਕਿਸੇ ਨੇ ਇਹ ਨਜ਼ਰੀਆ ਸਾਨੂੰ ਵਿਖਾ ਦਿੱਤਾ ਜਾਂ ਆਪਾਂ ਵੇਖਣਾ ਸ਼ੁਰੂ ਕਰ ਦਿੱਤਾ ਵੀ ਇਹ ਫਿਰ ਸਾਡੀ ਹਿੰਮਤ ਸਵੇਰੇ ਐਨਰਜੀ ਸਵੇਰੇ ਲਓ, ਫਿਰ
9: ਐਨਰਜੀ ਫਿਰ ਬੰਦੇ ਦੀ ਹੁੰਦੀ ਕਿ ਚਲੋ ਬਈ ਲਿਆਓ ਪੱਥਰ ਲੈ ਕੇ ਜਾਵਾਂ ਉੱਪਰ, ਸਹੀ ਗੱਲ
8: ਫਿਰ ਲੈ ਕੇ ਜਾਵਾਂ, ਤੋ ਉਹਦਾ ਤੁਸੀਂ ਹਰ ਇੱਕ ਚੀਜ਼ ਦੇ ਵਿੱਚੋਂ ਇਹੋ ਵੇਖਣਾ ਵੀ ਇਹਦੇ 'ਚੋਂ ਆਪਾਂ ਚੰਗਾ ਕੀ ਮੀਨਿੰਗ ਆਪਾਂ ਮਤਲਬ ਇਹਦੇ 'ਚੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਵਾ, ਅਤੇ ਜੇਕਰ ਆਪਾਂ ਉਹੀ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ, ਜੇ ਆਪਾਂ ਇਹ ਵੇਖੀਏ ਵੀ ਵਾਰ ਵਾਰ ਫੇਲੀਅਰ ਤੋਂ ਪਿੱਛੋਂ ਜੇ ਆਪਾਂ ਕੋਸ਼ਿਸ਼ ਹੀ ਕਰਨੀ ਛੱਡ ਦਿੰਦੇ ਹਾਂ ਅਤੇ ਫਿਰ ਇੱਕ ਖਤਰਾ ਵਾ, ਮੰਨ ਲਓ ਮੰਨ ਦੇ ਤਾਂ ਆਪਾਂ ਤਾਂ ਨਾ ਵੀ ਜੇ ਉੱਤੇ ਖੜਦਾ ਉਹ, ਅਤੇ ਅੱਛਾ ਜੇ ਮਤਲਬ ਇਹ ਨਾ ਜ਼ਿੰਦਗੀ ਦੀ ਕਹਾਣੀ ਬੜੀ ਬੜੀ ਜ਼ਬਰਦਸਤ ਆ ਵੀ, ਫੋਰ ਐਗਜ਼ਾਮਪਲ ਮੰਨ ਲਓ ਜੇ ਉੱਤੇ ਖੜਦਾ ਪਹਾੜ ਉਹ ਪੱਥਰ ਤੇ ਉੱਤੇ ਕਾਮਯਾਬ ਹੋ ਜੇ, ਮੰਨ ਲਓ
9: ਫਿਰ ਕੀ ਕਰੂਗਾ, ਇਹੀ ਤੇ ਗੱਲ
8: ਹੈ ਨਾ, ਫਿਰ ਉਹ ਕੀ ਕਰੂਗਾ, ਅੱਛਾ ਜੇ ਉੱਤੋਂ ਥੱਲੇ ਡਿੱਗ ਪਿਆ ਤੇ ਉਹ ਅਗਲੇ ਦਿਨ ਫਿਰ ਨਾ ਖੜਦਾ, ਦਿਨ ਵਾਟ
9: ਖੜਦਾ,
8: ਆਹ ਸਾਰਾ ਜ਼ਿੰਦਗੀ ਦਾ ਸਾਰ,
9: ਪ੍ਰੋਬਲਮ ਇਹ ਨਹੀਂ ਹੈ, ਉਹੀ ਅਲਟੀਮੇਟ ਗੱਲ ਕੀਤੀ ਨਾ, ਪ੍ਰੋਬਲਮ ਇਹ ਨਹੀਂ ਹੈ ਕਿ ਸਿਸਿਫਸ ਨੂੰ ਰੋਜ਼ ਜਾਣਾ ਪੈ ਰਿਹਾ ਸੇਮ ਕੰਮ ਕਰਨ ਲਈ, ਪ੍ਰੋਬਲਮ ਇਹ ਹੈ ਕਿ ਜੋ ਨਹੀਂ ਕਰੂਗਾ ਫਿਰ ਕੀ ਕਰੂਗਾ, ਉਹਦਾ ਇਕੱਲਾਪਨ ਉਹਨੂੰ 1 ਸੈਕਿੰਡ 'ਚ ਖਾ ਜਾਏਗਾ,
8: ਇਹ ਨਹੀਂ ਕਰੂ ਤਾਂ ਕੁਛ ਹੋਰ ਕਰੂ। ਕਈ ਵਾਰੀ ਤੁਸੀਂ 2 ਜੌਬ ਕਰ ਰਹੇ ਹੁੰਦੇ ਹੋ, ਹੈ ਨਾ, ਅਤੇ ਤੁਹਾਨੂੰ 1 ਜੌਬ ਪਹਾੜ ਲੱਗ ਰਹੀ ਹੁੰਦੀ ਆ, ਤੁਹਾਨੂੰ ਲੱਗਦਾ ਵੀ ਹੁਣ ਚਲੋ ਮੈਨੇਜੇਬਲ ਹੋ ਗਿਆ, ਤੁਸੀਂ 1 ਜੌਬ ਛੱਡ ਦਿੰਦੇ ਹੋ, ਉਹ ਪਹਾੜ ਹੁੰਦੀ ਆ, ਦੂਸਰੀ ਤੁਹਾਡੀ ਮਨ ਦੀ ਜੌਬ ਹੁੰਦੀ ਆ ਜਿਹ 'ਚ ਤੁਹਾਨੂੰ ਚੰਗਾ ਲੱਗਦਾ, ਪਰ ਥੋੜ੍ਹੇ ਸਮੇਂ ਬਾਅਦ ਉਹ ਵੀ ਤੁਹਾਨੂੰ ਪਹਾੜ ਲੱਗਣ ਲੱਗ ਪੈਂਦੀ।
9: ਸੋ ਰਾਈਟ,
8: ਆਹ ਸਾਡੀ ਸੱਚਾਈ ਆ,
9: ਵੈਰੀ ਵੈਲ ਪੁੱਟ, ਬਿਲਕੁਲ ਠੀਕ ਗੱਲ ਕੀਤੀ।
8: ਚਲੀਏ ਫਿਰ, ਇਸ ਤੋਂ ਵਧੀਆ ਗੱਲ ਦੀ ਆਸ
9: ਨਹੀਂ। ਨਹੀਂ ਨਹੀਂ, ਸਹੀ ਹੈ ਸਹੀ ਹੈ ਸਹੀ। ਬਾਕੀ ਤੁਸੀਂ ਵਿਕਟਰ ਫਰੈਂਕਲ ਜੀ ਦੀ ਗੱਲ ਕੀਤੀ ਹੈ, ਇਹ ਜੇ ਤੁਹਾਨੂੰ ਅੱਜ ਦਾ ਟੌਪਿਕ ਵਧੀਆ ਲੱਗਾ ਹੋਵੇ, ਤੇ ਵਿਕਟਰ ਫਰੈਂਕਲ ਦਾ ਇੱਕ ਐਸੇ ਹੈ, ਮੈਨ ਸਰਚ ਫੋਰ ਮੀਨਿੰਗ, ਜੇ ਤੁਸੀਂ ਐਸੇ ਸਮਝੋ ਤਾਂ ਬਹੁਤ ਵੱਡਾ, ਕਿਤਾਬ ਸਮਝੋ ਤਾਂ ਛੋਟੀ, ਉਹ ਕੀ ਕਿਤਾਬ ਹੈ, ਸਿਰਫ 25 ਪੰਨਿਆਂ ਦੀ, ਤੇ ਦੁਨੀਆਂ ਦਾ ਸਭ ਤੋਂ ਜ਼ਿਆਦਾ ਪੜਿਆ ਗਿਆ ਐਸੇ ਹੈ, ਤੇ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਉਸਦੇ ਆਸੇ ਪਾਸੇ ਹੀ ਹੈ, PDF ਫਾਈਲ ਭਾਵੇਂ ਡਾਊਨਲੋਡ ਕਰਕੇ ਪੜ੍ਹ ਲਓ, ਹਰ ਕੋਈ ਇੰਜੋਏ ਕਰੇਗਾ, ਇਟਸ ਵੈਰੀ ਗੁੱਡ, ਇਹ ਕਰਨਾ ਹੋਵੇ
8: ਗੁੱਡ। ਅਤੇ ਚਲੋ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਇਸ ਵਾਸਤੇ ਨਾਲ ਕਿ ਤੁਸੀਂ ਸਭ ਇੰਜੋਏ ਕਰ ਰਹੇ ਹੋਗੇ ਪ੍ਰੋਗਰਾਮ, ਅਤੇ ਆਪਣੇ ਆਪਣੇ ਇਹਨਾਂ ਪੱਥਰਾਂ ਨੂੰ ਬਾਖੂਬੀ ਢੋ ਰਹੇ ਹੋਗੇ, ਅਤੇ ਖੁਸ਼ੀ ਖੁਸ਼ੀ ਢੋ ਰਹੇ ਹੋਗੇ, ਅਤੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਹੋਗੇ, ਤੁਸੀਂ ਇਸ ਪੱਥਰ ਨੂੰ ਲੈ ਕੇ
9: ਉੱਪਰ ਪਹਾੜ ਚੜ੍ਹ ਗਏ,
8: ਚੜ੍ਹ ਰਹੇ ਹੋ, ਤੁਸੀਂ ਤੁਹਾਨੂੰ ਇਸ ਚੀਜ਼ ਦੇ ਲਈ ਆਪਣੇ ਆਪ ਨੂੰ
9: ਸ਼ਾਬਾਸ਼ੀ ਦੇਣੀ ਚਾਹੀਦੀ, ਵਧਾਈਆਂ ਦੇਣੀਆਂ ਚਾਹੀਦੀਆਂ,
8: ਤੁਸੀਂ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਹੋ, ਕਿਉਂਕਿ ਇਹ ਤੁਹਾਨੂੰ ਨਿਭਾਉਣੀ ਪੈਣੀ, ਇਹ ਲਾਈਫ ਆ,
9: ਬਿਲਕੁਲ ਠੀਕ,
8: ਇਹ ਇੱਦਾਂ ਹੀ ਚੱਲਦੀ ਆ, ਅਤੇ ਹਰ ਇੱਕ ਦੀ ਇੱਦਾਂ ਚੱਲਦੀ ਆ, ਮੰਨ ਕੇ ਚੱਲੋ ਵੀ ਹਰ ਇੱਕ ਦੇ ਮੋਢੇ ਦੇ ਉੱਤੇ ਪੱਥਰ ਆ, ਸਾਨੂੰ ਸਿਰਫ ਆਪਣਾ ਭਾਰ ਮਹਿਸੂਸ ਹੁੰਦਾ ਵਾ, ਕਿਸੇ ਦਾ ਸਾਨੂੰ ਲੱਗਦਾ ਵੀ ਲੈ ਇਹ ਇਹ ਠੀਕ ਹੈ,
9: ਇਹ ਤਾਂ ਖਰਾ,
8: ਹਾਂ ਇੱਦਾਂ ਦਾ ਕੁਛ ਨਹੀਂ ਆ, ਅਤੇ ਇਹਨਾਂ ਕਹਿੰਦੇ ਹੋਏ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ
9: ਰੇਡੀਓ, ਹਾਂਜੀ 1674 AM।

0: ਜੀ ਬਿਲਕੁਲ ਜੀ, ਬਾਂਸਲੇ ਨੂੰ ਕਹਿ ਕੇ ਤੇਰਾ ਵੀਜ਼ਾ ਮੈਂ ਲਵਾ ਦਿਆਂ ਭਾਈ। ਜਿਹੜੀ ਆ ਗਾਣੇ ਦੇ ਵਿੱਚ ਆਹ ਲਾਈਨ ਹੈ ਨਾ, ਇੰਡੀਆ ਤੋਂ ਸੱਦ ਲੈਣਾ ਅਸੀਂ ਤੇਰਾ ਹੀਰੋ, ਆਹ ਤੇ ਮੈਂ ਕਹਿੰਦਾ ਖਤਮ ਹੀ ਕਰ ਦਿੰਦੀ ਹੈ, ਲਾਸਟ ਲਾਈਨ ਹੈ।
1: ਬਿਲਕੁਲ, ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨੀ
0: ਹੈ, ਮੈਂ ਇੱਕ ਚੀਜ਼ ਵਿੱਚੋਂ ਉਹ ਕਰਨੀ ਸੀ, ਮਤਲਬ ਹੈਗਾ ਹੀਰੋ ਹੀ ਆ ਪਰ ਉਹਦੇ ਅੱਗੇ ਇਹਨੇ ਲਾਉਣਾ ਹੈ,
1: ਹਾਂ
0: ਇੰਡੀਆ ਤੋਂ ਸੱਦ ਲੈਣੀ
1: ਤੇਰੀ ਗੁਰੂ ਹੀਰੋਇਨ।
0: ਉਹ ਵੱਖਰੀ ਗੱਲ, ਥੋੜੇ ਪੈਸੇ ਹੁਣ ਵੱਧ ਗਏ ਆ, ਚਲੋ ਉਹ ਜਾਣੇ ਕੀ ਕਰ ਸਕਦੇ ਹਾਂ। ਸਵਾਗਤ ਤੁਹਾਡਾ ਰੇਡੀਓ, ਹਾਂਜੀ ਕਿੱਦਾਂ ਠੀਕ ਠਾਕ ਜੀ, ਕਿੱਦਾਂ ਸਿਹਤ?
1: ਬਹੁਤ ਵਧੀਆ ਬਲਕਿ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
0: ਜੀ ਬਿਲਕੁਲ ਜੀ, ਕਿਵੇਂ ਆ ਅਤੇ ਸਵਾਗਤ ਸਰੋਤਿਆਂ ਦਾ ਵੀ। ਅੱਜ ਵੀਰਵਾਰ ਦਾ ਦਿਨ ਆ, ਦੁਪਹਿਰ ਦਾ ਸਮਾਂ, ਟਿਕਟੋਕ 'ਤੇ ਤੁਸੀਂ ਸਾਨੂੰ ਲਾਈਵ ਵੇਖ ਸਕਦੇ ਹੋ, ਰੇਡੀਓ ਦੇ ਉੱਤੇ ਤੁਸੀਂ ਬਾਅਦ 'ਚ ਸਾਨੂੰ ਰਿਪੀਟ ਵੀ ਸੁਣਨਾ ਵਾ, ਅਤੇ ਦਿਨ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਲਿਓ, ਕਿਤੇ ਨਾ ਕਿ ਉਹ ਵੀ ਪਤਾ ਨਹੀਂ ਆਹ ਟਾਈਮ ਹੋਇਆ ਅਤੇ ਆਹ ਟਾਈਮ ਬੋਲੀ ਜਾਂਦੇ ਆ, ਉਸ ਹਿਸਾਬ ਨਾਲ ਐਡਜਸਟ ਕਰ ਲਿਓ। ਅਤੇ ਅੱਜ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ, ਸਾਨੂੰ ਅਪਡੇਟਸ ਦੱਸਣਗੇ ਕਿ ਜੁਲਾਈ ਦਾ ਮਹੀਨਾ ਜਿਹੜਾ ਆਲਰੇਡੀ ਲਾਸਟ 'ਤੇ ਆ, ਅੱਜ ਅਤੇ ਕੱਲ੍ਹ ਦਾ ਦਿਨ ਬਾਕੀ ਆ, ਅਤੇ ਜਿਹੜੇ ਨਵੇਂ ਕੁਛ ਚੇਂਜਿਸ ਹੋਏ ਨੇ ਜਾਂ ਹੁਣ ਜੁਲਾਈ ਦੇ ਮਹੀਨੇ 'ਚ ਵੀ ਕੁਛ ਨਾ ਕੁਛ ਹੋਇਆ ਵਾ, ਕਿਉਂਕਿ ਹਰ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਵਾ।
1: ਬਿਲਕੁਲ,
0: ਨਿੱਤ ਸਵੇਰੇ ਉੱਠੀ ਦਾ ਅਤੇ ਕੋਈ ਨਾ ਕੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੁੰਦੀ ਆ, ਜਾਂ ਬੰਦ ਹੋ ਗਿਆ ਜਾਂ ਜਾਂ ਖੁੱਲ੍ਹ ਗਿਆ ਜਾਂ ਵੱਧ ਗਿਆ ਜਾਂ ਘੱਟ ਗਿਆ ਜਾਂ ਚੜ੍ਹ ਗਿਆ ਜਾਂ ਲੱਥ ਗਿਆ, ਅਤੇ ਉਹਦੇ ਦਰਮਿਆਨ ਜਿਹੜਾ ਕੋਸ਼ਿਸ਼ ਕਰੀਦੀ ਆ ਕਿ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਅਰੁਣ ਜੀ,
1: ਬਿਲਕੁਲ ਜਿਵੇਂ ਬਲਕਿ ਤੁਸੀਂ ਗੱਲ ਕੀਤੀ ਆ ਕਿ ਵੀ ਹਰ ਦਿਨ ਨਵੇਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੋਈ ਨਾ ਕੋਈ ਨਵੀਂ ਖਬਰ ਪਈ ਹੁੰਦੀ ਆ, ਚਾਹੇ ਉਹ ਮਾਈਗ੍ਰੇਸ਼ਨ ਲੈ ਕੇ ਰੱਖ ਲਈ ਆਪਾਂ, ਚਾਹੇ ਕਿਸੇ ਹੋਰ ਰਾਜਨੀਤਿਕ ਦੇ ਵਿੱਚ ਉਛਾਲ ਛਲਾਲ ਹੋ
0: ਗਿਆ, ਜਿਵੇਂ ਰਿਜ਼ਾਈਨ ਕਰਦਾ,
1: ਕਿਸੇ ਨੇ ਰਿਜ਼ਾਈਨ ਕਰ ਲਿਆ, ਕਿਸੇ
0: ਪੋਜੀਸ਼ਨ ਤੇ ਆ ਗਿਆ, ਵੇਖ ਲਓ ਹੈ ਨਾ, ਬਾਕੀ ਸਮਝਣ ਵਾਲੇ ਸਮਝ ਗਏ।
1: ਠੀਕ ਹੈ, ਇਹ ਤਾਂ ਆਪਣੇ ਪੰਜਾਬ ਵਾਲੇ ਨੇ ਜਿਹੜੇ ਕੁਰਸੀਆਂ ਨਹੀਂ ਛੱਡਦੇ, ਹੈ ਨਾ,
0: ਇਹਨਾਂ ਨੂੰ ਪਿਆਰ ਪੈ ਜਾਂਦਾ ਨਾ ਫਿਰ ਚੀਜ਼ਾਂ ਦਾ।
1: ਦੇਖੋ ਤੁਸੀਂ ਕਿੰਨਾ, ਮੈਂ ਨਾ ਮੈਂ ਤੇ ਅਜੇ ਭਾਈ ਸੀ ਗੱਲ ਕਰ ਰਹੇ, ਮੈਂ ਕਿਹਾ ਕਿ ਵੀ ਮਾੜੀ ਜੀ ਕਿਸੇ ਨੇ ਐਲੀਗੇਸ਼ਨ ਲਾਏ ਕਿ ਤੁਸੀਂ ਪੈਸੇ 'ਚ ਇਨਵੋਲਵ ਸੀ।
0: ਹਾਂਜੀ,
1: ਪ੍ਰੀਮੀਅਰ,
0: ਹਾਂ
1: ਵਿਕਟੋਰੀਆ ਦੀ ਪ੍ਰੀਮੀਅਰ ਨੇ ਰਿਜ਼ਾਈਨ ਕਰ ਦਿੱਤਾ ਉਸਨੂੰ ਦੇਖ ਕੇ, ਕਿ ਵੀ ਐਲੀਗੇਸ਼ਨ 'ਤੇ ਇੱਥੇ ਕਈ ਸਾਡੇ ਪਤਾ ਨਹੀਂ ਕੀ ਕੁਛ ਐਲੀਗੇਸ਼ਨ ਲੱਗੇ ਪਏ ਨੇ,
0: ਉਹਨਾਂ ਨੂੰ ਪਰਵਾਹ ਨਹੀਂ ਹੁੰਦੀ,
1: ਕਹਿੰਦੇ ਭਾਈ ਹਮ ਤਾਂ ਕੁਰਸੀ 'ਤੇ ਬੈਠੇ ਹਾਂ।
0: ਬਾਕੀ ਵੇਖੋ ਨਵਾਂ ਪ੍ਰੀਮੀਅਰ ਹੁਣ ਕੀ ਆ, ਉਹ ਕਹਿਣ ਤੇ ਡੇ ਆ ਬੈਨ ਨੂੰ, ਹਾਂਜੀ ਕਿ ਬਾਕੀ ਵੇਖੋ ਹਾਲੇ ਜਦੋਂ ਤੱਕ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੁੰਦੀ।
1: ਨਹੀਂ, ਇੱਕ ਚੀਜ਼ ਵੀਰੇ ਉਹਨੇ ਇੱਕ ਗੱਲ ਕਹੀ ਆ, ਕਹਿੰਦਾ ਕਿ ਮੈਂ ਪੁਰਾਣੇ ਪ੍ਰੀਮੀਅਰ ਵਰਗਾ ਨਹੀਂ ਹੈਗਾ, ਉਹ ਤਾਂ ਚਲੋ ਹੈਗਾ ਵੀ ਹੈ, ਤੂੰ ਮੁੰਡਾ ਉਹ ਕੁੜੀ ਵਿਚਾਰੀ,
0: ਐਟਲੀਸਟ ਜੈਂਡਰ ਦਾ ਤਾਂ ਵਰਕ ਹੈਗਾ ਹੀ,
1: ਚੱਲ ਅਗਲਾ ਕੀ ਕਹਿ ਰਿਹਾ।

0: ਕਿਹਾ ਤੁਸੀਂ ਚਲਾ ਰਹੇ ਹੋ ਸਾਨੂੰ ਨਾਲ ਲੈ ਕੇ ਆ ਰਹੇ, ਇੱਦਾਂ ਇੱਕ ਦੂਜੇ ਨੂੰ ਕਹੀ ਜਾਵੇ ਬਹਿ ਕੇ ਨਹੀਂ ਵਧੀਆ ਫਿਰ ਯਾਰ ਜੇ ਬਿਜ਼ਨਸ ਨੂੰ ਸਪੋਰਟ ਕਰਨਗੇ ਕਿਉਂਕਿ ਥੋੜ੍ਹਾ ਮੰਦਾ ਚੱਲਣ ਡਿਆ ਆਪਾਂ ਸਾਰਿਆਂ ਨੂੰ ਪਤਾ ਹੀ ਆ, ਅਤੇ ਗੁੱਡ ਇੱਕ ਸਾਈਨ ਆ
1: ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋਏ ਨੇ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੇ ਆਪਣੇ ਕੰਮ ਕਰਨ ਲੱਗ ਗਏ, ਉਹਨਾਂ ਨੇ ABN ਰਜਿਸਟਰ ਕਰਾਏ ਨੇ, ਆਪਣੇ ਬਿਜ਼ਨਸ ਕੰਪਨੀਆਂ ਰਜਿਸਟਰ ਕਰਾਈਆਂ ਨੇ, ਕਿਉਂਕਿ ਜਿਹੜੀ ਪੰਜਾਬੀ ਕੌਮ ਆ ਮਿਹਨਤੀ ਕੌਮ ਆ ਹਮੇਸ਼ਾ
0: ਜੀ,
1: ਆਪਾਂ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹਦੇ ਨਾਲ ਕੀ ਹੁੰਦਾ ਕਿ ਆਪਾਂ ਨੂੰ ਦਿਨ ਸਵੇਰ ਆਪਾਂ ਕੋਈ ਵੀ
0: ਆਪਾਂ
1: ਨਾ ਦਿਨ ਨਾ ਰਾਤ ਕੋਈ ਵੀ ਆਪਾਂ ਕੰਮ ਕਰਨਾ ਪਸੰਦ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਪੰਜਾਬੀ ਭਾਈਚਾਰੇ ਨੇ ਕਾਫ਼ੀ ਜ਼ਿਆਦਾ ਤਰੱਕੀ ਕੀਤੀ ਆ, ਨੋ ਡਾਊਟ ਐਵਰੀ ਕੋਇਨ ਹੈਜ਼ ਟੂ ਸਾਈਡਸ, ਉਵੇਂ ਹੈਗਾ ਇਹਦੇ ਵਿੱਚ ਕੁਛ ਕੁ ਆਪਣੇ ਹੈਗੇ ਨੇ ਮੁੱਛ ਅਤੇ ਨਿਬੁਖੜਾਂ ਵਾਲੇ, ਪਰ ਆਪਣੇ ਮਿਹਨਤੀ ਕੌਮ ਵੀ ਆਪਣੀ ਹੈਗੀ ਹੈ, ਤਾਂ ਉਹੀ ਚੀਜ਼ ਆ ਲੈਟ ਸੀ ਕਿ ਵੀ ਜੇ ਕੋਈ ਵਧੀਆ ਚੀਜ਼ਾਂ ਨੀਤੀਆਂ ਆਉਣਗੀਆਂ ਤਾਂ ਆਪਣੀ ਕਮਿਊਨਿਟੀ ਅੱਗੇ ਹੋਰ ਵਧੇ
0: ਇੱਦਾਂ ਹੀ
1: ਜੀ, ਅਤੇ
0: ਫੇਰ ਹੀ ਵੇਖੋ ਫੇਰ ਹੀ ਸਾਰਾ ਕੁਛ ਵਾਧਾ ਹੋਊਗਾ, ਜੇ ਕੰਮ ਵੀ ਤਾਂ ਹੀ ਵਧਣਗੇ ਗਾਂ ਫਿਰ ਓਪਰਚੁਨਿਟੀਜ਼ ਵੀ ਤਾਂ ਹੀ ਵਧਣਗੀਆਂ,
1: ਬਿਲਕੁਲ ਬਿਲਕੁਲ,
0: ਅਤੇ ਬਿਲਕੁਲ ਆਪਾਂ ਚੱਲਦੇ ਹਾਂ ਜੀ ਇੱਧਰ ਮਾਈਗ੍ਰੇਸ਼ਨ ਵਾਲੇ ਪਾਸੇ ਨੂੰ, ਬਾਕੀ ਰਾਜਨੀਤੀ ਦੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ, ਵੈਸੇ ਆਪਾਂ ਤਾਂ ਇੱਥੋਂ ਸ਼ੁਰੂ ਕੀਤਾ, ਤੁਸੀਂ ਇਹ ਨਾ ਸੋਚੋ ਵੀ ਯਾਰ ਮਾਈਗ੍ਰੇਸ਼ਨ ਦੀ ਅਪਡੇਟ ਦੇਣੀ ਸੀ ਅਤੇ ਸਾਨੂੰ ਹੋਰ ਅਪਡੇਟ ਦੇਣ ਦੇ, ਕਿਉਂਕਿ ਇਹਨਾਂ ਦੇ ਇਹ ਬਣਦੇ ਨੇ ਅਤੇ ਫਿਰ ਹੀ ਗਾਂ ਇਹ ਮਾਈਗ੍ਰੇਸ਼ਨ ਅਪਡੇਟਸ ਆਉਂਦੀਆਂ ਨੇ, ਸਿੱਧੀਆਂ ਮਾਈਗ੍ਰੇਸ਼ਨ ਅਪਡੇਟ ਨਹੀਂ ਆਉਂਦੀ,
1: ਕਿਉਂਕਿ ਇੱਕ ਚੀਜ਼ ਦੇਖਣ ਦੀ ਗੱਲ ਆ ਨਾ ਬੰਨੀ ਵੀਰੇ, ਜਿਹੜੀ ਵੀ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਰੂਲ ਬਣਦੇ ਨੇ, ਡਿਪਾਰਟਮੈਂਟ ਹੋਮ ਅਫੇਅਰ ਇੱਕ ਇੱਕ ਪਰਟੀਕੁਲਰ ਇੱਕ ਡਿਪਾਰਟਮੈਂਟ ਆ,
0: ਹਾਂਜੀ
1: ਠੀਕ ਹੈ, ਹੁਣ ਆਪਾਂ ਦੇਖ ਜਿਹੜੇ ਵੀ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ ਉਹ ਰੂਲ ਬਣਾਉਂਦੇ ਨੇ, ਉਹਨਾਂ ਨੇ ਪੋਲਸੀਆਂ ਬਣਾਉਣੀਆਂ ਨੇ, ਅਤੇ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਅਤੇ ਕੰਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੁੰਦਾ, ਕਈ ਪੋਲੀਟੀਸ਼ੀਅਨ ਨੇ ਹੂ ਆਰ ਅੰਗੇਜ਼ ਦੀ ਇਮੀਗ੍ਰੈਂਟਸ, ਉਹ ਕਹਿੰਦੇ ਕਿ ਮਾਈਗ੍ਰੇਸ਼ਨ ਹੋਣੀ ਨਹੀਂ ਚਾਹੀਦੀ, ਕਈ ਫੇਵਰ ਦੇ ਵਿੱਚ ਨੇ, ਤਾਂ ਹੁਣ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਜਿਹੜਾ ਬੰਦਾ ਨਵਾਂ ਬੰਦਾ ਆ ਰਿਹਾ ਉਹ ਕਿਸ ਪੱਖੀ ਸੋਚ ਰੱਖਦਾ, ਗਰਮ ਖਿਆਲੀ ਆ ਕਿ ਨਹੀਂ ਹੈਗਾ,
0: ਪੌਲਿਨ ਹੈਨਸਨ ਦੀ ਤਾਂ ਨਹੀਂ ਗੱਲ ਕਰਨ ਦੇ,
1: ਤਾਂ ਹੀ ਮੈਂ ਗੱਲ ਹੁਣ ਜਦੋਂ ਮੈਂ ਕੋਈ ਵੀ ਐਗਜ਼ਾਮਪਲ ਦਿੱਤਾ ਯੂ ਕੈਨ ਸਪੋਰਟ ਕਿ ਹਾਂ ਵੀ ਕਿਹੜਾ ਬੰਦਾ ਕਰ ਸਕਦਾ ਨਾ, ਤਾਂ ਇਹੀ ਚੀਜ਼ ਹੁੰਦੀ ਆ, ਤਾਂ ਪੋਲੀਟਿਕਸ ਹਰ ਚੀਜ਼ ਨੂੰ ਵਿੱਚ ਕਦੇ ਇਨਵੋਲਵ ਹੋਈ ਹੋਈ ਆ, ਅਤੇ ਉਹਦੇ ਇਨਫਲੂਐਂਸ ਕਾਫ਼ੀ ਪੈਂਦਾ ਕਿਉਂਕਿ ਪੋਲਸੀਆਂ ਉੱਤੇ ਪੈਂਦਾ, ਬਿਕੋਜ਼ ਦੇ ਆਰ ਦੀ ਪੋਲਸੀ ਮੇਕਰਸ,
0: ਬਿਲਕੁਲ,
1: ਅਤੇ ਹੁਣ ਇਸੇ ਵਿੱਚ ਹੀ ਹੁਣ ਜਿਵੇਂ ਪਿੱਛੇ ਜੇ ਖਲਬਲੀ ਮੱਚ ਗਈ ਆਪਣੇ VFS ਨੂੰ ਲੈ ਕੇ,
0: ਓ ਹਾਂਜੀ, ਉਹ ਆਈ ਥਿੰਕ ਦੋ ਕੁ ਤਕਰੀਬਨ 20 ਕੁ ਦਿਨ ਲਾ ਲਓ, ਦੋ ਹਫ਼ਤੇ ਤੋਂ ਵੱਧ ਹੀ ਬੰਦ ਰਹਿ ਉਹ, ਅਤੇ ਕਾਫ਼ੀ ਵਿਚਾਰੇ ਸਟੂਡੈਂਟਸ ਨੂੰ ਜਾਂ ਫਿਰ ਜਿਹਨਾਂ ਨੂੰ
1: ਸਾਰੀ ਅਸੀਂ ਵੀ ਤੰਗ ਹੀ ਹੋਏ ਨਾ, ਸਾਡੀ ਫੈਮਿਲੀ ਜਿਹਨਾਂ ਨੇ OCA ਕਿਸੇ ਨੇ ਮੇਰੇ ਵਾਈਫ ਜਾਂ ਮੇਰੀ ਮਦਰ ਨੇ OCA ਅਪਲਾਈ ਕਰਨਾ ਸੀਗਾ
0: ਉਹ ਵੀ ਨਹੀਂ ਕਰ ਪਾਏ,
1: ਉਹ ਡਿਲੇ ਹੋਇਆ ਉਹਨਾਂ ਦਾ, ਜੇ ਕਿਸੇ ਨੇ ਟਰੈਵਲ ਕਰਨਾ ਵੀਜ਼ਾ ਅਪਲਾਈ ਕਰਨਾ ਪਾਸਪੋਰਟ ਰਿਨਿਊਅਲ, ਜਿਹਨਾਂ ਨੇ ਸਟੂਡੈਂਟ ਵਿਚਾਰੇ ਵਾਸਤੇ ਹੋਰ ਔਖਾ ਹੋ ਗਿਆ, ਕਿਸੇ ਨੇ TR ਅਪਲਾਈ ਕਰਨੀ ਸੀ ਪਾਸਪੋਰਟ ਐਕਸਪਾਇਰ ਸੀਗਾ,
0: PCC
1: ਹੋ ਗਈ, ਤਾਂ ਕਾਫ਼ੀ ਚੀਜ਼ ਇਹ ਹਰ ਚੀਜ਼ ਦੇ ਉਤਾਰ ਚੜ੍ਹਾਅ ਨੇ, ਬਟ ਏਡੀ ਵੱਡੀ ਗੱਲ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੇ ਇਹ ਚੀਜ਼ ਦੇਖੀ ਨਹੀਂ ਕਿ ਆ ਜੇ VFS ਦਾ ਜੇ ਲਾਇਸੈਂਸ ਜਾਂ ਕੁਛ ਵੀ ਤੁਹਾਡਾ ਇਸ਼ੂ ਸੀਗਾ ਤਾਂ ਇਹ ਸ਼ੁੱਡ ਬੀ ਸੋਲਵ ਬਿਫੋਰ ਟੂ, ਯਾਨੀ ਕਿ ਇਹ ਤੋਂ ਘੱਟੋ
0: ਘੱਟ ਜਾਣ ਤੋਂ ਪਹਿਲਾਂ,
1: ਹਾਂ, ਦੋ ਜਾਂ ਤਿੰਨ ਮਹੀਨੇ ਪਹਿਲਾਂ ਹੋਣੀ
0: ਚਾਹੀਦੀ
1: ਸੀ, ਤੁਸੀਂ ਸਪੋਰਟ ਨਾਲ ਕਿਹਾ ਕਿ ਨਹੀਂ ਯਾਰ ਇੱਕ ਤਰੀਕ ਤੋਂ ਬੰਦ ਹੋ ਗਿਆ, ਅਤੇ ਬਾਅਦ ਚੋਂ ਤੁਸੀਂ ਟੋਟਲੀ ਭੰਬਲ ਭੁਸੇ ਪਾਤੇ ਸਾਰੇ ਬੰਦੇ,
0: 23 ਦਿਨ ਤਕਰੀਬਨ 23 ਜੁਲਾਈ ਤੱਕ ਬੰਦ,
1: ਵੱਡੀ ਗੱਲ 23 ਜੁਲਾਈ ਤੱਕ,
0: 23 ਦਿਨ,
1: ਫਿਰ 23 ਜੁਲਾਈ ਨੂੰ ਇਹਨਾਂ ਨੇ ਨਵਾਂ ਇੱਕ ਕੀਤਾ ਕਿ ਸਾਰੇ ਨਵੇਂ ਸੈਂਟਰ ਬਣਾਤੇ ਅਤੇ ਰਿਜ਼ਿਊਮ ਕਰਤਾ, ਬਟ 23 ਦਿਨ ਇਟਸ ਵੈਰੀ ਸੋ ਮੈਨੀ ਡੇਜ਼,
0: ਉਹ 23 ਡੇਜ਼ ਲਈ ਵਿੱਚ ਮਤਲਬ ਇੱਕ ਤਰ੍ਹਾਂ ਨਾਲ ਜੇ ਮਤਲਬ ਮੈਂ PCC ਅਪਲਾਈ ਕਰਨੀ ਸੀ ਅਤੇ ਉਹੀ 23 ਦਿਨ ਮੇਰੇ ਵਿੱਚ ਇਨਕਲੂਡ
1: ਹੋਣੇ,
0: ਕਿੱਥੇ ਮੇਰੇ ਵੇਸਟ ਹੋਏ ਉਹ 23 ਦਿਨ, ਨੋਰਮਲ ਬੰਦੇ ਨੂੰ ਲੱਗੂਗਾ ਵੀ ਲੈ 23 ਦਿਨ ਹੀ, ਜਾਂ ਉਹਨਾਂ ਨੂੰ ਵੀ ਐਂ ਲੱਗਦਾ ਹੋਊਗਾ ਕਿ ਸ਼ਾਇਦ 23 ਦਿਨ ਹੀ ਆ, ਪਰ 23 ਦਿਨ ਕਿਹੜੇ ਬੰਦੇ ਲਈ ਕਿੱਡੇ ਹੋ ਸਕਦੇ ਆ, ਇਹ ਤੇ ਉਹ
1: ਬਲਕਿ ਕਿਸੇ ਬੰਦਾ ਵੀਜ਼ਾ ਐਕਸਪਾਇਰ ਹੋ ਰਿਹਾ 10 ਦਿਨ ਬਾਅਦ, ਉਹਦਾ PT ਉਹਨੇ PT ਐਗਜ਼ਾਮ
0: ਦੇਣਾ, ਸਹੀ ਗੱਲ,
1: ਉਹ ਕਹਿੰਦਾ ਭਾਅ ਜੀ ਮੈਨੂੰ ਮੈਂ ਲਾਇਸੈਂਸ ਮੈਂ ਆਪਣਾ ਪਾਸਪੋਰਟ ਰਿਨਿਊ ਨਹੀਂ ਕਰਾ ਸਕਿਆ ਅਤੇ ਮੈਂ PT ਐਗਜ਼ਾਮ ਜਿਹੜਾ ਅਟੈਂਪਟ ਨਹੀਂ ਕਰ ਸਕਿਆ, ਉਹਨਾਂ ਦਾ ਕੀ ਬਣਿਆ ਵਿਚਾਰਿਆਂ ਦਾ, ਕੁਛ ਨਹੀਂ,
0: ਆਹੋ ਉਹਨਾਂ ਨੂੰ ਉਹੀ ਆ ਵੀ ਫਿਰ ਹੁਣ ਤੋਂ ਜਦੋਂ 24 ਤੋਂ ਆਈ ਥਿੰਕ ਸ਼ੁਰੂ ਹੋਈ ਆ,
1: 24 ਤੋਂ,
0: ਉਹ ਤੋਂ ਬਾਅਦ ਫਿਰ ਕਰੋ ਜੇ ਉਹ ਤੋਂ ਦਰਮਿਆਨ ਕੁਛ ਵੀ ਨਹੀਂ,
1: ਬਟ ਹੁਣ ਇਹਦੇ ਵਿੱਚ ਇੱਕ ਚੀਜ਼ ਫਾਇਦਾ ਕੀ ਹੋਇਆ ਨਾ, ਹੁਣ ਜਿਹੜੇ ਬੰਦੇ ਜਦੋਂ ਇਹਨਾਂ ਇਹ ਬੰਦ ਸੀਗੀਆਂ ਤਾਂ ਡਿਪਾਰਟਮੈਂਟ ਨੇ ਇੱਕ ਚੀਜ਼ ਕਹਿੰਦੀ ਜੇ ਤੁਸੀਂ 186 ਲਾਂਚ ਕਰਨੀ ਸੀਗੀ ਤਾਂ ਉਹਨਾਂ ਨੇ ਵੇਵਰ ਕਰਤਾ ਕਿ ਤੁਸੀਂ ਇੰਗਲਿਸ਼ ਐਗਜ਼ਾਮ ਨਹੀਂ ਕੀਤਾ,
0: ਓਕੇ,
1: ਤਾਂ ਕੋਈ ਇਸ਼ੂ ਨਹੀਂ, ਤੁਸੀਂ ਬਾਅਦ ਚੋਂ ਇਹ ਅਪਲੋਡ ਕਰ ਦਿਓ,
0: ਯਾਨੀ ਡਿਪਾਰਟਮੈਂਟ ਨੇ ਫਿਰ ਵੀ ਅੰਡਰਸਟੈਂਡ ਕੀਤੀ ਆ ਇਹ ਚੀਜ਼,
1: ਇਟਸ ਅ ਵੈਰੀ ਬਿਗ ਥਿੰਗ,
0: ਅਤੇ ਹੁਣ ਉਹਨਾਂ ਨੂੰ ਨਹੀਂ ਲੋੜ ਫਿਰ ਟੈਸਟ ਦੀ ਇੰਗਲਿਸ਼,
1: ਕਰਨਗੇ ਦੁਬਾਰਾ,
0: ਓਕੇ ਦੁਬਾਰਾ ਕਰ ਸਕਦੇ ਨੇ ਅਲੋਜਮੈਂਟ ਤੋਂ
1: ਬਾਅਦ, ਐਨੀ ਟਾਈਮ ਦੇ ਕੈਨ ਡੂ ਇਟ।

0: ਬਿਲਕੁਲ, ਤੇ ਇਹਦਾ ਹੁਣ ਕੀ ਇਹਨਾਂ ਨੇ ਨਾਮ ਨੂੰ ਚੇਂਜ ਕੀਤਾ ਕਿ ਕੀ ਸੇਮ ਹੀ ਰੱਖਿਆ ਵਾ?
1: ਹੁਣ ਇੰਡੀਅਨ ਕਾਉਂਸਲਰ ਸਰਵਿਸਿਸ
0: ICS, ICS VFS ਤੋਂ
1: ICS।
0: ਓਕੇ ਜੀ, ਬਿਲਕੁਲ ਇਹ ਹੋ ਗਈ ਕਿ ਇਹ ਇੱਕ ਨਜਾਇਜ਼ ਜੀ ਬ੍ਰੇਕ ਕਹਿ ਲਓ ਜਾਂ ਇਹਨਾਂ ਦਾ ਹੋ ਸਕਦਾ ਇੰਟਰਨਲ ਕੀ ਹੋਵੇ ਉਹ ਰੱਬ ਜਾਣੇ ਜਾਂ ਇਹ ਜਾਣਨ ਕੀ ਹੋਇਆ ਕੀ ਨਹੀਂ ਹੋਇਆ। ਪਰ ਆਈ ਥਿੰਕ ਜੇ ਲਾਇਸੈਂਸ ਕੈਂਸਲ ਹੋਇਆ ਤੇ ਉਹ ਕਿਸੇ ਵਜ੍ਹਾ ਕਰਕੇ ਹੀ ਹੋਇਆ ਹੋਊਗਾ, ਮਤਲਬ ਕੁਛ ਤੇ ਇਦਾਂ ਦਾ ਹੋਇਆ ਹੀ ਹੋਊਗਾ,
1: ਕੁਛ ਵੀ ਯਾਨੀ ਕਿ ਹੋ ਸਕਦਾ। ਤਾਂ ਹੁਣ ਡੋਂਟ ਨੋ ਕਿ ਵੀ ਕੀ ਇਹਨਾਂ ਨੇ ਫੇਸ ਕੀਤਾ ਜਾਂ ਕੀ ਹੋਇਆ ਹੁਣ ਉਸ ਟਾਈਮ ਤੇ।
0: ਜੀ ਬਿਲਕੁਲ, ਤੇ ਇਹਦੇ ਦਰਮਿਆਨ ਖਬਰਾਂ ਇਹ ਵੀ ਆ ਰਹੀਆਂ ਨੇ, ਕਹਿੰਦੇ ਨੇ ਕਿ ਜਦੋਂ ਹੋਇਆ ਸੀ ਨਾ ਬੰਦ ਤੇ ਉਸ ਤੋਂ ਬਾਅਦ ਜਦੋਂ ਓਪਨ ਹੋਇਆ ਵਾ 24 ਤੋਂ ਬਾਅਦ, ਤੇ ਉੱਥੇ ਕਾਫੀ ਜਿਹੜੇ ਐਪਲੀਕੈਂਟਸ ਲਾ ਲਓ ਜਾਂ ਕਲਾਇੰਟਸ ਲਾ ਲਓ, ਤੇ ਜਾ ਕੇ ਥੋੜਾ ਜਿਹਾ ਹੰਗਾਮਾ ਜਿਹਾ ਹੋਣ ਡਿਆ, ਜਿਹਦੇ ਦਰਮਿਆਨ ਇਹਨਾਂ ਨੂੰ ਮੰਨ ਲਓ ਥੋੜੀ ਸਿਕਿਉਰਿਟੀ ਰੱਖਣੀ ਪੈਣ ਡਈ ਆ ਉੱਥੇ, ਤੇ ਉਹ ਸਾਰਾ ਕੁਛ ਕਰਨਾ ਪੈਣ ਡਿਆ। ਤੇ ਉਹ ਯਾਰ ਓਬਵੀਅਸਲੀ ਹੁਣ ਜੇ ਫਰਸਟ੍ਰੇਸ਼ਨ ਹੈ ਤੇ ਉਹ ਕਿਤੇ ਨਾ ਕਿਤੇ ਤੇ ਜਾ ਕੇ ਨਿਕਲਣੀ ਆ।
1: ਬਿਲਕੁਲ,
0: ਤੇ ਜੇ ਇਸ ਤੋਂ ਅੱਗੇ ਚੱਲੀਏ ਤੇ ਨਵੀਂ ਹੋਰ ਕੀ ਅਪਡੇਟ ਆ, ਕਹਿੰਦੇ ਨੇ ਕੋਈ 119 ਮੇਰੇ ਸੁਣ ਚ ਆਇਆ ਕੋਈ ਡਾਇਰੈਕਸ਼ਨ।
1: ਬਿਲਕੁਲ, 119 ਇੱਕ ਨਵੀਂ ਡਾਇਰੈਕਸ਼ਨ ਆਈ ਆ ਜਿਹੜੀ 24 ਜੁਲਾਈ ਤੋਂ ਇੰਪਲੀਮੈਂਟ ਹੋਈ ਆ।
0: ਓਕੇ,
1: ਉਹ ਚ ਕੀ ਸੀਗਾ, ਜਿਹੜੇ ਵੀ ਇੰਪਲਾਇਰ ਨੋਮੀਨੇਸ਼ਨ ਸਕੀਮ ਵਾਲੇ ਵੀਜ਼ਾ ਸਬ ਕਲਾਸ ਸੀਗੇ 407 ਛੱਡ ਕੇ 404, 186, 187, 482 ਜਿਹੜੀ ਵੀ ਇਹਨੇ ਅੱਗੇ ਸਬ ਕੈਟੇਗਰੀਆਂ ਨੇ ਉਹ ਸਾਰੀਆਂ ਉਹ ਚ ਇੰਕਲੂਡ ਕਰ ਦਿੱਤੀਆਂ।
0: ਓਕੇ,
1: ਹੁਣ ਇਟਸ ਅ ਵੈਰੀ ਮੇਜਰ ਚੇਂਜ। ਹੁਣ ਮੇਜਰ ਚੇਂਜ ਇਹ ਪੋਜ਼ਿਟਿਵ ਵੇ ਦੇ ਵਿੱਚ ਆ, ਨਾ ਕਿ ਨੈਗੇਟਿਵ ਵੇ ਦੇ ਵਿੱਚ ਆ। ਹੁਣ ਜਿਵੇਂ ਮੈਂ ਕਿਹਾ, ਹਰ ਸਿੱਕੇ ਦੋ ਪਹਿਲੂ ਨੇ
0: ਜੀ।
1: ਹੁਣ ਕੁਛ ਕੁ ਬੰਦੇ ਸ਼ਾਇਦ ਉਹਨੂੰ ਨੈਗੇਟਿਵ ਵੇ ਦੇ ਵਿੱਚ ਕਹਿਣਗੇ ਉਹਨੂੰ
0: ਜੀ,
1: ਕੁਛ ਕੁ ਬੰਦੇ ਉਹਨੂੰ ਪੋਜ਼ਿਟਿਵ ਵਿੱਚ ਕਹਿਣਗੇ। ਹੁਣ ਇਹਨਾਂ ਨੇ ਕੀ ਕੀਤਾ, ਡਿਪਾਰਟਮੈਂਟ ਵੱਧ ਦੇ ਡਿਡ
0: ਜੀ,
1: ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਆਹ ਤਿੰਨ ਪਰਟੀਕੁਲਰ ਇਹ ਤਿੰਨ ਕੈਟੇਗਰੀਆਂ ਨੇ
0: ਜੀ,
1: ਉਹ 'ਚ ਲਾ ਇਨਫੋਰਸਮੈਂਟ, ਡਿਫੈਂਸ, ਹੈਲਥ ਕੇਅਰ, ਕੰਸਟਰਕਸ਼ਨ, ਜੇ ਇਹਨਾਂ ਫੀਲਡ ਦੇ ਵਿੱਚ ਤੁਸੀਂ ਕੋਈ ਵੀ ENS ਦਾ ਵੀਜ਼ਾ ਪਾਇਆ, ਦੇ ਵਿਲ ਗਿਵ ਅ ਪ੍ਰਾਇਓਰਟੀ।
0: ਓਕੇ,
1: ਠੀਕ ਹੈ, ਸਭ ਤੋਂ ਫਸਟ ਪ੍ਰਾਇਓਰਟੀ, ਸਭ ਤੋਂ ਫਸਟ ਹੈਗਾ ਲਾ ਇਨਫੋਰਸਮੈਂਟ ਐਂਡ ਡਿਫੈਂਸ। ਇਹਦਾ ਮਤਲਬ ਕੀ ਹੋਇਆ, ਜਿਹੜੀ ਵੀ ਲੋ ਇਨਫੋਰਸਮੈਂਟ ਜਾਂ ਡਿਫੈਂਸ ਨਾਲ ਰਿਲੇਟਡ ਕੋਈ ਵੀ ਓਕੂਪੇਸ਼ਨ ਦੇ ਵਿੱਚ 9642 ਪਾਇਆ ਔਨ ਸ਼ੋਰ, ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਅਦਰ ਓਕੂਪੇਸ਼ਨਸ।
0: ਓਕੇ, ਮਤਲਬ ਉਹ ਨੰਬਰ 1 ਤੇ ਆ।
1: ਹਾਂ, ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਇਗਨੋਰ ਕਰਤਾ। ਹੁਣ ਕੱਲ ਨੂੰ ਕਿਸੇ ਨੇ ਸਾਡੇ ਸੱਜਣ ਮਿੱਤਰ, ਕਿਸੇ ਨੇ ਏਜੰਟ ਨੇ ਜਾਂ ਕਿਸੇ ਭੈਣ ਭਰਾ ਨੇ ਵੀਡੀਓ ਪਾਤੀ ਕਿ ਵੀ ਨਹੀਂ ਜੀ ਇਹ ਖਤਮ ਹੋ ਗਿਆ ਸਭ ਕੁਛ,
0: ਹੁਣ ਸਿਰਫ ਇਹਨਾਂ ਨੇ ਮਿਲਣਾ,
1: ਜੋ ਸਿਰਫ ਇਹਨਾਂ ਨੂੰ PR ਮਿਲਣੀ ਆ ਤਾਂ ਫੋਟੋ ਕੁਛ ਨਹੀਂ ਬਣਿਆ, ਤਾਂ ਇਹ ਉਵੇਂ ਨਹੀਂ ਹੈਗਾ
0: ਜੀ।
1: ਸੈਕਿੰਡ ਆ ਗਿਆ ਕੰਸਟਰਕਸ਼ਨ ਹੈਲਥ ਕੇਅਰ। ਹੁਣ ਕੀ ਹੋਇਆ, ਜਦੋਂ ਲਾ ਇਨਫੋਰਸਮੈਂਟ ਦਾ ਪਹਿਲਾਂ ਔਨਸ਼ੋਰ ਫਸਟ ਪ੍ਰਾਇਓਰਟੀ, ਦੈਨ ਆਫਸ਼ੋਰ, ਤੀਜੇ ਨੰਬਰ 'ਤੇ ਕੰਸਟਰਕਸ਼ਨ ਜਾਂ ਹੈਲਥ ਕੇਅਰ।
0: ਓਕੇ,
1: ਉਹਦੇ 'ਚ ਪਹਿਲੀ ਪ੍ਰਾਇਓਰਟੀ ਔਨਸ਼ੋਰ ਨੂੰ, ਸੈਕਿੰਡ ਹੈਗੀ ਆਫਸ਼ੋਰ ਨੂੰ, ਅਤੇ ਤੀਜੇ ਨੰਬਰ 'ਤੇ ਬਾਕੀ ਅਲੱਗ ਆ ਗਏ ਜਿਹੜੇ ਸੀਗੇ ਜਿਹਨਾਂ ਨੂੰ
0: ਅਦਰ ਐਪਲੀਕੇਸ਼ਨ।
1: ਹਾਂ, ਜਿਹੜੇ ਬਾਕੀ ਆ ਗਏ, ਕੋਈ ਵੀ ਚਾਹੇ ਸ਼ੈਫ ਹੋ, ਚਾਹੇ ਮੋਟਰ ਮਕੈਨਿਕ ਹੋ, ਚਾਹੇ ਕਿਸੇ ਵੀ ਓਕੂਪੇਸ਼ਨ ਦੇ ਵਿੱਚੋਂ ਸੀ, ਚਾਹੇ ਕਾਰਪੈਂਟਰ ਹੋ, ਤਾਂ ਇਹ ਸੀਗਾ। ਤਾਂ ਇਹਦਾ ਮਤਲਬ ਕੀ ਹੈ ਕਿ ਔਨਸ਼ੋਰ ਨੇ ਆਫਸ਼ੋਰ ਦੇ ਉੱਤੋਂ ਜ਼ਿਆਦਾ ਬੀਟ ਕਰਤਾ, ਮੀਨਸ ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਆਫਸ਼ੋਰ ਐਸ ਕੰਪੇਅਰ ਟੂ ਔਨਸ਼ੋਰ।
0: ਮਤਲਬ ਜੇ ਤੁਸੀਂ ਔਨਸ਼ੋਰ ਹੋ ਤੇ ਫਾਇਦਾ ਹੈ,
1: ਤਾਂ ਜਿਹੜੀ ਵੀ ਇਹ ਚੀਜ਼ ਐਪਲੀਕੇਬਲ ਹੋਈ ਆ, ਜੇ ਡਿਸਾਈਡ ਹੋ ਗਏ ਤਾਂ ਹੋ ਗਏ, ਜਿਹੜੀ ਨਵੀਂ ਐਪਲੀਕੇਸ਼ਨ ਪਾਓਗੇ ਉਹਨਾਂ ਉੱਤੇ ਐਪਲੀਕੇਬਲ ਆ, ਅਤੇ ਜਿਹੜੀ ਪੁਰਾਣੀ ਪੈਂਡਿੰਗ ਨੇ ਉਹਨਾਂ ਉੱਤੇ। ਜੇ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਹੋ ਕੰਸਟਰਕਸ਼ਨ ਦੇ ਵਿੱਚ, ਤੁਹਾਡਾ ਵੀਜ਼ਾ ਨਹੀਂ ਆਇਆ, ਇਹ ਮੈਕਸੀਮਮ ਆਈ ਥਿੰਕ ਵਿਦ ਇਨ ਅ ਮੰਥ ਦੇ ਸਟਾਰਟ ਪ੍ਰੋਸੈਸਿੰਗ।
0: ਓਕੇ, ਯਾਨੀ ਫਿਰ ਆਸ ਥੋੜ੍ਹੀ ਜਿਹੀ ਹੋਰ ਵਧਾ ਲਓ।
1: ਹਾਂ ਬਿਲਕੁਲ, ਦੇ ਵੈਰੀ ਹਾਈ ਚਾਂਸਿਸ ਕਿ ਜਲਦੀ ਪ੍ਰੋਸੈਸ ਕਰਨ ਲੱਗ ਜਾਣਗੇ।
0: ਇਟਸ ਵੈਰੀ ਗੁੱਡ ਨਿਊਜ਼ ਹੈ।
1: ਹਾਂ, ਵਧੀਆ ਗੱਲ ਹੈ, ਜਿਹੜੇ ਜਨੇ ਬੰਦੇ ਕੰਮ ਕਰ ਰਹੇ, ਪਰ ਜਿਨ੍ਹਾਂ ਨੇ ਫੇਕ ਐਪਲੀਕੇਸ਼ਨ ਪਾਈ ਨੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਫਾਇਦਾ ਨਾ ਹੋਵੇ
0: ਜੀ। ਅਤੇ ਇੱਧਰ ਅੱਗੇ ਚੱਲਦੇ ਹਾਂ, ਦਸਮਾਨੀਆਂ ਨੇ ਕਹਿੰਦੇ ਨੇ ਕਿ ਆਪਣੀ ਜਿਹੜੀਆਂ ਸੀਟਾਂ ਅਨਾਊਂਸ ਕਰਤੀਆਂ ਨੇ।
1: ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਕੀ ਹੋਇਆ, ਇਹ ਤਸਮਾਨੀਆ ਸਭ ਤੋਂ ਪਹਿਲੀ ਸਟੇਟ ਬਣੀ ਜਿਹਨੇ ਆਪਣੀ ਸੀਟ ਐਲੋਕੇਸ਼ਨ ਦੱਸ ਦਿੱਤੀ ਕਿ ਅਸੀਂ ਇੰਨੀ ਸੀਟਾਂ ਅਸੀਂ ਇਸ ਵਾਰੀ ਇੰਨੇ ਸਾਡੇ ਭੈਣ ਭਰਾਵਾਂ ਨੂੰ PR ਕਰਾਂਗੇ,
0: 26-27 ਦੀਆਂ ਹਨ ਜੀ,
1: ਜਿਹੜਾ ਹੁਣ 1 ਜੁਲਾਈ ਤੋਂ ਲੈ ਕੇ ਅਗਲੇ ਸਾਲ ਤੱਕ ਦਾ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਪ੍ਰੋਗਰਾਮ ਆ ਉਹ ਡਿਕਲੇਅਰ ਕਰਤਾ
0: ਜੀ।
1: ਉਹ 'ਚ ਇਹਨਾਂ ਨੇ ਕਿਹਾ ਕਿ ਅਸੀਂ 2050
0: ਟੋਟਲ ਨੋਮੀਨੇਸ਼ਨ,
1: ਟੋਟਲ ਸੀਟਾਂ ਦੇਵਾਂਗੇ, ਉਹ 'ਚ 190 ਹੈਗੀ ਸਾਡੀ, 1250 ਅਤੇ 800 ਹੈਗੇ ਨੇ 491।
0: ਓਕੇ,
1: ਹੁਣ ਇਹਦਾ ਮਤਲਬ ਕੀ ਹੋਇਆ, ਜੇ ਆਪਾਂ ਲਾਸਟ ਟਾਈਮ ਦੇਖੀਏ, ਲਾਸਟ ਟਾਈਮ ਸੀਗੀਆਂ 190 ਦੀ 1200 ਅਤੇ 491 ਦੀ 650।
0: ਓਕੇ,
1: ਤਾਂ ਇਹਨਾਂ ਨੇ 491 ਥੋੜ੍ਹਾ ਵਧਾ ਤਾ,
0: ਅਤੇ ਉੱਧਰੋਂ ਵੀ 50 ਵਧਾਏ ਨੇ।
1: ਇਟ ਮੀਨਸ ਜਿਹੜੀ ਸੀਟਾਂ ਨੇ ਇਸ ਵਾਰ ਜਿੰਨੀਆਂ ਪਹਿਲਾਂ ਮਿਲੀਆਂ ਸੀ ਉਨੇ ਤਾਂ ਹੈਗੀਆਂ ਨੇ,
0: ਥੋੜੀਆਂ ਜਿਹੀਆਂ ਐਕਸਟਰਾ ਵੀ ਨੇ
1: ਸ਼ਾਇਦ, 50-100 ਦਾ ਹੋਰ ਫਾਇਦਾ ਹੋ ਜਾਵੇ।
0: ਓਕੇ,
1: ਬਟ ਇਹ ਜ਼ਿਆਦਾ ਫਰਕ ਨਹੀਂ ਪੈਣਾ।
0: ਅੱਛਾ ਜੀ,
1: ਬਟ ਵਧੀਆ ਚੀਜ਼ ਆ। ਤਾਂ ਤਸਮਾਨੀਆ ਸਟੇਟ ਇਹੋ ਜਿਹੀ ਆ ਜਿਹੜੀ ਕੰਸਿਸਟੈਂਟ ਚੱਲੀ ਆ ਹਮੇਸ਼ਾ, ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨਾਂ ਨੂੰ ਪੀ ਆਰ ਦੇ ਦਿੰਦਾ।
0: ਓਕੇ,
1: ਤਾਂ ਤਸਮਾਨੀ ਇਜ਼ ਵੈਰੀ ਗੁੱਡ ਆਪਸ਼ਨ ਅਦਰਵਾਈਜ਼। ਤਾਂ ਇਹ ਜਿਹੜੀ ਸਭ ਤੋਂ ਪਹਿਲੀ ਸਟੇਟ ਨਾਲ ਕਹਿੰਦਾ ਵੀ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕਿਹੜੀ ਕਿਹੜੀ ਸੀਟਾਂ ਕਿੰਨੀ ਐਲੋਕੇਸ਼ਨ ਹੋਣੀਆਂ, ਕਿਹੜੀ ਸਟੇਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ ਨੇ, ਬਟ ਵੀ ਕੈਨ ਥਿੰਕ ਅਬਾਊਟ ਇਟ ਕਿ ਵੀ ਸ਼ਾਇਦ ਜਿਹੜੀ ਇਹ ਸੀਟਾਂ ਨੇ ਸੇਮ ਰਹਿਣਗੀਆਂ ਅਤੇ ਪੋਜ਼ਿਟਿਵ ਦੇ ਵਿੱਚ ਹੀ ਆਊਗੀ,
0: ਓਕੇ,
1: ਘਟਣੀਆਂ ਨਹੀਂ। ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਅਤੇ ਤੁਸੀਂ ਲਾਈਨ 'ਚ ਲੱਗੇ ਹੋਏ ਹੋ, ਤਾਂ ਜੇ ਤੁਹਾਡੇ ਪੁਆਇੰਟ ਹੋਰ ਵੱਧਦੇ ਨੇ ਵਧਾ ਕੇ ਈਓ ਪਾ ਕੇ ਰੱਖਿਓ,
0: ਈਓ ਅਪ ਟੂ ਡੇਟ ਰੱਖੋ, ਹੈ ਨਾ। ਮਤਲਬ ਇਹ ਥੋੜ੍ਹਾ ਜਿਹਾ ਕਰ ਲਓ, ਆਪਣੇ ਆਪ ਨੂੰ ਦਿੱਕਤ ਦੇ ਲਓ, ਜੇ ਕੋਈ ਕਰਨ ਵਾਲਾ ਨਾਟੀ ਨੋਟੀ ਤਾਂ ਕਰੋ ਅਤੇ ਡਨ ਕਰੋ।
1: ਬਿਲਕੁਲ।
0: ਅਤੇ ਇਹਦੇ ਵਿੱਚ ਜੇ ਦਸਮਾਰੀਆਂ ਨੇ ਚਲੋ ਕਰਤੀ, ਬਾਕੀ ਸਟੇਟ ਦੀ ਹਾਲੇ ਨਹੀਂ ਕੋਈ ਖਬਰ ਸੁਰਤ ਆਈ, ਅਤੇ ਕੀ ਲੱਗਦਾ ਤੁਹਾਨੂੰ ਵੀ ਜੇ ਹੋਰ ਸਟੇਟਸ ਦੀ ਗੱਲ ਕਰੀਏ ਤਾਂ ਕਿਹੜੀ ਹੋਰ ਵਧੀਆ ਆਪਸ਼ਨ ਹੋ ਸਕਦੀ ਆ ਅਨਾਲਿਸਿਸ ਦੇ ਹਿਸਾਬ ਨਾਲ?
1: ਦੇਖੋ ਵੀਰੇ, ਜੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਪਿਛਲੇ 2 ਸਾਲ ਦਾ ਆਪਾਂ ਗੱਲ ਕਰੀਏ, ਉਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਸਭ ਤੋਂ ਟੋਪ 'ਤੇ ਰਹੀ ਆ।
0: ਓਕੇ,
1: ਉਹਨੇ ਸਾਰਿਆਂ ਨੂੰ 1904 ਕਾਫੀ ਜ਼ਿਆਦਾ ਵੰਡੇ ਨੇ ਇੰਟਰਸਟੇਟ ਨੂੰ,
0: ਜੀ
1: ਠੀਕ ਹੈ। ਹੁਣ ਜੇ ਆਪਾਂ ਸੈਕਿੰਡ ਨੰਬਰ 'ਤੇ ਵਿਕਟੋਰੀਆ ਵਧੀ ਰਹੀ ਹੈ, ਕਿਉਂਕਿ ਹਮੇਸ਼ਾ ਸੀਟ ਸਾਰੀ ਐਲੋਕੇਟ ਜਿੰਨੀਆਂ ਵੀ ਹੋਈ ਹੁੰਦੀਆਂ ਨੇ ਇਹ ਸਾਰੀ ਐਗਜ਼ੌਸਟ ਕਰਦੇ ਨੇ,
0: ਓਕੇ, ਵਰਤਦੇ ਨੇ,
1: ਅਤੇ ਇਹ ਚੀਜ਼ਾਂ ਕਰਦੀਆਂ ਕਰਦੀਆਂ ਨੇ, ਕਿਉਂਕਿ ਹੁਣ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਕਿ ਵੀ 186 ਵਾਲੀ ਕਿ ਵੀ ਪ੍ਰਾਇਓਰਟੀ ਦੇਣਗੇ ਇਹ,
0: ਜੀ
1: ਹੁਣ ਉਹ 'ਚੋਂ ਕਈਆਂ ਦਾ ਕੁਸ਼ਚਨ ਇਹੀ ਹੋਣਾ ਕਿ ਭਾਅ ਜੀ ਸ਼ੈਫ ਕਿੱਥੇ ਰਹੂਗਾ, ਮੋਟਰ ਮਕੈਨਿਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ,
0: ਜੀ ਜੀ ਜੀ,
1: ਠੀਕ ਹੈ। ਤਾਂ ਉਹ ਤਾਂ ਤੀਜੇ ਨੰਬਰ 'ਤੇ ਜਿਹੜੇ ਉਹ ਤਾਂ ਤੀਜੇ ਨੰਬਰ 'ਤੇ ਆਉਣਗੇ ਸਾਰੇ, ਜਦੋਂ ਪਹਿਲਾਂ ਉੱਪਰਲੇ ਨਿਬੜ ਗਏ ਫਿਰ ਦੈਨ ਦੇ ਵਿਲ ਕਮ ਓਵਰ ਦੇਅਰ।
0: ਓਕੇ,
1: ਤਾਂ ਪਹਿਲੀ ਪ੍ਰਾਇਓਰਟੀ ਉਹ ਆ, ਸੈਕਿੰਡ
0: ਡਿਫੈਂਸ ਵਾਲੀ ਹੋ ਗਈ,
1: ਪਹਿਲੀ ਡਿਫੈਂਸ ਵਾਲੀ ਲਾਅ ਇਨਫੋਰਸਮੈਂਟ, ਸੈਕਿੰਡ ਆਪਣੀ ਹੈਲਥ ਕੰਸਟਰਕਸ਼ਨ
0: ਹੋ ਗਈ,
1: ਤੀਜੇ ਨੰਬਰ 'ਤੇ ਆ ਗਏ,
0: ਹਾਂ ਠੀਕ ਆ।
1: ਦੇ ਵਿਲ ਪ੍ਰੋਸੈਸ ਇਟ ਬਟ ਇਟ ਵਿਲ ਟੇਕ ਸਮ ਟਾਈਮ,
0: ਫਸਟ ਦੇ ਵਿਲ ਕੰਪਲੀਟ ਦੈਟ। ਹਾਂ,
1: ਬਟ ਇਹ 'ਚ ਹੁਣ ਇੱਕ ਗੱਲ ਹੈ, ਯਾਰ ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਟਾਈਮ ਬਹੁਤ ਲੱਗ ਜੂਗਾ, ਲੋ ਇਨਫੋਰਸਮੈਂਟ ਡਿਫੈਂਸ 'ਤੇ ਪਹਿਲੀ ਬੰਦੇ ਘੱਟ ਨੇ, ਫਰਕ ਨਹੀਂ ਪੈਂਦਾ ਕੋਈ, ਸੈਕਿੰਡ ਨੰਬਰ ਦੇ ਵਿੱਚ ਆ ਗਿਆ ਆਪਣਾ ਉਹ, ਰੱਬ ਥੋੜਾ ਭਲਾ ਕਰੇ, ਕੰਸਟਰਕਸ਼ਨ ਅਤੇ ਹੈਲਥ ਕੇਅਰ,
0: ਜੀ।
1: ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਮੋਸਟਲੀ ਬੰਦੇ 189 ਜਾਂ 100 ਲੈ ਲੈਂਦੇ ਨੇ, 491 ਬਹੁਤ ਘੱਟ ਲੋਕ ਹੁੰਦੇ ਨੇ, ਤਾਂ ਵੀ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਪਹਿਲਾਂ 1 ਸਾਲ ਲੱਗੇ ਸੀ, 12 ਮਹੀਨੇ ਲੱਗੇ ਸੀ,
0: ਜੀ,
1: ਸ਼ਾਇਦ ਤੁਹਾਨੂੰ 13 ਮਹੀਨੇ ਲੱਗ ਜਾਣਗੇ, ਬਟ ਸ਼ਾਇਦ ਘੱਟ ਲੱਗੇ ਟਾਈਮ,
0: ਜੀ,
1: ਕਿਉਂਕਿ ਜਿਹੜੇ ਬਾਕੀ ਨੂੰ ਪ੍ਰਾਇਓਰਟੀ ਹੋ ਗਈ ਤਾਂ ਫਾਈਨਲ ਡਿਸਪੋਜ਼ ਜਿੰਨੀਆਂ ਵੱਧ ਹੋਈਆਂ ਉਹਨਾਂ ਦਾ ਲੋਡ ਵੀ ਤਾਂ ਘਟਿਆ, ਤਾਂ ਇਹ ਚੀਜ਼ ਮੈਟਰ ਕਰਦੀ ਆ,
0: ਜੀ। ਬਿਲਕੁਲ, ਕਿਤੇ ਨਾ ਕਿਤੇ ਫਿਰ ਇਹ ਤੁਹਾਡੇ ਲਈ ਗੁੱਡ ਨਿਊਜ਼ ਆ, ਜਿਹੜੇ ਵੇਟ ਕਰ ਰਹੇ ਆ, ਐਟਲੀਸਟ ਤੁਸੀਂ 491 ਆ ਪਾ ਸਕਦੇ ਹੋ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਇਹਦੀ ਵਿਕਟੋਰੀਆ ਦੀ, ਗ੍ਰੇਟ ਸਾਊਥ ਕੋਸਟ ਦੇ ਵਿੱਚ ਡਾਮਾ ਕਹਿੰਦੇ ਨੇ ਕਿ 1 ਜੁਲਾਈ ਤੋਂ ਇਫੈਕਟਿਵ ਆ।
1: ਯੈਸ, ਹੁਣ ਇਹਦੇ ਵਿੱਚ ਕੀ ਹੋਇਆ, ਇੱਕ ਹੁੰਦੇ ਡਾਰ ਡੈਜੀਗਨੇਟਡ ਏਰੀਆ ਰੀਪ੍ਰਜੈਂਟੇਟਿਵ, ਇਹ 'ਚ ਕੀ ਹੋਇਆ ਵੀਰੇ, ਇਹਨਾਂ ਨੇ ਜਿਹੜੀ ਫੀਸ ਸੀ ਉਹਦੀ ਡਾਰ ਦੀ, ਉਹ ਫੀਸ ਵਧਾ ਤੀ। ਹੁਣ ਜੇ ਅੰਡਰ 10 ਮਿਲੀਅਨ ਤੁਹਾਡਾ ਟਰਨ ਓਵਰ ਆ ਤਾਂ ਉਹਦੀ 850 ਫੀਸ ਆ,
0: ਓਕੇ,
1: ਅਤੇ ਜੇ ਓਵਰ 10 ਮਿਲੀਅਨ ਤਾਂ ਉਹਦੀ ਹੈਗੀ 1000,
0: ਓਕੇ।
1: ਇਹ ਡਾਮੇ ਦੇ ਵਿੱਚ ਜੇ ਕਿਸੇ ਨੇ ਕੋਈ ਸਪੋਂਸਰ ਕਰਨਾ, ਕੋਈ ਟਰੈਕ ਡਰਾਈਵਰ, ਭੈਣ ਭਰਾ, ਫਰੂਟ ਪੀਕਰ, ਕਾਫੀ ਓਕੂਪੇਸ਼ਨਾਂ ਨੇ ਵੇਟਰ ਵਗੈਰਾ ਜਿਹੜੇ 'ਚ ਐਡ ਕੀਤੇ ਨੇ ਇਹਨਾਂ ਨੇ,
0: ਓਕੇ,
1: ਪਹਿਲਾਂ ਵੀ ਸੀਗੇ, ਤਾਂ ਜਿਹਨੂੰ ਇਨਵਾਈਟ ਆ ਸਕਦਾ,
0: ਪਰ ਓਵਰ ਐਡ ਕਰਕੇ ਨਾਲ ਫੀਸ ਵੀ ਵਧਾਈ ਆ, ਜੀ। ਫੀਸ ਤਾਂ ਚਲੋ ਬਾਕੀ ਸਾਰੀਆਂ ਚੀਜ਼ਾਂ 'ਚ ਵਧਾਈ, ਉਹਦਾ ਤਾਂ ਆਲਰੇਡੀ ਬੜਾ ਰੌਲਾ ਪੈ ਗਿਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ,
1: ਉਹਦਾ ਫੀਸ ਤਾਂ ਸਾਰੇ ਪਾਸੇ ਹਰ ਉਹ। ਮੈਂ ਮੇਰੀ ਅਕਾਊਂਟੈਂਟ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੀ ਵੀ ਏਸਿਕ ਦੀ ਫੀਸਾਂ ਵਧਾਤੀਆਂ,
0: ਹਾਂਜੀ,
1: ਸਾਰੇ ਕਿਤੇ ਹੁਣ ਮਾਈਗ੍ਰੇਸ਼ਨ ਦੇ ਵਿੱਚ ਹਰ ਪਾਸੇ ਫੀਸਾਂ ਵਧਾਤੀਆਂ ਉਹਨਾਂ ਨੇ।
0: ਉਹ ਛੱਡੋ, ਮੈਂ ਕੱਲ੍ਹ ਬੜੇ ਚਿਰਾਂ ਬਾਅਦ ਬ੍ਰੇਕਫਾਸਟ ਕਰਨ ਚਲ ਗਿਆ ਕੈਫੇ, ਸੇਮ ਕੈਫੇ ਪਹਿਲਾਂ ਵੀ ਚਲੋ ਗਏ ਹਾਂ, ਫਰੀਕੁਐਂਟ ਤਾਂ ਨਹੀਂ ਜਾਈਦਾ ਪਰ ਕਦੀ ਕਿਤੇ ਚੱਲ ਜਾਈਦਾ, ਹੈ ਨਾ, ਕੋਈ ਸਪੈਸ਼ਲ ਓਕੇਜ਼ਨ 'ਤੇ। ਕੱਲ੍ਹ ਵੀ ਕੋਈ ਸਪੈਸ਼ਲ ਓਕੇਜ਼ਨ ਨਹੀਂ, ਉੱਦਾਂ ਹੀ ਚਲੋ ਚੱਲ ਗਏ, ਅਤੇ ਉਹ ਹੀ ਕੈਫੇ ਸੇਮ, ਅਤੇ ਉੱਥੇ ਕਿ 24 ਕਿ 25 ਦੀ ਉਹ ਖਾਈਦੀ ਸੀ, ਉਹ ਕੀ ਉਹਨੂੰ ਕਹਿੰਦੇ
1: ਬ੍ਰੇਕਫਾਸਟ ਬੁਸ਼ੇਟਾ,
0: ਬੁਸ਼ੇਟਾ,
1: ਤੇਰੀ ਗੱਲ ਮੈਂ ਵਿੱਚ ਕੱਟ ਰਿਹਾ, ਤੂੰ ਪਹਿਲਾਂ ਜਾਂਦਾ ਇਕੱਲਾ, ਹੁਣ ਤੂੰ ਨਾਲ ਕਿਸੇ ਗਿਆ ਹੋਇਆ, ਹੁਣ ਜਿਹੜੇ ਪੈਸੇ ਤੂੰ ਲਾ ਰਿਹਾ,
0: ਨਹੀਂ ਨਹੀਂ ਤੁਸੀਂ ਗੱਲ ਕੱਟੀ ਨਹੀਂ, ਤੁਸੀਂ ਫੜ ਲਈ
1: ਗੱਲ, ਤਾਂ ਹੀ ਹੈ ਨਾ, ਹੁਣ ਜਿਹੜੇ ਤੂੰ 2 ਬੰਦੇ ਜਿਹੜੇ ਤੁਸੀਂ ਗਏ ਹੋ ਇਕੱਠੇ, ਹੁਣ ਭਰਜਾਈ ਸਾਡੀ ਨਾਲ ਗਈ, ਫਿਰ ਹੁਣ ਉਹਦਾ ਖਰਚਾ ਤਾਂ ਵਿਚਾਰੇ, ਚੱਲ ਫਿਰ ਕੀ ਹੋ ਗਿਆ, ਹੁਣ ਕਹਿੰਦਾ ਖਰਚਾ ਵੱਧ ਗਿਆ।
0: ਨਹੀਂ ਨਹੀਂ, ਮੈਂ ਉਹ ਦੱਸਣ ਲੱਗਾ ਵਾ ਕਿ ਉਹ 24 ਤੋਂ 30 ਦਾ ਸੀ, ਤੇ ਮੈਂ ਯਾਰ $6 ਵਧਾਤਾ
1: ਵੀਰੇ। ਪਤਾ ਕੀ ਗੱਲ ਆ, ਤੂੰ ਮੇਰੇ ਇਹਦੇ ਇੰਟਰਵਿਊ ਦੇ ਵਿੱਚ ਨਾ, ਤੂੰ ਆਪਣੇ ਵਾਲੇ ਵਿੱਚ ਉਹ ਨਾ ਕਰਨਾ ਕਿ ਭਰਜਾਈ ਨੂੰ ਸੁਨਾਮੇ ਜਾ ਕੇ ਖਰਚਾ ਵੱਧ ਗਿਆ, ਹੈ ਨਾ, ਖਰਚੇ ਘਟਾ, ਇਹ ਕੰਮ ਥੋੜੀ ਕਰਨਾ, ਆਪਣੇ ਦੁੱਖ ਲੱਗ ਗਿਆ,
0: ਕੋਈ ਨੀ ਸੁਣਦਾ, ਤੁਹਾਡੀ ਫੀਸ ਵਧੀਆ, ਸਾਡੇ ਖਰਚੇ ਖਰਚੇ ਨੀ ਆ।
1: ਅਸੀਂ ਮੈਂ ਪਹਿਲਾਂ ਮੈਂ ਇਕੱਲਾ ਗਿਆ ਸੀ ਉਦੋਂ ਘੱਟ ਖਰਚਾ ਦੋ ਜਣ ਗਏ ਫਿਰ ਵੱਧ ਆਇਆ ਵੱਧ ਹੀ ਹੋਊਗਾ ਘੱਟ ਕੇ ਮੈਂ
0: ਇਕੱਲੇ ਦਾ ਵੀ ਵੱਧ ਗਿਆ ਵਾ ਜੀ ਤੇ ਇੱਧਰ ਅੱਗੇ ਚੱਲਦੇ ਕੀ ਅਪਡੇਟਸ ਦੇ
1: ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਆਈ ਹੈ ਇੱਕ ਨਾ ਮੇਰੇ ਕੀ ਸੀਗਾ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਜੋ ਬੰਦਾ 1A1 ਵੀਜ਼ਾ ਪਾਉਂਦਾ 1A1 ਇਜ਼ ਆ ਪੀ ਆਰ ਜਿਹੜੀ 4A1 ਤੋਂ ਬਾਅਦ ਬੰਦੇ ਪਾਉਂਦੇ ਨੇ
0: ਓਕੇ
1: ਹੁਣ ਇਹ 'ਚ ਕੀ ਸੀਗਾ ਕਿਸੇ ਬੰਦੇ ਨੇ 4A1 ਅਪਲਾਈ ਕੀਤਾ ਉਹਦਾ ਗ੍ਰਾਂਟ ਹੋ ਗਿਆ ਉਦੋਂ ਬਾਅਦ 1A1 ਪਾਇਆ ਤਾਂ ਇਹ ਚੀਜ਼ ਕਲੀਅਰ ਨਹੀਂ ਸੀ ਕਿ ਵੀ ਉਹ ਮਾਈਗ੍ਰੇਸ਼ਨ ਪਲਾਨ ਦੇ ਵਿੱਚੋਂ ਕੱਟੇ ਜਾਊਗਾ ਕਿ ਨਹੀਂ ਕੱਟੇ ਜਾਣਗੇ ਉਹ ਪੁਆਇੰਟ ਕਿ ਕਿੰਨੇ ਬੰਦੇ ਆਏ ਨੇ ਹੁਣ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜੇ ਤੁਸੀਂ 4A1 ਹੋਲਡ ਕੀਤਾ ਸੀਗਾ ਤਾਂ 1A1 ਦੇ ਵਿੱਚੋਂ ਕੋਈ ਇਫੈਕਟ ਨਹੀਂ ਪੈਂਦਾ
0: ਓਕੇ
1: ਬਟ ਜੇ ਤੁਸੀਂ ਸਿੱਧਾ ਐਪਲੀਕੈਂਟ ਨੂੰ 1A1 ਅਪਲਾਈ ਕਰਤਾ ਡਿਪੈਂਡੈਂਟ ਤਾਂ 4A1 ਦੇ ਕੋਟੇ ਵਿੱਚੋਂ ਹੀ ਕਾਊਂਟ ਹੋਊਗਾ
0: ਓਕੇ
1: ਹੁਣ ਇਹਦੇ ਵਿੱਚ ਇੱਕ ਚੀਜ਼ ਕਨਫਿਊਜ਼ ਨਾ ਹੋ ਜਾਓ ਕਿ ਨੋਮੀਨੇਸ਼ਨ ਵਾਲੇ ਵਿੱਚੋਂ ਕਨਫਿਊਜ਼ ਨਾ ਹੋ ਜਾਓ ਕਿ ਜੇ ਨੋਮੀਨੇਸ਼ਨ ਆਪਾਂ 800 ਸੀਟਾਂ ਕਹੀਆਂ ਸੀਗੀਆਂ ਤਾਂ ਉਹ ਅਲੱਗ ਚੀਜ਼ਾਂ ਨੇ
0: ਓਕੇ
1: ਉਹ ਹੈਗਾ ਨੋਮੀਨੇਸ਼ਨ ਪ੍ਰੋਗਰਾਮ ਇਹ ਹੈਗਾ ਮਾਈਗ੍ਰੇਸ਼ਨ ਪ੍ਰੋਗਰਾਮ
0: ਦੋਵੇਂ ਵੱਖਰੇ
1: ਚੀਜ਼ਾਂ ਨੇ
0: ਜੀ
1: ਤਾਂ ਜੇ ਕਿਸੇ ਬੰਦੇ ਨੇ ਤਾਂ ਮੋਸਟਲੀ ਯਾਨੀ ਕਿ ਇੰਨਾ ਇਫੈਕਟ ਨਹੀਂ ਪੈਣਾ ਆਪਾਂ ਨੂੰ ਬਟ ਇਹ ਚੀਜ਼ ਕਲੀਅਰ ਕਰਤੀ ਕਿ ਵੀ ਇਹ ਪੁਆਇੰਟ ਉੱਥੋਂ ਕੱਟਿਆ ਜਾਊਗਾ ਨਹੀਂ ਕੱਟਿਆ ਜਾਊਗਾ
0: ਓਕੇ
1: ਜੀ
0: ਜੀ ਬਿਲਕੁਲ ਅਤੇ ਇਹ ਵੀ ਫਿਰ ਕਿਤੇ ਨਾ ਕਿਤੇ ਵਧੀਆ ਚੇਂਜ ਮੰਨ ਸਕਦੇ ਆਪਾਂ
1: ਨਹੀਂ ਕਲੈਰਟੀ ਹੈ ਚੇਂਜ ਕੁਛ ਨਹੀਂ ਹੈਗਾ ਕਿ ਕਲੈਰਟੀ ਕਿ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਨਾ ਤਾਂ ਇਹ ਕਲੀਅਰ ਕਰਤਾ ਇਹਨਾਂ ਨੇ ਜੇ ਕੋਈ ਪਾਰਟਨਰ ਜਾਂ ਨਿਊ ਬੋਰਨ ਐਡ ਕਰਦੇ ਤਾਂ ਕਿੱਥੋਂ ਹੋਊਗਾ ਐਡ ਉਹ
0: ਜੀ ਬਿਲਕੁਲ ਅਤੇ ਅੱਗੇ ਚੱਲਦੇ ਹਾਂ ਸਟੂਡੈਂਟ ਵੀਜ਼ੇ ਦੀ ਕੀ ਰਿਫਿਊਜ਼ ਰੇਟ ਚੱਲ ਰਹੀ ਹੈ
1: ਓਕੇ ਸਟੂਡੈਂਟ ਵੀਜ਼ਾ ਜਿਹੜਾ ਸਟੂਡੈਂਟ ਹੁਣ ਦੇਖੋ ਜਦੋਂ ਵੀ ਇਹਨਾਂ ਡਿਪਾਰਟਮੈਂਟ ਇੱਕ 'ਚ ਗਈ ਕਿ ਸਾਨੂੰ ਸਟੂਡੈਂਟ ਹੋਰ ਨਹੀਂ ਚਾਹੀਦੇ ਜਾਂ ਚਾਹੀਦੇ ਨੇ ਅਲੱਗ ਅਲੱਗ ਸਟੇਟਮੈਂਟ ਦਿੰਦੇ ਨੇ
0: ਜੀ
1: ਜਿਹੜੀ ਵੀ ਸਾਰੀ ਪੋਲਿਟਿਕਸ ਖੇਡੀ ਜਾ ਰਹੀ ਹੈ ਉਹ ਖੇਡੀ ਜਾ ਰਹੀ ਆ ਮਾਈਗ੍ਰੇਸ਼ਨ ਦੇ ਉੱਤੇ
0: ਅੱਛਾ ਜੀ
1: ਅਸੀਂ ਇਮੀਗ੍ਰੈਂਟ ਬੁਲਾਈਏ ਜਾਂ ਨਾ ਬੁਲਾਈਏ ਹੁਣ ਇਹ 'ਚ ਕੀ ਕੀਤਾ ਇਹਨਾਂ ਨੇ ਉੱਤੋਂ ਕਹਿੰਦੇ ਕਿ ਅਸੀਂ ਮਾਈਗ੍ਰੇਸ਼ਨ ਵੀ ਆਰ ਵੈਲਕਮਿੰਗ ਮੋਦੀ ਜੀ ਆਏ ਜਾਂ ਉੱਥੇ ਕੋਈ ਵੀ ਆਇਆ ਨਾ ਸਾਰਿਆਂ ਨੂੰ ਕਿਹਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਦਿੱਕਤ ਵੀ ਵਿਲ ਸਪੋਰਟ ਯੂ ਬਟ ਟੈਕਨੀਕਲੀ ਦੇ ਆਰ ਨੋਟ ਗਰੰਟੀ ਦੀ ਵੀਜ਼ਾਸ
0: ਓਕੇ
1: ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੁਣ ਇਹ ਤੋਂ ਕਿੱਥੋਂ ਪਤਾ ਲੱਗਦਾ ਕਿ ਜਦੋਂ ਕਹਿੰਦੇ ਬੰਦਾ ਕੁਛ ਹੋਰ ਬੋਲ ਰਿਹਾ ਅਤੇ ਡਾਟਾ ਕੁਛ ਹੋਰ ਬੋਲ ਰਿਹਾ
0: ਜੀ
1: ਜੇ ਹੁਣੀ ਅਸੀਂ ਰੀਸੈਂਟਲੀ ਸਵੇਰੇ ਮੈਂ ਚੈੱਕ ਕਰ ਰਿਹਾ ਸੀ ਨੇਪਾਲ ਦਾ ਡਾਟਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਨੇਪਾਲ ਦੇ ਬੰਦਿਆਂ ਨੇ 64% ਰਿਫਿਊਜ਼ਲ ਸੀਗੀ
0: ਸੌ ਚੋਂ ਬੱਲੇ ਬੱਲੇ ਮੈਂ 70-80%
1: ਸੋ ਜੇ ਪਰਸੈਂਟ ਸੋਚ ਹੁੰਦੀ ਹੈ ਹਮੇਸ਼ਾ
0: ਹੈਂ ਮੈਂ ਕੱਲ੍ਹ ਕਿਤੇ ਬੈਠਾ ਯਾਰ ਉਹ ਕਹਿੰਦੇ ਸੀਗਾ ਕਿ 50 ਆ ਪਰ 70 ਚੋਂ
1: ਅੱਛਾ ਪਰ ਜਦੋਂ ਬੰਦਾ ਨੋਰਮਲ ਕਰਤਾ ਉਦੋਂ ਬਾਅਦ ਕੀ ਹੋਇਆ ਹੁਣ ਇਹਦਾ ਮਤਲਬ ਕੀ ਸੀਗਾ ਜਨਵਰੀ ਤੋਂ ਮਈ ਦੇ ਵਿੱਚ 7500 ਦੇ ਵਿੱਚ ਸਿਰਫ 2700 ਵੀਜ਼ਾ ਗ੍ਰਾਂਟ ਹੋਏ ਸੀਗੇ
0: ਓਕੇ
1: ਜਦਕਿ ਜਿਹੜਾ ਹੁਣ ਨਵੇਂ ਵਾਲਾ ਵੈਟ ਦੇ ਵਿੱਚ ਸਿਰਫ 56 ਵੀਜ਼ੇ ਗ੍ਰਾਂਟ ਕੀਤੇ ਨੇ 550 ਚੋਂ
0: ਓਕੇ 10% ਤੇ ਫਿਰ ਹੋਰ ਘੱਟ ਗਈ
1: ਹਾਂ ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀਜ਼ੇ ਪ੍ਰੋਸੈਸ ਹੋ ਰਹੇ ਚਾਹੇ ਔਨਸ਼ੋਰ ਆ ਚਾਹੇ ਆਫਸ਼ੋਰ ਆ
0: ਮਤਲਬ ਫਿਰ ਵੋਕੇਸ਼ਨਲ ਨਹੀਂ ਜਾਣਾ ਚਾਹੀਦਾ
1: ਨੋ ਫਰਮ ਆਫਸ਼ੋਰ
0: ਓਕੇ
1: ਔਨਸ਼ੋਰ ਦੇ ਵਿੱਚ ਵੀ ਵੋਕੇਸ਼ਨਲ ਵੀਜ਼ਾ ਘੱਟ ਗ੍ਰਾਂਟ ਕਰ ਰਹੇ ਨੇ ਹਾਇਰ ਐਜੂਕੇਸ਼ਨ ਜ਼ਿਆਦਾ ਗ੍ਰਾਂਟ ਕਰ ਰਹੇ ਨੇ
0: ਓਕੇ
1: ਹੁਣ ਇੱਕ ਚੀਜ਼ ਦਾ ਮੈਂ ਐਡ ਕਰ ਦੇਣਾ ਇਹ 'ਚ ਇੱਕ ਚੀਜ਼ ਦਾ ਕੀ ਫਾਇਦਾ ਹੋਇਆ ਕਮਿਸ਼ਨ ਬੈਨ ਹੋਇਆ ਹੋਇਆ ਅਪ੍ਰੈਲ ਤੋਂ ਇਹ ਵਧੀਆ ਚੀਜ਼ ਹੋਈ
0: ਓਕੇ
1: ਪਹਿਲਾਂ ਕੀ ਹੁੰਦਾ ਸੀਗਾ ਇਹ ਐਗਜ਼ਾਮਪਲ ਬਨੀ ਮੇਰੇ ਕੋਲ ਆਇਆ ਬਨੀ ਨੇ ਐਡਮਿਸ਼ਨ ਕਿਤੇ ਹੋਰ ਕਰਾਈ ਸੀ ਬਨੀ ਮੇਰੇ ਕੋਲ ਆਇਆ ਮੈਂ ਕਿਹਾ ਯਾਰ ਕਿ ਬਨੀ ਮੈਂ ਤੈਨੂੰ ਐਡਵਾਈਸ ਦੇ ਦਿੰਦਾ ਪਰ ਤੂੰ ਕਾਲਜ 'ਚ ਹੀ ਕਰ ਲਾ
0: ਓਕੇ
1: ਕਿਉਂਕਿ ਮੈਨੂੰ ਕਮਿਸ਼ਨ ਆਉਣਾ ਸੀ ਮੈਨੇ ਇਹ ਨਹੀਂ ਦੇਖਿਆ ਕਿ ਵੀ ਬੰਦੀ ਨੂੰ ਫਾਇਦਾ ਹੋਊ ਕਿ ਨਹੀਂ ਹੋ ਵਿਚਾਰ ਦਾ ਉਹਦਾ ਕੀ ਹੋਊਗਾ ਮੈਨੇ ਆਪਣੇ ਕਮਿਸ਼ਨ ਵਾਸਤੇ ਮੈਂ ਤਾਂ ਕਾਲਜ ਨਹੀਂ ਕਰਦਾ ਬਟ ਹੁਣ ਕਮਿਸ਼ਨ ਬੰਦ ਹੋ ਗਿਆ ਹੁਣ ਜਿਹੜੀ ਜੀ ਬੈਨੀ ਦਾ ਸਭ ਤੋਂ ਪੈਰਾਮਾਊਂਟ ਕੰਸੀਡਰੇਸ਼ਨ ਆਫ ਦੀ ਕਲਾਇੰਟ
0: ਜੀ
1: ਤਾਂ ਅਸੀਂ ਉਹ ਚੀਜ਼ ਚੈੱਕ ਕਰਾਂਗੇ ਕਿਉਂਕਿ ਜੇ ਮੈਨੂੰ ਮੋਨੇਟਰੀ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਮੈਂ ਸਲਾਹ ਦੇ ਰਿਹਾ ਤਾਂ ਇਟ ਮੀਨਸ ਜੇ ਕੁਛ ਸੋਰਸ ਜਾਂ ਕੋਈ ਤੱਥ ਤਾਂ ਹੋਣਗੇ ਠੀਕ ਹੈ ਤਾਂ ਉਹਦੇ ਨਾਲ ਇੱਕ ਚੀਜ਼ ਗੱਲ ਹੋ ਗਈ ਕਿ ਜਿਹੜੇ ਝੋਲਾ ਛਾਪ ਵਾਲੇ ਸੀਗੇ ਬਿਨ ਦੇਖੇ ਜਿਹੜੇ ਟਿਕਟੋਕ ਦੇ ਬਹਿ ਜਾਂਦੇ ਨੇ ਬਿਨਾਂ ਕਿਸੇ ਕੰਮ ਤੋਂ ਜਿਹੜੇ ਹੋਏ ਨਾ ਰਜਿਸਟਰ ਮਾਈਗ੍ਰੇਸ਼ਨ ਏਜੰਟ
0: ਜੀ ਜੀ
1: ਉਹਨਾਂ ਦਾ ਕੰਮ ਬੰਦ ਹੋ ਗਿਆ ਉਹਨਾਂ ਫਾਇਦਾ ਕੀ ਹੋਇਆ ਕਿ ਜਿਹੜੀ ਉਹਨਾਂ ਦੀ ਪੁੱਠੀਆਂ ਸਲਾਹ ਸੀ ਜਿਹਨਾਂ ਨੂੰ ਫਿਕਸ ਕਰਨ ਦੇ ਉੱਤੇ ਸਾਡੇ ਵਰਗੇ ਜਿਹੜੇ ਮਾਈਗ੍ਰੇਸ਼ਨ ਏਜੰਟ ਵਿਚਾਰ ਟੂ ਕਲਾਇੰਟ ਹੈ ਨਾ ਅਸੀਂ ਪੈਸੇ ਅਸੀਂ ਚਾਰਜ ਕਰਦੇ ਸੀਗੇ ਉਹ ਚੀਜ਼ ਦਾ ਸਾਡੇ ਕਲਾਇੰਟਾਂ ਨੂੰ ਫਾਇਦਾ ਹੋਜੂਗਾ ਕਿ ਵੀ ਗਲਤ ਗਾਈਡੈਂਸ ਮਿਲਣੀ
0: ਬੰਦ ਹੋਜੂਗੀ ਯਾਨੀ ਹੁਣ ਜਿਹੜੀ ਕਲਾਇੰਟ ਐਪਲੀਕੈਂਟ ਪੱਖੀ ਗੱਲ ਹੋਊਗੀ ਨਾ ਕਿ ਆਪਣੇ ਹਿਸਾਬ ਨਾਲ ਤੇ ਵੈਸੇ ਮਤਲਬ ਮੈਂ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਕਮਿਸ਼ਨ ਵਾਲੀ ਉਹ ਮਤਲਬ ਸੱਚੀ ਮਤਲਬ ਉਹਨਾਂ ਵੱਲੋਂ ਤਾਂ ਚਲੋ ਹੋ ਗਿਆ ਬੰਦ ਪਰ ਇਹ ਮਤਲਬ ਓਦਾਂ ਵੀ ਬੰਦ ਹੋ ਗਿਆ ਕਿਉਂਕਿ ਕਈ ਚੀਜ਼ਾਂ ਬੰਦ ਹੋਈਆਂ ਵੀ ਚੱਲੀ ਜਾਂਦੀਆਂ
1: ਦੇਖੋ ਹੁਣ ਇੱਕ ਚੀਜ਼ ਆ ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਸੈਲਿੰਗ ਐਂਡ ਬਾਇੰਗ ਡਰੱਗ ਇਜ਼ ਇਲੀਗਲ ਇਨ ਆਸਟ੍ਰੇਲੀਆ ਠੀਕ ਆ ਤੁਸੀਂ ਕੋਈ ਵੀ ਨਸ਼ਾ ਲੈਂਦੇ ਹੋ ਜਾਂ ਵੇਚਦੇ ਹੋ ਉਹ ਇਲੀਗਲ ਆ ਇੰਡੀਆ 'ਚ ਵੀ ਹੋ ਰਹੀ ਵੀ ਹੈ ਨਾ ਬਟ ਫਿਰ ਵੀ ਲੋਕ ਕਰਦੇ ਨੇ ਉਹਨਾਂ ਨੂੰ ਕੋਨਸੀਕੁਐਂਸ ਪਤਾ ਉਸ ਚੀਜ਼ ਦਾ ਹੁਣ ਜੇ ਕੋਈ ਜੇ ਜਿਹੜੀ ਚੀਜ਼ ਕਮਿਸ਼ਨ 'ਚ ਬਣਦਾ ਹੈ ਇਟਸ ਲਾਈਕ ਅ ਸੈਲਿੰਗ ਔਰ ਬਾਇੰਗ ਡਰੱਗ ਜੇ ਤੁਸੀਂ ਫਿਰ ਵੀ ਕਰ ਰਹੇ ਹੋ ਇਟ ਮੀਨਸ ਯੂ ਆਰ ਪਲੇਇੰਗ ਵਿਦ ਅ ਫਾਇਰ ਤਾਂ ਕੱਲ੍ਹ ਨੂੰ ਤੁਹਾਨੂੰ ਇਸ਼ੂ ਆ ਸਕਦਾ
0: ਓਕੇ
1: ਤਾਂ ਬੈਟਰ ਹੈ ਕਿ ਵੀ ਸੇਫ ਚੱਲੋ
0: ਜੀ
1: ਪੈਸੇ ਕਮਾਉਂਦੇ ਕਿਹੋ ਬਸੇਰ ਨੇ
0: ਅਤੇ ਜੇ ਅੱਗੇ ਆਪਾਂ ਚੱਲੀਏ ਤਾਂ ਇੱਧਰ ਟਿਕਟੋਕ 'ਤੇ ਸਵਾਲ ਨੇ ਆਪਾਂ ਇਹ ਲੈ ਲੈਂਦੇ ਹਾਂ ਸਮਾਂ ਆਪਣੇ ਕੋਲ ਜਿਹੜਾ ਥੋੜ੍ਹਾ ਆਲਰੇਡੀ ਸਮਾਪਤੀ ਵੱਲ ਨੂੰ ਜਾ ਰਿਹਾ ਵਾ ਅਤੇ ਇੱਧਰ ਇਹ ਕਹਿੰਦੇ ਨੇ ਕਿ ਵਿੱਚ ਇਜ਼ ਦਾ ਬੈਸਟ ਸਟੇਟ ਫੋਰ ਈਅਨ ਟੂ ਗੈਟ ਐਨ ਇਨਵਾਈਟ ਇਫ ਦੇ ਹੈਵ ਵਨ ਈਅਰ ਆਫ ਐਕਸਪੀਰੀਅੰਸ
1: ਟਵਿੰਕਲ ਸਟਾਰ ਜੀ ਇਸ ਟਾਈਮ ਸਭ ਤੋਂ ਬੈਸਟ ਹੈਗੀ ਆ ਸਟੇਟ ਵੈਸਟਰਨ ਆਸਟ੍ਰੇਲੀਆ ਪਿਛਲੇ ਦੇ ਮੁਤਾਬਿਕ ਕਿਉਂਕਿ ਈਅਨ ਜੇ ਇੱਕ ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਫੋਰਨ ਮੈਨ ਅਪਲਾਈ ਕਰੋ ਵੈਸਟਰਨ ਆਸਟ੍ਰੇਲੀਆ ਹੀ ਕੱਲ੍ਹ ਸੰਭਾਲ ਰਹੀ ਈਅਨ ਨੂੰ
0: ਓਕੇ
1: ਬਾਕੀ ਈਅਨ ਨੂੰ ਧੋਖੇ ਮਿਲੇ ਨੇ ਸਾਰੇ ਸਟੇਟਾਂ ਤੋਂ ਅਤੇ ਜਿਹੜਾ ਉਸਾਮਾ ਨੂੰ ਮੈਂ ਦੱਸਤਾ ਪਹਿਲਾਂ ਇਹਨਾਂ ਨੂੰ ਜਲਦੀ ਗ੍ਰਾਂਟ ਹੋ ਸਕਦਾ ਭਾਜੀ ਲਾਸਟ ਮੰਥ ਹੀ ਲੋਚ ਕੀਤਾ ਤੇ ਕਦੋਂ ਤੱਕ ਹੋ ਸਕਦਾ 190 ਜਲਦੀ ਹੋਣਗੇ ਤਿੰਨ ਤੋਂ ਛੇ ਮਹੀਨੇ ਮੈਕਸਿਮਮ ਲਾ ਲਓ ਤੁਸੀਂ
0: ਓਕੇ
1: ਦੇ ਵਿਲ ਪ੍ਰੋਸੈਸ ਇਟ ਸੈਕਿੰਡ ਆ ਉਦੋਂ ਬਾਅਦ ਆ ਗਏ ਮਾਈਕ ਐਟ 8 ਸੈਕੰਡਰੀ ਸਕੂਲ ਟੀਚਰ ਚਾਂਸ ਇਨ ਵਿਕਟੋਰੀਆ ਸਰ ਐਟ 70+5 ਪਾਰਟਨਰ ਈਓ ਲੋਜ 189 ਵੈਰੀ ਲੈਸ ਚਾਂਸ ਮੇਰੇ ਹਿਸਾਬ ਨਾਲ 75 ਪੁਆਇੰਟ ਦੇ ਉੱਤੇ ਕਿਉਂਕਿ ਕਾਫੀ ਬੰਦੇ ਹੈਗੇ ਨੇ ਜਿਹੜੇ ਇਹ ਥੋੜ੍ਹੇ ਤੋਂ ਜ਼ਿਆਦਾ ਪੁਆਇੰਟ ਵਾਲੇ ਬੈਠੇ ਨੇ
0: ਪੁਆਇੰਟ ਵਧਾਉਣੇ ਚਾਹੀਦੇ
1: ਯੈਸ ਯੂ ਹੈਵ ਟੂ
0: ਓਕੇ
1: ਆ ਵੀ ਫੋਰ ਯੂ ਸਪੈਸ਼ਲੀ ਔਨ ਲਾਈਵ ਰੇਡੀਓ ਥੈਂਕ ਯੂ ਸੋ ਮਚ ਜੀ
0: ਥੈਂਕ ਯੂ ਜੀ
1: ਇਹ ਕਮਿਊਨਿਟੀ ਵਰਕਰ ਚਾਂਸ ਇਨ ਵਿਕਟੋਰੀਆ ਵਰਕਿੰਗ ਫਰੋਮ 1 ਈਅਰ ਕਮਿਊਨਿਟੀ ਵਰਕਰ ਠੀਕ ਨੇ ਚਾਂਸ ਮੈਨੂੰ ਪੁਆਇੰਟ ਥੋੜ੍ਹੇ ਪਤਾ ਨਹੀਂ ਕਿੰਨੇ ਪੁਆਇੰਟ ਤੁਹਾਡੇ ਅੱਗੇ ਰਮਨਪ੍ਰੀਤ ਸਿੰਘ ਜੀ 186 ਭਾਜੀ ਅੰਡਰ ਲੇਬਰ ਐਗਰੀਮੈਂਟ ਹਾਓ ਲੋਂਗ ਪ੍ਰੋਸੈਸਿੰਗ ਟਾਈਮ 6 ਮੰਥ ਆਲਰੇਡੀ ਆਈ ਹੈਵ ਫਾਈਲ ਜਨਵਰੀ ਭਾਈ ਲੇਬਰ ਐਗਰੀਮੈਂਟ ਥੋੜ੍ਹਾ ਟਾਈਮ ਲੱਗ ਹੀ ਰਿਹਾ ਅੱਜ ਕੱਲ੍ਹ ਇੱਕ ਸਾਲ ਇਹ 6 ਮਹੀਨੇ ਤੋਂ 1 ਸਾਲ ਤਾਂ ਤੁਹਾਨੂੰ 6 ਮਹੀਨੇ ਹੋਏ ਨੇ ਤਾਂ ਮੇਰੇ ਸਾਨੂੰ 3-4
0: ਮਹੀਨੇ ਹੋਰ ਵੇਟ ਕਰ ਲਓ
1: ਥੈਂਕ ਯੂ ਈਸ਼ ਭਾਈ ਤਸਮਾਨੀਆ ਐਸ ਐਮ ਦਾ ਕੀ ਸੀ ਕੁਸ਼ਚਨ ਕਮਿਊਨਿਟੀ ਵਿੱਚ ਤਸਮਾਨੀਆ ਯੈਸ ਤਸਮਾਨੀਆ ਨੋਮੀਨੇਸ਼ਨ ਪ੍ਰੋਗਰਾਮ ਕਰਤਾ ਪਰ ਨਾ ਹਜੇ ਇੱਕ ਚੀਜ਼ ਧਿਆਨ ਰੱਖਿਓ ਜੇ ਹੁਣ ਮੈਂ ਨੋਮੀਨੇਸ਼ਨ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਕਿਹਨੂੰ ਕਿੰਨੀ ਕਿੰਨੀ ਸੀਟਾਂ ਮਿਲੀਆਂ ਨੇ ਹੁਣ ਇਹ ਜਸਟ ਵੇਟ ਕੀ ਉਹਨਾਂ ਦੀ ਰਿਕੁਆਇਰਮੈਂਟ ਹੈ ਕੀ ਨੇ ਤੁਹਾਨੂੰ ਉੱਥੇ ਪਹੁੰਚਣ ਵਾਸਤੇ ਕੀ ਕਰਨਾ ਪਊਗਾ ਉਹ ਦੇ ਕੇ ਫਿਰ ਆਪਾਂ ਚੂਜ਼ ਕਰਾਂਗੇ ਕਿ ਆਪਾਂ ਸ਼ੇਡ ਮੂਵ ਕਰਨੀ ਕਿ ਨਹੀਂ ਕਰਨੀ
0: 80.41
1: ਹੈਰੀ ਭਾਈ ਕਹਿੰਦੇ ਮਾਰਾ ਏਜੰਟ ਵੀ ਗਲਤੀਆਂ ਕਰਦੇ ਨੇ ਮੇਰੀ ਫਾਈਲ ਮੈਂ ਉਦੋਂ ਚੈੱਕ ਕਰੋ ਇੱਕ ਕਰਿਆ ਉਹਨਾਂ ਨੇ ਨੋ ਏਐਫਈ ਨੋ ਪੀਸੀ ਇਜ਼ ਦੇਅਰ ਯੈਸ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀਰੇ ਹਰ ਬੰਦਾ ਗਲਤੀ ਕਰ ਸਕਦਾ ਅਸੀਂ ਵੀ ਪਿੱਛੇ ਪਾਸਟ ਕੀਤੇ ਨੇ ਸ਼ਾਇਦ ਸਾਡੇ ਤੋਂ ਵੀ ਨਾ ਜਾਣਦੇ ਹੋਏ ਸ਼ਾਇਦ ਹੋਈ ਹੋਵੇ ਹੁਣ ਆਪਾਂ ਕੀ ਕਰਨਾ ਮੈਨੇ ਸਾਨੂੰ ਇੱਕ ਵੀਡੀਓ ਪਾਈ ਸੀ ਪਹਿਲਾਂ ਸਾਡੇ ਕਾਫੀ ਲੋਕਾਂ ਨੇ ਸਾਡੇ ਭੈਣ ਭਰਾ ਸਪੋਰਟ ਕਰੀ ਜੇ ਤੁਸੀਂ ਸਾਡਾ ਇੰਟਰਵਿਊ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਕਿਤੇ ਮਰਜ਼ੀ ਤੁਹਾਨੂੰ ਕੀ ਕਰਨਾ ਤੁਸੀਂ ਆਪਣੀ ਫਾਈਲ ਖੁਦ ਇੰਪੋਰਟ ਕਰ ਸਕਦੇ ਹੋ ਜੋ ਤੁਹਾਡੀ ਫਾਈਲ ਲੋਜ ਹੋਈ ਹੈ ਚਾਹੇ ਤੁਸੀਂ ਸਾਡੇ ਕਲਾਇੰਟ ਚਾਹੇ ਕਿਸੇ ਦੇ ਵੀ ਕਲਾਇੰਟ ਹੋ ਸੀ ਤੁਹਾਨੂੰ ਐਕਨੋਲਜਮੈਂਟ ਮਿਲੀ ਹੋਊਗੀ ਜਿਹੜਾ ਵੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆ ਉਹ ਤੁਹਾਡਾ ਸਰਵਿਸ ਐਗਰੀਮੈਂਟ ਸੀ ਓ ਸੀ ਤੁਹਾਨੂੰ ਐਕਨੋਲਜਮੈਂਟ ਈਮੇਲ ਕਰਿਆ ਕਰੇਗਾ ਉਹ
0: ਜੀ
1: ਠੀਕ ਹੈ ਸਾਡੇ ਸਾਰੇ ਕਲਾਇੰਟਾਂ ਨੂੰ ਸਾਨੂੰ ਪਤਾ ਵੀ ਆਰ ਡੂਇੰਗ ਦੈਟ ਥਿੰਗ ਹੁਣ ਆਪਾਂ ਕੀ ਕਰਨਾ ਕਿਉਂ ਹੋਇਆ
0: ਜੀ ਜੀ ਆਲ ਗੁੱਡ ਆਲ ਗੁੱਡ
1: ਅਤੇ ਆਪਾਂ ਕੀ ਕਰਨਾ ਜਦੋਂ ਤੁਹਾਨੂੰ ਐਕਨੋਲਜਮੈਂਟ ਆ ਗਈ ਉਹ 'ਚ ਟੀ ਆਰ ਆਈ ਨੰਬਰ ਹੋਊਗਾ ਪਾਸਪੋਰਟ ਤੁਹਾਡੇ ਕੋਲ ਪਿਆ ਇਮੀਗ੍ਰਾਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਫਾਈਲ ਇੰਪੋਰਟ ਕਰ ਸਕਦੇ ਤੁਸੀਂ ਈਚ ਯੂ ਕੈਨ ਚੈੱਕ ਈਚ ਐਂਡ ਐਵਰੀਥਿੰਗ ਕੀ ਵੀ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ
0: ਜੀ
1: ਕੀ ਵੀ ਕਿਤੇ ਤੁਸੀਂ ਈਮੇਲ ਕੀਤੀ ਆ ਅਤੇ ਉਹ ਡਾਕੂਮੈਂਟ ਮਿਸ ਤਾਂ ਨਹੀਂ ਹੋ ਗਿਆ ਸਾਡੇ ਤੋਂ ਮਿਸ ਹੋ ਗਿਆ ਜਾਂ ਤੁਹਾਡੇ ਤੋਂ ਮਿਸ ਹੋ ਗਿਆ ਤਾਂ ਯੂ ਕੈਨ ਹੈਵ ਅ ਲੁੱਕ ਅਤੇ ਤੁਸੀਂ ਸਾਨੂੰ ਜਾਂ ਆਪਣੇ ਏਜੰਟ ਨੂੰ ਈਮੇਲ ਕਰ ਸਕਦੇ ਭਾਅ ਜੀ ਮੈਂ ਡਾਕੂਮੈਂਟ ਤੁਹਾਨੂੰ ਭੇਜਿਆ ਸੀ ਇਹ ਡਾਕੂਮੈਂਟ ਅਟੈਚ ਕਿਉਂ ਨਹੀਂ ਹੋਇਆ ਅੱਜ ਤੱਕ
0: ਉਹ ਕਿਉਂਕਿ ਮੈਨੂੰ ਲੱਗਦਾ ਜਿਹੜੀ ਪੀ ਸੀ ਸੀ ਅਤੇ ਏ ਐਫ ਪੀ ਜਿਹੜਾ ਇਹਨਾਂ ਦਾ ਕੰਸਰਨ ਹੈ ਉਹ ਆਪਾਂ ਕਈ ਵਾਰੀ ਫਾਈਲ ਸਬਮਿਟ ਕਰਨ ਤੋਂ ਬਾਅਦ 'ਚ ਵੀ ਅਪਡੇਟ ਕਰ ਸਕਦੇ
1: ਵੀਰੇ ਦੇਖ ਇਹ ਬਹੁਤ ਕਾਮਨ ਚੀਜ਼ ਆ ਬੰਨੀ ਵੀਰੇ ਇਹਦਾ ਬਿਲਕੁਲ ਰਾਈਟ ਇਹਦਾ ਕੁਸ਼ਚਨ ਆ ਕੋਈ ਗਲਤ ਚੀਜ਼ ਨਹੀਂ ਹੈਗੀ ਗਲਤੀ ਕੋਈ ਵੀ ਕਰ ਸਕਦਾ ਕਈ ਵਾਰ ਇਹਨੇ ਈਮੇਲ ਕੀਤੀ ਹੋਵੇ ਸ਼ਾਇਦ ਕਨਫਰਮ ਨਾ ਹੋਈ ਹੋਵੇ ਅਸੀਂ ਉਹਦੇ ਵਾਸਤੇ ਕੀ ਕੀਤਾ ਹੋਇਆ ਵਟ ਵੀ ਆਰ ਡੂਇੰਗ ਰਾਈਟ ਨਾਓ ਅਸੀਂ ਜਦੋਂ ਵੀ ਡਰਾਫਟ ਰੈਡੀ ਕਰਦੇ ਹਾਂ ਅਸੀਂ ਕਲਾਇੰਟ ਨੂੰ ਭੇਜਦੇ ਹਾਂ ਕਿ ਬਾਈ ਤੇਰੇ ਆਹ ਡਾਕੂਮੈਂਟ ਨੇ ਅਤੇ ਆਹ ਤੇਰਾ ਡਰਾਫਟ ਆ
0: ਜੀ
1: ਇਨਫੋਰਮੇਸ਼ਨ ਜੋ ਤੁਸੀਂ ਪ੍ਰੋਵਾਈਡ ਕੀਤੀ ਉਹ ਸਹੀ ਹੈ ਜਿਹੜੀ ਜੇ ਕੋਈ ਵੀ ਗਲਤੀ ਰਹਿ ਗਈ ਤਾਂ ਸੈਂਡ ਅਸ ਈਮੇਲ
0: ਬਿਲਕੁਲ
1: ਠੀਕ ਹੈ ਕਿਉਂਕਿ ਅਸੀਂ ਤੁਹਾਡੀ ਇੰਸਟਰਕਸ਼ਨ ਫੋਲੋ ਕਰਨੀਆਂ ਨੇ ਤੁਸੀਂ ਕਹਿ ਦਿਆ ਭਾਅ ਜੀ ਆਹ ਚੀਜ਼ ਰਹਿ ਗਈ ਵੀ ਵਿਲ ਫਿਕਸ ਇਟ ਤੁਸੀਂ ਕਹਿ ਦਿਆ ਭਾਅ ਜੀ ਆਹ ਚੀਜ਼ ਗਲਤ ਆ ਵੀ ਵਿਲ ਰਿਮੂਵ ਇਟ ਹੈ ਨਾ ਤੇ ਡਾਕੂਮੈਂਟ ਵਿੱਚ ਲਿਸਟ ਆ ਜਾਂਦੀ ਆ, ਤਾਂ ਤੁਸੀਂ ਵੀ ਜੇ ਆਪਣੀ ਫਾਈਲ ਇੰਪੋਰਟ ਕਰਕੇ ਤੁਸੀਂ ਵੀ ਖੁਦ ਚੈੱਕ ਕਰ ਸਕਦੇ ਹੋ, ਕਿਉਂਕਿ ਇੱਕ ਕਹਾਵਤ ਆ ਬਾਇਸ ਬੀਵੇਅਰ, ਉਹ ਚੀਜ਼ ਧਿਆਨ ਰੱਖਣੀ ਆ
0: ਜੀ ਬਿਲਕੁਲ।
1: ਤੇ ਇਦੂ ਬਾਅਦ ਚੋਂ ਆਇਆ ਇਹ ਹੈ ਜਿਹਦਾ ਹੋ ਗਿਆ ਰਜਿਸਟਰ ਨਰਸ 190-85 ਪੁਆਇੰਟ ਸਕਿੱਲਡ ਪਾਰਟਨਰ ਕੰਪੀਟੈਂਟ ਇੰਗਲਿਸ਼ ਗੁੱਡ ਐਟ ਇਹ ਸਹਿਜ ਜੀ ਦੇ ਆਰ ਵੈਰੀ ਹਾਈ ਚਾਂਸ ਕਿ ਤੁਹਾਨੂੰ ਇਨਵਾਈਟ ਆ ਜਾਏਗਾ। ਮੇਰਾ ਹੋਇਆ
0: 1, 2, 3, 4, 5 ਜੀ ਕਹਿੰਦੇ ਨੇ 15 ਅਗਸਤ ਨੂੰ ਮੇਰੇ ਆਵਰਸ ਪੂਰੇ ਹੋਣੇ, ਹੋਰ ਜੋਬ ਰੈਡੀ ਪ੍ਰੋਗਰਾਮ ਇਨ ਕਾਰਪੈਂਟਰੀ ਆਫਟਰ 1 ਮੰਥ।
1: ਠੀਕ ਹੈ ਵੀਰੇ,
0: ਗੁੱਡ ਹੈ ਜੀ,
1: 1 ਮਹੀਨੇ ਵਿੱਚ ਆ ਜਾਊਗਾ, ਕੰਗ੍ਰੈਚੁਲੇਸ਼ਨ। ਟੀਆਰ ਅਪਲਾਈ ਹੋ ਰਹੀ ਉਦੋਂ, ਤਾਂ ਉਦੋਂ ਪਹਿਲਾਂ ਆਪਣੀ ਈਓਈ ਅਪਲਾਈ ਕਰ ਦਿਓ। ਹਾਂਜੀ, ਹੁਣ ਇੱਕ ਚੀਜ਼ ਹੋਰ ਆ ਵਧੀਆ, ਹੈਰੀ ਨਾ ਬੜੇ ਸੋਹਣੇ ਕੁਐਸਚਨ ਪੁੱਟ ਕੀਤੇ ਹੈਰੀ ਨੇ ਕਿ ਵੀ ਹੁਣ ਤੁਸੀਂ ਇੰਪੋਰਟ ਕਰ ਲਈ ਫਾਈਲ, ਹੁਣ ਇੰਪੋਰਟ ਦਾ ਮਤਲਬ ਯੂ ਕੈਨ ਅਟੈਚ ਇਟ ਐਜ਼ ਵੈਲ, ਬਟ ਇਹ ਨਾ ਕਰਿਓ ਕਿਉਂਕਿ ਜੇ ਤੁਸੀਂ ਫਾਈਲ ਇੰਪੋਰਟ ਕਰ ਲਈ, ਹੁਣ 1 ਜੁਲਾਈ ਤੋਂ ਕੀ ਡਿਪਾਰਟਮੈਂਟ ਨੇ ਕੀ ਕੀਤਾ, ਪਹਿਲਾਂ ਅਨਲਿਮਿਟਡ ਟਾਈਮ ਇੰਪੋਰਟ ਕਰ ਸਕਦੀ ਫਾਈਲ, ਹੁਣ ਸਿਰਫ 3 ਵਾਰੀ ਹੋ ਸਕਦੀ ਆ।
0: ਓਕੇ,
1: ਬਹੁਤ ਵਧੀਆ ਗੱਲ ਹੈ, ਕਿਉਂਕਿ ਤੁਸੀਂ ਕਿਸੇ ਨੂੰ ਵੀ ਇੱਕ ਨੰਬਰ ਦਿਖਾ ਦਈਏ ਬੰਦਾ ਇੰਪੋਰਟ ਕਰੀ ਗਿਆ, ਹੁਣ 3 ਵਾਰ ਤੋਂ ਬਾਅਦ ਨਹੀਂ ਹੋ ਸਕਦੀ। ਤੁਸੀਂ ਜੇ ਫਾਈਲ ਤੁਹਾਡੇ ਕਿਸੇ ਉਹ ਨੰਬਰ TI ਨੰਬਰ 'ਤੇ ਪਾਸਪੋਰਟ ਕਿਸੇ ਗਲਤ ਹੱਥਾਂ 'ਚ ਵਗ ਗਿਆ, ਉਹ ਤੁਹਾਡੀ ਫਾਈਲ ਵਿਦਡਰੋਅ ਵੀ ਕਰ ਸਕਦਾ। ਤਾਂ ਜੇ ਕੋਈ ਵੀ ਡਾਕੂਮੈਂਟ ਅਟੈਚ ਕਰਨਾ, ਮੈਂ ਰਿਕਮੈਂਡ ਇਹੀ ਕਰਦਾ, ਡੋਂਟ ਡੂ ਇਟ ਬਾਏ ਯੋਰ ਸੈਲਫ। ਤੁਸੀਂ ਸਾਨੂੰ ਪੈਸੇ ਵੀਰੇ ਇਸੇ ਚੀਜ਼ ਦੇ ਪੇ ਕੀਤੇ ਨੇ ਕਿ ਵੀ ਸਾਡੀ ਪ੍ਰੋਫੈਸ਼ਨਲ ਸਰਵਿਸਿਜ਼ ਹੈ, ਠੀਕ ਹੈ। ਆਪਾਂ ਜੇ ਤੁਹਾਡਾ ਕੋਈ ਬੰਦਾ ਕੋਈ ਫ੍ਰੀ 'ਚ ਵੀਜ਼ਾ ਜੇ ਕੋਈ ਪਾ ਰਿਹਾ ਹੂ ਇਜ਼ ਨੋਟ ਰਜਿਸਟਰ ਮਾਈਗ੍ਰੇਸ਼ਨ ਏਜੰਟ, ਤਾਂ ਵੀਰੇ ਆਪਾਂ ਉਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਲੋਕ ਹਵਾ ਨੂੰ ਵੀ ਗੁਬਾਰੇ 'ਚ ਪਾ ਕੇ ਵੇਚਦੇ ਨੇ, ਤਾਂ ਆਪਾਂ ਫ੍ਰੀ 'ਚ ਕੁਛ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਬੰਦੇ ਤੋਂ ਜੇ ਹੂ ਇਜ਼ ਨੋਟ ਕੁਆਲੀਫਾਈਡ ਇਨਫ, ਠੀਕ ਹੈ। ਹੁਣ ਤੁਹਾਨੂੰ ਕੀ ਕਰਨਾ, ਤੁਸੀਂ ਡਾਕੂਮੈਂਟ ਆਪਣੇ ਏਜੰਟ ਨੂੰ ਈਮੇਲ ਕਰਨੀ ਆ ਕਿ ਭਾਅ ਜੀ ਆਹ ਮੈਂ ਡਾਕੂਮੈਂਟ ਭੇਜਿਆ ਸੀ, ਕੈਨ ਯੂ ਪਲੀਜ਼ ਚੈੱਕ ਐਂਡ ਕਨਫਰਮ ਕਿ ਤੁਸੀਂ ਅਪਲੋਡ ਕਰ ਤੱਕ ਨਹੀਂ ਕੀਤਾ। ਕੋਈ ਵੀ ਹੈ, ਚਾਹੇ ਅਸੀਂ ਜਾਂ ਕੋਈ ਮਰਜ਼ੀ ਹੈ, ਇਹ 'ਚ ਕੋਈ ਦੋ ਰਾਏ, ਕੋਈ ਗਲਤ ਚੀਜ਼ ਨਹੀਂ ਹੈਗੀ
0: ਜੀ,
1: ਅਸੀਂ ਕਨਫਰਮ ਕਰ ਦਾਂਗੇ ਕਿ ਭਾਅ ਜੀ ਮੈਂ ਕਰਤਾ ਜਾਂ ਸੋਰੀ ਐ ਅਪੋਲੋਜਾਈ ਕਿਸੇ ਨਹੀਂ ਹੋਇਆ, ਅਸੀਂ ਹੁਣ ਕਰਤਾ। ਤਾਂ ਇਹ ਜੀ ਧਿਆਨ ਰੱਖਣੀ ਆ, ਤੁਸੀਂ ਅਟੈਚ ਕਰਨਾ, ਮੇਰੇ ਪਰਸਨਲ ਵਿਊ ਮੇਰਾ ਇਹ ਆ।
0: ਨਾਲੇ ਮੈਂ ਵੀ ਇੱਕ ਗੱਲ ਤੁਹਾਡੀ 'ਚ ਐਡ ਕਰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੋਨ ਮੈਸੇਜ ਹੀ ਕਰਦੇ ਰਹਿੰਦੇ ਹਾਂ, ਮੰਨ ਲਓ ਜਿੰਨੇ ਵੀ ਸੋ ਐਂਡ ਸੋ ਤੁਹਾਡੀ ਫਾਈਲ ਕੀਤੀ ਸਬਮਿਟ ਕਿਤੇ ਵੀ, ਪਰ ਉਹਦੇ ਨਾਲ ਕੀ ਹੁੰਦਾ ਕਿ ਅਗਲਾ ਬੰਦਾ ਉਹਨੂੰ ਓਨਾ ਕੁ ਸੀਰੀਅਸ ਲੈਂਦਾ। ਪਰ ਜਦੋਂ ਤੁਸੀਂ ਇੱਕ ਓਫੀਸ਼ੀਅਲ ਈਮੇਲ ਕਰੋਗੇ ਨਾ ਉਹਨੂੰ, ਮੰਨ ਲਓ ਜਿਹੜੀ ਤੁਹਾਨੂੰ ਆਈ ਉਹ 'ਤੇ ਰਿਪਲਾਈ ਕਰ ਦਿਉ ਜਾਂ ਨਵੀਂ ਇੱਕ ਈਮੇਲ ਕਰ ਦਿਉ, ਫਿਰ ਉਹ ਇੱਕ ਓਫੀਸ਼ੀਅਲ ਹੋ ਜਾਂਦੀ ਆ, ਉਹਦੀ ਫਿਰ ਰਿਸਪੋਂਸੀਬਿਲਟੀ ਥੋੜ੍ਹੀ ਵੱਧ ਜਾਂਦੀ ਹੈ ਉਹਦੇ 'ਤੇ ਐਕਸ਼ਨ ਲੈਣ ਦੇ ਲਈ। ਅਤੇ ਸਭ ਤੋਂ ਬੈਸਟ ਤਰੀਕਾ ਵਾ ਕਿ ਉਹਨੂੰ ਈਮੇਲ ਕਰੋ ਜੋ ਵੀ ਆ।
1: ਬਿਲਕੁਲ, ਪਤਾ ਕੀ ਆ, ਦੇਖੋ ਵੀਰੇ, ਇਨਸਾਨ ਗਲਤੀ ਦਾ ਪੁਤਲਾ, ਮੈਂ ਇਹਦੇ ਉੱਤੇ ਕਦੇ ਦੋ ਰਾਏ ਹੈ ਹੀ ਨਹੀਂ ਇਹਦੇ 'ਚ। ਜੇ ਮੈਂ ਕਹਾਂ ਕਿ ਮੈਂ 100% ਮੈਂ ਸਹੀ ਕੀਤਾ, ਸ਼ਾਇਦ ਨਹੀਂ ਨਹੀਂ ਕੀਤਾ ਹੋਣਾ,
0: ਉਹ ਜਾਣੇ ਜਾਣੇ 'ਚ ਗਲਤੀਆਂ ਤਾਂ ਹੋਈ,
1: ਬਿਲਕੁਲ ਹੋ ਸਕਦੀਆਂ ਨੇ ਜੇ ਤੁਹਾਨੂੰ ਪਤਾ ਲੱਗ ਗਿਆ। ਹੁਣ ਬੈਟਰ ਇਹ ਕਿ ਜਦੋਂ ਦੇਖੋ ਮਰੀਜ਼ ਨੂੰ ਆਪਣੀ ਆ ਜਿਹੜੀ ਬਿਮਾਰੀ ਉਹ ਜ਼ਿਆਦਾ ਬਰੀਕੀ ਨਾਲ ਪਤਾ ਹੁੰਦਾ, ਡਾਕਟਰ ਐਕਸਪੀਰੀਅੰਸ ਦੇ ਬੇਸ 'ਤੇ ਦੱਸਦਾ, ਪਰ ਹਰ ਸਿਰ ਦੁਖਣ ਦੀ ਪੈਣ ਰੋਲ ਦਵਾਈ ਨਹੀਂ ਹੈਗੀ, ਉਹਦਾ ਰੀਜ਼ਨ ਕੋਈ ਹੋਰ ਵੀ ਹੋ ਸਕਦਾ
0: ਜੀ।
1: ਬਸ ਤੁਸੀਂ ਡਾਕਟਰ ਕੋਲ ਜਾਣਾ ਕਿ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਹੈ, ਆਹ ਸਿਮਟਮ ਨੇ, ਹੀ ਵਿਲ ਡਿਸਾਈਡ। ਤੁਸੀਂ ਤੁਹਾਡਾ ਜੇ ਤੁਸੀਂ ਪੇ ਕੀਤਾ ਪ੍ਰੋਫੈਸ਼ਨਲ ਸਰਵਿਸ, ਯੂ ਕੈਨ ਆਸਕ ਐਜ਼ ਮੈਨੀ ਕੁਐਸਚਨ ਜਿੰਨੇ ਤੁਹਾਨੂੰ ਹੈਗੇ ਨੇ, ਜੋ ਤੁਹਾਡੇ ਮਨ 'ਚ ਕੋਈ ਵੀ ਤੁਹਾਡੇ ਹੈਗਾ, ਯੂ ਕੈਨ ਆਸਕ ਦੈਮ
0: ਜੀ।
1: ਤਾਂ ਜੇ ਸਾਡੇ ਵਿਊਅਰ ਨੇ, ਚਾਹੇ ਟਿਕਟੋਕ 'ਤੇ, ਚਾਹੇ ਸਾਨੂੰ ਲਿਸਨਰ ਨੇ ਸਾਡੇ ਰੇਡੀਓ 'ਤੇ, ਤੁਹਾਡਾ ਕੋਈ ਵੀ ਏਜੰਟ ਆ, ਸਾਰੇ ਏਜੰਟ ਚੰਗੇ ਨੇ, ਕੋਈ ਮਾੜਾ ਨਹੀਂ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨੇ
0: ਜੀ,
1: ਠੀਕ ਹੈ। ਮੇਕ ਸ਼ੋਰ ਕਰੋ ਕਿ ਆਪਣੀ ਫਾਈਲ ਇੰਪੋਰਟ ਕਰਕੇ ਆਪਦੇ ਕੋਲ ਰੱਖ ਲਓ ਇੱਕ ਵਾਰੀ, ਜਸਟ ਟੂ ਹੈਵ ਅ ਲੁੱਕ ਕਿ ਵੀ ਕਦੋਂ ਕੀ ਹੋਇਆ। ਸੈਕਿੰਡ ਚੀਜ਼, ਖੁਦ ਵਕੀਲ ਨਾ ਬਣੋ।
0: ਹਾਂ, ਇਹ ਵੀ ਜ਼ਰੂਰੀ ਹੈ।
1: ਕੱਲ੍ਹ ਨੂੰ ਕਿਤੇ ਕਹਿਤਾ ਲੈ ਵੀ ਆ ਏ ਐਫ ਪੀ, ਜਿਵੇਂ ਹੈਰੀ ਨੇ ਕਹਿਤਾ ਭਾਜੀ ਏ ਐਫ ਪੀ ਨਹੀਂ ਹੈਗਾ, ਬੰਦੀ ਕੋਲ ਵਗ ਗਿਆ, ਬੰਦੀ ਕਹਿੰਦਾ ਲੈ ਵੀ ਤੇਰਾ ਐਫ ਪੀ ਮੈਂ ਕਰ ਦਿੰਦਾ, ਉਹਨੇ ਏ ਐਫ ਪੀ ਗਲਤ ਆਪ ਅਪਲੋਡ ਕਰਤਾ, ਤਾਂ ਉਹ 'ਚ ਏਜੰਟ
0: ਜਾਂ ਹੋ ਸਕਦਾ ਮੈਂ ਅਪਲੋਡ ਕਰਨ ਲੱਗਿਆ ਦੂਜਾ ਕੋਈ ਹੋਰ ਡਿਲੀਟ ਕਰਦਾ,
1: ਨਹੀਂ ਡਿਲੀਟ
0: ਨਹੀਂ ਹੁੰਦਾ,
1: ਡਿਲੀਟ ਨਹੀਂ ਹੁੰਦਾ।
0: ਮੰਨ ਲਓ ਜਾਂ ਕਿਸੇ ਵੇਲੇ ਸੈਕਸ਼ਨ ਹੀ ਗਲਤ 'ਚ ਅਪਲੋਡ ਹੋ ਜਾਂਦਾ, ਪਤਾ ਹੀ ਨਹੀਂ ਕਿੱਥੇ ਕਰਨਾ, ਕੋਈ ਰਾਈਟ ਪਲੇਸ 'ਤੇ ਅਪਡੇਟ ਹੀ ਨਹੀਂ ਹੁੰਦਾ ਜੀ। ਬਿਲਕੁਲ, ਆਪਾਂ ਲਈਏ ਫਿਰ ਇਜਾਜ਼ਤ
1: ਬਿਲਕੁਲ
0: ਕੁਐਸਚਨ ਦੀ
1: ਤੇ ਠੀਕ ਹੈ ਜੀ, ਧੰਨਵਾਦ ਬੰਨੀ ਸਾਹਿਬ
0: ਜੀ, ਧੰਨਵਾਦ ਸਾਡਾ, ਤੁਸੀਂ ਟਾਈਮ ਕੱਢਿਆ ਆਪਣੇ ਬਿਜ਼ੀ ਸਕੈਡਿਊਲ 'ਚੋਂ, ਅਤੇ ਬਾਕੀ ਤੁਸੀਂ ਵੀ ਜਿਹੜਾ ਜਿਹੜੀ ਲਾਈਨ 'ਚ ਲੱਗੇ ਉਹ ਲੱਗੇ ਰਹੋ, ਹਿੰਮਤ ਨਹੀਂ ਛੱਡਣੀ। ਬਾਕੀ ਅਰੁਣ ਜੀ ਜੇ ਕੋਈ ਐਡਵਾਈਸ ਦੇਣਾ ਚਾਹੁੰਦੇ ਤੁਹਾਨੂੰ ਪਲੀਜ਼।
1: ਬਿਲਕੁਲ, ਮੇਰੀ ਤਾਂ ਇਹੀ ਐਡਵਾਈਸ ਆ ਕਿ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ, ਉਹਦੇ ਵਿੱਚ ਲੱਗੇ ਰਹੋ,
0: ਜਿਹੜੀ
1: ਤੁਸੀਂ ਪੜ੍ਹਾਈ ਕੀਤੀ ਆ, ਕਿਸੇ ਨੂੰ ਦੇਖ ਕੇ, ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਰੋਟੀ ਨਹੀਂ ਢਾਈ ਦੀ। ਇਹ ਐਗਜ਼ਾਮਪਲ ਮੇਰੇ ਮਦਰ ਕਾਫੀ ਟਾਈਮ ਯੂਜ਼ ਕਰਦੇ ਨੇ। ਇਹੀ ਜਿਹਾ ਕਿ ਆਪਾਂ ਦੇਖਣਾ ਕਿ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਕਿਉਂਕਿ PR ਬਹੁਤ ਔਖੀ ਮਿਲਦੀ ਆ, ਅਤੇ ਜਦੋਂ ਮਿਲਦੀ ਆ ਤਾਂ ਸੁੱਖ ਤੁਹਾਨੂੰ ਪੂਰੀ ਜ਼ਿੰਦਗੀ ਯਾਦ ਰਹੂਗਾ ਕਿ ਹਾਂ ਵੀ PR ਉਦੋਂ ਉਸ ਦਿਨ ਆਈ ਸੀ
0: ਜੀ।
1: ਮੈਂ ਜਦੋਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਸੀ ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ 8 ਸਾਲ ਹੋਏ ਆਸਟ੍ਰੇਲੀਆ ਆਏ ਨੂੰ, ਅਤੇ ਮੈਂ ਹਰ ਜਦੋਂ ਵੀ ਮੇਰਾ ਐਨੀਵਰਸਰੀ ਹੁੰਦੀ ਤਾਂ ਆਈ ਜਸਟ ਸੈਲੀਬ੍ਰੇਟ ਦੈਟ ਵਨ।
0: ਓ ਨਾਈਸ।
1: ਕਿ ਵੀ ਆਪਾਂ ਮੇਰੇ ਯਾਨੀ 8 ਸਾਲ ਅਗਲੇ ਮਹੀਨੇ ਪੂਰੇ ਹੋਣੇ 11 ਅਗਸਤ ਨੂੰ।
0: ਓਕੇ।
1: ਤਾਂ ਵੀ ਆਰ ਸੋ ਬਲੈਸਡ, ਆਸਟ੍ਰੇਲੀਆ ਸਭ ਕੁਝ ਦਿੱਤਾ ਜੋ ਸੋਚਿਆ ਨਹੀਂ ਸੀ ਉਹ ਵੀ ਮਿਲਿਆ, ਤਾਂ ਬਸ ਇਹੀ ਧਿਆਨ ਰੱਖਿਆ ਉਹਦਾ।
0: ਜੀ ਬਿਲਕੁਲ, ਮੈਨੂੰ ਵੀ ਯਾਦ ਹੈ ਜਦੋਂ ਆਪਾਂ ਪਹਿਲੀ ਵਾਰੀ ਮਿਲੇ, ਪਰ ਇਹ ਆਪਣੀਆਂ ਪਰਸਨਲ ਗੱਲਾਂ ਬਾਅਦ ਚ ਕਰ ਰਹੀ ਹੈ, ਇੱਥੇ ਆਪਾਂ ਸੀ ਬਾਈ ਬਾਈ ਡਾਟਾ ਕਰਦੇ ਹਾਂ। ਜੀ ਬਿਲਕੁਲ, ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜੇ ਇੰਟਰਨੈਟ ਖੋਲੋਗੇ ਆਪਣੇ ਫੋਨ ਦਾ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਅਤੇ ਉਹਦੇ ਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਰੀ ਤੁਹਾਡੇ ਸਾਹਮਣੇ ਆਜੂਗੀ। ਮੈਲਬਰਨ ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਹੈ, ਅਤੇ ਇੱਕ ਹੋਰ ਜਿਹੜਾ ਆਫਿਸ ਇਹਨਾਂ ਨੇ ਫਿਲੀਪੀਨਸ ਖੋਲਤਾ। ਹਾਂਜੀ, ਤੇ ਉੱਥੋਂ ਦਾ ਜੇ ਕੋਈ ਜਾਣਕਾਰ ਤੁਹਾਡਾ ਉੱਥੇ ਰਹਿੰਦਾ ਤੇ ਉਹ ਉੱਥੇ ਜਾ ਕੇ ਵਿਜ਼ਿਟ ਕਰ ਸਕਦਾ ਵਾ। ਬਾਕੀ ਫੋਨ ਨੰਬਰ ਜਿਹੜਾ ਤੁਸੀਂ ਆਨਲਾਈਨ ਜਾ ਕੇ ਲੈ ਸਕਦੇ ਹੋ। ਤੇ ਹੁਣ ਆਪਾਂ ਤੁਹਾਡੇ ਕੋਲ ਜਾਂਚ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਵਰਨ ਜੀ।
1: ਥੈਂਕ ਯੂ ਜੀ।

0: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
11: ਹਾਂਜੀ ਰੇ।

ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ, ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕ ਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਝ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਝ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਗੱਲ ਕਰਦੇ ਹੈਗੇ ਹਾਂ, ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮਨਾ ਤੱਕ ਜਾਂਦਾ, ਜੇਹਲਮ ਤੋਂ ਜਮਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ, ਅਤੇ ਉਸ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸਾਉਣ ਭਾਦੋ ਦੇ ਮਹੀਨਿਆਂ 'ਚ ਹੁੰਦੇ ਨੇ। ਭਾਦੋ ਦੀ ਗੱਲ ਫਿਰ ਅੱਗੇ ਕਿਉਂਕਿ ਹਲੇ ਉਹ ਆਉਣਾ, ਪਰ ਸਾਉਣ ਜਿਹਨੂੰ ਵਸਲ ਦੀ ਰੁੱਤ ਵੀ ਕਹਿ ਲਿਆ ਜਾਂਦਾ ਹੈਗਾ, ਇਹ ਸਾਉਣ ਦੇ ਬਾਰੇ, ਸਾਉਣ ਪੰਜਾਬੀਆਂ ਦੇ ਮੇਰੇ ਖਿਆਲ ਦੇ ਨਾਲ ਸੁਭਾਅ ਦੀ ਤਰਜਮਾਨੀ ਕਰਦਾ ਇੱਕ ਮੇਲਾ, ਇੱਕ ਮੰਥ ਕਿਹਾ ਜਾ ਸਕਦਾ, ਕਿਉਂਕਿ ਸਾਉਣ ਦੇ ਵਿੱਚ ਉਹ ਹਰ ਕੁਛ ਹੈ। ਸਾਉਣ ਦੇ ਵਿੱਚ ਬਾਰਿਸ਼ ਵੀ ਹੈ, ਸਾਉਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ। ਸਾਉਣ ਦੇ ਵਿੱਚ ਉਹ ਭਿੱਜਿਆ ਸਾਉਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ, ਸਾਉਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ। ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ, ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ, ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ। ਫਿਰ ਬਹੁਤ ਸਾਰੇ ਭਰਮ, ਵਹਿਮ, ਮਨੌਤਾਂ ਅਤੇ ਬੜੇ ਸਾਰੇ ਜਿਵੇਂ ਕਹਿ ਦਿੰਦੇ ਹਾਂ ਕਿ ਸਾਉਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ, ਸਾਉਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ, ਸਾਉਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਵਹਿਮ ਭਰਮ ਵੀ ਸਾਉਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ। ਸੋ ਬਹੁਤ ਕੁਝ ਹੈਗਾ ਸਾਉਣ

ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ, ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ, ਤੇ ਇਹਦੇ ਵਿੱਚ ਤੁਸੀਂ ਬਹੁਤ ਕਮਾਲ ਦੀ ਜਿਹੜੀ ਉਹ ਭੂਮਿਕਾ ਬੰਨੀ ਹੈ, ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਵਿੱਚ ਕੀਤੀਆਂ ਨੇ। ਤੇ ਬਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇਹ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ। ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ, ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ, ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ, ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਨਾ ਸ਼ੁਰੂ ਚ ਕਿ ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ, ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ, ਤੇ ਜਿਹੜਾ ਸੋਲਰ ਕੈਲੰਡਰ ਹੈ, ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ, ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਇੱਕ ਵਿਸਾਖ ਤੋਂ, ਇੱਕ ਮਹੀਨੇ ਦੇ ਵਿੱਚ ਵੈਸੇ ਫਰਕ ਹੈ। ਤੇ ਕਿਉਂਕਿ ਸੋਲਰ ਕੈਲੰਡਰ, ਸੋਲਰ ਦੀ ਜਿਹੜੀ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਅਲੱਗ ਅਲੱਗ ਜਿਹੜਾ ਹੈ ਫਰਕ ਹੈ, ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ। ਤੇ ਹੁਣ ਮੈਂ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ, ਪਹਿਲਾਂ ਜੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ, ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ। ਤੇ ਚਲੋ ਇਹ ਆਪਾਂ ਬਹੁਤ ਵਾਰੀ ਪਹਿਲਾਂ ਗੱਲਾਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ। ਹੁਣ ਜਿਸ ਲਿਹਾਜ਼ ਦੇ ਨਾਲ ਜਿਵੇਂ ਅੱਜ ਜਿਹੜਾ ਹੈਗਾ 6 ਅਗਸਤ ਹੈ ਜਿਵੇਂ ਅੱਜ, ਤੇ 6 ਅਗਸਤ ਦੇ ਹਿਸਾਬ ਨਾਲ ਜਿਹੜਾ ਹੈਗਾ, ਵੈਸੇ ਤਾਂ ਜੇ ਆਪਾਂ ਸਾਵਣ ਜਿਹੜਾ ਸੋਲਰ ਦੇ ਸੂਰਜ ਦੀ ਚਾਲ ਵਾਲਾ ਸਿਲੰਡਰ ਕੈਲੰਡਰ, ਜਿਹਨੂੰ ਆਪਾਂ ਜੇ ਹੋਰ ਸੌਖਾ ਪੰਜਾਬੀ ਚ ਕਰਨਾ ਹੋਵੇ, ਜਿਹੜਾ ਸੰਗਰਾਂਦਾਂ ਦੇ ਹਿਸਾਬ ਦੇ ਨਾਲ ਚੱਲ, ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ, ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ। ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚਾਲ ਵਾਲਾ ਸਾਵਣ, ਕਿਉਂਕਿ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ, ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਆ, ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ, ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ 8ਵੀਂ ਹੋਈ ਹੈ, ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ। ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ, ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ, 10 ਦਿਨਾਂ ਤੋਂ ਵੀ ਘੱਟ ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ, ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣੀ ਹੈ। ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਸਟਰੋਂਗ ਪੱਖ ਨੇ ਉਹ 2 ਹੀ ਨੇ, ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ। ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਥ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ, ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ। ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ, ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨੀ ਕਰ ਸਕਦੇ, ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ, ਪਰ ਇਹ ਵੀ ਕਈ ਵਾਰੀ ਚਲੋ ਅਸੀਂ ਜਦੋਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ ਫਿਰ ਸਾਨੂੰ ਇਹ ਲੱਗਦਾ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ, ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਨੇ, ਜਿਹੜਾ ਪੰਜਾਬ ਦਾ ਇਲਾਕਾ ਹੈ, ਜਦੋਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਜਿਹੜੇ ਸਿਵਲਾਈਜੇਸ਼ਨ ਦੇ ਹਿਸਾਬ ਨਾਲ, ਸੱਭਿਆਚਾਰਾਂ ਦੇ ਹਿਸਾਬ ਨਾਲ, ਮਾਨਤਾਵਾਂ ਦੇ ਹਿਸਾਬ ਨਾਲ, ਜਦੋਂ ਲੋਕ ਕਿਸ ਚੀਜ਼ ਨੂੰ ਮੰਨਦੇ ਆ, ਕਿਤੇ ਸੂਰਜ ਨੂੰ ਮੰਨਦੇ ਆ, ਕਿਤੇ ਚੰਦਰਮਾ ਦੀ ਪੂਜਾ, ਕਿਤੇ ਰੁੱਖਾਂ ਦੀ ਪੂਜਾ, ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ, ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ। ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ, ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ, ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ, ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ, ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ, ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ, ਜਦੋਂ ਆਪਾਂ ਇਹਨਾਂ ਨੂੰ ਕਲਚਰਲੀ ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ ਹਾਂ, ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ਡ ਰਿਲੀਜਨ ਨਹੀਂ ਸੀ,

0: ਜਿਵੇਂ ਹੁਣ ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ, ਕਿਉਂਕਿ ਉਹ ਤਾਂ ਆਰਗੇਨਾਈਜ਼ਡ ਸੋਸਾਇਟੀਜ਼ ਨੇ, ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ, ਤੇ ਉਹਦੇ ਚ ਫਿਰ ਬਹੁਤ ਕੁਛ ਸੀ ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ, ਸੱਪਾਂ ਦੀ ਪੂਜਾ, ਨਾਗਾਂ ਦੀ, ਇਹ ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ। ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ, ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ ਤੇ ਉਹ ਮੰਨਿਆ ਜਾਂਦਾ ਬੈਲ ਨੂੰ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ, ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ। ਤੇ ਉਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ, ਜਿਹਦੇ ਜੰਗਲੀ ਜਾਨਵਰ ਨੇ, ਚਲੋ ਬਾਅਦ ਚ ਮੈਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ, ਤੇ ਉਹਨਾਂ ਦਾ ਜਿਹੜਾ ਇੱਕ ਮੀਟਿੰਗ ਸੀਜ਼ਨ ਹੁੰਦਾ, ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ, ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ। ਤੇ ਕਿਉਂਕਿ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ, ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਹੈ ਉਹ ਦੱਬ ਦਿਓ, ਉਹਨੇ ਪੁੰਗਰ ਹੀ ਜਾਣਾ, ਉਹਨੇ ਹਾਰਾ ਹੋ ਹੀ ਜਾਣਾ। ਸੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਹੈ ਸਮਾਜਿਕ ਵਾਧੇ ਦਾ, ਇਹ ਸਾਰੀਆਂ ਗੱਲਾਂ। ਤੇ ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ, ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ, ਤੇ ਅੱਡ ਅੱਡ ਭਗਤਾਂ ਨੇ, ਗੁਰੂਆਂ ਨੇ, ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ, ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੇ ਇੰਪੋਰਟੈਂਸ ਆਦਿ ਕਾਲ ਤੋਂ ਮੈਂ ਸਮਝਦਾ ਕਿ ਉਦੋਂ ਤੋਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ, ਜਦੋਂ ਲੋਕ ਟ੍ਰਾਈਬ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ, ਇਹਨਾਂ ਨੂੰ ਨਾਂ ਦਿੱਤੇ ਗਏ, ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ, ਤੇ ਅਸੀਂ ਕੈਲੰਡਰ ਦਿਨ ਮਹੀਨੇ ਤਿੱਥਾਂ ਉਹ ਤਾਂ ਬਾਅਦ ਦੇ ਵਿੱਚ ਘੜੀਆਂ ਨੇ, ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਂ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ, ਰਿਲੀਜਨ ਵਾਲੇ ਪਾਸੇ, ਹੋਰਨਾਂ ਪਾਸੇ, ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ, ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ, ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ, ਉਹਨਾਂ ਨੂੰ ਭਾਵ ਕਹਿ ਲਓ, ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ, ਤੇ ਉਹ ਹੁਣ ਉਹ ਸਾਰੀਆਂ ਦੀ ਸਾਰੀਆਂ ਇੱਥੇ ਨੇ, ਨੌਰਥ ਇੰਡੀਆ ਦੇ ਵਿੱਚ ਨੇ, ਕੁਛ ਪਹਾੜਾਂ ਦੇ ਵਿੱਚ ਨੇ, ਕੁਛ ਮੈਦਾਨਾਂ ਦੇ ਵਿੱਚ ਨੇ, ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ, ਮਾਂ ਦਾ ਜਿਹੜਾ ਸਤਿਕਾਰ ਸੀ। ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ ਹੈ, ਉਹ ਅਲੱਗ ਅਲੱਗ ਜਿਹੜੀਆਂ ਨੇ ਉਹ ਗੱਲਾਂ ਨੇ, ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਾਤਾ ਦੀ ਪੂਜਾ ਹੋਣੀ, ਕਿਉਂਕਿ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਇਹ ਮੌਕਾ ਆਉਂਦਾ ਇਹ ਨਵਰਾਤਰਿਆਂ ਦਾ। ਸੋ ਇਹ ਵੀ ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ, ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ, ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ, ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ, ਉਹਨਾਂ ਕਾਫੀ ਕੁਛ ਚੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਸ ਸ੍ਰਿਸ਼ਟੀ ਦੇ ਵਿੱਚ, ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ, ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ, ਤੁਹਾਡੀ ਰਹਿਤਲ ਹੈ, ਤੇ ਤੁਹਾਡੇ ਇਹ ਰੁੱਤਾਂ ਨੇ, ਉਹਨਾਂ ਨੂੰ ਬੜਾ ਕਮਾਲ ਦਾ ਲਿਆ। ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਆਪਣੀ ਰਚਨਾ, ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹੀ ਰਚਨਾ ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ, ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ, ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ, ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ, ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ, ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਇਹ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ, ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ, ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ, ਨਾਨਕ ਸਾਵਣ ਜੇ ਵਸੇ ਚੌਂ ਅਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ, ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ। ਤੇ ਇਸੇ ਤਰ੍ਹਾਂ ਇੱਕ ਵਡਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਹੈ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਨਹੀਂ ਦਿੱਤੀ ਜਾਂਦੀ, ਉਹ ਅਲੱਗ ਗੱਲ ਹੈ, ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ, ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ, ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ ਗੁਰੂਆਂ ਨੇ ਇਸ ਕਰਕੇ ਭਾਈ ਗੁਰਦਾਸ ਜੀ ਨੇ, ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ, ਸਾਡੇ ਮਿੱਥ ਦੇ ਵਿੱਚ ਵੀ, ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਹੈ। ਇਹ ਇਸੇ ਕਰਕੇ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਹੈ। ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਇਹਦੀ ਖੈਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਹੈ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਕਿਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ, ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ, ਦੋਵੇਂ ਵਾਇਸ ਵਰਸਾ ਹੈ। ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ, ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ, ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ, ਉਹ ਅਰਥ ਤਾਂ ਉਹ ਇੱਕੋ ਹੀ ਹੈ। ਤੇ ਇਸ ਤੋਂ ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਹੈ, ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ। ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ। ਤੇ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨਹੀਂ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ, ਜਿਹੜੀਆਂ ਵਿਆਹੀਆਂ ਹੋਈਆਂ ਨੇ, ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ, ਉਹ ਸਾਰਾ ਉਹਨਾਂ ਨੂੰ ਪਤਾ। ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਨਾਵਿਆਹੀਆਂ ਔਰਤਾਂ ਨੇ ਜਾਂ ਨਾਵਿਆਹੀਆਂ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ, ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ। ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਹੈ ਜੀਵ ਵਾਸਤੇ, ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਵੀ, ਜਿਵੇਂ ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਤੇ ਉਹ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਾਭੇ ਜਿਨ੍ਹਾਂ ਨੇ ਅੱਗੇ ਉਤਪਤੀ ਕਰਨੀ ਹੈ ਸੋਸਾਇਟੀ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ, ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਹੈ ਭਾਦੋਂ, ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ। ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ, ਕਿਹੜਾ ਮੌਸਮ ਆ, ਉਸ ਮਹੀਨੇ ਦੇ ਨਾਲ ਠੀਕ ਆਉਂਦਾ। ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ। ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ, ਸਾਉਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਕਿਉਂਕਿ ਇੱਕ ਤਾਂ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਪੇਕੇ ਪਰਿਵਾਰ ਨਾਲ ਤੇ ਆਪਸ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ, ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਦਾ ਵੀ ਚਾਅ ਹੁੰਦਾ ਉਹ ਅਲੱਗ ਗੱਲ ਹੈ, ਪਰ ਇੱਕ ਇਹਦਾ ਜਿਹੜਾ ਚਾਅ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ। ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਹੀ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਰੁਣ ਢੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ, ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ, ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗੁਬਾਟ ਕੱਢ ਲੈਂਦੇ ਸੀ, ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ ਇਹ ਸਾਰੀ ਗੱਲ। ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ, ਜੋ ਹੁਣ ਨਹੀਂ ਰਿਹਾ, ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ। ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ, ਤੇ ਤੁਸੀਂ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ, ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ, ਤੇ ਇੱਥੋਂ ਤੱਕ ਵੀ ਇਹ ਕਹਿ ਜਾਂਦਾ। ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ ਆ, ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ, ਭਾਵੇਂ ਪੂੜੇ ਹੋਣ ਭਾਵੇਂ ਖੀਰ ਹੋਵੇ ਗੁਲਗੁਲੇ ਹੋਣ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਤੇ ਫਿਰ ਇੱਕ ਹੋਰ ਜਿਹੜੀ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ, ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ ਕੋਈ ਨਿਯਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ, ਜਿੱਦਾਂ ਤੁਸੀਂ ਵੀ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ, ਇੱਦਾਂ ਦੇ ਡੂਜ਼ ਐਂਡ ਡੋਂਟਸ ਉਦੋਂ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ, ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨੀ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ। ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ, ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ, ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ, ਫਿਰ ਜੇ 100 ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਆ ਕੁਦਰਤੀ ਉਹ ਚ ਕੋਈ ਬੈਕਟੀਰੀਆ ਜਾਂ ਹੋਰ ਇਹ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ, ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ। ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ, ਪਰ ਪਰੰਪਰਾ ਐਵੇਂ ਨੀ ਬਣਦੀ, ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ। ਤੇ ਜਿਹੜਾ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਫਿਰ ਠੀਕ ਰਹਿੰਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ, ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਹਿੱਸੇ ਆਉਂਦੀਆਂ ਨੇ। ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ, ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ, ਤੀਜ ਦੀ ਗੱਲ ਕਰਦੇ ਹਾਂ। ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ, ਸ਼ਹਿਰੀਕਰਨ ਹੋ ਗਿਆ, ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨੌਰਥ ਅਮੈਰੀਕਨ ਕੰਟਰੀ ਦੇ ਵਿੱਚ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ, ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਹੈ ਉਦੋਂ ਤੁਸੀਂ ਮੇਲਾ ਲਾਓ। ਤੇ ਫਿਰ ਕਈ ਵਾਰੀ ਇਹ ਹੁੰਦਾ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ, ਭਾਦੋਂ ਵੀ ਲੰਘ ਜਾਂਦੀ ਹੈ, ਅੱਸੂ ਵੀ ਲੰਘ ਜਾਂਦਾ, ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਸੁਣਨਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ। ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ, ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸਾਉਣ ਚੜ ਗਿਆ, ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਅਜੇ ਹਨੇਰਾ ਪੱਖ ਚੱਲ ਰਿਹਾ, ਇਹਨੂੰ ਹਨੇਰਾ ਪੱਖ ਕਹਿੰਦੇ ਆ। ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ, ਤੇ ਜਿਹਨੂੰ ਸੁਦੀ ਕਹਿੰਦੇ ਆ, ਤੇ ਫਿਰ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ। ਤੇ ਫਿਰ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੇ ਖਤਮ ਹੋ ਜਾਂਦੇ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀ ਰੱਖੀਆਂ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ। ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸਾਉਣ ਮਹੀਨਾ ਵੀ ਖਤਮ ਹੋ ਜਾਂਦਾ, ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ, ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ, ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਉੱਠ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣਗੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ। ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ। ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ, ਚਲੋ ਕੋਈ ਗਿਫਟ ਦਿੰਦਾ ਸੀ, ਕੋਈ ਮਿਠਾਈ ਵੰਡਦੇ ਆ, ਇਹ ਸਾਰੀਆਂ ਗੱਲਾਂ, ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ, ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ। ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ, ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ। ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ ਹੁਣ ਵੀ। ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ, ਖੀਰ ਰੱਖੀ ਹੁੰਦੀ ਹੈ, ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਏਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਨਹੀਂ ਰਹਿੰਦਾ, ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ। ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ। ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ, ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਤੇ ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਭੇ ਹੋਣਾ ਚਾਹੁੰਦੇ ਸੀ, ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ, ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ, ਤੇ ਉਹ ਸਹੁਰੇ ਨਹੀਂ ਸੀ ਜਾ ਕੇ ਰਹਿਣ ਲੱਗਦੀ। ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ, ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ। ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ, ਪਰ ਫਿਲਹਾਲ ਚਲੋ ਤੂੰ ਅਜੇ ਇੱਥੇ ਰਹਿ ਰਹੀ, ਤੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਮਨ ਹੀ ਲਿਆ ਜਾਂਦਾ। ਤੇ ਸੋ ਉਹ ਵੀ ਉਹਦੀ ਜਿਹੜੀ ਇੰਪੋਰਟੈਂਸ ਸੀ, ਹੁਣ ਭਾਵੇਂ ਠੀਕ ਹੈ ਅਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ, ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ, ਤੇ ਉਹ ਇਹ ਉਹਦਾ ਦੂਜਾ ਪੱਖ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ, ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ, ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨੀ ਸੀ, ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ, ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ। ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦਖੋਰ ਤੋਂ ਉਸ ਤੋਂ ਮਿਲਦਾ ਸੀਗਾ, ਤੇ ਉਹ ਬਹੁਤ ਜ਼ਿਆਦਾ ਉਹ ਤੇ ਵਿਆਜ ਪੈਂਦਾ ਸੀ। ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ, ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ, ਕਿਸੇ ਨੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਦਾ ਤਾਂ ਕਿ ਉਹਦੇ ਉਹ ਕੰਮ ਆ ਸਕੇ, ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ। ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ, ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ। ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾਰਾ ਵੀ ਨੀ ਸੀ, ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨੀ ਸੀ, ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ। ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ, ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ। ਤੇ ਹੁਣ ਤਾਂ ਖੈਰ ਇਹ ਬਿਲਕੁਲ ਗੱਲ ਉਲਟ ਹੋ ਗਈ, ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ, ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ, ਉੱਥੋਂ ਇਹਦਾ ਭੇਜ ਦਿਓ, ਉੱਥੋਂ ਇਹਦੇ ਚ ਰੈਫਰ ਕਰਨਾ, ਹੁਣ ਕੋਈ ਉਹਨੂੰ ਪਾਉਂਦਾ ਹੰਡਾਉਂਦਾ ਨੀਗਾ। ਤੇ ਪਰ ਉਹ ਉਸ ਵੇਲੇ ਸੀਗੀ, ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ, ਮੇਰੀ ਮਾਂ ਨੇ ਭੇਜਿਆ, ਜਾਂ ਜੇ ਪੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ। ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿੰਦਾ ਨਾ ਜੀ ਅੱਗੇ ਅੱਗੇ, ਉਸੇ ਗੱਲ ਨੂੰ ਆਪਾਂ ਪੁੱਠਾ ਤਾਂ ਮੋੜ ਨੀ ਸਕਦੇ, ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚੋਂ ਆਈ ਹੈ। ਰੁੱਤਾਂ ਤਾਂ ਬਦਲੀਆਂ ਨੇ ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ, ਰਹਿਤਲ ਬਦਲ ਗਈ, ਤੇ ਹੁਣ ਪੀਂਘਾਂ ਵਾਸਤੇ ਦਰਖਤ ਨੀ ਰਹੇ, ਪਿੱਪਲ ਬੋਹੜ ਨੀ ਰਹੇ, ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ। ਤੇ ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਸਾਰੀਆਂ ਸੋਸਾਇਟੀਆਂ ਰੱਖਦੀਆਂ ਸੀ, ਪੰਜਾਬੀ ਥੋੜੇ ਜਿਹੇ ਐਵੇਂ ਆ ਜਿਹੜੇ ਇਸ ਪੱਖ ਨੂੰ ਸੰਭਾਲ ਕੇ, ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭੱਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ, ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ, ਤੇ ਇਸ ਕਰਕੇ ਇਹਦੇ ਤੇ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
1: ਜੀ। ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ ਸ਼ੁਕਰੀਆ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ, ਜਿਵੇਂ ਭਾਅ ਜੀ ਗੱਲ ਵੀ ਕਰ ਰਹੇ ਸੀਗੇ, ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਜ਼ਮੀਨ ਦੀ ਗੱਲ ਕੀਤੀ ਹੈ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ, ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ, ਅਨਡਿਵਾਈਡਿਡ ਪੰਜਾਬ, ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ, ਉਹ ਸਾਉਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ, ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ। ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ, ਕਿਉਂਕਿ ਮੈਂ ਉਸ ਰੈਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਅ ਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਬੜਾ ਇੰਪੋਰਟੈਂਟ ਹੈ, ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ, ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ, ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ। ਅਤੇ ਇਹੀ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ। ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ। ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਂਦਾ। ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ। ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਵਾਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ। 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ। ਸਾਉਣ ਦੇ ਨਾਲ ਤੁਸੀਂ ਜੋੜ ਲਓ, ਅਗਸਤ ਦੇ ਨਾਲ ਜੋੜ ਲਓ, ਜਿਵੇਂ ਮਰਜ਼ੀ ਜੋੜ ਲਓ। ਵੈਸੇ ਸਾਉਣ ਅਤੇ ਭਾਦੋ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ। 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ। ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ, ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ। ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 70s ਦੇ ਦੌਰ ਦੇ ਵਿੱਚ, ਬੰਦਾ ਬਾਹਰੋਂ ਆਇਆ ਅਤੇ ਇੰਡੀਆ ਵਾਪਸ ਆਉਂਦਾ, ਇੰਡੀਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ, ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ। ਸਾਵਨ ਭਾਦੋਂ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ, ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ, ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ। ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ। ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ, ਚੱਲਦੀਆਂ ਹੀ ਚੱਲਦੀਆਂ ਸੀ। ਚਾਈਨਾ ਟਾਊਨ, ਕਸ਼ਮੀਰ ਕੀ ਕਲੀ, ਐਨ ਈਵਨਿੰਗ ਇਨ ਪੈਰਿਸ, ਕਟੀ ਪਤੰਗ, ਅਮਰ ਪ੍ਰੇਮ, ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ। ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ। ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ, ਕਿਸ਼ੋਰ ਕੁਮਾਰ ਨਹੀਂ ਸੀਗੇ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ, ਲਤਾ ਮੰਗੇਸ਼ਕਰ ਨੇ ਐਡ ਤੋਂ ਗਾਇਆ। ਸੋ ਇੱਕ ਫੀਮੇਲ ਵਰਜ਼ਨ 'ਚ, ਇੱਕ ਮੇਲ ਵਰਜ਼ਨ 'ਚ। ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ, ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ, ਕਹਿੰਦੇ ਮੈਨੂੰ ਗਾਣਾ ਦਿਓ। ਗਾਣਾ ਲਿਆ ਉਹਨਾਂ ਨੇ, ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ। ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ, ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ। ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ, ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ। ਅਤੇ ਉਹ ਗਾਣਾ ਸੀਗਾ ਸਾਵਨ ਭਾਦੋ, ਮੇਰੇ ਨੈਣਾ ਸਾਵਨ ਭਾਦੋ। ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ। ਮੇਰੇ ਖਿਆਲ ਦੇ ਨਾਲ ਭਾਦੋ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ ਮੇਰੀ ਨਹੀਂ ਨੌਲੇਜ 'ਚ ਹੈਗਾ, ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ। ਪਰ ਭਾਦੋ ਦੀ ਗੱਲ ਜਿਹੜੀ ਹੈ ਜਾਂ ਭਾਦੋ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ। ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ। ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? 0472-6174 facebook.com/ਹਾਂਜੀ ਸਿਡਨੀ, info@ਹਾਂਜੀ.com 'ਤੇ ਦੱਸਿਓ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ

0: setting sun like a pearl upon the ocean. Come and feel me, come on, heal me.
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਅਤੇ ਜੇ ਦਿਨ ਮਿਲਿਆ ਹੀ ਆ ਤਾਂ ਫਿਰ ਇਹਨੂੰ ਆਪਾਂ ਹੱਸ ਖੇਡ ਕੇ ਬਿਤਾਈਏ। ਅਤੇ ਸ਼ੁਰੂਆਤ ਆ ਮੁਸਕਰਾਹਟ ਦੇ ਨਾਲ, ਬਿਲਕੁਲ ਇਸੇ ਤਰ੍ਹਾਂ ਚਿਹਰੇ 'ਤੇ ਸਜਾ ਕੇ ਰੱਖਿਓ ਇਸ ਖੁਸ਼ੀ ਨੂੰ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਕਿਸੇ ਪਿੰਡ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ, ਲੰਮਾ ਸਮਾਂ ਬੀਤ ਗਿਆ, ਬੜੇ ਜੱਗ ਕਰਾਏ, ਅਰਦਾਸਾਂ ਕਰਾਈਆਂ, ਜੋ ਕੋਈ ਕਿੱਦਾਂ ਦੱਸਦਾ ਉੱਦਾਂ ਹੀ ਹੋਇਆ, ਪਰ ਮੀਂਹ ਨਾ ਪਵੇ ਚਾਰ ਚੁਫੇਰੇ ਬੁਰੇ ਹਾਲ। ਅਚਾਨਕ ਪਿੰਡ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ। ਕਹਿੰਦੇ ਨੇ ਉਹ ਬੱਚੀ ਜਦੋਂ ਜੰਮੀ ਸੀ ਤੇ ਉਦੋਂ ਬਿਲਕੁਲ ਚੁੱਪ ਚਾਪ, ਪਰ ਜਦੋਂ ਉਹਨੂੰ ਚੁੱਕ ਕੇ ਘਰ ਤੋਂ ਬਾਹਰ ਵਿਹੜੇ ਦੇ ਵਿੱਚ ਲੈ ਕੇ ਆਉਂਦਾ ਗਿਆ ਤੇ ਉਹਨੇ ਉੱਚੀ ਦੇਰੀ ਚੀਕ ਮਾਰ ਕੇ ਰੋਣਾ ਸ਼ੁਰੂ ਕੀਤਾ। ਜਿੱਦਾਂ ਹੀ ਉਹਨੇ ਰੋਣਾ ਸ਼ੁਰੂ ਕੀਤਾ ਮੀਂਹ ਪੈਣਾ ਲੱਗ, ਮੀਂਹ ਵੀ ਇੱਦਾਂ ਦਾ ਪਿਆ, ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ। ਲੋਕ ਬੜੇ ਖੁਸ਼ ਸੀ, ਉਸ ਇਲਾਕੇ ਦੇ ਲੋਕਾਂ ਨੇ, ਉਸ ਪਿੰਡ ਦੇ ਲੋਕਾਂ ਨੇ ਉਸ ਕੁੜੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਸਾਡੇ ਪਿੰਡ ਦੇ ਲਈ ਗੁੱਡ ਲੱਕ ਹੈ, ਸਾਡੇ ਇਲਾਕੇ ਦੇ ਲਈ ਇਹ ਭਾਗਾਂ ਵਾਲੀ ਹੈ। ਚਾਰ ਚੁਫੇਰੇ ਹਰ ਕੋਈ ਉਹਨੂੰ ਪੂਜਣ ਤੱਕ ਜਾਂਦਾ। ਜਦੋਂ ਵੀ ਕਿਸੇ ਦੇ ਨਾਲ ਕੋਈ ਚੰਗਾ ਹੁੰਦਾ, ਉਹਨਾਂ ਨੂੰ ਇੱਦਾਂ ਲੱਗਦਾ ਕਿ ਹੁਣ ਇਸ ਬੱਚੀ ਦਾ ਜਨਮ ਹੋਇਆ ਤਾਂ ਕਰਕੇ ਸਾਡੇ ਨਾਲ ਚੰਗਾ ਹੋ ਰਿਹਾ। ਪਿੰਡ ਦੀਆਂ ਉਸ ਇਲਾਕੇ ਦੀਆਂ ਖੁਸ਼ੀਆਂ ਪਰਤਾਈਆਂ, ਪਰ ਇਹ ਸਾਰਾ ਕੁਛ ਇੱਕ ਬੰਦੇ ਨੂੰ ਨਹੀਂ ਸੀ ਪਸੰਦ ਆਉਂਦਾ। ਉਹ ਸਨ ਉਸ ਪਿੰਡ ਦੇ ਪੰਡਿਤ ਜੀ। ਪਸੰਦ ਇਸ ਕਰਕੇ ਨਹੀਂ ਸੀ ਆਉਂਦਾ ਕਿਉਂਕਿ ਮੀਂਹ ਨਾ ਪੈਣ ਦੇ ਉੱਤੇ ਉਹਨਾਂ ਦੇ ਕੋਲੋਂ ਬੜੇ ਸਾਰੇ ਯੱਗ ਕਰਵਾਏ ਗਏ ਸੀ, ਬੜੇ ਹਵਨ ਕਰਵਾਏ ਗਏ ਸੀ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਨੇ ਲਾਲਚ ਵੱਸ ਕਾਫੀ ਪੈਸੇ ਖਾਧੇ, ਪਰ ਮੀਂਹ ਨਹੀਂ ਸੀ ਪਿਆ। ਲੋਕਾਂ ਦਾ ਵਿਸ਼ਵਾਸ ਟੁੱਟਣ ਲੱਗ ਪਿਆ ਸੀ ਤੇ ਹੁਣ ਉਸ ਪੰਡਿਤ ਜੀ ਨੂੰ ਲੱਗਦਾ ਕਿ ਮੇਰੇ ਵੱਲੋਂ ਸਾਰਾ ਧਿਆਨ ਹਟ ਕੇ ਇਸ ਕੁੜੀ ਦੇ ਵੱਲ ਨੂੰ ਚਲਾ ਗਿਆ। ਸਾਰਿਆਂ ਨੂੰ ਲੱਗਦਾ ਕਿ ਕੁੜੀ ਕਰਮ ਵਾਲੀ ਹੈ, ਪਰ ਮੈਂ ਤਾਂ ਨਹੀਂ ਸੀ ਕਿਹਾ, ਜੋ ਮੈਂ ਕਿਹਾ ਉਹੀ ਸੱਚ ਹੋਣਾ ਚਾਹੀਦਾ। ਕਈ ਵਾਰੀ ਗੁਣੀ ਬੰਦੇ, ਪੜ੍ਹੇ ਲਿਖੇ ਬੰਦੇ ਇਸ ਚੀਜ਼ ਦਾ ਹੰਕਾਰ ਵੀ ਕਰ ਜਾਂਦੇ ਨੇ ਕਿ ਜਿਹਨੂੰ ਆਪਾਂ ਚੰਗਾ ਨਹੀਂ ਕਹਿ ਰਹੇ ਜਾਂ ਅਸੀਂ ਨਹੀਂ ਦੱਸਿਆ ਚੰਗਾ, ਉਹਨੂੰ ਲੋਕਾਂ ਨੇ ਕਿੱਦਾਂ ਮੰਨ ਲਿਆ। ਮਨ ਦੇ ਵਿੱਚ ਨਫ਼ਰਤ ਉਹਨਾਂ ਨੇ ਦਿਨ ਰਾਤ ਪਾਲੀ। ਆਖਿਰਕਾਰ ਇਲਾਕਾ ਉਦਾਂ ਦਾ ਸੀ, ਫਿਰ ਦੁਬਾਰਾ ਤੋਂ ਮੀਂਹ ਦੀ ਲੋੜ ਪੈ ਗਈ। ਹੁਣ ਫੇਰ ਨਹੀਂ ਮੀਂਹ ਪੈ ਰਿਹਾ, ਲੰਮਾ ਸਮਾਂ ਬੀਤ ਗਿਆ, ਮੀਂਹ ਨਹੀਂ ਪੈਂਦਾ। ਪਹਿਲਾਂ ਤਾਂ ਪੰਡਿਤ ਜੀ ਨੇ ਇੰਤਜ਼ਾਰ ਕੀਤਾ, ਉਸ ਤੋਂ ਬਾਅਦ ਜਦੋਂ ਵੇਖਿਆ ਕਿ ਹੁਣ ਗੱਲ ਨਹੀਂ ਬਣਦੀ, ਕੁੜੀ ਨੇ ਵੀ ਆਪਣਾ ਬਥੇਰਾ ਦਮਖਮ ਲਾਇਆ, ਉਹਨੇ ਵੀ ਬਥੇਰੀਆਂ ਰੱਬ ਦੇ ਅੱਗੇ ਮਿੰਨਤਾਂ ਕੀਤੀਆਂ, ਜੇ ਮੈਂ ਭਾਗਾਂ ਵਾਲੀ ਹਾਂ, ਕਰਮਾਂ ਵਾਲੀ ਹਾਂ ਤਾਂ ਮੈਨੂੰ ਕਰਮਾਂ ਵਾਲੀ ਰਹਿਣ ਦੇ, ਪਰ ਜੋ ਕੁਦਰਤ ਨੂੰ ਮਨਜ਼ੂਰ। ਆਖਿਰਕਾਰ ਪੰਡਿਤ ਜੀ ਦੇ ਹੱਥ ਜਦੋਂ ਗੇਮ ਆਈ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਕੁੜੀ ਹੁਣ 14 ਸਾਲ ਤੋਂ ਟੱਪ ਚੁੱਕੀ ਹੈ, ਇਹ ਭਾਗਾਂ ਵਾਲੀ ਸੀ, ਇਹ ਮੈਨੂੰ ਮੇਰੇ ਰੱਬ ਨੇ ਦੱਸਿਆ, ਪਰ ਇਹ ਭਾਗਾਂ ਵਾਲੀ ਸੀ 14 ਸਾਲ ਤੋਂ ਪਹਿਲਾਂ। ਜਦੋਂ ਇਹ 14 ਸਾਲ ਟੱਪੂਗੀ ਤਾਂ ਫਿਰ ਇਹ ਉਨੀ ਹੀ ਮਨਹੂਸ ਹੋਊਗੀ ਜਿੰਨੀ ਇਹ ਪਹਿਲਾਂ ਭਾਗਾਂ ਵਾਲੀ ਸੀ। ਸੋ ਮੇਰੀ ਮੰਨੋ ਤੇ ਇਹਨੂੰ ਇਸ ਪਿੰਡ ਦੇ ਵਿੱਚੋਂ ਕੱਢ ਦਿਓ, ਨਹੀਂ ਤਾਂ ਇਸ ਇਲਾਕੇ ਦਾ, ਇਸ ਪਿੰਡ ਦਾ ਹੁਣ ਓਨਾ ਹੀ ਵੱਧ ਨੁਕਸਾਨ ਹੋਊਗਾ ਜਿੰਨਾ ਤੁਸੀਂ ਮੰਨਦੇ ਸੀ ਫਾਇਦਾ ਹੋ ਰਿਹਾ। ਕਈਆਂ ਦੇ ਮੰਨਣ ਦੇ ਵਿੱਚ ਨਾ ਆਈ ਅਤੇ ਕਈਆਂ ਦੇ ਵਿੱਚ ਆ ਗਈ, ਪਰ ਕਹਿੰਦੇ ਨੇ ਜਦੋਂ ਇੱਕ ਵਾਰੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਪੈ ਜਾਏ
ਤੇ ਫਿਰ ਤੁਸੀਂ ਹਰ ਇੱਕ ਗੱਲ ਉਹਦੇ ਨਾਲ ਜੋੜ ਕੇ ਵੇਖਣੀ ਸ਼ੁਰੂ ਕਰ ਦਿੰਦੇ ਹੋ। ਕਿਤੇ ਕਿਸੇ ਦੀ ਮੱਝ ਗਾਂ ਮਰ ਜੇ, ਉਹਨੂੰ ਲੱਗੇ ਕਿ ਕੁੜੀ ਮਨਹੂਸ ਆ ਤਾਂ ਹੋ ਗਿਆ। ਕਿਤੇ ਕਿਸੇ ਦਾ ਬੱਚਾ ਬਿਮਾਰ ਹੋ ਜੇ, ਕਿਸੇ ਦੀ ਫਸਲ ਨਾ ਚੰਗੀ ਹੋਵੇ, ਉਹਨਾਂ ਨੂੰ ਲੱਗੇ ਕਿ ਹੁਣੇ ਕੁੜੀ ਮਨਹੂਸ ਆ ਤਾਂ ਕਰਕੇ। ਜਿੱਥੇ ਸਾਰਾ ਕੁਛ ਉਸ ਕੁੜੀ ਕਰਕੇ ਚੰਗਾ ਚੰਗਾ ਸੀ, ਉੱਥੇ ਹੁਣ ਸਾਰਾ ਕੁਛ ਉਸ ਕੁੜੀ ਕਰਕੇ ਮਾੜਾ ਮਾੜਾ ਆਉਣਾ ਸ਼ੁਰੂ ਹੋ ਗਿਆ। ਪੰਡਿਤ ਜੀ ਦੀ ਚਾਲ ਕਾਮਯਾਬ ਸੀ। ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਇਸ ਕੁੜੀ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਪੰਡਿਤ ਜੀ ਕਹਿ ਰਹੇ ਸੀ ਹਾਲੇ ਤਾਂ ਕਰੋਪੀ ਆਉਣ ਵਾਲੀ ਹੈ। ਜਿੱਦਾਂ ਜਿੱਦਾਂ ਇਹਦੀ ਉਮਰ ਹੋਰ ਵਧੂਗੀ, ਉੱਦਾਂ ਉੱਦਾਂ ਪਿੰਡ ਦੇ ਉੱਤੇ ਹੋਰ ਜ਼ਿਆਦਾ ਕਹਿਰ ਟੱਠੂਗਾ। ਆਖਿਰਕਾਰ ਪਰਿਵਾਰ ਨੇ ਮਿੰਨਤਾਂ ਕੀਤੀਆਂ, ਪਿੰਡ ਵਾਸੀਆਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਮੇਰੀ ਧੀ ਨੂੰ, ਸਾਡੀ ਧੀ ਨੂੰ ਪਿੰਡ 'ਚੋਂ ਨਾ ਕੱਢਿਆ ਜਾਵੇ, ਇਹ ਕਿੱਥੇ ਜਾਊਗੀ, ਅਸੀਂ ਕਿੱਥੇ ਜਾਵਾਂਗੇ। ਅਤੇ ਪੰਡਿਤ ਜੀ ਨੇ ਕਿਹਾ ਮੈਂ ਇੱਕ ਹੱਲ ਕੱਢਿਆ। ਹੱਲ ਕੀ ਕੱਢਿਆ ਕਿ ਜਿੱਦਾਂ ਇਹ ਜੰਮੀ ਸੀ ਉਸੇ ਤਰ੍ਹਾਂ ਇਹ ਪਿੰਡ ਦੇ ਵਿੱਚ ਵਾਪਸ ਪ੍ਰਵੇਸ਼ ਕਰ ਸਕਦੀ ਹੈ। ਗੱਲ ਬੜੀ ਅਟਪਟੀ ਸੀ। ਪੰਡਿਤ ਜੀ ਕਹਿਣਾ ਇਹ ਚਾਹ ਰਹੇ ਸੀ ਕਿ ਇਸ ਕੁੜੀ ਨੂੰ ਜਾਂ ਤਾਂ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ ਸਦਾ ਦੇ ਲਈ, ਅਤੇ ਜਾਂ ਫਿਰ ਇਸ ਨਗਰ ਦੀ ਜੂਹ ਦੇ ਵਿੱਚੋਂ ਇਹਨੂੰ ਇੱਕ ਵਾਰੀ ਬਾਹਰ ਲੈ ਕੇ ਜਾਇਆ ਜਾਵੇ, ਅਤੇ ਫਿਰ ਉਸੇ ਤਰ੍ਹਾਂ ਵਾਪਸੀ ਹੋਵੇ ਜਿੱਦਾਂ ਇਹ ਜੰਮੀ ਸੀ, ਯਾਨੀ ਕਿ ਜਿੱਦਾਂ ਬੱਚਾ ਜੰਮਦਾ, ਕੋਈ ਤਨ ਅਤੇ ਕੱਪੜਾ ਨਹੀਂ। ਪੰਡਿਤ ਜੀ ਆਪਣੀ ਉਸ ਵੱਜੀ ਠੇਸ ਦੇ ਉੱਤੇ ਅੱਛੀ ਖਾਸੀ ਮਲ ਮਲਾਉਣਾ ਚਾਹੁੰਦੇ ਸੀ। ਕੁਛ ਇੱਕ ਲੋਕਾਂ ਨੇ ਪਿੰਡ 'ਚੋਂ ਵਿਰੋਧ ਕੀਤਾ, ਪਰ ਬਹੁਤੇ ਮੰਨਣ ਦੇ ਉੱਤੇ ਆ ਗਏ। ਪਰ ਜਿਨ੍ਹਾਂ ਦੀ ਧੀ ਸੀ ਉਹਨਾਂ ਨੂੰ ਇਹ ਚੀਜ਼ ਪ੍ਰਵਾਨ ਨਹੀਂ। ਉਹਨਾਂ ਨੇ ਰਾਤੋ ਰਾਤ ਆਪਣੀ ਧੀ ਨੂੰ ਪਿੰਡੋਂ ਭਜਾ ਦਿੱਤਾ, ਦੂਰ ਦਰੇਡੇ ਕਿਤੇ ਆਪਣੇ ਰਿਸ਼ਤੇਦਾਰ ਵੱਲ, ਕਿਉਂਕਿ ਇਹ ਬੇਇੱਜ਼ਤੀ ਸੀ, ਇਹ ਕੋਈ ਇੱਜ਼ਤ ਵਾਲਾ ਕੰਮ ਨਹੀਂ ਸੀ। ਪਰ ਬਹੁਤੇ ਲੋਕ ਲਾਈ ਲੱਗ ਇਹੋ ਹੀ ਸੱਚ ਸਮਝ ਰਹੇ ਸੀ। ਪਿੰਡੋਂ ਦੂਰ ਭੇਜ ਕੇ ਆਪਣੀ ਕੁੜੀ ਦੀ ਉਹਨਾਂ ਨੇ ਜਾਨ ਅਤੇ ਇੱਜ਼ਤ ਬਚਾ ਲਈ। ਪਰ ਹੁਣ ਉਸ ਕੁੜੀ ਨੂੰ ਕੌਣ ਸਮਝਾਵੇ ਕਿ ਉਹ ਮਨਹੂਸ ਨਹੀਂ ਹੈ। ਉਹਦੇ ਮਨ ਦੇ ਵਿੱਚ ਇਹ ਗੱਲ ਬਹਿ ਚੁੱਕੀ ਸੀ ਕਿ ਉਹ ਮਨਹੂਸ ਹੈ, ਕਿਉਂਕਿ ਉਹਨੂੰ ਇੰਨੇ ਲੋਕਾਂ ਨੇ ਇਹ ਗੱਲ ਦੱਸੀ ਸੀ, ਜਿੱਦਾਂ ਉਹਦੇ ਦਿਮਾਗ ਦੇ ਵਿੱਚ ਇਹ ਬੈਠੀ ਸੀ ਕਿ ਉਹ ਕਰਮ ਵਾਲੀ ਹੈ। ਉਹ ਵੀ ਤਾਂ ਲੋਕਾਂ ਨੇ ਕਹਿ ਕੇ ਪਾਈ ਸੀ, ਪਰ ਮਾੜੀ ਗੱਲ ਜ਼ਿਆਦਾ ਅਸਰ ਕਰਦੀ ਹੈ, ਚੰਗੀ ਉਹਨਾਂ ਸਰੂਰ ਨਹੀਂ ਦਿੰਦੀ ਜਿੰਨੀ ਮਾੜਾ ਤੁਹਾਡਾ ਨੁਕਸਾਨ ਕਰ ਜਾਂਦੀ। ਦਿਮਾਗੀ ਤੌਰ ਦੇ ਉੱਤੇ ਕੁੜੀ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ, ਉਹ ਤਾਂ ਆਪਣੇ ਆਪ ਤੋਂ ਵਿਸ਼ਵਾਸ ਜਾਂਦਾ ਰਿਹਾ। ਪਰ ਇਹ ਕੀ ਹੋਇਆ, ਜਿਹੜੇ ਘਰ ਗਈ ਸੀ ਇੱਕ ਦਿਨ ਉਹਨਾਂ ਨੇ ਵੀ ਕਿਹਾ ਤੂੰ ਤਾਂ ਬੜੀ ਕਰਮ ਵਾਲੀ ਹੈ, ਕਿਉਂਕਿ ਉਹਨਾਂ ਦੇ ਘਰ ਬੜੇ ਸਮੇਂ ਬਾਅਦ ਬੱਚਾ ਹੋਇਆ, ਉਹ ਵੀ ਉਹ ਜਿਹੜਾ ਪੁੱਤ ਉਹ ਚਾਹੁੰਦੇ ਸੀ, ਉਹਨਾਂ ਦੇ ਲਈ ਉਹ ਫੇਰ ਕਰਮਾਂ ਵਾਲੀ ਹੋ ਗਈ। ਇਹ ਸਥਿਤੀ ਤਾਂ ਕੁੜੀ ਦੇ ਲਈ ਹੋਰ ਵੀ ਜ਼ਿਆਦਾ ਭੰਬਲ ਭੂਸੇ ਵਾਲੀ ਸੀ। ਹੁਣ ਉਹ ਕੀ ਮੰਨੇ, ਉਹ ਕਰਮਾਂ ਵਾਲੀ ਆ ਕਿ ਮਨਹੂਸ ਆ, ਇਹ ਸਵਾਲ ਉਹਨੂੰ ਦਿਨ ਰਾਤ ਸਤਾਉਂਦਾ ਰਹਿੰਦਾ। ਉਸ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਇੱਕ ਲਾਗੇ ਫਕੀਰ ਨੇ, ਦਿਲ ਦੀਆਂ ਰਮਜ਼ਾਂ ਸਮਝਦੇ ਨੇ, ਇੱਕ ਦਿਨ ਹੌਂਸਲਾ ਕਰਕੇ ਉਸ ਫਕੀਰ ਕੋਲ ਚਲੀ ਗਈ, ਇਹੋ ਹੀ ਸਵਾਲ ਜਾ ਕੇ ਉਹਦੇ ਕੋਲ ਰੱਖਿਆ। ਫਕੀਰ ਜੀ ਮੇਰਾ ਇੱਕ ਹੀ ਸਵਾਲ ਹੈ, ਮੈਨੂੰ ਇਹ ਦੱਸ ਦਿਓ ਕਿ ਮੈਂ ਮਨਹੂਸ ਹਾਂ ਜਾਂ ਮੈਂ ਕਰਮਾਂ ਵਾਲੀ ਹਾਂ। ਫਕੀਰ ਕੁਛ ਨਹੀਂ ਬੋਲਿਆ, ਹੱਸ ਕੇ ਕਹਿਣ ਲੱਗਾ ਮੈਨੂੰ ਤਾਂ ਇੰਨਾ ਪਤਾ ਤੂੰ ਰੱਬ ਦਾ ਜੀ ਹੈ, ਜਿੱਦਾਂ ਦਾ ਮੈਂ ਆਪ ਬੈਠੇ ਉਸੇ ਤਰ੍ਹਾਂ ਤੂੰ ਰੱਬ ਦਾ ਜੀ ਹੈ, ਚੰਗਾ ਜਾਂ ਮਾੜਾ ਕਹਿਣ ਵਾਲਾ ਮੈਂ ਕੌਣ ਹੁੰਦਾ। ਬਾਕੀ ਜੇ ਤੈਨੂੰ ਤੇਰੇ ਸਵਾਲ ਦਾ ਜਵਾਬ ਚਾਹੀਦਾ
ਤਾਂ ਕੱਲ ਤੂੰ ਮੇਰੇ ਨਾਲ ਚੱਲੀ। ਕਹਿੰਦੇ ਨੇ ਅਗਲੇ ਦਿਨ ਫਕੀਰ ਲੈ ਕੇ ਨਗਰ ਦੇ ਵਿੱਚ ਨਿਕਲ ਗਿਆ। ਪਹਿਲੇ ਘਰ ਗਿਆ ਤਾਂ ਕਿਸੇ ਨੇ ਕਿਹਾ, ਫਕੀਰ ਜੀ ਅੱਜ ਲੇਟ ਹੋ ਗਏ ਹੋ, ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਥੋੜ੍ਹਾ ਜਿਹਾ ਹੋਰ ਸਮੇਂ ਸਿਰ ਆ ਜਾ ਕਰੋ, ਮੇਰੇ ਘਰ ਵਾਲੇ ਨੇ ਤੁਹਾਡੇ ਮੱਥੇ ਲੱਗਣਾ ਹੁੰਦਾ। ਜਿੱਦਣ ਉਹ ਤੁਹਾਡੇ ਮੱਥੇ ਲੱਗ ਕੇ ਜਾਂਦਾ ਨਾ, ਬੜੀ ਕਮਾਈ ਹੁੰਦੀ ਹੈ, ਬੜਾ ਸੋਹਣਾ ਦਿਨ ਲੰਘਦਾ ਉਹਦਾ। ਉਹ ਤੁਹਾਡਾ ਇੰਤਜ਼ਾਰ ਕਰ ਕਰਕੇ ਨਿਕਲਿਆ। ਤੁਹਾਨੂੰ ਨਗਰ 'ਚ ਹੋਰ ਕਿਸੇ ਘਰ ਜਾਣ ਦੀ ਲੋੜ ਨਹੀਂ। ਪ੍ਰਸ਼ਾਦਾ ਪਾਣੀ ਆਪਾਂ ਤੁਹਾਨੂੰ ਸ਼ਿਕਾਇਤ ਕਰਾਂਗੇ, ਤੁਸੀਂ ਬਸ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਆ ਜਾ ਕਰੋ, ਤੁਹਾਨੂੰ ਨਹੀਂ ਪਤਾ ਤੁਸੀਂ ਉਹਦੇ ਲਈ ਕਿੰਨੇ ਭਾਗਾਂ ਵਾਲੇ। ਫਕੀਰ ਨਿਕਲ ਕੇ ਦੋ ਚਾਰ ਘਰ ਅੱਗੇ ਗਿਆ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਵਾਪਸ ਉਹਦੇ ਮੂੰਹ 'ਤੇ ਬੰਦ ਕਰਤਾ। ਤੈਨੂੰ ਕਿਹਾ ਸਵੇਰੇ ਸਵੇਰੇ ਨਾ ਆਇਆ ਕਰ, ਸਾਰਾ ਦਿਨ ਖਰਾਬ ਕਰ ਦੇਣਾ, ਸਵੇਰੇ ਸਵੇਰੇ ਆ ਜਾਂਦੇ ਨੇ ਮੰਗਣ। ਜਿੰਨਾ ਨੁਕਸਾਨ ਤੇਰਾ ਮੂੰਹ ਵੇਖ ਕੇ ਹੁੰਦਾ, ਮੇਰਾ ਤਾਂ ਜੀ ਕਰਦਾ ਤੈਨੂੰ ਇਸ ਪਿੰਡ ਦੇ ਲਾਗੇ ਪੰਨੇ ਨਾ ਲੱਗਣ ਦਵਾਂ। ਇਸ ਘਰ 'ਚੋਂ ਫਕੀਰ ਨੂੰ ਕੁਛ ਨਹੀਂ ਮਿਲਿਆ। ਇਸੇ ਤਰ੍ਹਾਂ ਵੱਖ ਵੱਖ ਘਰਾਂ ਦੇ ਵਿੱਚ ਫਕੀਰ ਜਾਂਦਾ ਰਿਹਾ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਸਾਰਾ ਪਿੰਡ ਗਾ ਕੇ ਕੁੜੀ ਨੂੰ ਕੋਲ ਬਾਹ ਕੇ ਕਹਿਣ ਲੱਗਾ, ਧੀਏ ਸ਼ਾਇਦ ਤੈਨੂੰ ਤੇਰਾ ਜਵਾਬ ਮਿਲ ਚੁੱਕਾ ਹੋਊਗਾ। ਅਸਲ ਦੇ ਵਿੱਚ ਕਿਸੇ ਦਾ ਤੁਹਾਡੇ ਲਈ ਚੰਗਾ ਹੋਣਾ ਜਾਂ ਮਾੜਾ ਹੋਣਾ, ਕਿਸੇ ਦਾ ਤੁਹਾਡੇ ਲਈ ਕਰਮ ਵਾਲਾ ਹੋਣਾ ਜਾਂ ਫਿਰ ਮਨਹੂਸ ਹੋਣਾ, ਇਹ ਤਾਂ ਤੁਹਾਡੇ ਮਨ ਦਾ ਵਰਤਾਰਾ। ਇਹ ਤਾਂ ਬੰਦੇ ਦੇ ਅੰਦਰ ਜੋ ਚੱਲ ਰਿਹਾ ਉਹ ਚੀਜ਼ ਤੈਅ ਕਰਦੀ ਹੈ, ਕੋਈ ਬਾਹਰੀ ਵਰਤਾਰਾ ਤੈਅ ਥੋੜ੍ਹੀ ਕਰਦਾ। ਕੋਈ ਦੂਸਰਾ ਵਿਅਕਤੀ ਸਾਡੀ ਜ਼ਿੰਦਗੀ ਦੇ ਉੱਤੇ ਕਿੱਦਾਂ ਪ੍ਰਭਾਵ ਪਾ ਸਕਦਾ। ਅਸਲ ਦੇ ਵਿੱਚ ਉਹ ਸਾਡੇ ਆਪਣੇ ਕਰਮ ਹੁੰਦੇ ਨੇ, ਚੰਗੇ ਜਾਂ ਮਾੜੇ। ਜੇ ਹੁਣ ਕਿਤੇ ਕੋਈ ਗਲਤ ਕਰ ਰਿਹਾ ਤੇ ਉਹਦਾ ਖਮਿਆਜ਼ਾ ਉਹਨੂੰ ਭੁਗਤਣਾ ਪੈਣਾ, ਉਹਦੇ ਨਤੀਜੇ ਉਹਨੂੰ ਗਲਤ ਹੀ ਮਿਲਣੇ ਆ, ਉਹ ਵੱਖਰੀ ਗੱਲ ਹੈ ਕਿ ਉਹਨੇ ਫਿਰ ਦੂਜੇ 'ਤੇ ਸੁੱਟਣ ਦੀ ਕੋਸ਼ਿਸ਼ ਕਰਨੀ ਹੈ। ਜੇ ਕੋਈ ਬੇਈਮਾਨੀ ਕਰ ਰਿਹਾ ਤੇ ਉਹਨੂੰ ਉਹਦਾ ਸਿਲਾ ਜ਼ਰੂਰ ਮਿਲਣਾ, ਪਰ ਇਨਸਾਨ ਆ ਕਿ ਉਹ ਚੀਜ਼ ਆਪਣੇ ਆਪ ਦੇ ਉੱਤੇ ਕਦੀ ਲੈ ਕੇ ਖੁਸ਼ ਹੀ ਨਹੀਂ। ਉਹਨੂੰ ਇਹ ਲੱਗਦਾ ਕਿ ਮੈਂ ਸਭ ਕੁਝ ਠੀਕ ਕਰ ਰਿਹਾ, ਇਹ ਜੋ ਮੇਰੇ ਨਾਲ ਹੋਇਆ ਇਹ ਉਹਦੇ ਕਰਕੇ ਹੋਇਆ ਜਿਹੜਾ ਸਵੇਰੇ ਮੈਨੂੰ ਮਿਲਿਆ ਸੀ, ਜਦਕਿ ਸਵੇਰੇ ਮਿਲੇ ਵਾਲੇ ਨੂੰ ਤਾਂ ਪਤਾ ਹੀ ਨਹੀਂ ਉਹ ਅੱਜ ਕਿਹਨੂੰ ਮਿਲਣ ਜਾ ਰਿਹਾ ਅਤੇ ਜਿਹਨੂੰ ਮਿਲਣ ਜਾ ਰਿਹਾ ਉਹ ਕਿਹੜੇ ਮੂਡ 'ਚ ਬੈਠਾ, ਉਹਦਾ ਅੱਜ ਫਾਇਦਾ ਹੋਇਆ ਬੈਠਾ ਕਿ ਨੁਕਸਾਨ। ਸੋ ਵਰਤਾਰਾ ਤਾਂ ਸਾਰਾ ਇਨਸਾਨ ਦੇ ਅੰਦਰ ਦਾ, ਪਰ ਇਨਸਾਨ ਆ ਕਿ ਆਪਣੇ ਆਪ ਦੇ ਉੱਤੇ ਕੋਈ ਗੱਲ ਲੈਣ ਨੂੰ ਤਿਆਰ ਹੀ ਨਹੀਂ। ਉਹ ਹਮੇਸ਼ਾ ਲੱਭਦਾ ਕਿ ਮੈਂ ਬਾਹਰ ਕਿਹਦੇ ਉੱਤੇ ਥੋਪਾਂ, ਕਿਹਦੇ ਉੱਤੇ ਸੁੱਟਾਂ ਸਾਰੀ ਕਾਜ। ਬਸ ਇਹੋ ਹੀ ਤੇਰੇ ਨਾਲ ਹੋਇਆ, ਜਿੱਥੇ ਜਿੱਥੇ ਜਿਹਦਾ ਜਿਹਦਾ ਫਾਇਦਾ ਦਿਸਦਾ ਉਹ ਤੁਹਾਨੂੰ ਵੇਖ ਕੇ ਅੱਗੇ ਤੋਂ ਗੰਢ ਬੰਨ ਲੈਂਦਾ, ਤੁਸੀਂ ਬੜੇ ਚੰਗੇ ਹੋ। ਜਿਹਦਾ ਨੁਕਸਾਨ ਹੁੰਦਾ ਉਹਦੇ ਲਈ ਤੁਸੀਂ ਮਾੜੇ ਹੋ। ਜੋ ਕੁਛ ਵੀ ਕਰ ਰਿਹਾ, ਜੋ ਵੀ ਕਹਾਣੀਆਂ ਬਣਾ ਰਿਹਾ, ਜੋ ਵੀ ਬੁਣਤੀਆਂ ਬੁਣ ਰਿਹਾ, ਉਹ ਇਨਸਾਨ ਆਪ ਬੁਣ ਰਿਹਾ। ਜਿਹੜਾ ਮਿਲਿਆ ਉਹਦਾ ਕੀ ਦੋਸ਼, ਹੁਣ ਤੂੰ ਅੱਜ ਵੇਖ ਹੀ ਲਿਆ। ਮੈਂ ਤਾਂ ਉਹੀ ਰੱਬ ਦਾ ਜੀ ਹਾਂ ਜਿਹੜਾ ਇੱਕ ਘਰ ਜਾਂਦਾ, ਉਹੀ ਮੈਂ ਦੂਸਰੇ ਘਰ ਜਾਂਦਾ ਅਤੇ ਉਹੀ ਮੈਂ ਸਾਰੇ ਨਗਰ 'ਚ। ਹੁਣ ਮੈਂ ਕਿਸੇ ਦੇ ਲਈ ਚੰਗਾ ਹਾਂ ਅਤੇ ਕਿਸੇ ਦੇ ਲਈ ਬੁਰਾ। ਜੇ ਮੇਰੇ ਕਰਕੇ ਹੋਵੇ ਫਿਰ ਮੈਂ ਸਾਰਿਆਂ ਲਈ ਚੰਗਾ ਹੋਵਾਂ ਅਤੇ ਜਾਂ ਫਿਰ ਸਾਰਿਆਂ ਲਈ ਬੁਰਾ। ਅਤੇ ਜੇ ਮੈਂ ਹਰ ਇੱਕ ਦੇ ਲਈ ਅਲੱਗ ਅਲੱਗ ਹਾਂ, ਇਹਦਾ ਮਤਲਬ ਕਿ ਇਹਦੇ 'ਚ ਮੇਰਾ ਕੋਈ ਲੈਣ ਦੇਣ ਨਹੀਂ। ਇਹ ਉਹਨਾਂ ਦੇ ਮਨ ਦੀ ਦਸ਼ਾ।
ਤੇ ਕਿਸੇ ਇੱਕ ਦੇ ਨਾਲ ਨਹੀਂ, ਇਹ ਸਾਡੇ ਸਾਰਿਆਂ ਦੇ ਨਾਲ ਹੁੰਦਾ। ਸਾਡੇ ਸਾਰਿਆਂ ਦੇ ਲਈ ਆਪਾਂ ਬੜੇ ਲੋਕ ਮਨਹੂਸ ਕਰਕੇ ਸਾਈਡ 'ਤੇ ਰੱਖੇ ਨੇ, ਬੜੇ ਆਪਾਂ ਕਰਮ ਵਾਲੇ ਕਰਕੇ ਸਾਈਡ 'ਤੇ ਰੱਖੇ ਨੇ, ਪਰ ਕਦੀ ਆਪਾਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮਨਹੂਸ ਕਹਿ ਕੇ ਆਪਾਂ ਇੱਕ ਪਾਸੇ ਕੀਤਾ, ਕੀ ਉਹਦਾ ਪਰਿਵਾਰ ਨਹੀਂ? ਜੇ ਉਹਦਾ ਪਰਿਵਾਰ ਹੈ ਤਾਂ ਕੀ ਉਹਦਾ ਮਨਹੂਸ ਪੁਣਾ ਉਹਦੇ ਪਰਿਵਾਰ 'ਚ ਨਹੀਂ ਹੋਊਗਾ? ਉਹ ਤਾਂ ਬੜੇ ਪਰਿਵਾਰ ਦੇ ਵਿੱਚ, ਉਹ ਤਾਂ ਬੜੇ ਪਿਆਰ ਦੇ ਨਾਲ ਉਹਨੂੰ ਗੱਲ ਨਾਲ ਲਾਉਂਦੇ ਆ, ਉਹਨਾਂ ਦੇ ਲਈ ਤਾਂ ਉਹ ਚਾਹੁੰਦੇ ਆ, ਉਹਨਾਂ ਦੇ ਲਈ ਤਾਂ ਉਹ ਹਮੇਸ਼ਾ ਚੰਗਾ ਕਰਮ ਵਾਲਾ। ਇਸ ਕਰਕੇ ਆਪਾਂ ਮੰਨ ਕੇ ਚੱਲੀਏ ਕਿ ਜਦੋਂ ਤੁਹਾਨੂੰ ਬਾਹਰ ਕੋਈ ਚੀਜ਼ ਭੈੜੀ ਜਾਂ ਚੰਗੀ ਨਜ਼ਰ ਆਉਂਦੀ ਹੈ, ਉਹ ਤੁਹਾਡੇ ਮਨ ਦੀ ਅਵਸਥਾ, ਲੋੜ ਹੈ ਆਪਣੇ ਆਪ ਦੇ ਉੱਤੇ ਕੰਮ ਕਰਨ ਦੀ, ਲੋੜ ਹੈ ਆਪਣੇ ਆਪ ਦੇ ਵਿੱਚੋਂ ਗਲਤੀਆਂ ਲੱਭਣ ਦੀ, ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ। ਜਿੰਨਾ ਚਿਰ ਆਪਾਂ ਬਾਹਰ ਲੱਭਦੇ ਰਵਾਂਗੇ, ਉਹਨਾਂ ਚਿਰ ਤੱਕ ਇਸ ਸਮੱਸਿਆ ਦਾ ਹੱਲ ਵੀ ਕੋਈ ਨਹੀਂ। ਹੌਲੀ ਹੌਲੀ ਫਿਰ ਆਪਾਂ ਇਹਨਾਂ ਸਾਰੇ ਹੋ ਰਹੇ ਸਾਡੇ ਨਾਲ ਗਲਤ ਵਰਤਾਰਿਆਂ ਦਾ ਕਿਸੇ ਦੂਸਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਆਪ ਨੂੰ ਸਾਫ਼ ਹੀ ਬਾਹਰ ਕੱਢ ਲੈਂਦੇ ਹਾਂ। ਅਤੇ ਜਿੰਨਾ ਚਿਰ ਤੱਕ ਆਪਾਂ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਹੀਂ ਕਰ ਪਾਵਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਾ ਕਰ ਪਾਏ, ਤਾਂ ਫਿਰ ਸਾਰੀ ਉਮਰ ਦੂਸਰਿਆਂ ਨੂੰ ਦੋਸ਼ ਦਿੰਦੇ ਹਾਂ, ਕੱਢਣ ਵਾਲੀ ਗੱਲ ਹੈ। ਅਤੇ ਜਦੋਂ ਆਪਾਂ ਇੱਦਾਂ ਦਾ ਜੀਵਨ ਬਣਾ ਲੈਂਦੇ ਹਾਂ, ਫਿਰ ਉਸ ਜੀਵਨ ਦੇ ਵਿੱਚ ਦੁੱਖ ਹੁੰਦਾ, ਉਸ ਜੀਵਨ ਦੇ ਵਿੱਚ ਖਿੱਝ ਹੁੰਦੀ ਹੈ, ਉਸ ਜੀਵਨ ਦੇ ਵਿੱਚ ਬੇਈਮਾਨੀ ਹੁੰਦੀ ਹੈ, ਉਸ ਜੀਵਨ ਦੇ ਵਿੱਚ ਅੱਗੇ ਵਧਣ ਦੇ ਰਾਹ ਜਾਂ ਤਾਂ ਹੁੰਦੇ ਨਹੀਂ ਅਤੇ ਜਾਂ ਫਿਰ ਬਹੁਤ ਸੀਮਤ ਹੁੰਦੇ ਨੇ। ਜੇ ਖੁੱਲ੍ਹ ਕੇ ਅਸਮਾਨਾਂ ਦੇ ਵਿੱਚ ਉੱਡਣਾ, ਜੇ ਆਪਣਾ ਆਪਣੀ ਮਰਜ਼ੀ ਦੀ ਪਰਵਾਜ਼ ਲਾਉਣੀ ਹੈ, ਖੁੱਲ੍ਹ ਕੇ ਤਰੱਕੀਆਂ ਕਰਨੀਆਂ, ਖੁਸ਼ ਰਹਿਣਾ, ਤਾਂ ਫਿਰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@vyimmigration.com.au
5: ਯਾਦ ਰੱਖੋ 9077-9733
4: VY Immigration and Education Consultant
5: ਹਰ ਕਦਮ ਤੁਹਾਡੇ ਨਾਲ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਉਸਤਾਦ ਜੀ ਕਰੀ ਜਾਊਗਾ ਅੱਗੇ ਵੀ ਕੁਝ ਬੋਲੇਗਾ
1: ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ
0: ਕਿਹੜੇ ਕਿਹੜੇ ਸੀ ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499 2545 ਤੇ ਹਾਂਜੀ

0: ਮੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਹਾਂਜੀ।

बाहर से कोई अंदर ना आ सके, अंदर से कोई बाहर ना जा सके।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਈ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਈ ਜੇ ਲਾਇ ਰਹਾਂ ਲਿਵਤਾਰ, ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ, ਹੁਕਮ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ

ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਇਹ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਥ।

ਜਿੱਥੇ ਘਾਟ ਕੜੀ ਹੈ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਜਿੱਥੇ ਕੜੀਏ ਸੁਰਤ ਮਤ ਮਨ ਬੁੱਧ, ਜਿੱਥੇ ਕੜੀਏ ਸੁਰਾਂ ਸਿਧਾਂ ਕੀ ਸੁਧ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਤਗੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੁਬ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਭਾ ਦੁਰੰਦ ਦੁਬਾ ਸੁਸਾਜ ਸਨਹ ਦੁਰਜਾਨ।

ਖੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ, ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਮੇਰੇ ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਈ, ਕਦਮ ਬ ਕਦਮ ਗੁਰ ਸ਼ਬਦ ਵੱਲ ਚੱਲਦੇ ਆ, ਗੁਰ ਸੰਗਤ ਕਰਦੇ ਆ, ਜੁੜ ਬੈਠੇ ਸਮੂਹ ਗੁਰੂ ਸਵਾਰੀਆਂ ਤੇ। ਦਾਤੇ ਦੀ ਮਹਾਨ ਬਖਸ਼ਿਸ਼ ਹੈ ਕਿ ਅੱਜ ਉਸ ਅਮੋਲਕ ਅੰਮ੍ਰਿਤ ਧੁਰਕੀ ਬਾਣੀ ਦੇ ਅੰਮ੍ਰਿਤ ਰਸ ਭਿੰਨੜੇ ਬੋਲਾਂ ਦਾ ਰਸ ਚੱਖਣ ਦੇ ਲਈ ਅਸੀਂ ਗੁਰ ਸੰਗਤ ਵਿਚ ਆਏ ਹਾਂ। ਸਾਹਿਬ ਰਹਿਮਤ ਕਰਨ, ਅੱਜ ਦਾ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 796 ਅੰਗ ਤੋਂ ਆਰੰਭ ਹੋ ਕੇ 797 ਅੰਗ ਤੇ ਸੰਪੂਰਨ ਹੁੰਦਾ। ਸਾਹਿਬ ਬਖਸ਼ਿਸ਼ ਕਰਨ, ਹਿਰਦਾ ਟਿਕ ਜਾਏ, ਅੰਦਰ ਗੁਰ ਸ਼ਬਦ ਨਾਲ ਪਿਆਰ ਤੇ ਸ਼ਰਧਾ ਬਣ ਆਏ, ਗੁਰ ਸ਼ਬਦ ਤੇ ਵਿਸ਼ਵਾਸ ਰੱਖਦੇ ਆ, ਇਸ ਮਾਰਗ ਦੇ ਪਾਂਧੇ ਬਣਨ ਦੇ ਲਈ ਗੁਰ ਸ਼ਬਦ ਵਿਚਾਰ ਨੂੰ ਹਿਰਦੇ ਵਿਚ ਟਿਕਾ ਸਕੀਏ। ਗੁਰ ਸ਼ਬਦ ਵਿਚਾਰ ਹੀ ਸਾਡੇ ਵਿਚਾਰਾਂ ਨੂੰ ਬਦਲਣ ਵਾਲਾ ਮੁੱਖ ਮਾਰਗ ਹੈ। ਸਾਹਿਬ ਦੀ ਰਹਿਮਤ ਬਣ ਆਏ, ਆਓ ਸ਼ਬਦ ਵਿਚਾਰ ਕਰਨ ਲਈ ਤੇ ਸ਼ਬਦ ਵਿਚਾਰ ਨੂੰ ਹਿਰਦੇ ਵਿਚ ਟਿਕਾਵਣ ਲਈ ਮਾਲਕ ਦੀ ਅਸੀਸ ਕਿਰਪਾ ਰਹਿਮਤ ਬਣ ਆਵੇ ਜੀ। ਸ਼ਬਦ ਵਿਚਾਰ ਆਰੰਭ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ

ਬਿਲਾਵਲ ਰਾਗ ਵਿੱਚ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ ਹੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸ ਹੈ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ। ਰਾਗ ਬਿਲਾਵਲ ਹੈ। ਤਾਲ ਦਾ ਸੰਬੰਧ ਪਹਿਲੇ ਘਰ ਵਿੱਚ ਗਾਵਨ ਦੀ ਹਿਦਾਇਤ ਕੀਤੀ ਹੈ। ਆਰੰਭ ਵਿੱਚ ਮੰਗਲਾ ਚਰਨ ਕੀਤਾ, ਕਰਤੇ ਦਾ ਜ਼ਿਕਰ ਕੀਤਾ, ਸੁਰਤ ਨੂੰ ਇਸ ਫਰਸ਼ ਤੇ ਬੈਠਿਆਂ ਅਰਸ਼ ਤੱਕ ਪਹੁੰਚਾਉਣ ਦਾ ਮਾਰਗ ਦਰਸਾਇਆ। ਦੂਜੇ ਵਿੱਚ ਜੁੜਿਆ ਹੋਇਆਂ ਨੂੰ ਇੱਕ ਨਾਲ ਜੋੜਿਆ, ਉਹ ਇੱਕ ਹੈ, ਉਹ ਅਨੇਕਤਾ ਵਿੱਚ ਵੀ ਇੱਕ ਹੈ। ਭਾਵੇਂ ਅਸੀਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜ੍ਹਦੇ ਹਾਂ, ਪਰ ਜ਼ਰੂਰ ਧਿਆਨ ਦੇਣਾ, ਜਿਸ ਵਿਅਕਤੀ ਨੇ ਅੱਖਰ ਨਹੀਂ ਪੜ੍ਹੇ, ਮੈਂ ਬੇਨਤੀ ਕਰਾਂਗਾ, ਜਿਸ ਵਿਅਕਤੀ ਨੇ ਗਣਿਤ ਨਹੀਂ ਪੜ੍ਹਿਆ ਉਹਨੂੰ ਇੱਕ ਲਿਖ ਦਈਏ ਤੇ ਪਤਾ ਨਹੀਂ ਹੈ ਵੀ ਕੀ ਹੈ। ਇੱਕ ਪੜ੍ਹਨ ਦੇ ਲਈ ਗਣਿਤ ਦੀ ਭਾਸ਼ਾ ਚਾਹੀਦੀ ਹੈ ਤੇ ਊੜਾ ਪੜ੍ਹਨ ਦੇ ਲਈ ਅੱਖਰਾਂ ਦੀ ਭਾਸ਼ਾ ਚਾਹੀਦੀ ਹੈ ਤੇ ਉੱਪਰ ਜੋ ਆਕਾਰ ਖਿੱਚੀ ਹੈ ਨਾ, ਇਹ ਇਸ਼ਾਰਿਆਂ ਦੀ ਭਾਸ਼ਾ ਵੀ ਚਾਹੀਦੀ ਹੈ। ਜਿਹੜਾ ਬੰਦਾ ਗਣਿਤ ਦੀ ਭਾਸ਼ਾ ਨਹੀਂ ਜਾਣਦਾ, ਅੱਖਰਾਂ ਦੀ ਭਾਸ਼ਾ ਨਹੀਂ ਜਾਣਦਾ, ਇਸ਼ਾਰੇ ਸਮਝਣੇ ਨਹੀਂ ਜਾਣਦਾ, ਉਸ ਨੂੰ ਇੱਕ ਓਅੰਕਾਰ ਬੋਲਣਾ ਵੀ ਨਹੀਂ ਆਉਂਦਾ, ਇੱਕ ਓਅੰਕਾਰ ਹਿਰਦੇ ਵਿੱਚ ਟਿਕਾਣਾ ਵੀ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤਮਾਮ ਬ੍ਰਹਿਮੰਡ ਦਾ ਮੂਲ ਉਹ ਇੱਕ ਓਅੰਕਾਰ

0: ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਆ ਹਰ ਜੀਵ ਜੀ ਰਿਹਾ ਕਿਸ ਕਰਕੇ? ਉਸ ਕਰਤੇ ਦੀ ਇੱਕ ਸ਼ਕਤੀ ਕੰਮ ਕਰਦੀ ਹੈ, ਉਹ ਜਗ ਜੀਵਨ ਦਾਤਾ ਹੈ। ਔਰ ਜਿਹੜੇ ਤੇਰੇ ਜਾਣਨੇ ਵਾਹਿਗੁਰੂ ਜੀ, ਜਿਹੜੇ ਤੇਰੇ ਪਿਆਰੇ ਭਗਤ ਨੇ ਨਾ, ਉਹ ਤੁਹਾਡੇ ਸੇਵਕ ਬਣ ਜਾਂਦੇ ਨੇ। ਇੱਕ ਗੱਲ ਧਿਆਨ ਚ ਰੱਖਿਓ, ਅੱਜ ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਚਲੇ ਜਾਣ। ਸਤਿਗੁਰੂ ਕਹਿੰਦੇ ਰੱਬ ਦੇ ਸੇਵਕ ਬਣ ਜਾਣਾ, ਤਿਨਕੇ ਤੈਂ ਦੁੱਖ ਨਿਵਾਰੇ। ਤੁਸੀਂ ਆਪਣੇ ਸੇਵਕਾਂ ਦੇ ਦੁੱਖ ਦੂਰ ਕਰ ਦਿੰਦੇ ਹੋ, ਕਿਉਂਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਤੇ ਬਖਸ਼ਿਸ਼ ਕਰਨ ਵਾਲੇ ਹੋ, ਤੇ ਜਿਹੜੇ ਤੇਰੇ ਸੇਵਕ ਬਣ ਗਏ ਮਾਲਕ ਜੀ, ਉਹਨਾਂ ਦੇ ਤੁਸੀਂ ਸਾਰੇ ਦੁੱਖ ਦੂਰ ਕਰ ਦਿੰਦੇ ਹੋ ਜੀ।
1: ਰਹਾਓ
0: ਅੱਗੇ ਵਿਸ਼ਰਾਮ ਦੇ ਕੇ ਸਤਿਗੁਰੂ ਫੁਰਮਾਨ ਕਰਦੇ ਨੇ,
1: ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ।
0: ਮਾਲਕ ਜੀ ਤੁਸੀਂ ਹੋ ਦਇਆਲ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਦਇਆ ਆਲ, ਆਲ ਮੈਨੇ ਹੈ ਘਰ, ਤੁਸੀਂ ਹੋ ਦਇਆ ਦੇ ਘਰ, ਨਿਰੀ ਦਇਆ ਹੀ ਦਇਆ ਹੋ। ਤੇ ਫਿਰ ਦਇਆ ਦੇ ਪਤ, ਦਇਆ ਦੇ ਮਾਲਕ ਆਪ ਹੋ। ਤੇ ਜੋ ਤੁਸੀਂ ਰਹਿਮਤ ਕਰਦੇ ਹੋ, ਕਿਸੇ ਤੇ ਦਇਆ ਕਰਦੇ ਹੋ, ਇਹ ਜੰਤ ਵਿਚਾਰੇ ਕੀ ਨੇ? ਜਿਸ ਤੇ ਮਰਜ਼ੀ ਦਇਆ ਕਰਦੇ ਹੋ, ਜਿਸ ਤੇ ਦਇਆ ਕਰਦੇ ਹੋ। ਰਾਜਾ ਸਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਮਾਲਕ ਤੋਂ ਡਰਦੇ ਰਹੀਏ, ਉਹ ਭਿਖਾਰੀ ਨੂੰ ਰਾਜਾ ਵੀ ਬਣਾ ਸਕਦਾ ਤੇ ਰਾਜੇ ਨੂੰ ਭਿਖਾਰੀ ਹੀ ਨਹੀਂ ਰਹਿਣ ਦਿੰਦਾ, ਜੇਲਾਂ ਵਿੱਚ ਬੰਦ ਵੀ ਕਰ ਸਕਦਾ। ਮਾਲਕ ਤੁਸੀਂ ਬੜੇ ਦਇਆ ਦੇ ਘਰ ਹੋ, ਇਹ ਜੰਤ ਵਿਚਾਰੇ ਕੀ ਨੇ? ਇਹ ਆਪ ਜੀ ਦੇ ਅੱਗੇ ਕੋਈ ਵੀ ਹੈਸੀਅਤ ਨਹੀਂ ਰੱਖ

0: ਤੇ ਵਖਿਆਨੇ ਹੈ ਵੀ ਮੁਕਤੀ ਵੀ ਤੁਹਾਡੇ ਤੋਂ ਤੇ ਬੰਧਨ ਵੀ ਤੁਹਾਡੇ ਤੋਂ, ਮੁਕਤ ਬੰਦ ਸਭ ਤੁਝ ਤੇ ਹੋਵੇ। ਧਿਆਨ ਚ ਰੱਖਿਓ, ਮੁਕਤੀ ਦੇਣ ਵਾਲੇ ਵੀ ਤੁਸੀਂ ਤੇ ਬੰਧਨਾ ਵਿਚ ਪਾਉਣ ਵਾਲੇ ਵੀ ਤੁਸੀਂ। ਭਲਾ ਰੱਬ ਬੰਧਨਾ ਚ ਕਿਉਂ ਕਿਸੇ ਨੂੰ ਪਾ ਦਿੰਦਾ? ਕੀ ਰੱਬ ਦਾ ਵਿਤਕਰਾ ਕੋਈ ਵੀ ਕਿਸੇ ਨੂੰ ਮੁਕਤ ਕਰ ਦਿੱਤਾ ਤੇ ਕਿਸੇ ਨੂੰ ਬੰਧਨ ਵਿਚ ਪਾ ਦਿੱਤਾ? ਨੁਕਤਾ ਜਰੂਰ ਧਿਆਨ ਚ ਰੱਖਿਓ, ਮੁਕਤੀ ਦਾ ਵੀ ਉਹ ਦੇਣ ਵਾਲਾ, ਬੰਧਨਾ ਵਿਚ ਵੀ ਉਹ ਪਾਉਣ ਵਾਲਾ। ਪਰ ਇੰਜ ਮੁਕਤੀ ਤੇ ਬੰਧਨਾ ਵਿਚ ਕਿਉਂ ਪਾਉਂਦਾ, ਕਿਉਂ ਕਿਸੇ ਨੂੰ ਮੁਕਤ ਕਰਦਾ? ਅਗਲੀ ਪੰਕਤੀ ਇਸ ਚੀਜ਼ ਨੂੰ ਸਪਸ਼ਟ ਕਰਦੀ ਹੈ ਜੀ।
1: ਗੁਰਮੁਖ ਹੋਵੇ ਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ।
0: ਜਿਹੜਾ ਗੁਰਮੁਖ ਹੋਵੇਗਾ, ਗੁਰੂ ਵੱਲ ਮੁਖ ਹੋਵੇਗਾ, ਅੰਮ੍ਰਿਤ ਵੇਲੇ ਜਾਗਿਆ ਹੋਵੇਗਾ, ਨਿਤਨੇਮ ਸਿਮਰਨ ਕੀਤਾ ਹੋਵੇਗਾ, ਸੇਵਾ ਨਿਭਾਈ ਹੋਵੇਗੀ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮਸਤੇ ਝੁਕਾਇਆ ਹੋਵੇਗਾ, ਮੈਂ ਬੇਨਤੀ ਕਰਾਂ, ਐਨ ਗੁਣਾ ਭਰਪੂਰ ਵਾਲਾ ਗੁਰਮੁਖ ਹੋ ਗਿਆ ਉਹ ਮੁਕਤ ਹੋ ਗਿਆ। ਤੇ ਜਿਹੜਾ ਮਨਮੁਖ ਹੋ ਗਿਆ, ਮਨ ਅੱਗੇ ਰੱਖ ਲਿਆ, ਗੁਰੂ ਨੂੰ ਪਿੱਛੇ ਕਰ ਦਿੱਤਾ, ਜੋ ਮਨ ਕਿਹਾ ਉਹ ਕੀਤਾ। ਇਹ ਗੱਲ ਥੋੜੀ ਜਿਹੀ ਗੱਲ ਧਿਆਨ ਚ ਰੱਖਿਓ, ਮਨ ਸੁਧਰਿਆ ਹੋਵੇ ਤੇ ਫਿਰ ਮੁਕਤੀ ਦਾ ਰਾਹ ਗੁਰੂ ਵੱਲ ਚੱਲਣ ਵਾਲਾ ਬਣਾ ਲੇਵੇ। ਮਨ ਵਿਗੜਿਆ ਹੋਵੇ ਤੇ ਸਮਝ ਲੈਣਾ ਦੁਨੀਆਂ ਵੱਲ ਦੌੜੇ ਤੇ ਗੁਰੂ ਵੱਲ ਪਿੱਠ ਦੇ ਦੇ। ਜਲ ਕਰ ਕਰਦਮ ਉਪਜ ਹੈ, ਜਲ ਕਰ ਪੰਕ ਵਿਨਾਸ਼, ਮਨ ਕਰ ਉਪਜਤ ਪਾਪ, ਕੇਲ ਮਨ ਹੀ ਕਰਤ ਵਿਨਾਸ਼। ਗੱਲ ਧਿਆਨ ਚ ਰੱਖਿਓ, ਇਸ ਕਰਕੇ ਇਸ ਮਨ ਨੇ ਜੇ ਮਨਮੁਖਤਾ ਧਾਰਨ ਕਰ ਲਈ ਤੇ ਰੱਬ ਨੇ ਸਾਡੀ ਮਨਮੁਖਤਾ ਦਾ ਫਲ ਝੋਲੀ ਵਿਚ ਪਾ ਕੇ ਬੰਧਨ ਵਿਚ ਪਾ ਦਿੱਤਾ। ਤੇ ਜੇ ਗੁਰਮੁਖ ਬਣ ਗਏ ਤੇ ਰੱਬ ਨੇ ਸਾਡੀ ਗੁਰਮੁਖਤਾਈ ਦਾ ਫਲ ਸਾਨੂੰ ਮੁਕਤ ਕਰ ਦਿੱਤਾ। ਜੱਜ ਹੈ, ਮੈਜਿਸਟਰੇਟ, ਕਿਸੇ ਨੂੰ ਬਰੀ ਕਰ ਦਿੱਤਾ, ਕਿਸੇ ਨੂੰ ਸਜ਼ਾ ਦੇ ਕੇ ਜੇਲ੍ਹ ਚ ਭੇਜ ਦਿੱਤਾ। ਹੁਣ ਜੱਜ ਦਾ ਕਿਸੇ ਨਾਲ ਵਿਤਕਰਾ ਨਹੀਂ ਹੈ, ਉਹਨੇ ਜੱਜਮੈਂਟ ਕੀਤੀ ਹੈ ਵੀ ਇਸ ਬੰਦੇ ਨੇ ਕੀਤਾ ਕੀ ਹੈ। ਤੇ ਜੇ ਉਹਦੀ ਜੱਜਮੈਂਟ ਵਿਚ ਆ ਗਿਆ ਵੀ ਬੰਦੇ ਨੇ ਗੁਨਾਹ ਨਹੀਂ ਕੀਤਾ, ਐਵੇਂ ਕੇਸ ਬਣ ਗਿਆ ਤੇ ਜੱਜ ਕਰ ਦਿੰਦਾ ਮੁਕਤ, ਬਰੀ ਕਰ ਦਿੰਦਾ। ਧਿਆਨ ਚ ਰੱਖਿਓ, ਕੋਈ ਜੱਜ ਦਾ ਉਸ ਨਾਲ ਲਗਾਓ ਨਹੀਂ ਸੀ ਤੇ ਜਿਸ ਨੂੰ ਜੇਲ੍ਹ ਵਿਚ ਪਾਇਆ, ਜੱਜ ਦੀ ਉਸ ਨਾਲ ਕੋਈ ਵੈਰ ਵਿਰੋਧ ਤਾਂ ਨਹੀਂ ਸੀ, ਉਸ ਨੇ ਕੀਤੇ ਹੋਏ ਦਾ ਫਲ ਹੀ ਉਹਨਾਂ ਦੋਹਾਂ ਦੀ ਝੋਲੀ ਵਿਚ ਪਾਇਆ। ਇਸ ਤਰ੍ਹਾਂ ਮੁਕਤੀ ਤੇ ਬੰਧਨ ਕਰਤੇ ਨੇ ਦਿੱਤੇ ਨੇ, ਪਰ ਜਿਹੜਾ ਗੁਰਮੁਖ ਸੀ ਉਹਦੀ ਗੁਰਮੁਖਤਾਈ ਦਾ ਫਲ ਭੁਗਤ ਹੋ ਗਿਆ, ਜਿਹੜਾ ਮਨਮੁਖ ਸੀ ਉਸ ਦੀ ਮਨਮੁਖਤਾਈ ਦਾ ਫਲ ਉਹਨੂੰ ਬੰਧਨ ਵਿਚ 84 ਲੱਖ ਜੋਨ ਵਿਚ ਪਾ ਦਿੱਤਾ ਗਿਆ ਜੀ।
1: ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ।
0: ਉਹ ਜਨ ਮੁਕਤ ਹੋ ਗਿਆ ਜਿਸ ਦੀ ਇੱਕ ਨਾਲ ਲਿਵ ਲੱਗ ਗਈ। ਅਰਦਾਸ ਜਰੂਰ ਕਰਿਓ, ਪਾਤਸ਼ਾਹ ਤੇਰੇ ਚਰਨਾਂ ਨਾਲ ਸਾਡਾ ਪਿਆਰ ਹੋਰ ਪੈ ਜਾਏ। ਮੈਂ ਇੱਕ ਬੇਨਤੀ ਕਰਨ ਲੱਗਾ, ਧਿਆਨ ਦਿਓ, ਜਿੰਨੇ ਬੈਠੇ ਹੋ ਦਰਬਾਰ ਹਾਲ ਵਿਚ ਤੇ ਜਿੰਨੇ ਬੈਠੇ ਹੋ ਇਸ ਵਕਤ ਮੀਡੀਆ ਯੁੱਗ ਰਾਹੀਂ ਆਪਣੇ ਆਪਣੇ ਘਰਾਂ ਵਿਚ, ਰੱਬ ਦੀ ਕਿਰਪਾ ਸਾਡੇ ਤੇ ਵੀ ਅਸੀਂ ਇਸ ਵਕਤ ਗੁਰ ਸ਼ਬਦ ਨਾਲ ਜੁੜ ਬੈਠੇ ਆ, ਬੜੀ ਕਿਰਪਾ ਸਾਡੇ ਤੇ। ਪਰ ਇੱਕ ਬੇਨਤੀ ਕਰਿਓ ਪਾਤਸ਼ਾਹ, ਐਸੀ ਰਹਿਮਤ ਕਰ ਦਿਓ, ਤੁਹਾਡੇ ਨਾਲ ਇੰਨਾ ਪਿਆਰ ਪੈ ਜਾਏ, ਇੰਨਾ ਪਿਆਰ ਪੈ ਜਾਏ ਕਿ ਅਸੀਂ ਹਰ ਵੇਲੇ ਆਪ ਜੀ ਨੂੰ ਆਪਣੀ ਸੁਰਤ ਚੋਂ ਭੁਲਾਈਏ ਨਾ। ਮੇਰੇ ਸਾਹਿਬ ਕਹਿੰਦੇ ਨੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਉਹ ਹਰ ਵੇਲੇ ਹਰੀ ਨਾਲ ਰਹਿੰਦਾ, ਭਾਵ ਵਾਹਿਗੁਰੂ ਜੀ ਨੂੰ ਚੇਤੇ ਵਿਚ ਰੱਖਦਾ ਹੈ ਜੀ।
1: ਤਿੰਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੈ ਆਪ ਸਵਾਰੇ।
0: ਤਿੰਨ ਕੀ ਗਹਿਣ ਗਤ, ਗਹਿਰਾਈ ਡੂੰਘਾਈ, ਉਹਨਾਂ ਦੀ ਅਵਸਥਾ ਦਾ ਪੂਰਨ ਮੂਲ ਆਖਿਆ ਨਹੀਂ ਜਾ ਸਕਦਾ, ਜਿਨ੍ਹਾਂ ਨੂੰ ਕਰਤੇ ਨੇ ਆਪ ਸਵਾਰ ਦਿੱਤਾ। ਧਿਆਨ ਚ ਰੱਖਿਓ, ਜਦੋਂ ਮਾਲਕ ਆਪ ਸਵਾਰਦਾ, ਸੱਚ ਇਹ ਹੈ ਉਹਨੂੰ ਗੁਰਮੁਖਤਾਈ ਦਾ ਜੀਵਨ ਬਖਸ਼ਦਾ, ਉਹਨੀ ਸੰਗਤ ਚੰਗੀ ਬਖਸ਼ਦਾ, ਉਹਦੇ ਅੰਦਰ ਸ਼ੁਭ ਗੁਣ ਬਖਸ਼ਦਾ, ਉਹਨੂੰ ਹਰ ਤਰ੍ਹਾਂ ਨਾਲ ਸਵਾਰ ਦਿੰਦਾ। ਮੈਂ ਇੱਕ ਅਰਜ ਕਰਾਂਗਾ, ਸਰੀਰ ਤੇ ਅਸਾਂ ਬਹੁਤ ਸਵਾਰੇ ਹੈ, ਮਾਲਕ ਰਹਿਮਤ ਕਰੋ ਸਾਡੀ ਸੁਰਤ ਸਵਰ ਜਾਏ, ਸਾਡੇ ਜੀਵਨ ਦਾ ਆਚਰਨ ਸਵਰ ਜਾਏ, ਅਸੀਂ ਸੋਹਣੇ ਲੱਗੀਏ ਤੇ ਫਿਰ ਸਵਰੇ ਕਿਹੜੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨੀ ਬਹਿਨੇ, ਜਿਹਨੂੰ ਸੰਗਤ ਵਿੱਚ ਬੈਠਣ ਦੀ ਬਖਸ਼ਿਸ਼ ਕਰ ਦਿੱਤੀ ਕਰਤਾ ਆਪ ਸਵਾਰ ਦਿੰਦਾ, ਉਹਨਾਂ ਦੀ ਫਿਰ ਗਹਿਣ ਗਤ, ਉਹਨਾਂ ਦੀ ਅਵਸਥਾ ਦੀ ਡੂੰਘਾਈ ਉਹ ਆਖੀ ਨਹੀਂ ਜਾ ਸਕਦੀ।

0: ਜਿਹਦੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਆਖਿਆ, ਭਰਮ ਪੈ ਗਿਆ ਮੈਂ ਰਹਿਣਾ ਹੀ ਹੈ, ਪੈਸਾ ਹੀ ਕਮਾਉਣਾ ਹੈ, ਸ਼ੋਭਾ ਹੀ ਵਡਾਉਣੀ ਹੈ, ਮਤ ਮਾਰੀ ਗਈ, ਸਭ ਕੁਛ ਹੋਰ ਭੁੱਲ ਗਿਆ। ਇੱਕ ਗੱਲ ਥੋੜੀ ਜਿਹੀ ਧਿਆਨ ਚ ਰੱਖਿਓ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ। ਜਿਹੜੀ ਮਨੌਤ ਵਿੱਚ ਆ ਗਈ ਗੱਲ ਵੀ ਲਓ ਜੀ ਇਹੀ ਠੀਕ ਏ, ਜੇ ਤੇ ਗੁਰੂ ਮੋਰ ਲਾਉਣ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸ ਤੇਰੀ ਗੱਲ ਦੀ ਹਾਮੀ ਭਰਨ, ਫਿਰ ਤੇ ਹੈ ਤੇਰੀ ਗੱਲ ਠੀਕ, ਤੇ ਜੇ ਗੁਰੂ ਉਸ ਨੂੰ ਨਾ ਕਬੂਲਣ ਤੇ ਤੂੰ ਐਵੇਂ ਮੰਨੀ ਫਿਰੇ ਉਹ ਹੈ ਭਰਮ। ਤੇ ਜਿਹੜੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਕਿਹਾ ਜਾਂਦਾ, ਤੇ ਸਤਿਗੁਰੂ ਕਹਿਣ ਲੱਗੇ ਉਹ ਫਿਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਖਾਲੀ ਰਹਿ ਕੇ ਬਸ ਉਸ ਰੱਬ ਨੂੰ ਭੁੱਲ ਜਾਂਦੇ ਨੇ। ਭਰਮ ਭੁਲਾਣੇ ਸੇ ਮਨਮੁੱਖ ਕਹੀਏ, ਨਾ ਉਰਵਾਰ ਨਾ ਪਾਰੇ। ਨਦੀ ਦਾ ਇੱਕ ਕਿਨਾਰਾ ਹੁੰਦਾ ਉਰਵਾਰ ਉਰਲਾ ਪਾਸਾ, ਇੱਕ ਹੈ ਪਾਰ ਪਰਲਾ ਪਾਸਾ, ਤੇ ਉਰਲੇ ਪਾਸੇ ਬੈਠਾ ਬੰਦਾ ਉਹ ਵੀ ਡੁੱਬਣ ਤੋਂ ਬਚਿਆ ਰਿਹਾ, ਤੇ ਜਿਹੜਾ ਪਰਲੇ ਪਾਸੇ ਚਲਾ ਗਿਆ ਉਹ ਵੀ ਕਿਨਾਰੇ ਲੱਗ ਗਿਆ, ਤੇ ਜਿਹੜਾ ਅੱਧ ਵਿਚਕਾਰ ਗੋਤੇ ਖਾ ਕੇ ਡੁੱਬ ਗਿਆ ਉਹ ਵਿਚਾਰਾ ਨਾ ਉਰਵਾਰ ਜੋਗਾ ਰਹਿ ਗਿਆ ਨਾ ਉਹ ਪਾਰ ਜੋਗਾ ਰਹਿ ਗਿਆ। ਇਸ ਤਰ੍ਹਾਂ ਮਨਮੁੱਖ ਲੋਕ ਉਹਨਾਂ ਕੋਲ ਨਾ ਤੇ ਦੁਨਿਆਵੀ ਸੁੱਖ ਰਹਿ ਜਾਂਦੇ ਨੇ ਨਾ ਉਹਨਾਂ ਨੂੰ, ਮੈਂ ਬੇਨਤੀ ਕਰਾਂ, ਅਧਿਆਤਮਕ ਸੁੱਖ ਮਿਲਦਾ। ਉਰਵਾਰ ਹੈ ਸੰਸਾਰਿਕ ਸੁੱਖਾਂ ਵਿੱਚ ਤੇ ਜ਼ਿੰਦਗੀ ਬੀਤੇ, ਪਰ ਮਨਮੁੱਖ ਹੋਵੇਗਾ ਗੁਰੂ ਨੂੰ ਭੁੱਲਿਆ ਹੋਵੇਗਾ ਤੇ ਸੱਚ ਕਰਕੇ ਜਾਣਿਓ ਉਹ ਦੁਨੀਆਂ ਵਿੱਚ ਵੀ ਧੱਕੇ ਖਾਏਗਾ, ਬੇਇੱਜ਼ਤ ਹੋਵੇਗਾ, ਔਗਣਾ ਵਿਕਾਰਾਂ ਨਾਲ ਭਰੇ ਹੋਏ ਦੀ ਜ਼ਿੰਦਗੀ, ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਨਾ ਉਰਵਾਰ ਨਾ ਪਾਰੇ,
1: ਜਿਸ ਨੂੰ ਨਦਰ ਕਰੇ ਸੋਈ ਜਾਣ ਪਾਏ, ਗੁਰ ਕਾ ਸ਼ਬਦ ਸੰਭਾਲੇ।
0: ਮਾਲਕ ਦੀ ਨਦਰ ਕਿਰਪਾ ਦ੍ਰਿਸ਼ਟੀ ਹੋ ਜਾਏ, ਮੈਂ ਬੇਨਤੀ ਕਰਾਂ ਉਹ ਜਨ ਪ੍ਰਾਪਤ ਕਰ ਲੈਂਦਾ ਹੈ ਗੁਰੂ ਕੇ ਸ਼ਬਦ ਨੂੰ। ਗੁਰ ਕਾ ਸ਼ਬਦ ਸੰਭਾਲੇ, ਘਰ ਸੰਭਾਲਿਆ, ਪੈਸਾ ਸੰਭਾਲਿਆ, ਆਪਣੇ ਕੱਪੜੇ ਸੰਭਾਲੇ, ਆਪਣਾ ਕਾਰੋਬਾਰ ਸੰਭਾਲਿਆ, ਇਹ ਦੁਨੀਆਂ ਦੇ ਹਿੱਸੇ ਆਇਆ ਇਹ ਵੀ ਸੰਭਾਲਣਾ, ਪਰ ਗੁਰੂ ਕਾ ਸ਼ਬਦ ਗਵਾਉਣਾ ਨਹੀਂ ਹੈ। ਗੁਰੂ ਕੇ ਸ਼ਬਦ ਨੂੰ ਸੰਭਾਲਣਾ, ਬਾਹਰ ਪੈਸਾ ਬੈਂਕ ਵਿੱਚ ਤਿਜੋਰੀ ਵਿੱਚ ਕਿਸੇ ਹੋਰ ਥਾਂ ਵਿੱਚ ਰੱਖ ਕੇ ਸੰਭਾਲਿਆ ਜਾਂਦਾ, ਗੁਰੂ ਕਾ ਸ਼ਬਦ ਸ਼ੁੱਧ ਸੁਰਤ ਬਣਾ ਕੇ ਸੰਭਾਲਿਆ ਜਾਂਦਾ। ਗੱਲ ਧਿਆਨ ਚ ਰੱਖਿਓ, ਗੁਰੂ ਕਾ ਸ਼ਬਦ ਕਿੱਥੇ ਸੰਭਾਲਿਆ ਜਾਂਦਾ? ਹਰ ਚੀਜ਼ ਦੇ ਸੰਭਾਲਣ ਦੀ ਆਪਣੀ ਆਪਣੀ ਜਗ੍ਹਾ, ਧਿਆਨ ਚ ਰੱਖਿਓ। ਹੁਣ ਗੱਡੀ ਖਿਲਾਰਨੀ ਹੈ, ਗੱਡੀ ਸੰਭਾਲਣੀ ਹੈ, ਕੋਈ ਬੱਚਾ ਇੱਟ ਪੱਥਰ ਨਾ ਮਾਰਦਾ, ਅਸੀਂ ਗੈਰਜ ਵਿੱਚ ਸੰਭਾਲਦੇ ਤਾਂ ਕਿ ਚੋਰ ਨਾ ਲੈ ਜਾਣ। ਸੰਭਾਲਣ ਦਾ ਆਪਣਾ ਆਪਣਾ ਹਰ ਵਸਤੂ ਦਾ ਟਿਕਾਣਾ, ਪੈਸਾ ਸੰਭਾਲਣਾ ਹੁੰਦਾ ਆਪਣਾ। ਹੁਣ ਆਪਣੇ ਪੈਰ ਦੇ ਜੋੜੇ ਸੰਭਾਲਣੇ ਨੇ, ਉਹਨਾਂ ਦੀ ਆਪਣੀ ਥਾਂ ਹਕੀਕਤ ਹੈ, ਪਰ ਗੁਰੂ ਕੇ ਸ਼ਬਦ ਨੂੰ ਸੰਭਾਲਣਾ ਤੇ ਉਹਦੇ ਲਈ ਸੁਰਤ ਚਾਹੀਦੀ ਹੈ। ਗੁਰੂ ਕੇ ਸ਼ਬਦ ਨੂੰ ਸੰਭਾਲਣ ਲਈ ਸ਼ਰਧਾ ਤੇ ਪਿਆਰ ਚਾਹੀਦਾ, ਤੇ ਜਦੋਂ ਗੁਰੂ ਕਾ ਸ਼ਬਦ ਸੰਭਾਲਦਾ ਇਹ ਸਮਝ ਲੈਣਾ ਰੱਬ ਦੀ ਬੜੀ ਵੱਡੀ ਸਾਡੇ ਤੇ ਕਿਰਪਾ ਹੈ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਉਹ ਗੁਰੂ ਕੇ ਸ਼ਬਦ ਨੂੰ ਸੰਭਾਲ ਲੈਂਦਾ, ਗੁਰੂ ਦੇ ਉਪਦੇਸ਼ ਨੂੰ ਸੰਭਾਲ ਲੈਂਦਾ, ਜੋ ਗੁਰੂ ਕਹਿੰਦਾ ਉਸ ਤੋਂ ਇਧਰ ਉਧਰ ਨਹੀਂ ਜਾਂਦਾ, ਬਲਕਿ ਹਰ ਵੇਲੇ ਸਿਮਰਨ ਤੇ ਸ਼ੁਭ ਗੁਣਾਂ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਜੀ।
1: ਹਰ ਜਨ ਮਾਇਆ ਮਾਹੇ ਨਿਸਤਾਰੇ,
0: ਹਰੀ ਦਾ ਜਨ ਮਾਇਆ ਵਿੱਚ ਰਹਿ ਕੇ ਡੁੱਬਦਾ ਨਹੀਂ, ਪਾਰ ਹੁੰਦਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਚੇ ਗਤ ਪਾਈ, ਘਰ ਪਰਿਵਾਰ ਵਿੱਚ ਰਹਿ ਕੇ ਪੈਸੇ ਵਿੱਚ ਰਹਿ ਕੇ ਚੰਗੀ ਉੱਚੀ, ਮੈਂ ਬੇਨਤੀ ਕਰਾਂ ਸੰਸਾਰ ਵਿੱਚ ਕੋਈ ਮਾਨ ਵਡਿਆਈ ਦੀ ਪਦਵੀ ਮਿਲ ਜਾਏ ਉਸ ਵਿੱਚ ਰਹਿ ਕੇ ਵੀ ਨਿਮਰਤਾ ਵਿੱਚ ਭਰਿਆ ਰਹਿੰਦਾ, ਆਪਣਾ ਆਪਾ ਔਗਣ ਹਉਮੈ ਹੰਕਾਰ ਵਿੱਚ ਡੋਬਦਾ ਨਹੀਂ ਹੈ ਉਹ ਹਰੀ ਦਾ ਜਨ। ਮਾਇਆ ਵਿੱਚ ਰਹਿ ਕੇ ਵੀ ਮੈਂ ਬੇਨਤੀ ਕਰ ਆਪਣਾ ਆਪਾ ਨਿਸਤਾਰੇ ਕਹੀਏ ਪਾਰ ਕਰੀ ਰੱਖਦਾ ਹੈ ਜੀ।
1: ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ,
0: ਜਿਸ ਦੇ ਚੰਗੇ ਮਸਤਕ ਦੇ ਭਾਗ ਉਹ ਫਿਰ ਕਾਲ ਨੂੰ ਮਾਰ ਬਿਦਾਰਦਾ, ਭਾਵ ਉਹ ਜਮ ਦੇ ਫੰਦੇ ਵਿੱਚ ਫਸਣ ਵਾਲਾ ਜੀਵਨ ਬਤੀਤ ਨਹੀਂ ਕਰਦਾ। ਚੂੰਕਿ ਅਕਾਲ ਅਕਾਲ ਜਪਣ ਵਾਲਾ ਕਾਲ ਤੋਂ ਬਚ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ, ਮਹਾਰਾਜ ਫਲਾਣਾ ਸਿੱਖ ਕਾਲ ਵਸ ਹੋ ਗਿਆ। ਸਤਿਗੁਰੂ ਕਹਿੰਦੇ, ਉਹ ਸਿੱਖ ਹੋਵੇ ਤੇ ਕਾਲ ਵਸ ਹੋ ਜਾਏ, ਅੱਜ ਤੋਂ ਬਾਅਦ ਕਹਿਣਾ ਵੀ ਅਕਾਲ ਚਲਾਣਾ ਕਰ ਗਿਆ, ਕਹਿ ਨੀ ਕਹਿਣਾ ਕਾਲ ਵਸ ਹੋ ਗਿਆ। ਧਿਆਨ ਚ ਰੱਖਿਓ, ਬਸ ਫਿਰ ਗੁਰੂ ਕੇ ਸ਼ਬਦ ਨੂੰ ਸੰਭਾਲਣ ਵਾਲਾ ਕਾਲ ਨੂੰ, ਮੌਤ ਨੂੰ, ਜਮਦੂਤ ਨੂੰ ਮਾਰ, ਇਹ ਸਾਰਿਆਂ ਨੂੰ ਮਾਰਦਾ ਸੀ, ਗੁਰਮੁਖ ਨੇ ਮੌਤ ਨੂੰ ਮਾਰ ਦਿੱਤਾ। ਮੈਂ ਬੇਨਤੀ ਕਰਾਂ, ਐਸੀ ਜ਼ਿੰਦਗੀ ਬਣ ਜਾਂਦੀ ਹੈ ਜੀ। ਇੱਥੋਂ ਤੱਕ ਹੁਕਮਨਾਮਾ ਦੀ ਵਿਚਾਰ ਸੀ। ਆਓ ਲੜੀਵਾਰ ਵਿਚਾਰ ਨਾਲ ਜੁੜੀਏ, ਬੜੇ ਪਿਆਰ ਤੇ ਇਕਾਗਰਤਾ ਨਾਲ ਸਾਹਿਬ ਦੇ ਬੋਲ ਸੁਣੀਏ ਜੀ।
1: ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ।
0: ਸਤਿਗੁਰਾਂ ਨੇ ਜਿਵੇਂ ਪੋਹ ਦਾ ਮਹੀਨਾ ਆਇਆ, ਬੜਾ ਕੱਕਰ ਪੈਂਦਾ ਸੀ, ਉੱਥੇ ਫਿਰ ਕੱਕਰ ਨੂੰ ਆਧਾਰ ਬਣਾ ਕੇ ਗੱਲ ਕੀਤੀ। ਸਾਵਣ ਦਾ ਮਹੀਨਾ ਸੀ, ਇੱਥੇ ਬੱਦਲ ਘਟਾ ਹੁੰਦੀਆਂ ਸਨ, ਮੀਂਹ ਪੈਂਦਾ ਸੀ, ਉੱਥੇ ਉਹਨੂੰ ਅਧਿਆਤਮਵਾਦ ਨਾਲ ਜੋੜ ਕੇ ਕਿਹਾ, ਸਾਵਣ ਸਰਸ ਮਨਾ ਘਨ ਵਰਸੈ ਰੁੱਤ ਆਏ। ਖੈਰ, ਇਸ ਤਰ੍ਹਾਂ ਮਾਘ ਦੇ ਮਹੀਨੇ ਵਿੱਚ ਸਮਾਜ ਵਿੱਚ ਗੱਲ ਬੜੀ ਪ੍ਰਚਲਿਤ ਅਜੇ ਵੀ ਕਈ ਥਾਵਾਂ ਤੇ ਹੈ, ਤੇ ਪਹਿਲਾਂ ਬਹੁਤ ਸੀ, ਜਿਹੜੀ ਹੁਣ ਕੁਝ ਬਦਲ ਗਈ, ਵੀ ਤੀਰਥਾਂ ਤੇ ਇਸ਼ਨਾਨ ਕਰੋ, ਮਾਘ ਦਾ ਸਾਰਾ ਮਹੀਨਾ ਇਸ਼ਨਾਨ ਕਰੋ, ਇਹ ਫਲ ਮਿਲਦਾ, ਇਹ ਫਲ ਮਿਲਦਾ। ਉਹ ਕਰਮ ਕਾਂਡ ਦੇ ਆਧਾਰ ਤੇ ਗੱਲ ਲੋਕਾਂ ਦੇ ਜਿਹਨ ਵਿੱਚ ਬਿਠਾ ਦਿੱਤੀ ਗਈ। ਸਤਿਗੁਰੂ ਕਹਿੰਦੇ, ਤੁਸੀਂ ਤੀਰਥ ਤੇ ਜਾਂਦੇ ਹੋ ਆਪਣੇ ਆਪ ਨੂੰ ਪਵਿੱਤਰ ਕਰਨ ਲਈ, ਪਰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਖੋਟਾ ਮਨ ਉਵੇਂ ਆਇਆ, ਉਹ ਚੋਰ ਜੀਵਨ ਉਵੇਂ ਵਾਪਸ ਆਇਆ, ਜ਼ਿੰਦਗੀ ਮੈਲੀ ਰਹਿ ਗਈ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਇਹ ਗੁਰੂ ਨਾਨਕ ਪਾਤਸ਼ਾਹ ਜੀ ਤੁਖਾਰੀ ਰਾਗ ਬਾਰਾਂ ਮਾਹਾਂ ਦੇ ਬੋਲਾਂ ਵਿੱਚ ਕਹਿੰਦੇ ਨੇ। ਮਾਘ ਵਿੱਚ ਪੁਨੀਤ ਭਈ, ਮੇਰੀ ਸੁਰਤ ਪੁਨੀਤ ਹੋ ਗਈ, ਤੇ ਪੁਨੀਤ ਤਿੰਨ ਪਵਿੱਤਰਤਾ ਮਿਲ ਜਾਣ ਤੇ ਪੁਨੀਤ ਬਣੀਦਾ। ਧਿਆਨ ਦਿਓ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਤਿੰਨ ਪਵਿੱਤਰਤਾ। ਉਹ ਤਿੰਨ ਪਵਿੱਤਰਤਾ ਕਿਹੜੀਆਂ? ਕਾਇਕ, ਵਾਚਕ ਤੇ ਮਾਨਸਿਕ। ਮਨਸਾ ਕਰ ਸਿਮਰੰਥ ਤੁਜੈ, ਵਾਚਾ ਕਰ ਸਿਮਰੰਥ ਤੁਜੈ, ਕਰਮ ਕਰ ਤੋ ਦਰਸ ਪਰਸ। ਮੈਂ ਪੰਕਤੀ ਦੇ ਪਹਿਲੇ ਪਹਿਲੇ ਥੋੜੇ ਬੋਲ ਬੋਲੇ ਨੇ, ਮਨਸਾ ਵਾਚਾ ਕਰਮਣਾ। ਸਰੀਰਕ ਤੌਰ ਤੇ ਵੀ ਜੀਵਨ ਪਵਿੱਤਰ ਹੋਣਾ, ਹੱਥਾਂ ਨਾਲ ਕਿਸੇ ਦੀ ਜੇਬ ਨਹੀਂ ਕੱਟੀ, ਅੱਖਾਂ ਨਾਲ ਪਰ ਤਨ ਵੱਲ ਅੱਖਾਂ ਮੈਲੀਆਂ ਨਹੀਂ ਹੋਈਆਂ, ਕੰਨਾਂ ਨੇ ਨਿੰਦਾ ਸੁਣ ਸੁਣ ਕੇ ਮੈਲ ਨਹੀਂ ਕੱਠੀ ਕੀਤੀ, ਇਹ ਹੈ ਸਰੀਰ ਦੀ ਪਵਿੱਤਰਤਾ। ਇਸ਼ਨਾਨ ਵੀ ਕੀਤਾ ਤੇ ਬਾਹਰੋਂ ਸਰੀਰ ਦੇ ਅੰਗ ਵੀ ਔਗਣਾਂ ਤੋਂ ਬਚੇ ਰਹੇ, ਇਹ ਹੈ ਕਰਮਣਾਂ ਦੀ ਪਵਿੱਤਰਤਾ। ਦੂਸਰੀ ਸੀ ਵਾਚਿਆ, ਜ਼ੁਬਾਨ ਦੇ ਬੋਲਾਂ ਨਾਲ ਨਾ ਤੇ ਝੂਠ ਬੋਲਿਆ, ਨਾ ਇਸ ਨਾਲ ਨਿੰਦਾ ਕੀਤੀ, ਨਾ ਇਸ ਨਾਲ ਕਟੂ ਬਚਨ ਬੋਲੇ, ਇਹ ਜ਼ੁਬਾਨ ਦੀ ਪਵਿੱਤਰਤਾ, ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕੀਤਾ। ਤੇ ਤੀਸਰੀ ਸੀ ਮਾਨਸਿਕ ਪਵਿੱਤਰਤਾ, ਮਨ ਕਰਕੇ ਕਿਸੇ ਦਾ ਬੁਰਾ ਨਹੀਂ ਲੋਚਿਆ, ਮਨ ਕਰਕੇ ਔਗਣ ਵਿਕਾਰਾਂ ਦੀ ਚਿਤਵਨਾ ਵਿੱਚ ਨਹੀਂ ਗਏ, ਅਸੀਂ ਮਨ ਦੀ ਪਵਿੱਤਰਤਾ। ਤਿੰਨ ਪਵਿੱਤਰਤਾ ਮਿਲ ਜਾਣ ਤੇ ਬਣ ਜਾਂਦਾ ਪੁਨੀਤ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। ਤੋ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਇਹ ਜਾਣਿਆ ਵੀ ਤੀਰਥ ਦੇ ਅੰਦਰ ਹੈ। ਚੂੰਕਿ ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਗੁਰਮਤ ਵਿੱਚ ਤਿੰਨ ਤੀਰਥ ਪ੍ਰਵਾਨ ਨੇ, ਇੱਕ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਧਿਆਨ ਦਿਓ। ਦੂਸਰਾ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਤੀਰਥ ਹੈ, ਧਿਆਨ ਦਿਓ। ਤੀਜਾ ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ, ਜਿਹੜੇ ਨਾਮ ਸਿਮਰਨ ਅਭਿਆਸੀ ਜੀਵਨ ਵਾਲੇ ਹੋ ਗਏ, ਸਤਿਗੁਰ ਕਹਿੰਦੇ ਉਹ ਵੀ ਤੀਰਥ ਨੇ। ਤੇ ਹੁਣ ਸਾਨੂੰ ਤੇ ਤੀਰਥ ਇਹ ਦਿੱਤਾ ਸੀ, और सतगुरु एक गल इथे कहंदे ने माघ पुनीत भई तीर्थ अंतर जानिया अंदर जानिया तीर्थ दे अंदर है जी।
1: साजन सहज मिले गुण कह अंक समानिया।
0: साजन मेरा प्यारा मेरा दोस्त मेरा मित्र सज्जन सच्चा पातशाह ओ सहज मिले इथे सहज मिले ते दो पक्ष ने एक ते है भी सहज विच चले गए आत्मक अडोलता बन गई ओ मिल गया एक है यतन नहीं किता सहज विच ही मिल गया। साजन सहज मिले गुण गह अंक समानिया वाहिगुरु जी दे गुणा नू गह पकड़ के अपने हिरदे विच समा लिया। वाहिगुरु दे गुणा नू पकड़ना पैंदा। मैं बेनती करा कोई व्यक्ति दिखदा उस नाल स्नेह जिहा बन जांदा किसे नाल दुश्मनता ही बन जांदी असि उन्हू सुरत च पकड़ लैंदे बड़ा कुछ पकड़िया सुरत ने पर नहीं वाहिगुरु जी दे सब गुणा नू अंदर दया धर्म धीरज नू पकड़ लिया ओ है साजन सहज मिले गुण के अंक समानिया।
1: प्रीतम गुण अंके सुन प्रभ बंके।
0: प्रीतम दे गुण बहुत अच्छे ने बहुत वधिया ने उन्हां नू प्रीतम दे गुणा नू हुण असी अंदर अपनी सुरत विच वसाया। सुन प्रभ बंके ए मेरे प्रभु मैं आप जी दे गुण सुने भी तुसी इहो जे हो ओ आप जी दे गुणा नू सुन के मैं अपने अंदर हिरदे टका लिया जी।
1: तुद भावा सर नावा।
0: जे तुद भावा ते सर नावा तीर्थ नावा जे तिस भावा विन भाने के नहाए करी। जे तेनु पा गया ते मेरा तीर्थ बन गया तेनु परवान हो गया तेरी नजर विच परवानिया गया भला कौन परवानिया जांदा है। आप जैसी गुरु की संगत अमृत वेले जागन वाले वाहिगुरु करन वाले प्यार भिंडरी सेवा करन वाले ओ वाहिगुरु जी नू पा जांदे ने ते सच ए है मन मंदर तन वेस कलंदर घट ही तीर्थ नावा एक शब्द मेरा प्राण बस्त है बहुत जन्म ना आवा। मन मंदर बन जाए तन दा वेस कलंदर कहिए मस्त फकीरां वाला बन जाए बंदगी सिमरन वाला बन जाए ते समझ लेना घट ही तीर्थ नहाउण दी गल अंदर ही बन जांदी है जी।
1: गंग जमन तह बीणी संगम सात समुंद समावा।
0: गंग जमन तह बेनी संगम सात समुंद समावा। आ पंक्तियां नू बड़े गौर नाल बड़ी कागरता नाल ध्यान च लेना। गंग जमन गंगा ते जमना बेनी दे अर्थ हो गए त्रिबेनी तीन नदियां दा समेल संगम जिन्हू कहंदे ने गंगा जमना ते गोदावरी जो हिंदुस्तान दे इलाहाबाद कोल प्रयागराज तीर्थ दे लोग उस त्रिबेनी नू जानदे ने। गंग जमन तह बेनी संगम सात समुंद समावा। नात फिरियो लिए सात समुंदरन दसम पातशाह लोक गयो पर लोक गवायो। ओ जिहड़े सात समुंदरां दी गल है ना इन जरूर समझो तुसी। महान कोश दे लिखारी भाई साहब भाई कान सिंह जी नाभा वालिया ने इस गुंजल नू बड़ा स्पष्ट खोलिया ते हिंदू जगत विच सपत सिंधु कहंदे ने सपत सिंधु सात समुंद ओ सात समुंदर बाहर आ जिहड़े समुंदर ने ना आ जिवें हिंद महासागर आदिक इन्हां समुंदरां दी गल नहीं है। कोई सत्ता समुंदरां ते नहाउण नहीं जांदा हिंदू धर्म विच भी असल विच हिंदू धर्म विच सत नदियां नू सपत सिंधु आखिया गया सपत समुंदर आखिया गया ओ सत ने गंगा जमुना गोदावरी सरस्वती नर्मदा बिपासा ते सतद्रव। आ बिपासा यानी ब्यासा ते सतद्रव सतलुज ध्यान च रखियो ये सत नदियां ने फिर गिन लगा गंगा जमुना गोदावरी सरस्वती नर्मदा बिपासा ते सतद्रव। इन्हां नदियां ते इशनान करन दे लई ਉਹ ਬਾਹਰ ਨਹੀਂ ਦੌੜਦਾ, ਉਹ ਕਹਿੰਦਾ ਮੈਂ ਇੱਕ ਮਨ ਹੋ ਕੇ ਜਦੋਂ ਵਾਹਿਗੁਰੂ ਕਹਿ ਲਿਆ ਤੇ ਅੰਦਰ ਹੀ ਸੱਤੇ ਸਮੁੰਦਰਾਂ ਦੀਆਂ ਨਦੀਆਂ ਆ ਗਈਆਂ। ਗੱਜ ਸਤਿ ਸ੍ਰੀ ਅਕਾਲ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਦਸ ਪੁਰਬ, ਹਿੰਦੂ ਧਰਮ ਵਿੱਚ ਦਸ ਪੁਰਬਾਂ ਦਾ ਇਸ਼ਨਾਨ ਵਿਸ਼ੇਸ਼ ਮੰਨਿਆ ਗਿਆ। ਅਸ਼ਟਮੀ, ਚੌਦਸ, ਮੱਸਿਆ, ਪੂਰਨਮਾਸ਼ੀ, ਸੰਗਰਾਂਦ, ਚੰਦਰ ਗ੍ਰਹਿਣ, ਸੂਰਜ ਗ੍ਰਹਿਣ, ਸੂਰਜ ਉਤਰਾਇਣ, ਸੂਰਜ ਦਕਸ਼ਨਾਇਣ ਤੇ ਵਿਅਤੀਪਾਤ, ਇਹ ਦਸ ਪੁਰਬ ਹਿੰਦੂ ਧਰਮ ਵਿੱਚ ਨਦੀਆਂ ਦੇ ਇਸ਼ਨਾਨ ਦੇ ਵਿਸ਼ੇਸ਼ ਫਲ ਕਰਮ ਕਾਂਡੀ ਦਰਸਾਉਂਦੇ ਨੇ। ਪਰ ਸਤਿਗੁਰੂ ਕਹਿੰਦੇ ਅਗਰ ਤੂੰ ਇੱਕ ਮਨ ਹੋ ਕੇ ਕਹਿ ਲਿਆ ਵਾਹਿਗੁਰੂ ਤੇ ਤੇਰਾ ਦੁਸਹਿਰਾ ਇੱਥੇ ਹੀ ਬਣ ਗਿਆ। ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਬਸ ਇਸ ਢੰਗ ਨਾਲ ਸਤਿਗੁਰੂ ਸਮਝਾਉਂਦੇ ਨੇ ਭਲਿਆ, ਗੰਗ ਜਮਨ ਤੇ ਬੇਨੀ ਸੰਗਮ, ਸਾਤ ਸਮੁੰਦ ਸਮਾਵਾਂ। ਇਹ ਸਮਝ ਲੈਣਾ ਮੈਂ ਸੱਤੇ ਸਮੁੰਦਰਾਂ ਦਾ ਇਹ ਇਸ਼ਨਾਨ ਹਿਰਦੇ ਵਿੱਚ ਸਿਮਰਨ ਕਰਕੇ ਕਰ ਲਿਆ ਜੀ।
1: ਪੁੰਨ ਦਾਨ ਪੂਜਾ ਪਰਮੇਸ਼ਵਰ, ਜੁਗ ਜੁਗ ਏਕੋ ਜਾਤਾ।
0: ਮੇਰਾ ਪੁੰਨ ਵੀ ਹੋ ਗਿਆ, ਮੇਰਾ ਦਾਨ ਵੀ ਹੋ ਗਿਆ, ਮੈਂ ਪਰਮੇਸ਼ਵਰ ਦੀ ਪੂਜਾ ਵੀ ਕਰ ਲਈ। ਕਿਵੇਂ? ਪੂਜੋ ਰਾਮ ਏਕ ਹੀ ਦੇਵਾ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹ, ਧਿਆਨ ਚ ਰੱਖਿਓ, ਗੋਬਿੰਦ ਦੇ ਗੁਣਾਂ ਦਾ ਗਾਹ ਪਾ ਲਿਆ, ਇਹ ਪੁੰਨ ਹੋ ਗਿਆ। ਮੈਂ ਬੇਨਤੀ ਕਰਾਂ, ਇਹ ਹੈ ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ। ਇਹ ਜਾਣਿਆ ਜੁਗ ਜੁਗ ਏਕੋ ਵੇਸ, ਹਰ ਯੁੱਗ ਬਦਲਦੇ ਗਏ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਹਜ਼ੂਰ ਇੱਥੇ ਇੱਕ ਗੱਲ ਕਹਿੰਦੇ ਨੇ, ਤੂੰ ਇਹ ਨਾ ਜਾਣੀ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸੋ ਪੌਣ ਚੁਲਾਰੇ, ਯੁੱਗ ਜੀ ਖੇਲੇ ਥਾਮ ਕੈਸੇ। ਇਹ ਨਾ ਸਮਝੀ ਵੀ ਸਤਯੁਗ ਵਿੱਚ ਕੋਈ ਹੋਰ ਰੱਬ ਸੀ, ਤ੍ਰੇਤੇ ਵਿੱਚ ਕੋਈ ਹੋਰ ਸੀ। ਹਾਂ, ਇਹ ਤੇ ਕਹਿ ਸਕਦੇ ਆ, ਅਵਤਾਰੀ ਪੁਰਸ਼ ਆਏ, ਉਹ ਸਤਯੁਗ ਵਿੱਚ ਹੋਰ ਆਏ, ਤ੍ਰੇਤੇ ਵਿੱਚ ਹੋਰ ਆਏ, ਦੁਆਪਰ ਵਿੱਚ ਹੋਰ ਆਏ, ਉਹ ਅਵਤਾਰੀ ਪੁਰਸ਼ ਤੇ ਹੋਰ ਹੋਰ ਆਉਂਦੇ ਰਹੇ। ਪਰ ਜਿਸ ਕਰਤੇ ਨੇ ਅਵਤਾਰ ਧਾਰਿਆ ਉਹ ਤੇ ਇੱਕੋ ਹੀ ਸੀ ਨਾ, ਉਹ ਕਰਤਾ ਜੁਗ ਜੁਗ ਏਕੋ ਜਾਤਾ, ਉਹ ਜੁਗਾਂ ਜੁਗਾਂ ਵਿੱਚ ਕਰਤਾ ਪੁਰਖ ਇੱਕ ਹੀ ਹੈ। ਇਸ ਗੱਲ ਨੂੰ ਜਾਣ ਲਿਆ ਜੀ।
1: ਨਾਨਕ ਮਾਕ ਮਹਾਰਸ ਹਰ ਜਪ, ਅੱਠ ਸੱਠ ਤੀਰਥ ਨਾਤਾ।
0: ਹਜ਼ੂਰ ਕਹਿਣ ਲੱਗੇ ਇਹ ਮਾਗ ਦਾ ਮਹਾਰਸ ਹੈ, ਇੱਥੇ ਸਮਝ ਲੈਣਾ, ਨਾਨਕ ਮਾਗ ਮਹਾਰਸ ਹਰ ਜਪ, ਅੱਠ ਸੱਠ ਤੀਰਥ ਨਾਤਾ। ਜੋ ਹਰੀ ਜਪ ਲਿਆ, ਵਾਹਿਗੁਰੂ ਦਾ ਵੱਡਾ ਰਸ ਹਾਸਲ ਕਰ ਲਿਆ, ਇਹ ਸਮਝ ਲੈਣਾ ਤੇਰਾ ਤੀਰਥ ਹੋ ਗਿਆ ਤੇ ਤੂੰ ਅਠਾਠ ਤੀਰਥ ਦਾ ਇਸ਼ਨਾਨ ਕਰ ਲਿਆ। ਇੱਕ ਪੰਕਤੀ ਧਿਆਨ ਚ ਰੱਖਿਓ, ਅੱਠ ਸੱਠ ਤੀਰਥ ਤੇ ਸੰਗ ਰਹੇ, ਜਿਨ ਹਰ ਹਿਰਦੇ ਰਿਹਾ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸਮਾਇਆ ਰਹਿੰਦਾ ਉਹਨਾਂ ਨੂੰ ਅਠਾਠ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਅਠਾਠ ਤੀਰਥ ਉਹਨਾਂ ਦੇ ਨਾਲ ਨਾਲ ਰਹਿੰਦੇ ਨੇ। ਅੱਠ ਸੱਠ ਤੀਰਥ ਤੇ ਸਤਸੰਗ ਰਹੇ, ਜਿਨ ਹਰ ਹਿਰਦੇ ਰਿਹਾ ਸਮਾਏ। ਬਸ ਸਤਿਗੁਰੂ ਰਹਿਮਤ ਕਰਨ, ਇਹ ਅਠਾਠ ਤੀਰਥ ਸਾਡੇ ਨਾਲ ਨਾਲ ਹਰ ਵੇਲੇ ਬਣੇ ਰਹਿਣ। ਬੜੀ ਬਖਸ਼ਿਸ਼ ਰਹਿਮਤ ਹੋਈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇੱਥੇ ਅਠਾਠ ਤੀਰਥਾਂ ਦਾ ਵਾਸ। ਅੱਠ ਸੱਠ ਤੀਰਥ ਜਹਿ ਸਾਧ ਭਗਤ ਰਹਿ, ਤਹਿ ਬੈਕੁੰਠ ਜਹਿ ਨਾਮ ਉਚਰ ਹੈ। ਦੁੱਖ ਭੰਜਨੀ ਬੇਰੀ ਤੋਂ ਥੋੜਾ ਅੱਗੇ ਆਈਏ ਨਾ, ਤੇ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਸਨ ਤੇ ਪੁੱਛਿਆ ਸੀ, ਮਹਾਰਾਜ ਇਹ ਤੀਰਥ ਕਿਹੋ ਜਿਹਾ ਤੀਰਥ ਹੈ? ਸਤਿਗੁਰੂ ਕਹਿਣ ਲੱਗੇ ਇੱਥੇ ਅਠਾਠ ਤੀਰਥਾਂ ਦਾ ਵਾਸਾ ਰਹੇਗਾ। ध्यान च रखियो। ते सतगुरु कहन लगे 18 तीर्थां दा वासा इत्थे। महाराज वैकुंठ कहन लगे जिथे अठे पहर वैकुंठ नगर हरिमंदर साहब दा उदार, ओ जिथे हर वेले रब्बी यश हरि दा कीर्तन ते बख्शिशा रहमतां, उस कीर्तन दे रूप नूं गुरु ग्रंथ साहिब जी दे पावन स्वरूप नूं असी हुणे हुणे 24 तरीक तों मीरी पीरी खालसा विहीर, जिन्हों मीरी पीरी खालसा मार्च भी आख्या गया, आरंभिया गया। ध्यान च रखियो किवें नगर नगर उस कीर्तन दी महिमा ने मीरी पीरी दे सिद्धांत नूं उजागर भी कीता। ते मैं ते प्रबंध करन वाले, मैं उस रूप नूं जदों वेखिया ना मन च बड़ी खुशी होई भी जिस ढंग नाल इस रूट नूं सफर नूं उलीकिया गया, किवें नगर नगर ले जा के उस मीरी पीरी खालसा वहीर नूं घर घर तक संगतां तक अकाल तख्त साहिब जी दे सिद्धांत नूं किवें संगतां तक पहुंचाया गया। मैं थोड़ा जिहा जानिया, मेरा अपना इलाका मलोट है, मुक्तसर साहिब गया नगर कीर्तन, उथों मलोट जाना सी, पर सीधा सफर करीब 30-32 किलोमीटर दा, पर सीधा सफर नहीं लिया ताकि नगर निवासी आसे पासे ना रह जान, किवें वाया पन्नी वाला होके उस फाजिलका दी सड़क राही, ताकि सफर वधाया गया कि नगर नगर विच संगतां दर्शन दीदार भी करन, ते संगतां धन गुरु हर गोबिंद साहिब जी दे चरणां विच मस्तक भी चुकावन। ते होया भी ए, मैं बेनती करा हजारां ने लखां संगतां ने उस नगर कीर्तन दे दर्शन दीदार भी कीते, किवें आदर सत्कार नाल गेट सजाए गए, फुल्लां दीआं वरखावां कीतीआं गईआं, धन गुरु ग्रंथ साहिब जी दे चरणां विच मस्तक झुकाया गया, ते पंज प्यारे सिंह साहिबान ते होर संगतां दे दर्शन दीदार कीते गए। मैं अपने वल्लों श्री अकाल तख्त साहिब जी दे जथेदार ਅਤੇ ਮੁੱਖ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ ਸਿੰਘ ਸਾਹਿਬ ਜੀ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਪਤਾ ਇਸ ਦਾ ਵਿਸ਼ੇਸ਼ ਫਲ ਕੀ ਝੋਲੀ ਵਿਚ ਪਿਆ, ਬਹੁਤ ਸਾਰੀਆਂ ਸੰਗਤਾਂ ਨੇ ਪ੍ਰਣ ਕੀਤਾ ਵੀ ਅਸੀਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਂਗੇ। ਇਹ ਸਭ ਤੋਂ ਵੱਡੀ ਪ੍ਰਾਪਤੀ ਸੀ। ਧਿਆਨ ਚ ਰੱਖਿਓ ਅੱਜ ਲੋੜ ਹੈ ਘਰ ਘਰ ਗੁਰ ਸ਼ਬਦ ਦੀ ਮਹਿਮਾ ਗਾਈ ਜਾਏ, ਤੇ ਫਿਰ ਘਰ ਘਰ ਗੁਰ ਸ਼ਬਦ ਨਾਲ ਜੁੜਨ ਦੇ ਲਈ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣ। ਉਹਨਾਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੇਵਾਵਾਂ ਨਿਭਾਈਆਂ, ਲੰਗਰ ਲਗਾਏ, ਸਜਾਵਟੀ ਸਥਾਨ ਬਣਾਏ, ਤੇ ਸੰਗਤਾਂ ਨੇ ਇਕੱਠਿਆਂ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪਿਆਰਿਆਂ ਨੂੰ ਹੱਥ ਜੋੜ ਜੀ ਆਇਆਂ ਆਖਿਆ। ਇਹ ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਇਹ ਸਾਰੀਆਂ ਸੰਗਤਾਂ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜੇ ਰਹਿਣ। ਤੇ ਇੱਕ ਮੈਂ ਬੇਨਤੀ ਕਰਾਂਗਾ, ਸਾਡੇ ਕੋਲ ਇੱਕ ਭਗਤੀ ਦਾ ਕੇਂਦਰ ਤੇ ਇੱਕ ਸ਼ਕਤੀ ਦਾ ਕੇਂਦਰ ਸੱਚਖੰਡ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਇਤਨੇ ਵੱਡੇ ਦਰ ਨੇ ਜਿਸ ਅੱਗੇ ਅੱਜ ਸਾਰਾ ਸਿੱਖ ਜਗਤ ਮਸਤੂ ਝੁਕਾਉਂਦਾ, ਮਸਤੂ ਝੁਕਾਉਂਦੇ ਰਹੀਏ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੱਲੇ ਬੰਨ ਕੇ ਮੈਂ ਬੇਨਤੀ ਕਰਾਂ ਗੁਰ ਸ਼ਬਦ ਦੀਆਂ ਬਰਕਤਾਂ ਹੋਰ ਸੰਭਾਲੀਏ। ਅੱਜ ਸਾਡਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਇਸੇ ਤਰ੍ਹਾਂ ਜੁੜਿਆ ਜਾਏ, ਸ਼ਰਧਾ ਪਿਆਰ ਭਰੋਸਾ ਤੇ ਸਿੱਧਕ ਰੱਖੀਏ। ਔਰ ਇੱਕ ਅਦੀਬ ਕਹਿੰਦਾ ਤੇਰੇ ਦਰਬਾਰ ਕੀ ਆਲੀ ਨਿਰਾਲੀ ਸ਼ਾਨ ਯੇ ਦੇਖੀ, ਸਦਾਕਤ ਵੀ ਤੇਰੀ ਗਲੀਓ ਕੇ ਚੱਕਰ ਕਾਤੀ ਦੇਖੀ, ਝੁਕਾਇਆ ਜਿਸ ਨੇ ਵੀ ਸਰ ਤੇਰੇ ਦਰ ਪੈ ਐ ਮੇਰੇ ਮਾਲਕ, ਤੁਝੇ ਦੇਤੇ ਨਹੀਂ ਦੇਖਾ ਮਗਰ ਝੋਲੀ ਭਰੀ ਦੇਖੀ। ਇਹ ਸਤਿਗੁਰੂ ਰਹਿਮਤ ਕਰਨ ਸਾਡੇ ਸਾਰਿਆਂ ਦੀਆਂ ਝੋਲੀਆਂ ਸੰਸਾਰਕ ਸੁੱਖਾਂ ਨਾਲ ਵੀ ਭਰਨ, ਨਾਮ ਦੀ ਬਰਕਤ ਤੇ ਧਰਮ ਦੇ ਸ਼ੁਭ ਗੁਣਾਂ ਨਾਲ ਵੀ ਜੀਵਨ ਭਰਨ, ਤੇ ਗੁਰ ਸ਼ਬਦ ਦੇ ਲੜ ਲੱਗ ਕੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਰਕਤ ਤੇ ਮੀਰੀ ਪੀਰੀ ਦੇ ਸਿਧਾਂਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਆਪਣਾ ਜੀਵਨ ਜੋੜ ਕੇ ਝੋਲੀਆਂ ਭਰੀਏ ਤੇ ਗੁਰੂ ਦੀਆਂ ਅਸੀਸਾਂ ਲੈ ਕੇ ਲੋਕ ਪਰਲੋਕ ਸੇਲਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਅਤੇ ਨਾਲ ਨਾਲ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਅਤੇ ਸਮੂਹ ਪ੍ਰਬੰਧ ਦਾ ਹਾਰਦਿਕ ਧੰਨਵਾਦ। ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਗੁਰਸ਼ਬਦ ਦੇ ਅਖੀਰਲੇ ਬੋਲ ਮੁੜ ਸ਼ਰਵਣ ਕਰਕੇ ਦਸਰੇ ਦੀਆਂ ਭੁੱਲਾਂ ਖਿਮਾ ਕਰਕੇ ਫਿਰ ਫਤਿਹ ਨਾਲ

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਸੋਹਣਾ ਚੜ੍ਹਿਆ ਹੋਊਗਾ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਗੇ ਅੱਜ ਦੇ ਇਸ ਸੋਹਣੇ ਮਿਲੇ ਦਿਨ ਦੇ ਲਈ। ਅਤੇ ਆਓ ਫਿਰ ਵੱਧਦੇ ਅੱਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ 7 ਤਰੀਕ ਹੋ ਗਈ ਆ ਅਗਸਤ ਦਾ ਮਹੀਨਾ ਅਤੇ 2026, 7:01 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਸ਼ੁੱਕਰਵਾਰ ਦਾ ਦਿਨ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹੋ ਚੁੱਕੇ। ਆਓ ਕਰੀਏ ਸ਼ੁਕਰਾਨਾ ਉਸ ਰੱਬ ਦਾ ਇਹਨਾਂ ਚੱਲ ਰਹੇ ਸਵਾਸਾਂ ਦੇ ਲਈ, ਇਹਨਾਂ ਕੁਦਰਤ ਦੀਆਂ ਮਿਲੀਆਂ ਢੇਰ ਨਿਆਮਤਾਂ ਦੇ ਲਈ। ਸੜਕਾਂ ਦੇ ਉੱਤੇ ਉਹ, ਘਰਾਂ ਦੇ ਵਿੱਚ ਉਹ, ਕੰਮਾਂ ਕਾਰਾਂ 'ਤੇ ਉਹ, ਜਿੱਥੇ ਵੀ ਕਿਤੇ ਉਹ, ਆਪਣੇ ਆਸ ਪਾਸ ਇੱਕ ਵੱਡੀ ਝਾਤੀ ਮਾਰ ਕੇ ਅਤੇ ਇੱਕ ਵੱਡਾ ਲੰਮਾ ਸਾਹ ਲੈ ਕੇ ਆਓ ਉਹਦਾ ਸ਼ੁਕਰਾਨਾ ਕਰੀਏ, ਚਿਹਰੇ 'ਤੇ ਖੁਸ਼ੀ ਲੈ ਕੇ ਅਤੇ ਅੱਜ ਦੇ ਦਿਨ ਦੇ ਵਿੱਚ ਅੱਗੇ ਵਧੀਏ। ਜੋ ਕੁਛ ਵੀ ਤੁਸੀਂ ਅੱਜ ਦੇ ਦਿਨ ਲਈ ਮਨ ਦੇ ਵਿੱਚ ਧਾਰ ਕੇ ਘਰਾਂ ਤੋਂ ਬਾਹਰ ਕਦਮ ਪੁੱਟੇ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਸ਼ਬਦ ਕੀਰਤਨ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ, ਅਤੇ ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ। ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਨਾਂ ਲੈਂਦੇ ਹਾਂ, ਉਹਦਾ ਓਟ ਆਸਰਾ ਲੈਂਦੇ ਹਾਂ, ਅਤੇ ਫਿਰ ਵਧਦੇ ਹਾਂ ਅੱਜ ਦੇ ਸਫ਼ਰ ਦੇ ਉੱਤੇ ਅੱਗੇ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ ਰੱਬ ਦੇ ਨਾਂ ਨਾਲ ਰੱਬ ਦੇ ਆਸ਼ੀਰਵਾਦ ਦੇ ਨਾਲ ਓਟ ਆਸਰੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਕ ਵਾਰੀ ਫਿਰ ਤੋਂ ਸ਼ੁਰੂਆਤ 'ਤੇ ਆਓ ਵੱਧਦੇ ਅੱਗੇ ਪ੍ਰੋਗਰਾਮ ਦੇ ਇਸ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਸੁੱਖ ਸੁਨੇਹਾਂ ਵੱਲ ਝਾਤੀ ਮਾਰਦੇ ਹਾਂ ਮੌਸਮ ਵੇਖਦੇ ਹਾਂ ਕਿਵੇਂ ਦਾ ਆ ਟ੍ਰੈਫਿਕ ਵੇਖਦੇ ਹਾਂ ਕਿਵੇਂ ਦੀ ਅਤੇ ਜੇ ਤੁਹਾਡੇ ਕੋਲ ਕੋਈ ਹੋਵੇ ਜਾਣਕਾਰੀ ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਦਿਓ ਮੈਸੇਜਾਂ ਦੇ ਰਾਹੀਂ ਫਿਲਹਾਲ ਵਟਸਐਪ ਸਾਡਾ 044-717-1674 ਅਤੇ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਸੋ ਅੱਜ ਦੇ ਦਿਨ ਦੀਆਂ ਤੁਹਾਨੂੰ ਵਧਾਈਆਂ ਅੱਜ ਦੇ ਦਿਨ ਦੀਆਂ ਤੁਹਾਨੂੰ ਮੁਬਾਰਕਾਂ ਕਿਉਂਕਿ ਅੱਜ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸੋ ਅੱਜ ਦੇ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਦਿਵਸ ਦੀਆਂ ਅਤੇ ਅੱਗੇ ਚੱਲ ਕੇ ਆਪਾਂ ਇਸੇ ਵਿਸ਼ੇ ਦੇ ਉੱਤੇ ਇਹਨਾਂ ਦੀ ਜੀਵਨੀ ਦੇ ਉੱਤੇ ਇੱਕ ਜ਼ਰੂਰ ਝਾਤੀ ਮਾਰਾਂਗੇ ਸਾਖੀ ਤੁਹਾਡੇ ਨਾਲ ਕਰਾਂਗੇ ਸਾਂਝੀ ਫਿਲਹਾਲ ਆਪ ਸਭ ਸੁਣ ਰਿਹਾ ਨੂੰ ਬਹੁਤ ਬਹੁਤ ਵਧਾਈਆਂ ਗਾਬਾ ਪਰਿਵਾਰ ਵੱਲੋਂ ਵੀ

0: ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਜੀਤ ਬੁੱਟਰ ਜੀ ਵੀ ਤਤੂਰੇ ਤੋਂ ਸਤਿ ਸ਼੍ਰੀ ਅਕਾਲ, ਅਤੇ ਚਾਹ ਕੌਫੀ ਭੇਜਦੇ ਨੇ, ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਇੱਧਰ ਇੱਕ ਬੜਾ ਪਿਆਰਾ ਮੈਸੇਜ ਸਾਨੂੰ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤਪਾਲ ਜੀ ਭੇਜਦੇ ਨੇ, ਕਹਿੰਦੇ ਕਿ ਜੁੱਤੇ ਅਤੇ ਲੋਕ ਜੇ ਤੁਹਾਨੂੰ ਤਕਲੀਫ ਦੇ ਰਹੇ ਤਾਂ ਅਸਲ ਵਿੱਚ ਉਹ ਤੁਹਾਡੇ ਨਾਪ ਦੇ ਨਹੀਂ ਆ। ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਬਹੁਤ ਸ਼ੁਕਰੀਆ ਜੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਇਹਨਾਂ ਗੁਜ਼ਰ ਰਹੇ ਪਲਾਂ ਦਾ ਆਨੰਦ ਮਾਣ ਰਵੋ ਇਸ ਤੋਂ ਪਹਿਲਾਂ ਕਿ ਉਹ ਯਾਦਾਂ ਬਣ ਜਾਣ, ਅਤੇ ਸ਼ੁਭ ਸਵੇਰ, ਬਹੁਤ ਮਿਹਰਬਾਨੀ ਜੀ, ਬੜੇ ਸੋਹਣੇ ਸੋਹਣੇ ਵਿਚਾਰ ਸਵੇਰੇ ਸਵੇਰੇ ਦੇ ਸਮੇਂ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਆਨੰਦਮਈ ਅੱਜ ਦਾ ਸ਼ਬਦ ਕੀਰਤਨ ਰਿਹਾ, ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਜਤਿੰਦਰ ਕੌਰ ਜੀ ਸਾਰੇ ਸੁਣਨ ਵਾਲਿਆਂ ਨੂੰ ਸ਼ੁੱਕਰਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਅਤੇ ਕਹਿੰਦੇ ਕਿ ਸਭ ਦਾ ਨਾਈਸ ਜਿਹਾ ਵੀਕਐਂਡ ਰਹੇ, ਅਤੇ ਰਣਜੀਤ ਢਿੱਲੋਂ ਜੀ ਕਹਿੰਦੇ ਕਿ ਅਰਦਾਸ ਕਰਦੇ ਹਾਂ ਸਭ ਦਾ ਦਿਨ ਵਧੀਆ ਵਧੀਆ ਰਹੇ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਲਵਜੋਤ ਧੁਲਨ ਧੁਨਾ ਜੀ ਸਰਬੱਤ ਅਤੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਖੁਸ਼ੀਆਂ ਭਰਿਆ ਕਹਿੰਦੇ ਕਿ ਦਿਨ ਰਹੇ। ਐਡੀਲੇਡ ਤੋਂ ਸਾਂਝਾ ਪਾਉਂਦੇ ਨੇ, ਪੇ 23 ਤਰੀਕ ਅੱਜ ਸਾਉਣ ਦੇ ਮਹੀਨੇ ਦੀ, ਸਾਡੇ ਨਾਲ ਸਾਂਝ ਪਾਉਂਦੇ ਨੇ ਗੁਰਵਿੰਦਰ ਸੰਧੂ ਜੀ, ਅਤੇ ਇਹ ਵੀ ਸਾਂਝ ਪਾਉਂਦੇ ਨੇ, ਵਧਾਈਆਂ ਭੇਜਦੇ ਨੇ। ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦਾ, ਸੋ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ। ਅਤੇ ਕਰਨ ਜੀ ਵੀ ਕਹਿੰਦੇ ਨੇ ਕਿ ਰੂਹ ਖੁਸ਼ ਕਰਤੀ ਅੱਜ ਸ਼ਬਦ ਕੀਰਤਨ ਨੇ, ਅਤੇ ਧੰਨਵਾਦ ਗੁਰਦੀਪ ਦਿਓਲ ਜੀ ਦਾ, ਕਹਿੰਦੇ ਕਿ ਆਪ ਦਾ ਦਿਨ ਵਧੀਆ ਰਹੇ। ਬਲਗੂਲਗੇ ਤੋਂ ਪਾਉਂਦੇ ਨੇ ਸਾਂਝਾ, ਵਰਿੰਦਰ ਖਿੰਡਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਸਮੇਤ, ਅਤੇ ਸਰਬੱਤ ਅਤੇ ਭਲੇ ਦੀ ਅਰਦਾਸ ਕਰਦੇ ਨੇ। ਗੁਰਜੀਤ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਰਿਵਾਰ ਸਮੇਤ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ, ਡਰਾਈਵ ਧਿਆਨ ਦੇ ਨਾਲ ਕਰਿਓ ਭਾਈ, ਅਤੇ ਬਾਕੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ। ਮਾਨ ਸਾਹਿਬ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਜਿਉਂਦੇ ਵਾਸਤੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰਾਨਾ ਮਿਹਰਬਾਨੀ। ਅਤੇ ਇੱਧਰ ਆਪਾਂ ਵੇਖਦੇ ਹਾਂ ਵੀ ਡਾਰੀ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਸਾਰਿਆਂ ਦੇ ਲਈ ਇਹ ਵੀ ਅਰਦਾਸ ਕਰ ਰਹੇ ਨੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ, ਬਹੁਤ ਬਹੁਤ ਧੰਨਵਾਦ, ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾ ਰੱਬ। ਅਤੇ ਗੁਰਨਿਸ਼ਾਨ ਜੀ ਵੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਲੱਗਿਆ ਇਹਨਾਂ ਨੂੰ, ਅਤੇ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੌਸਮ 'ਤੇ ਇੱਕ ਝਾਤ ਮਾਰ ਲੈਂਦੇ ਹਾਂ, ਅਤੇ ਇੱਧਰ ਸਿਡਨੀ ਦੇ ਵਿੱਚ ਇਸ ਟਾਈਮ 8 ਦੇ ਆਸ ਪਾਸ ਹੈ, ਪਰ ਠੰਡ ਆ ਕਿਉਂਕਿ 4 ਤੋਂ ਹੀ ਮਹਿਸੂਸ ਕਰ ਰਹੇ ਹੋ, ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਸਵੇਰੇ ਸਵੇਰੇ ਦੇ ਸਮੇਂ ਕਈ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅੱਜ ਕੋਰਾ ਕਹਿੰਦੇ ਨੇ ਕਿ ਜੰਮਿਆ, ਅਤੇ ਹਲਕੀ ਹਲਕੀ ਗਤੀ 'ਚ ਹਵਾਵਾਂ ਹੋਰ ਵੀ ਠੰਡ ਵਧਾਉਣਗੀਆਂ, ਪਰ ਅੱਗੇ ਚੱਲ ਕੇ ਦਿਨ ਬੜੀ ਸੋਹਣੀ ਧੁੱਪ ਵਾਲਾ ਲੱਗਣ ਜਾ ਰਿਹਾ। ਕੱਲ੍ਹ ਵੀ ਬੜਾ ਸੋਹਣਾ ਦਿਨ ਹੈ ਧੁੱਪ ਵਾਲਾ, ਐਤਵਾਰ ਦੇ ਦਿਨ ਜ਼ਰੂਰ ਮੀਂਹ ਦੇ ਚਾਂਸ ਸ਼ੋ ਹੋ ਰਹੇ ਨੇ ਸਿਡਨੀ ਦੇ ਵਿੱਚ। ਮੈਲਬਨ ਦਾ ਮੌਸਮ ਵੀ ਅੱਜ ਬਹੁਤ ਵਧੀਆ, ਬੜੀ ਸੋਹਣੀ ਅੱਜ ਧੁੱਪ ਲੱਗਣੀ ਹੈ, 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। 10 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਅਤੇ ਆਪਾਂ ਵੇਖਦੇ ਹਾਂ ਵੀ ਕੱਲ੍ਹ ਅਤੇ ਪਰਸੋਂ ਦਾ ਦਿਨ ਕਿਵੇਂ ਦਾ, ਅਤੇ ਕੱਲ੍ਹ ਵੀ ਬੜੀ ਸੋਹਣੀ ਧੁੱਪ ਲੱਗਣੀ ਹੈ, ਪਰਸੋਂ ਵੀ ਧੁੱਪ ਦੇ ਚਾਂਸ ਜ਼ਰੂਰ ਨੇ, ਪਰ ਇਸ ਵੀਕਐਂਡ ਦੇ ਉੱਤੇ ਮੀਂਹ ਦੇ ਵੀ ਨਾਲ ਆਸਾਰ ਦਿਖਾਈ ਦੇ ਰਹੇ ਨੇ। ਕੱਲ੍ਹ 60% ਆ, ਅਤੇ ਪਰਸੋਂ 80% ਚਾਂਸ ਨੇ 5 ਤੋਂ 10 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸੋ ਇਹ ਕਰੀ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਜ਼ਰੂਰ ਭਾਈ ਚੈੱਕ ਕਰ ਲਿਓ। ਅਤੇ ਬ੍ਰਿਸਬਨ ਦੇ ਵਿੱਚ ਤਾਂ ਅੱਜ ਕੱਲ੍ਹ ਓਕੇ ਰਿਪੋਰਟ ਹੁੰਦਾ ਕੰਮ, ਅਤੇ ਗਰੀ ਬੜੀ ਸੋਹਣੀ ਧੁੱਪ ਵਾਲੇ ਦਿਨ ਸ਼ੁਰੂ ਹੋਏ ਨੇ, ਅਤੇ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਦੇ ਦਿਨ ਦੇ ਲਈ। ਕੱਲ੍ਹ ਅਤੇ ਪਰਸੋਂ ਦੇ ਦਿਨ ਨੇ ਵੀ ਕੁਛ ਇਸੇ ਤਰ੍ਹਾਂ ਹੀ, ਪਰ ਸਵੇਰੇ ਸਵੇਰੇ ਦਾ ਸਮਾਂ ਅਤੇ 12 ਦੇ ਆਸ ਪਾਸ ਚਲਾ ਗਿਆ ਤਾਪਮਾਨ, ਅੱਜ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਅੱਜ ਮੀਂਹ ਦੇ ਰੰਗ ਨੇ, ਅੱਜ ਬੱਦਲਵਾਈ ਦੇ ਰੰਗ ਨੇ, ਧੁੱਪ ਦੇ ਆਸਾਰ ਅੱਜ ਨਹੀਂ ਦਿਖਾਈ ਦੇ ਰਹੇ, ਅਤੇ ਨਾਲ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ। ਸੋ 5 ਤੋਂ 10 ਮਿਲੀਮੀਟਰ ਤੱਕ ਅੱਜ ਮੀਂਹ ਪੈ ਸਕਦਾ, 90% ਚਾਂਸ ਨੇ। ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ, ਯਾਨੀ ਕਿ ਇਹ ਤਿੰਨੋਂ ਦਿਨ ਭਰਪੂਰ ਮੀਂਹ ਦੇ ਚਾਂਸ ਨੇ, ਅਤੇ ਚਾਂਸ ਵੀ 80 ਤੋਂ 90% ਨੇ ਤਿੰਨਾਂ ਦਿਨਾਂ ਦੇ ਵਿੱਚ। ਐਤਵਾਰ ਦੇ ਦਿਨ ਹਾਲਾ ਜਾ ਕੇ ਥੋੜ੍ਹੀ ਧੁੱਪ ਜ਼ਰੂਰ ਲੱਗੂਗੀ, ਪਰ ਮੀਂਹ ਦੇ ਚਾਂਸ ਇੱਥੇ ਬਣੇ ਨੇ। ਐਡੀਲੇਡ ਦੇ ਵਿੱਚ ਧੁੱਪ ਦੇ ਚਾਂਸ ਬਣੇ ਨੇ, ਅੱਜ ਬੜੀ ਸੋਹਣੀ ਧੁੱਪ ਲੱਗਣੀ ਹੈ, ਅਤੇ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਕੱਲ੍ਹ ਦੇ ਦਿਨ ਧੁੱਪ ਦੇ ਚਾਂਸ ਬਿਲਕੁਲ ਨਹੀਂ, ਅਤੇ ਮੀਂਹ ਦੇ ਚਾਂਸ 70% ਨੇ। ਅਤੇ ਐਤਵਾਰ ਦੇ ਦਿਨ ਤੇਜ਼ ਹਨੇਰੀਆਂ ਵੀ ਨਾਲ ਪਰੇਸ਼ਾਨ ਕਰ ਸਕਦੀਆਂ ਨੇ, ਯਾਨੀ ਕਿ ਥੰਡਰ ਸਟੋਰਮ ਹੈ। ਐਡੀਲੇਡ ਦੇ ਵਿੱਚ ਅੱਜ ਦੇ ਦਿਨ ਦਾ ਭਾਈ ਆਨੰਦ ਮਾਣ ਲਓ, ਕੱਲ੍ਹ ਅਤੇ ਪਰਸੋਂ ਦੇ ਦਿਨ, ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿ ਰਹੇ ਹੋ। ਹੁਬਾਰਟ 4 ਦੇ ਆਸ ਪਾਸ ਹੈ ਇਸ ਟਾਈਮ ਅਤੇ ਮਾਈਨਸ ਦੇ ਵਿੱਚ ਤੁਸੀਂ ਮਹਿਸੂਸ ਕਰ ਰਹੇ ਹੋ ਠੰਡ ਹੈ ਸਵੇਰੇ ਸਵੇਰੇ ਅਤੇ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦਾ ਮਾਹੌਲ ਚਾਲ ਜ਼ਰੂਰ ਹੈ ਪਰ ਪਰਸੋਂ ਦੇ ਦਿਨ ਨਾਲ ਮੀਂਹ ਦੇ ਚਾਂਸ ਵੀ ਬਣ ਰਹੇ ਨੇ ਅਤੇ ਕੈਨਬਰਾ ਠੰਡ ਉਸੇ ਤਰ੍ਹਾਂ ਬਰਕਰਾਰ ਹੈ ਭਾਈ ਅੱਜ -4.1 ਡਿਗਰੀ ਆ ਇਸ ਟਾਈਮ ਕੈਨਬਰਾ ਦੇ ਵਿੱਚ ਅਤੇ ਜਿਹੜਾ ਤੁਸੀਂ ਮਹਿਸੂਸ ਕਰ ਰਹੇ ਹੋ ਉਹ ਆ -8.4 ਡਿਗਰੀ ਯਾਨੀ ਕਿ ਦੰਦੋਂ ਡਿੱਕਿਆਂ ਵਾਲੀ ਠੰਡ ਕਹਿ ਲਈਏ ਫਿਰ ਅਤੇ ਇਹਦਾ ਮਤਲਬ ਵੀ ਕੋਹਰਾ ਵੀ ਪਿਆ ਹੋਊਗਾ ਅਤੇ ਇਹਦਾ ਮਤਲਬ ਕਿ ਧੁੰਦ ਦੇ ਵੀ ਚਾਂਸ ਪੂਰੇ ਪੂਰੇ ਅਤੇ ਕੱਕਰ ਵੀ ਅਤੇ ਵੈਸੇ ਜਿੱਦਾਂ ਜਿੱਦਾਂ ਦਿਨ ਅੱਗੇ ਵਧੂਗਾ ਧੁੱਪ ਸੋਹਣੀ ਲੱਗਣੀ ਆ ਅਤੇ ਸਾਰਾ ਕੁਛ ਭੁੱਲ ਭੁਲਾ ਜਾਣਾ ਅਤੇ ਵੈਸੇ 15 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਕੱਲ੍ਹ ਦਾ ਦਿਨ ਵੀ ਕੁਛ ਇਸੇ ਤਰ੍ਹਾਂ ਸ਼ਨੀਵਾਰ ਦਾ ਐਤਵਾਰ ਦੇ ਦਿਨ ਮੀਂਹ ਭਰਪੂਰ ਪੈਣਾ ਵਾ ਕੈਨਬਰਾ ਦੇ ਵਿੱਚ 20-40 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ 90% ਚਾਂਸ ਨੇ ਯਾਨੀ ਕਿ ਅਗਲੇ ਹਫ਼ਤੇ ਆਪਾਂ ਕਹਿ ਲਈਏ ਜਾਂ ਫਿਰ ਐਤਵਾਰ ਤੋਂ ਕਹਿ ਲਈਏ ਕਿ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਮਿਲਣੀਆਂ ਵੇਖਣ ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੈ ਜੀ 32 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਹੈ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਇਹ ਨੌਰਦਰਨ ਟੈਰੀਟਰੀ ਆ ਅਤੇ ਇਹ ਸਾਡੇ ਕੋਲ ਨੇ ਕੁਛ ਜਾਣਕਾਰੀਆਂ ਅਤੇ ਹੁਣ ਆਪਾਂ ਟ੍ਰੈਫਿਕ ਵੱਲ ਵੀ ਇੱਕ ਝਾਤੀ ਮਾਰ ਲੈਂਦੇ ਹਾਂ ਅਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਟ੍ਰੈਫਿਕ ਦੀ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਅਤੇ ਆਪਾਂ ਜੋ ਸਾਡੇ ਤੱਕ ਪਹੁੰਚਿਆ ਵੈਬਸਾਈਟਾਂ ਦੇ ਰਾਹੀਂ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਇੱਕ 10-12 ਮਿੰਟ ਪਹਿਲਾਂ ਦੀ ਅਪਡੇਟ ਸੀ ਵੈਸਟ ਗੇਟ ਫਰੀਵੇ ਤੋਂ ਬਰੁਕਲਿਨ ਦੇ ਇਲਾਕੇ ਦੇ ਵਿੱਚ ਸਮੱਸਿਆ ਆ ਰਹੀ ਹੈ ਅਤੇ ਗਰੀਬ ਪਰੇਡ ਦੇ ਉੱਤੇ ਕੋਈ ਗੱਡੀ ਖਰਾਬ ਹੋਈ ਹੈ ਜਿਹਦੀ ਵਜ੍ਹਾ ਦੇ ਕਰਕੇ ਸ਼ਾਇਦ ਸਮੱਸਿਆ ਵਾ ਅਤੇ 2 ਲੇਨਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਨੇ ਪਰ ਇਸ ਟਾਈਮ ਦੇ ਉੱਤੇ ਸਪੀਡ ਘਟਾ ਕੇ 40 ਦੀ ਕੀਤੀ ਗਈ ਆ ਅਤੇ ਵਾਹਵਾ ਹੀ ਮਤਲਬ ਬਿਲਡਅਪ ਹੋ ਰਿਹਾ ਵਾ ਹਿਸਾਬ ਤਾਬ ਜਿਹਾ ਅਤੇ ਸਾਰੀਆਂ ਦੀ ਸਾਰੀਆਂ ਸਿਟੀ ਬਾਉਂਡ ਵਾਲੀਆਂ ਲੇਨਾਂ ਹਾਂਜੀ ਹੁਣ ਅਪਡੇਟ ਇਹ ਆਈ ਆ ਕਿ ਸਾਰੀਆਂ ਸਾਰੀਆਂ ਲੇਨਾਂ ਖੋਲ੍ਹ ਦਿੱਤੀਆਂ ਗਈਆਂ ਨੇ ਵੈਸਟ ਗੇਟ ਫਰੀਵੇ ਦੇ ਉੱਤੇ ਗਰੀਬ ਪਰੇਡ ਦੇ ਲਾਗੇ ਪਰ ਡਿਲੇ ਜਿਹੜੀਆਂ ਨੇ ਉਸੇ ਤਰ੍ਹਾਂ ਦੇ ਨਾਲ ਨੇ ਇੱਕ ਵਾਰੀ ਸਵੇਰੇ ਕੁਛ ਨਾ ਕੁਛ ਹੋ ਜੇ ਅਤੇ ਉਸ ਤੋਂ ਬਾਅਦ ਫਿਰ ਡਿਲੇ ਸਾਰੀ ਸਵੇਰ ਦੇ ਲਈ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਤੁਸੀਂ ਆਪਣਾ ਖਿਆਲ ਰੱਖਿਓ ਪੇਸ਼ੈਂਸ ਬਣਾਈ ਰੱਖਿਓ ਸੜਕਾਂ ਦੇ ਉੱਤੇ ਉਹ ਅਤੇ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਇਸ ਚੀਜ਼ ਦਾ ਧਿਆਨ ਰੱਖਿਓ ਇੱਧਰ ਕਿਲਰ ਪਾਰਕ ਦਾ ਇਲਾਕਾ MAT ਰਿੰਗ ਰੋਡ ਸੋ ਇੱਥੇ ਵੀ ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ ਕਿਉਂਕਿ ਐਕਸੀਡੈਂਟ ਹੋਇਆ ਸੀ ਸੋ ਇਹਦਾ ਵੀ ਤੁਸੀਂ ਭਾਈ ਖਿਆਲ ਜ਼ਰੂਰ ਕਰ ਲਿਓ ਇੱਕ ਟ੍ਰੈਫਿਕ ਲਾਈਟਾਂ ਦੀ ਸਮੱਸਿਆ ਜਿਹੜੀ ਆ ਉਹ ਡੀਅਰ ਪਾਰਕ ਦੇ ਇਲਾਕੇ ਦੇ ਵਿੱਚ ਸਟੇਸ਼ਨ ਰੋਡ ਅਤੇ ਟਿਲਬਨ ਰੋਡ ਦੇ ਉੱਤੇ ਸੋ ਇਹ ਇੰਟਰਸੈਕਸ਼ਨ ਜਿਹੜਾ ਇੱਥੇ ਲਾਈਟਾਂ ਨਹੀਂ ਕੰਮ ਕਰ ਰਹੀਆਂ ਇਸ ਵਜ੍ਹਾ ਕਰਕੇ ਵੀ ਥੋੜ੍ਹੀ ਗਹਿਮਾ ਗਹਿਮੀ ਜੀ 40 ਕੁ ਮਿੰਟ ਪਹਿਲਾਂ ਦੀ ਅਪਡੇਟ ਹੈ ਹੁਣ ਮੌਜੂਦਾ ਕੀ ਹਾਲਾਤ ਨੇ ਉਹ ਤੁਸੀਂ ਜੇ ਹੈਗਾ ਤੁਹਾਡੇ ਕੋਲ ਕੁਛ ਅਪਡੇਟ ਤਾਂ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਸਿਨੇਵਾਲ ਨੂੰ ਰੁੱਖ ਕਰਦੇ ਹਾਂ ਅਤੇ ਬੁਕਮ ਹਿੱਲ ਦੇ ਵਿੱਚ ਵਿੰਡਸਰ ਰੋਡ ਜਿੱਦਾਂ ਹੀ ਤੁਸੀਂ M2 ਮੋਟਰਵੇ ਪਾਸ ਕਰਦੇ ਹੋ ਅਤੇ ਇੱਥੇ ਐਕਸੀਡੈਂਟ ਹੋਇਆ ਵਾ ਅਤੇ ਮਲਟੀਪਲ ਵਹੀਕਲਸ ਜਿਹੜੇ ਨੇ ਉਹ ਟਕਰਾਏ ਨੇ ਇਸ ਵਜ੍ਹਾ ਦੇ ਕਰਕੇ ਕਾਫੀ ਹੈਵੀ ਟ੍ਰੈਫਿਕ ਤੁਹਾਨੂੰ ਸਾਊਥ ਪੌਂਡ ਵਾਲੇ ਪਾਸੇ ਖਾਸ ਤੌਰ ਦੇ ਉੱਤੇ ਮਿਲਦੀ ਹੈ ਸਾਊਥ ਪੌਂਡ ਵਾਲਾ ਪਾਸਾ ਕਾਫੀ ਇਫੈਕਟਿਡ ਹੈ ਅਤੇ ਡਿਲੇ ਕਾਫੀ ਇੱਥੇ ਚੱਲ ਰਹੀਆਂ ਨੇ ਸੋ ਬੁਕਮ ਹਿੱਲ ਦੇ ਇਲਾਕੇ ਨੂੰ ਜਾ ਰਹੇ ਹੋ ਅਤੇ ਇੱਕ ਵਾਰੀ ਜ਼ਰੂਰ ਨੈਵੀਗੇਸ਼ਨ 'ਤੇ ਚੈੱਕ ਕਰ ਲਿਓ ਤੁਸੀਂ ਅਤੇ ਇਸ ਤੋਂ ਇਲਾਵਾ ਬੈਂਕਸਟਾਊਨ ਦੇ ਇਲਾਕੇ 'ਚ ਕਾਫੀ ਟ੍ਰੈਫਿਕ ਕਿਆ ਵਜ੍ਹਾ ਇਹ ਆ ਕਿ ਰੋਡ ਵਰਕ ਚੱਲ ਰਿਹਾ ਸੋ ਇਹ ਕੁਛ ਇੱਕ ਬੇਨਤੀਆਂ ਇਹ ਕੁਛ ਜਾਣਕਾਰੀਆਂ ਅਤੇ ਖਿਆਲ ਰੱਖਿਓ ਤੁਸੀਂ ਆਪਣਾ ਅਤੇ ਟ੍ਰੈਫਿਕ ਦੇ ਵਿੱਚ ਉਹ ਅਤੇ ਭਾਈ ਰੱਬ ਰੱਬ ਕਰਿਓ ਪੇਸ਼ੈਂਸ ਬਣਾਈ ਰੱਖਿਓ ਆਪਣਾ ਵੀ ਅਤੇ ਹੋਰਾਂ ਦਾ ਵੀ ਖਿਆਲ ਰੱਖਣਾ ਸਾਡਾ ਬੰਦਾ ਜਿਹੜੇ ਨਾਲ ਸੜਕਾਂ ਦੇ ਵਿਚਰ ਰਹੇ ਨੇ ਅਤੇ ਆਪਾਂ ਅੱਜ ਦੇ ਦਿਨ ਸੁੱਖ ਸੁਖਾਨਾ ਆਪਣੀਆਂ ਮੰਜ਼ਿਲਾਂ ਦੇ ਉੱਤੇ ਪਹੁੰਚੀਏ ਸੁੱਖ ਸੁਖਾਨੇ ਨਾਲ ਵਾਪਸ ਘਰਾਂ ਦੇ ਵਿੱਚ ਵਾਪਸੀ ਹੋਵੇ ਕਿਉਂਕਿ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਫਿਰ ਅੱਜ ਦੇ ਦਿਨ ਦਾ ਆਨੰਦ ਹੀ ਕੁਛ ਹੋਰ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਹੁਣ ਆਉਂਦੇ ਹਾਂ ਬ੍ਰੇਕ ਲੈ ਕੇ ਅਤੇ ਅੱਜ ਦੀ ਕਹਾਣੀ ਦੇ ਵਿੱਚ ਮਿਲਦੇ ਹਾਂ ਅਤੇ ਕਹਾਣੀ ਹੋ ਗਈ ਉਸ ਤੋਂ ਬਾਅਦ ਫਿਰ ਲਾਫਟਰ ਥੈਰੇਪੀ 'ਚ ਮਿਲਾਂਗੇ 8 ਵਜੇ ਅਤੇ ਫਿਰ 9 ਵਜੇ ਮਿਲਾਂਗੇ ਆਪਾਂ ਖਬਰਾਂ ਦੇ ਵਿੱਚ ਅਤੇ ਇਸੇ ਤਰ੍ਹਾਂ ਚੱਲ ਸੋ ਚੱਲ ਮੇਲ ਮਿਲਾਪ ਚੱਲਦੇ ਰਹਿਣਗੇ ਆਓ ਆਪਾਂ ਇੱਕ ਬ੍ਰੇਕ ਤੋਂ ਬਾਅਦ ਕਹਾਣੀ 'ਚ ਮਿਲਦੇ ਹਾਂ
1: वाओ, तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।

0: ਸ਼ਰਤਾਂ ਲਾਗੂ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

रेडियो हाँ जी 1674 मास करते हैं कि दिन तुहाडा वधिया जा रहा होएगा। चढ़दी कला दे विच होगे उस रब दा शुकराना कर रहे होगे। इस चढ़दी कला दे लई ते शुकराने दे लई चेहरे दे उत्ते खुशी बड़ी जरूरी आ। चेहरे दे उत्ते पईयां हुण तिउड़ियां मत्थे ते आपां कहीए वी आपां खुश आं, आपां शुकर कर रहे हां, उह फिर नाल मैच नहीं खांदी चीज़ आओ जेकर नहीं। ते सब तो पहलां आपां चेहरे ते खुशी लै के आईए। तो बिल्कुल इस तरह के नाल इस खुशी नू अपने चेहरे ते सजा के रखियो। तो अज समा हो चुका कहानी सुन दा, ते आओ वेखदे आं अज दी कहानी की कहती है। 2011 की गल सी, ब्राज़ील दे किसी बीच दे उत्ते एक बजुर्ग किसी कामकार दे लई जां फिर टहलकदमी कर रहा है, ते की वेखदा कि उन्हूं सामने एक जनौर दिखाई देंदा, एक पेंगुइन, छोटा जिहा पेंगुइन जिहड़ा कि काफ़ी तरसयोग हालत दे विच सी। बाद विच इह पता लगा भी समुंदर दे विच तेल डुल गया है, तेल डुलन दे करके स्पिल होण दे करके पेंगुइन विचारे दे उत्ते भी डुल गया। तो काफ़ी बुरे हाल लगता है कि बहुता चिरा समा इन्हें कढ़ना नहीं, भुखा बीमार बुरे हाल खंभ भिजे, तो हो सकता कि उहदे अंदर भी तेल गया होवे। सो इस तरीके दे नाल इहो जी हालत दे विच जदों पेंगुइन बजुर्ग नूं मिलिया तां उहनूं इन्ना क तरस आया, उहने फड़ के उहनूं पहलां मुढ़ली सहायता उत्थे ही दित्ती, तो उस तों बाद कहिंदे ने उहनूं घर लै गया। घर लिजा के उहने चंगी तरहां दे नाल उहदे खंभ धोते, उहनूं कुछ खाण दे लई दित्ता, जो भी उह कर सकदा सी जिन्ना क वी उहनूं पता है। उहने पेंगुइन दी चंगी सेवा कीती, ते फिर जिदा थोड़ा थोड़ा जिहा ठीक होया ते आप उहने मच्छियां फड़नियां आप खाणी ते पेंगुइन नूं खवाउणी। कुल मिला के उहदी देखभाल बड़ी सोहणी कीती, ते थोड़े दिनां दे विच जदों थोड़ा पैरां सिर हो गया ते फिर उहनूं लागे जा के फिर दुबारा तों कह लो कि जंगल दे विच छड्ड आया, जिथे उन्हूं पता सी कि पेंगुइन रह सकता, जिथे इहदा घर होण दे आसार ने। पर हैरानी दी हद उदों ही जदों थोड़े समय बाद फिर वह की वेखदा कि उहदा घर लभ के फिर वह उत्थे आ गया, ते फिर उन्हूं अहसास होया कि नहीं ये मेरे नाल रहना चाहुंदा, ते फिर दोवां दी दोस्ती दा सिलसिला शुरू होया। बजुर्ग ने हुण उन्हूं नाल ही रख लिया, दोवें इको घर दे विच रहिंदे, कट्ठे उठते जागते, एक दूसरे नाल सुख दुख सांझे करते, बेजबान जवान जानवर दे नाल हुण यारी पै चुकी सी बजुर्ग की। जैदा कह लिए कि उन्हें उन्हूं पैट बना लिया, तो उन्हें उहदा नाम ही रख दिता डिंडिम। तो डिंडिम सारा दिन हुण बजुर्ग दे नाल घूमदा फिरदा, एक दूसरे दे प्यार दा निग माण दे। तो फिर दोबारा लम्मा समय बाद एक दिन वह अचानक गायब हो गया, डिंडिम नूं काफ़ी उन्हें लभ्या, पर फिर दोबारा बजुर्ग नूं लगा कि चलो ठीक है हुण उन्हें अपने घर जाना सी चले गया, पर हाँ उन्हूं लभदा जरूर रहा। बजुर्ग दसदा सी कि वह इस करके भी लभदा रहा कि किते उन्हूं कुछ हो ना गया होवे, उहदी तंदुरुस्ती लोचदा सी, पर फिर किते भी ना लभा तो उन्हूं ये लगा कि चलो अपने घर चला गया होना, साडी शायद सांझ इन्नी क सी। पर फिर एक दिन दोबारा की वेखदा कि वह वापस आ गया, लगभग 4 महीने बाद कहिंदे ने कि वापस आया है। सो अजे दे विच फिर दोबारा उहदी हैरानी दी हद ना रही, पर हैरानी दे नालों वध बजुर्ग नूं खुशी सी कि उहदा दोस्त उहदा मित्र वापस आ गया। उन्हें को बहुता ध्यान नहीं दिता, पर हुण हैरानी दी गल उदों हुई जदों फिर दोबारा तों एक दिन चला गया। इस तरीके दे नाल उह हर साल जांदा ते फिर कुछ समा ला के वापस आ जांदा। कुल मिला के वह पेंगुइन जून जुलाई के आस पास कहिंदे ने कि आ जांदा, ते फरवरी तक उहदे नाल रहिंदा, ते जिहड़ा बाकी दा समा सी
ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦਾ। ਸੋ ਅਜਿਹੇ ਦੇ ਵਿੱਚ ਉਹਨੇ ਪਹਿਲਾਂ ਤਾਂ ਬਹੁਤਾ ਕੋਈ ਧਿਆਨ ਨਹੀਂ ਦਿੱਤਾ, ਪਰ ਉਸ ਤੋਂ ਬਾਅਦ ਹੌਲੀ ਹੌਲੀ ਗੱਲ ਜਦੋਂ ਫੈਲੀ, ਸ਼ਾਇਦ ਲੋਕਲ ਸੋਸ਼ਲ ਮੀਡੀਆ ਦੇ ਉੱਤੇ ਵੀ ਫੈਲੀ ਹੋਊਗੀ, ਕਿਉਂਕਿ ਬਾਅਦ ਵਿੱਚ ਤਾਂ ਇਹ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜੀ ਫੈਲੀ ਸੀ। ਅਤੇ ਹੌਲੀ ਹੌਲੀ ਗੱਲ ਫੈਲਦੀ ਫੈਲਦੀ ਜਦੋਂ ਇੱਕ ਜੋਲੋਜਿਸਟ ਦੇ ਕੋਲ ਪਹੁੰਚੀ ਤਾਂ ਉਹਨੇ ਬਜ਼ੁਰਗ ਨੂੰ ਸੰਪਰਕ ਕੀਤਾ, ਕਿਉਂਕਿ ਕੁਛ ਇੱਕ ਚੀਜ਼ਾਂ ਸ਼ਾਇਦ ਉਹ ਪਹਿਲਾਂ ਹੀ ਚੈੱਕ ਕਰਨੀਆਂ ਚਾਹੁੰਦੇ ਸੀ ਇਹਨਾਂ ਜਨੌਰਾਂ ਦੇ ਬਾਰੇ। ਤਾਂ ਫਿਰ ਉਹਨੇ ਇੱਕ ਟਰੈਕਰ ਲਾ ਦਿੱਤਾ ਜਿਹਦੇ ਨਾਲ ਉਹ ਚੈੱਕ ਕਰ ਸਕਣ ਕਿ ਇਹ ਜਾਂਦਾ ਕਿੱਥੇ। ਪਤਾ ਲੱਗਾ ਕਿ ਫਰਵਰੀ ਦੇ ਵਿੱਚ ਉਹ ਅਰਜਨਟੀਨਾ ਜਾਂ ਫਿਰ ਚਿਲੀ ਵੱਲ ਨੂੰ ਚਲੇ ਜਾਂਦੇ, ਸਾਊਥ ਅਮੈਰੀਕਾ ਵੱਲ ਨੂੰ ਜਾ ਕੇ। ਉੱਥੇ ਉਹਦਾ ਆਪਣਾ ਪਰਿਵਾਰ ਹੈ ਜਿੱਥੇ ਉਹ ਆਪਣੇ ਪਰਿਵਾਰ ਦੇ ਵਿੱਚ ਵਿਚਰਦਾ, ਆਪਣੇ ਫਰਜ਼ ਉੱਥੇ ਵੀ ਨਿਭਾਉਂਦਾ, ਬਰੀਡਿੰਗ ਕਰਦਾ, ਅਤੇ ਫਿਰ ਹਜ਼ਾਰਾਂ ਮੀਲ ਦਾ ਸਫ਼ਰ ਦੁਬਾਰਾ ਤੈਅ ਕਰਕੇ ਫਿਰ ਉਹ ਚਿਲੀ ਵਾਪਸ ਉਸੇ ਬਜ਼ੁਰਗ ਦੇ ਕੋਲ ਬ੍ਰਾਜ਼ੀਲ ਆ ਜਾਂਦਾ। ਹੁਣ ਇਹ ਅਰਜਨਟੀਨਾ ਜਾਂ ਚਿਲੀ ਤੋਂ ਜਿਹੜੇ ਤਰੀਕੇ ਦੇ ਨਾਲ ਅਤੇ ਜਿੱਦਾਂ ਇਹ ਜਾਂਦਾ ਸੀ, ਵੈਸੇ ਕਈ ਹਵਾਲੇ ਇੱਦਾਂ ਦੇ ਵੀ ਮਿਲਦੇ ਨੇ ਕਿ ਇਹ ਕਾਫ਼ੀ ਲੰਮਾ ਸਫ਼ਰ ਹੈ, 8,000 ਕਿਲੋਮੀਟਰ ਵੀ ਕਈ ਦੱਸਦੇ ਨੇ। ਇੰਨਾ ਲੰਮਾ ਸਫ਼ਰ ਕਰਕੇ ਹਰ ਸਾਲ ਉਹ ਬਜ਼ੁਰਗ ਦੇ ਕੋਲ ਵਾਪਸ ਆਉਂਦਾ, ਇਸ ਕਰਕੇ ਕਿਉਂਕਿ ਉਹਨੇ ਉਹਦੀ ਜਾਨ ਬਚਾਈ ਸੀ, ਇਸ ਕਰਕੇ ਕਿ ਉਹਨੇ ਉਹਦੀ ਦੇਖਭਾਲ ਕੀਤੀ ਸੀ। ਹੁਣ ਜਿੱਦਾਂ ਬਜ਼ੁਰਗ ਨੂੰ ਪੱਕੇ ਤੌਰ ਦੇ ਉੱਤੇ ਪਤਾ ਸੀ ਕਿ ਐਨ ਇੰਨਾ ਕੁ ਦਿਨਾਂ ਦੇ ਵਿੱਚ ਮੇਰੇ ਮਿੱਤਰ ਨੇ ਚਲੇ ਜਾਣਾ, ਅਤੇ ਫਿਰ ਉਹ ਉਹਨਾਂ ਦਿਨਾਂ ਦੇ ਵਿੱਚ ਇੰਤਜ਼ਾਰ ਰੱਖਦਾ ਜਦੋਂ ਉਹਨੂੰ ਪਤਾ ਸੀ ਕਿ ਹੁਣ ਉਹਨੇ ਫਿਰ ਵਾਪਸ ਆ ਜਾਣਾ। ਬਜ਼ੁਰਗ ਜਵਾਓ ਉਹ ਦੱਸਦਾ ਕਿ ਉਹਨੇ ਕਾਫ਼ੀ ਉਹਦੇ ਦੋਸਤੀ ਦਾ ਨਿੱਘ ਮਾਣਿਆ। ਉਸ ਤੋਂ ਬਾਅਦ ਫਿਰ ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਮੈਂ ਕਿ ਲੈਗਿਨ ਨਾਂ ਦੇ ਇਹ ਜਿਹੜੀ ਪੈਂਗਵਿਨ ਦੀ ਪ੍ਰਜਾਤੀ ਹੈ, ਇਹ ਆਪਣੇ ਖਾਣ ਪੀਣ ਦੇ ਲਈ ਅਤੇ ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣ ਦੇ ਲਈ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰ ਲੈਂਦੀ ਹੈ। ਪਰ ਇਸ ਤਰੀਕੇ ਦੇ ਨਾਲ ਕਿਸੇ ਜੰਗਲੀ ਪੈਂਗਵਿਨ ਦਾ ਹਰ ਸਾਲ ਇੱਕੋ ਵਿਅਕਤੀ ਦੇ ਕੋਲ ਵਾਪਸ ਆਉਣਾ ਇਹ ਕੋਈ ਆਮ ਗੱਲ ਨਹੀਂ ਸੀ। ਅਤੇ ਸ਼ਾਇਦ ਵਿਗਿਆਨੀਆਂ ਨੇ ਇਹ ਤਾਂ ਲੱਭ ਲਿਆ ਕਿ ਉਹ ਇੰਨੀ ਦੂਰ ਤੱਕ ਜਾਂਦਾ ਕਿੱਥੇ, ਪਰ ਸ਼ਾਇਦ ਇਹ ਲੱਭਣਾ ਬਹੁਤ ਔਖਾ ਕਿ ਆਖਿਰਕਾਰ ਉਹਦੇ ਮਨ ਦੇ ਵਿੱਚ, ਉਹਦੇ ਦਿਲ ਦੇ ਵਿੱਚ ਚੱਲ ਕੀ ਰਿਹਾ ਸੀ। ਕੁਦਰਤ ਦੇ ਰੰਗ ਬੜੇ ਕੂੜੇ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਹਰ ਇੱਕ ਜੀ ਦੇ ਨਾਲ, ਕੁਦਰਤ ਦੀ ਹਰ ਇੱਕ ਸ਼ੈ ਦੇ ਨਾਲ, ਉਸ ਰੱਬ ਦੀ ਬਣਾਈ ਇਸ ਕਾਇਨਾਤ ਦੇ ਵਿੱਚ ਜੋ ਕੁਛ ਵੀ ਮੌਜੂਦ ਹੈ, ਉਸ ਹਰ ਇੱਕ ਕਣ ਕਣ ਦੇ ਨਾਲ ਸਾਡਾ ਰਿਸ਼ਤਾ ਤਾਂ ਕੋਈ ਨਾ ਕੋਈ ਜ਼ਰੂਰ ਹੈ। ਅਤੇ ਜੇ ਰਿਸ਼ਤਾ ਹੈਗਾ ਤਾਂ ਫਿਰ ਉਹਨਾਂ ਦੇ ਨਾਲ ਸਾਡਾ ਆਦਾਨ ਪ੍ਰਦਾਨ ਵੀ ਜ਼ਰੂਰ ਹੋਊਗਾ, ਸਾਡੇ ਵਿਚਾਰਾਂ ਦੀ ਸਾਂਝ ਵੀ ਹੋਊਗੀ, ਇੱਕ ਦੂਸਰੇ ਦੀ ਆਪਾਂ ਸਮਝਦੇ ਵੀ ਹੋਵਾਂਗੇ, ਅਤੇ ਜੇਕਰ ਚਾਹੀਏ ਤਾਂ ਸਮਝ ਸਕਦੇ ਵੀ ਹੋਵਾਂਗੇ। ਤਾਂ ਉਹ ਸਮਝਣ ਦੇ ਲਈ ਸ਼ਾਇਦ ਉਹਨਾਂ ਨੂੰ ਬੋਲਣਾ ਤਾਂ ਨਹੀਂ ਆਉਂਦਾ, ਪਰ ਪਿਆਰ, ਸਨੇਹ, ਵਿਸ਼ਵਾਸ, ਕਿਸੇ ਦੀ ਦੇਖਭਾਲ, ਕਿਸੇ ਦੇ ਪ੍ਰਤੀ ਉਦਾਰਤਾ, ਇਹ ਐਸੀ ਲੈਂਗੁਏਜ ਆ ਜਿਹੜੀ ਹਰ ਇੱਕ ਨੂੰ ਸ਼ਾਇਦ ਸਮਝ ਆ ਜਾਂਦੀ ਹੈ। ਇੱਕ ਜਾਨਵਰ ਵੀ ਇਹ ਸਮਝਦਾ ਕਿ ਇਨਸਾਨ ਨੇ ਬੜੇ ਪਿਆਰ ਦੇ ਨਾਲ, ਬੜੀ ਵਫਾਦਾਰੀ ਦੇ ਨਾਲ ਆਪਣੇ ਧੀਆਂ ਪੁੱਤਾਂ ਵਾਂਗੂ ਪਿਆਰ ਦੇ ਨਾਲ ਮੇਰੀ ਦੇਖਭਾਲ ਕੀਤੀ ਹੈ। ਇੱਕ ਜਾਨਵਰ ਵੀ ਇਹ ਸਮਝਦਾ ਕਿ ਇਸ ਬੰਦੇ ਤੋਂ ਮੈਨੂੰ ਖਤਰਾ ਜਾਂ ਇਸ ਬੰਦੇ ਤੋਂ ਮੈਨੂੰ ਖਾਣ ਪੀਣ ਨੂੰ ਮਿਲਣਾ, ਇਹ ਬੰਦਾ ਕੀ ਬਿਰਤੀ ਰੱਖ ਕੇ ਮੇਰੇ ਨਾਲ ਯਾਰੀ ਲਾ ਰਿਹਾ, ਇਹ ਚੀਜ਼ ਦੇ ਲਈ ਤੁਹਾਨੂੰ ਜ਼ਬਾਨੋਂ ਬੋਲਣ ਦੀ ਅਤੇ ਅਗਲੇ ਨੂੰ ਉਹ ਲੈਂਗੁਏਜ ਸਮਝਣ ਦੀ ਕੋਈ ਜ਼ਰੂਰੀ ਨਹੀਂ ਕਿ ਸਮਝ ਹੋਵੇ। ਇਹ ਸ਼ਾਇਦ ਆਪਾਂ ਇਸ ਕਹਾਣੀ ਤੋਂ ਵੇਖ ਸਕਦੇ ਹਾਂ, ਜਾਂ ਫਿਰ ਜਿਨ੍ਹਾਂ ਨੇ ਵੀ ਆਪਣੇ ਘਰਾਂ ਦੇ ਵਿੱਚ ਜਨੌਰ ਰੱਖੇ ਨੇ ਉਹ ਸਮਝ ਸਕਦੇ ਨੇ ਕਿੱਦਾਂ ਇੱਕ ਬੇਜ਼ਬਾਨ ਦੇ ਨਾਲ ਸਾਡਾ ਇੰਨਾ ਪਿਆਰ ਪੈ ਜਾਂਦਾ, ਕਿੱਦਾਂ ਉਹ ਸਾਡੇ ਲਈ ਅਤੇ ਆਪਾਂ ਉਹਦੇ ਲਈ ਇੱਕ ਮਿੱਕ ਹੋ ਜਾਂਦੇ ਹਾਂ, ਪਰਿਵਾਰ 'ਤੇ ਜੀ ਬਣ ਜਾਂਦੇ ਹਾਂ। ਸੋਚਿਆ ਜਾਵੇ ਤਾਂ ਕੁਛ ਤਾਂ ਸਾਂਝ ਹੈਗੀ।
ਅਤੇ ਇਹ ਸਾਂਝ ਟਿੱਕੀ ਆ ਪਿਆਰ ਦੇ ਉੱਤੇ। ਅਤੇ ਜੇਕਰ ਪਿਆਰ ਦੇ ਉੱਤੇ ਇਹ ਸਾਂਝ ਟਿੱਕੀ ਆ ਤਾਂ ਫਿਰ ਆਪਾਂ ਵੱਧ ਤੋਂ ਵੱਧ ਪਿਆਰ ਹੀ ਕਿਉਂ ਨਾ ਵੰਡੀਏ। ਇਨਸਾਨ ਸਿਰਫ ਸੋਚਦਾ ਕਿ ਉਹਦਾ ਇਨਸਾਨ ਤੱਕ ਦੇ ਨਾਲ ਰਿਸ਼ਤਾ, ਪਰ ਉਸ ਤੋਂ ਬਾਅਦ ਫਿਰ ਰੁੱਖਾਂ ਦੇ ਨਾਲ ਫਿਰ ਸਾਡਾ ਕੀ ਰਿਸ਼ਤਾ, ਜੇ ਆਪਾਂ ਸਿਰਫ ਆਪਸ ਦੇ ਵਿੱਚ ਹੀ ਪਰੁੱਚੇ ਹਾਂ। ਤਾਂ ਫਿਰ ਇਹ ਜਿਹੜੇ ਆਪਾਂ ਪੈਟ ਰੱਖਦੇ ਹਾਂ, ਇਹਨਾਂ ਦੇ ਨਾਲ ਸਾਡਾ ਕੀ ਰਿਸ਼ਤਾ? ਇਹ ਜਿਹੜੇ ਪੰਛੀ ਉੱਡਦੇ ਫਿਰਦੇ ਨੇ, ਜਿਨ੍ਹਾਂ ਦੀ ਆਵਾਜ਼ ਦਾ ਵੀ ਆਪਾਂ ਆਨੰਦ ਕਈ ਵਾਰੀ ਮਾਣ ਲੈਂਦੇ, ਬਹੁਤੀ ਵਾਰ ਤਾਂ ਚਲੋ ਸਾਡੇ ਕੋਲ ਸਮਾਂ ਨਹੀਂ ਹੁੰਦਾ। ਹੁਣ ਤਾਂ ਆਪਾਂ ਇਹਨਾਂ ਆਵਾਜ਼ਾਂ ਨੂੰ ਆਪਾਂ ਮਿਊਜ਼ਿਕ ਦੇ ਵਿੱਚ ਵੀ ਭਰ ਲਿਆ, ਡਿਜੀਟਲੀ ਵੀ ਆਪਾਂ ਸੁਣ ਕੇ ਸੋਚਦੇ ਹਾਂ ਕਿ ਸਾਨੂੰ ਸਕੂਨ ਮਿਲਦਾ, ਅਤੇ ਫਿਰ ਰਿਸ਼ਤਾ ਤਾਂ ਕੋਈ ਨਾ ਕੋਈ ਜ਼ਰੂਰ ਹੈ। ਇਹਨਾਂ ਸਾਰੇ ਰੱਬ ਦੇ ਬਣਾਏ ਜੀਆਂ ਦੇ ਨਾਲ ਸਾਡਾ ਇਹ ਰਿਸ਼ਤਾ ਅਟੁੱਟ ਹੈ। ਅਤੇ ਫਿਰ ਇੱਕ ਜਿਹੜੀ ਕੋਮਨ ਲੈਂਗੁਏਜ ਜਿਹੜੀ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਜੋੜਦੀ ਹੈ, ਜੋ ਕਿ ਪਿਆਰ ਆ, ਕਿਉਂ ਨਾ ਆਪਣੇ ਅੰਦਰ ਇਹਦਾ ਅਹਿਸਾਸ ਰੱਖੀਏ। ਜਿਹੜੀ ਲੈਂਗੁਏਜ ਸਾਰੇ ਸਮਝਦੇ ਹੋਣ ਅਤੇ ਜਿਹਦੇ ਕਰਕੇ ਸਾਨੂੰ ਫਾਇਦਾ ਮਿਲਦਾ ਹੋਵੇ, ਉਹਦੇ ਬਾਰੇ ਤਾਂ ਆਪਾਂ ਟਿਊਸ਼ਨਾਂ ਵੀ ਰੱਖਦੇ ਹਾਂ। ਜਦੋਂ ਸਾਨੂੰ ਪਤਾ ਵੀ ਅੰਗਰੇਜ਼ੀ ਕਰਕੇ ਸਾਨੂੰ ਆਹ ਫਾਇਦੇ ਮਿਲਣੇ ਆ ਅਤੇ ਆਪਾਂ ਸਿੱਖ ਹੀ ਲਈ ਹੈ, ਅਤੇ ਜਦੋਂ ਸਾਨੂੰ ਪਤਾ ਕਿ ਇਸ ਪਿਆਰ ਦੀ ਭਾਸ਼ਾ ਦੇ ਨਾਲ ਸਾਰੀ ਕਾਇਨਾਤ ਇੱਕ ਮਿੱਕ ਹੋ ਜਾਂਦੀ, ਆਪਾਂ ਹਰ ਇੱਕ ਰੱਬ ਦੇ ਜੀ ਦੇ ਨਾਲ ਕਮਿਊਨੀਕੇਸ਼ਨ ਕਰ ਸਕਦੇ ਹਾਂ, ਅਤੇ ਫਿਰ ਉਹ ਭਾਸ਼ਾ ਹੋਰ ਸੁਧਾਰ ਲੈਣੀ ਚਾਹੀਦੀ, ਹੋਰ ਵਧੇਰੇ ਸਿੱਖ ਲੈਣੀ ਚਾਹੀਦੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਕਿਸੇ ਦੇ ਲਈ ਕੁਛ ਕਰਦੇ ਹੋ, ਚਾਹੇ ਉਹ ਜਾਨਵਰ ਵੀ ਆ, ਚਾਹੇ ਉਹ ਪੰਛੀ ਆ, ਕੋਈ ਵੀ ਜੀ, ਅਤੇ ਉਹ ਤੁਹਾਡਾ ਕੀਤਾ ਅਜਾਈ ਨਹੀਂ ਜਾਂਦਾ। ਕੁਛ ਤਾਂ ਰਿਸ਼ਤਾ ਹੈ ਜਾਂ ਅੰਦਰ ਕੁਛ ਤਾਂ ਇਨਸਾਨ ਦੇ ਬਣਿਆ। ਆਪਾਂ ਕਿਸੇ ਦਾ ਦਰਦ ਵੇਖਦੇ ਹਾਂ, ਚਾਹੇ ਉਹ ਪੰਛੀ ਦਾ ਹੀ ਆ, ਕਿਸੇ ਜਾਨਵਰ ਦਾ ਹੀ ਆ, ਅਤੇ ਸਾਡਾ ਦਿਲ ਪਸੀਜ ਜਾਂਦਾ, ਸਾਡਾ ਮਨ ਕਰਦਾ ਕਿ ਆਪਾਂ ਉਹਦੀ ਮਦਦ ਕਰੀਏ, ਉਹਦੀ ਜਾਨ ਬਚਾਈਏ, ਉਹਦੀ ਜਾਨ ਸੌਖੀ ਕਰੀਏ। ਕੁਛ ਤਾਂ ਹੋਊਗਾ ਜਿਹੜਾ ਸਾਨੂੰ ਅੰਦਰ ਇਹ ਸੰਦੇਸ਼ ਦਿੰਦਾ। ਇਹ ਕੋਈ ਤਾਂ ਲੈਂਗੁਏਜ ਹੈਗੀ ਹੈ ਜਿਹੜੀ ਸਾਨੂੰ ਇਹ ਅਹਿਸਾਸ ਕਰਵਾਉਂਦੀ ਆ ਕਿ ਇਹ ਦੁੱਖ ਦੇ ਵਿੱਚ, ਇਹ ਇੱਦਾਂ ਤਾਂ ਨਹੀਂ ਸੀ ਹੋਣਾ ਚਾਹੀਦਾ। ਅਤੇ ਉਸੇ ਤਰ੍ਹਾਂ ਦੇ ਨਾਲ ਫਿਰ ਅੱਗੇ ਤੋਂ ਅੱਗੇ ਇਹ ਚੰਗਾਪਨ ਫੈਲਦਾ ਜਾਂਦਾ। ਜਿੱਦਾਂ ਜਿੱਦਾਂ ਆਪਾਂ ਆਪਣੇ ਕੰਮਾਂ ਦੇ ਵਿੱਚ ਮਸਰੂਫ ਹੁੰਦੇ ਹਾਂ, ਉੱਦਾਂ ਉੱਦਾਂ ਆਪਾਂ ਇਹ ਲੈਂਗੁਏਜ ਥੋੜ੍ਹੀ ਭੁੱਲਦੇ ਜਾਂਦੇ ਹਾਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ, ਆਸ ਪਾਸ ਵਾਪਰ ਤਾਂ ਸਾਰਾ ਕੁਛ ਹੀ ਰਿਹਾ ਹੁੰਦਾ। ਸੋ ਇਸ ਕਰਕੇ ਥੋੜ੍ਹੇ ਜਿਹੇ ਸਮੇਂ ਦੀ ਸਮੱਸਿਆ, ਥੋੜ੍ਹੀ ਜਿਹੀ ਇਸ ਪਿਆਰ ਦੀ ਘਾਟ, ਅਤੇ ਥੋੜ੍ਹੀ ਜਿਹੀ ਨਾ ਸਮਝੀ ਕਿ ਇਨਸਾਨ ਦਾ ਤਾਂ ਸਿਰਫ ਇਨਸਾਨ ਤੱਕ ਹੀ ਸਰੋਕਾਰ ਹੈ, ਅਤੇ ਜਿਹੜੇ ਲੋਕ ਇਹ ਵੀ ਮੰਨਦੇ ਨੇ ਉਹਨਾਂ ਦਾ ਫਿਰ ਇਹ ਵੀ ਭੁਲੇਖਾ ਨਿਕਲ ਜਾਂਦਾ ਕਿ ਇਨਸਾਨ ਦਾ ਇਨਸਾਨ ਤੱਕ ਸਰੋਕਾਰ, ਅਤੇ ਇੱਕ ਦਿਨ ਉਹ ਵੀ ਫਿੱਕਾ ਪੈ ਜਾਂਦਾ। ਜੇਕਰ ਇੱਕ ਪੈਨਗੁਇਨ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਕੇ ਆਪਣੇ ਯਾਰ ਦੋਸਤ ਨੂੰ ਜਾਂ ਫਿਰ ਆਪਣੇ ਪਰਿਵਾਰ ਨੂੰ ਜਾਂ ਜੋ ਵੀ ਉਹਦੇ ਮਨ ਦੇ ਵਿੱਚ ਉਹਨੇ ਮੰਨਿਆ ਹੋਊਗਾ ਉਹਨੂੰ ਮਿਲਣ ਦੇ ਲਈ ਆ ਸਕਦਾ, ਅਤੇ ਇੱਥੋਂ ਆਪਾਂ ਇਹ ਜ਼ਰੂਰ ਸੁਨੇਹਾ ਲੈ ਸਕਦੇ ਕਿ ਜਿੱਥੇ ਵੀ ਕਿਤੇ ਸਾਡੀ ਸਾਂਝ ਪਈ ਹੈ ਅਤੇ ਗੂੜ੍ਹੀ ਪਈ ਹੈ, ਉੱਥੇ ਸਾਨੂੰ ਸੱਤ ਵਾਲ ਭੰਨ ਕੇ ਵੀ ਰਿਸ਼ਤਾ ਪਗਾ ਲੈਣਾ ਚਾਹੀਦਾ। ਨਹੀਂ ਤਾਂ ਕਿਹੜੇ ਪੈਂਗੁਇਨ ਨੇ ਸੋਚਿਆ ਹੋਊਗਾ, ਕਿਹੜੇ ਬਜ਼ੁਰਗ ਨੇ ਸੋਚਿਆ ਹੋਊਗਾ ਕਿ ਇਹ ਕਹਾਣੀ ਏਡੀ ਦੂਰ ਤੱਕ ਜਾਣੀ। ਪਰ ਜਦੋਂ ਕੁਦਰਤ ਨੇ ਕੋਈ ਸੁਨੇਹਾ ਇਨਸਾਨ ਨੂੰ ਦੇਣਾ ਹੁੰਦਾ ਤਾਂ ਫਿਰ ਉਹ ਇਸੇ ਤਰੀਕੇ ਦੇ ਨਾਲ ਸੱਤ ਵਾਲਾ ਭੰਨ ਕੇ ਵੀ ਦੇ ਦਿੰਦਾ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੇ ਨਾਲ ਰਿਸ਼ਤੇ ਨਾਤੇ ਬਣੇ ਰਹਿਣ, ਚਾਹੇ ਉਹਦੇ ਲਈ ਸਾਨੂੰ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਿਉਂ ਨਾ ਕਰਨਾ ਪਵੇ। ਅਤੇ ਹੁਣ ਤਾਂ ਵੈਸੇ ਟੈਕਨੋਲੋਜੀ ਦਾ ਯੁੱਗ ਹੈ, ਹੁਣ ਤਾਂ ਇੰਨੇ ਕਿਲੋਮੀਟਰ ਜਾਣ ਦੀ ਵੀ ਲੋੜ ਨਹੀਂ, ਹੁਣ ਤਾਂ ਬੜੀਆਂ ਚੀਜ਼ਾਂ ਤੁਹਾਡੀਆਂ ਘਰ ਬੈਠੀਆਂ ਹੋ ਜਾਂਦੀਆਂ। ਸੋ ਕੋਸ਼ਿਸ਼ ਕਰਕੇ ਇਹ ਰਿਸ਼ਤੇ ਨਾਤੇ ਸਾਂਝਾਂ ਆਪਸ ਦੇ ਵਿੱਚ ਆਪਾਂ ਬਣਾਈ ਰੱਖੀਏ। ਸੋ ਇਹ ਕਹਾਣੀ ਤੁਹਾਡੇ ਨਾਂ, ਤੁਹਾਡੇ ਚਾਹੁਣ ਵਾਲਿਆਂ ਦੇ ਨਾਂ, ਜਿਨ੍ਹਾਂ ਜਿਨ੍ਹਾਂ ਦੇ ਨਾਲ ਵੀ ਤੁਹਾਡੀ ਸਾਂਝ ਹੈ ਉਹਨਾਂ ਦੇ ਨਾਂ, ਅਤੇ ਜਿਨ੍ਹਾਂ ਨੂੰ
ਲੰਮੇ ਸਮੇਂ ਤੋਂ ਤੁਸੀਂ ਨਹੀਂ ਨੌਕ ਕਰ ਸਕੇ, ਨਹੀਂ ਜਿਨ੍ਹਾਂ ਨਾਲ ਗੱਲ ਕਰ ਸਕੇ ਉਹਨਾਂ ਦੇ ਨਾਂ, ਅਤੇ ਉਹਨਾਂ ਨੂੰ ਕਰ ਜ਼ਰੂਰ ਲਿਓ। ਆਸ ਕਰਦੇ ਹਾਂ ਕਿ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਜੇਕਰ ਤੁਹਾਨੂੰ ਵਧੀਆ ਲੱਗੇ ਕਹਾਣੀ ਤਾਂ ਤੁਸੀਂ ਅੱਗੇ ਦੇ ਅੱਗੇ ਸ਼ੇਅਰ ਕਰ ਸਕਦੇ ਹੋ, ਸਾਡੀ ਪੋਡਕਾਸਟ ਦੇ ਉੱਤੇ ਤੁਹਾਨੂੰ ਇਹ ਕਹਾਣੀਆਂ ਮਿਲ ਜਾਣਗੀਆਂ। ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ।
1: ਜੋਕਰ ਤਖਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ। ਹਾਂਜੀ 1674 ਹੈ, ਮਾਸ ਕਰਦੇ ਵਧੀਆ ਜਾ ਰਿਹਾ ਹੋਊਗਾ ਤੁਹਾਡਾ ਦਿਨ। ਅਤੇ ਇੱਧਰ ਕੁਛ ਕੁ ਤੁਹਾਡੇ ਵੱਲੋਂ ਮੈਸੇਜ, ਫਿਰ ਉਸ ਤੋਂ ਬਾਅਦ ਲਾਫਟਰ ਥੈਰੇਪੀ ਵੱਲ ਨੂੰ ਆਪਾਂ ਵੱਧਦੇ ਹਾਂ। ਅਤੇ ਧੰਨਵਾਦ ਤੁਹਾਡਾ ਇਹਨਾਂ ਸੁੱਖ ਸੁਨੇਹਾਂ ਦੇ ਲਈ। ਸਤਿ ਸ਼੍ਰੀ ਅਕਾਲ ਅਤੇ ਚੜ੍ਹਦੀ ਕਲਾ ਦੀ ਅਰਦਾਸ ਸਾਰਿਆਂ ਦੇ ਲਈ। ਜਤਿੰਦਰ ਸਿੰਘ ਜੀ ਕਰ ਰਹੇ ਨੇ, ਸ਼ੇਰਗਿੱਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅੰਮ੍ਰਿਤ ਭੈਣ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਸਿਮਰਨ ਜੀ ਕਹਿੰਦੇ ਕਿ ਫਰਾਈਡੇ ਦੇ ਲਓ ਭਾਈ ਨਜ਼ਾਰੇ। ਅਤੇ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਅਰਦਾਸ ਸਾਰਿਆਂ ਦੀ ਚੜ੍ਹਦੀ ਕਲਾ ਦੀ। ਕ੍ਰੇਗੀ ਬਰਨ ਤੋਂ ਅਤੇ ਸੰਦੀਪ ਸਿੰਘ ਦੱਤਾ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਉੱਤੇ ਕਿਰਪਾ ਬਣਾਈ ਰੱਖੇ, ਬਹੁਤ ਮਿਹਰਬਾਨੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਾਣੀ ਬਹੁਤ ਵਧੀਆ ਲੱਗੀ ਅੱਜ ਦੀ, ਅਤੇ ਵਾਹਿਗੁਰੂ ਕਹਿੰਦੇ ਨੇ ਕਿ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਬਲਜੀਤ ਵਾਲੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸੋਨੂੰ ਬਰਾੜ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੈਕਨਮ ਤੋਂ ਭੇਜਦੇ ਨੇ, ਅਤੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ। ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਇੱਧਰ ਸਾਡੇ ਨਾਲ ਅਨਾਹਤ ਅਤੇ ਹਰਗੁਣ ਵੀ ਸਾਂਝ ਪਾਉਂਦੇ ਨੇ, ਕਹਿੰਦੇ ਕਿ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ, ਅਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਇਸੇ ਤਰ੍ਹਾਂ ਦੇ ਨਾਲ ਇਹ ਸਾਂਝਾਂ ਇਸੇ ਤਰ੍ਹਾਂ ਦਾ ਬਣੀਆਂ ਰਹਿਣ, ਸੋਹਣੀਆਂ ਸੋਹਣੀਆਂ। ਅਤੇ ਹਰਜਿੰਦਰ ਸਿੰਘ ਰਾਏ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਹੁਣ ਆਪਾਂ ਇੱਕ ਨਿੱਕੀ ਜੀ ਨੰਨੀ ਜੀ ਬ੍ਰੇਕ ਲੈ ਕੇ, ਅਤੇ ਫਿਰ ਆਪਾਂ ਲਾਫਟਰ ਥੈਰੇਪੀ 'ਚ ਮਿਲਦੇ ਹਾਂ। ਅਤੇ ਜਿਹੜੇ ਜਿਹੜੇ ਵੀ ਕਰ ਚੁੱਕੇ ਨੇ ਕਾਲ, ਜਿਹਨਾਂ ਵੀ ਹੋਲਡ 'ਤੇ ਨੇ, ਅਤੇ ਉਹਨਾਂ ਨੂੰ ਪਹਿਲਾਂ ਗੱਲਾਂ ਬਾਤਾਂ ਕਰਕੇ ਅਤੇ ਫਿਰ ਬਾਕੀਆਂ ਦੇ ਨਾਲ ਕਰ ਸਕਾਂਗੇ। ਸੋ ਫਿਲਹਾਲ ਤੁਸੀਂ ਹੁਣ ਟਰਾਈ ਨਾ ਕਰਿਓ, ਕਿਉਂਕਿ ਲਾਈਨਾਂ ਸਾਰੀਆਂ ਹੀ ਬਿਜ਼ੀ ਨੇ। ਅਤੇ ਆਪਾਂ ਇੱਕ ਵਾਰੀ ਇੱਧਰੋਂ ਵਿਹਲੇ ਹੋ ਕੇ ਅਤੇ ਫਿਰ ਤੁਹਾਨੂੰ ਦੱਸਾਂਗੇ, ਫਿਰ ਤੁਸੀਂ ਕਾਲ ਕਰਿਓ। ਇੱਕ ਆਪਾਂ ਨਿੱਕੀ ਜਿਹੀ ਬ੍ਰੇਕ 'ਤੇ ਮਿਲਦੇ ਹਾਂ ਲਾਫਟਰ ਥੈਰੇਪੀ 'ਚ।
1: ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
3: ਕਿ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ, ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ACC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਚਾਹੀਦਾ।
4: ਟੈਂਸ਼ਨ ਮੇਰੀ ਟੈਂਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733
5: VY Immigration and Education Consultant,
4: ਹਰ ਕਦਮ ਤੁਹਾਡੇ।

0: ਬੜੀ ਸੋਹਣੀ ਬੋਲੀ ਸੁਣਾਈ ਹੈ ਤੁਸੀਂ, ਵੈਰੀ ਨਾਈਸ ਯਾਰ,
1: ਬਹੁਤ ਪਿਆਰੀ,
0: ਮੈਂ ਫਸਟ ਟਾਈਮ ਸੁਣੀ ਹੈ, ਵੈਰੀ ਗੁੱਡ, ਵੈਰੀ ਨਾਈਸ।
1: Thank you. ਸੁਣਾ ਪੁੱਤੂ, ਹੈਵ ਅ ਨਾਈਸ ਡੇ। ਐਂਬਰ ਨੂੰ ਕਵਾਂਗੇ ਨਾਈਸ ਡੇ ਨਾ। ਸਤਿਕਾਲ ਪਾੜੀ ਪਾੜੀ ਚਿੜੀਆ ਜੀ, ਕੀ ਹਾਲ ਚਾਲ ਨੇ?
0: ਬਹੁਤ ਵਧੀਆ ਬਈ, ਬਹੁਤ ਵਧੀਆ। ਕੀ ਕਰੀ ਜਾਂਦੇ ਹੋ?
1: ਮੈਨੂੰ ਪਤਾ, ਐਂਬਰ ਕੰਬਲ ਲੈ ਕੇ ਬੈਠੀ ਹੈ ਨਾ ਸੋਫੇ ਤੇ, ਬਲੈਂਕਟ ਚ?
0: ਨਹੀਂ ਨਹੀਂ, ਸਾਨੂੰ ਤਾਂ ਸਾਡੇ ਸੀਸੀਟੀਵੀ ਤੋਂ ਦਿਸ ਰਿਹਾ ਕਿ ਤੁਸੀਂ ਲੱਤਾ ਹੋਇਆ।
1: ਯੈਸ,
0: ਇਹ ਝੂਠ ਬੋਲ।
1: ਹੀਟਰ ਔਨ ਆ, ਹੈਨਾ?
0: ਅਗਲਾ ਕਾਲਰ ਹੈ ਸਾਡੇ ਨਾਲ ਜੀ, ਸਾਡੇ ਨਾਲ ਜੁੜਨਗੇ ਅਰਨਵ।
1: ਅਰਨਵ, ਸਤਿ ਸ਼੍ਰੀ ਅਕਾਲ ਅਰਨਵ ਜੀ। ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ? ਅੱਜ ਫਿਰ ਕੀ ਸੁਣਾਓਗੇ ਸੋਹਣਾ ਪੁੱਤੂ ਮੇਰਾ?
2: ਅੱਜ ਸੁਣਾਂਗੇ ਇੱਕ ਬੁਝਾਰਤ।
1: ਇਹ ਬੀਰਾ ਬੁੱਝੂਗਾ, ਮੈਂ ਨੀ ਬੁੱਝਦੀ।
0: ਮੈਨੂੰ ਤਾਂ ਥੋੜ੍ਹੀ ਤੋਂ ਉਮੀਦ ਸੀ, ਮੈਂ ਤਾਂ ਆਇਆ ਅੱਜ ਇਸ ਕਰਕੇ, ਮੈਂ ਕਿਹਾ ਚਲੋ ਅੱਜ ਜ਼ਲੀਲ ਨਹੀਂ ਹੋਊਂਗਾ। ਤੁਸੀਂ ਫੀਲ ਨਹੀਂ ਕੀਤਾ?
1: ਆਪਾਂ ਜਲਾਲਤ ਮੰਨਣੀ ਨਹੀਂ ਆ, ਕੋਈ ਕੁਛ ਵੀ ਕਰੀ ਚੱਲੇ,
0: ਇਹ ਠੀਕ ਹੈ। ਲਿਆਓ ਜੀ, ਲਿਆਓ
1: ਜੀ।
2: ਸੌਖੀ ਆ ਜੀ। ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੀ ਨਹੀਂ ਮਿਲਦੀਆਂ।
1: ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੇ ਨੀ ਮਿਲਦੀਆਂ।
0: ਮੋਮਬੱਤੀ?
1: ਹਾਂਜੀ। ਓ ਯਾਰ ਰਹਿਣ ਦੇ, ਮੇਰੀ ਇੱਕ ਭੈਣ ਹੁੰਦੀ ਸੀ, ਦੋ ਭੈਣਾਂ ਸੀਗੀਆਂ, ਲੜਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ। ਮੈਨੂੰ ਪਤਾ ਲੱਗਾ
0: ਨੋਨੀ ਆਂਟੀ ਦੀ ਗੱਲ ਕਰਦੇ ਪਏ ਹੋ, ਤੁਹਾਨੂੰ ਕਿੱਦਾਂ ਪਤਾ?
2: ਹਾਂਜੀ
0: ਹਾਂ, ਨੋਨੀ ਆਂਟੀ ਆਂਸਰ, ਨੋਨੀ ਆਂਟੀ ਆ।
2: ਨਹੀਂ
0: ਫੇਰ ਸਰ ਆਂਸਰ
1: ਯਾਰ, ਮੈਂ ਚਸ਼ਮਾ ਲਾ ਕੇ ਦੇਖਾਂ, ਮੇਰੀਆਂ ਅੱਖਾਂ ਸਹੀ ਨਹੀਂ ਹੈਗੀਆਂ।
0: ਓਏ ਦੁਬਾਰਾ ਬੋਲਿਓ।
1: ਮੈਂ ਚਸ਼ਮਾ ਲਾ ਕੇ ਦੇਖਾਂ, ਮੇਰੀਆਂ ਅੱਖਾਂ ਨਹੀਂ ਸਹੀ ਹੈਗੀਆਂ।
0: ਮੈਨੂੰ ਲੱਗ ਰਿਹਾ ਇਹਦੇ ਅੰਦਰ ਹੀ ਜਵਾਬ ਹੈ।
1: ਅੱਖਾਂ?
2: ਹਾਂਜੀ।
0: ਕੀ ਬਾਤ ਹੈ, ਦਿਨ ਬਣ ਗਿਆ।
1: ਹਾਈ ਫਾਈ ਕ੍ਰਿਸ਼ਨਾ ਜੀ,
0: ਹਾਈ ਫਾਈ, ਹਾਈ ਫਾਈ, ਕੀ ਬਾਤ ਹੈ।
1: ਬਜਲੀ ਬਜਲੀ
0: ਰਹਿੰਦੀ ਦੁਨੀਆ ਤੱਕ।

0: ਘਰ ਤਾਂ ਪੁੱਜਦੇ ਹੋ, ਅੱਜ ਤਾਂ ਵੀਰੇ ਨੇ ਤੁੱਕਾ ਲਾ ਤਾ ਗੱਲ ਵਾਲੀ ਜਾਣ ਕੀ, ਨਹੀਂ ਨਹੀਂ ਤਾਂ ਅਸੀਂ ਫੇਲ ਹੋ ਜਾਣਾ ਸੀਗਾ ਸਵੇਰੇ ਸਵੇਰੇ
1: ਯਾਰ.
2: ਓਕੇ
0: ਓਕੇ
2: ਚਲੋ ਆਲਰਾਈਟ, ਹੈਵ ਅ ਨਾਈਸ ਡੇ
0: ਸ਼ੁਣੇ ਪੁੱਤੂ,
1: ਹੈਵ ਅ ਨਾਈਸ
0: ਡੇ, ਥੈਂਕ ਯੂ
1: ਬਾਏ
0: ਬਾਏ
2: ਬਾਏ ਬਾਏ ਜੀ. ਤੇ ਹੁਣ ਆਪਾਂ ਲਵਾਂਗੇ ਜੀ ਐਂਬਰ ਗੁਰਬਾਜ਼ ਹੋਰਾਂ ਨੂੰ ਕਾਲ ਤੇ.
0: ਐਂਬਰ ਗੁਰਬਾਜ਼
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ.
2: ਆਵਾਜ਼ ਦੂਰੋਂ ਦੂਰੋਂ ਆਉਂਦੀ ਪਈ ਤੁਹਾਡੀ, ਮਾੜਾ ਲਾਗੇ ਲੈ ਕੇ ਆਓ ਹਾਂ ਫੋਨ ਨੂੰ.
0: ਹੁਣ ਠੀਕ
2: ਆ, ਐਨਰਜੀ ਲੋ ਲੱਗ ਰਹੀ ਹੈ ਥੋੜੀ ਸਵੇਰੇ ਸਵੇਰੇ, ਕੀ ਚੱਕਰ ਕੀ ਆ?
0: ਬ੍ਰੇਕਫਾਸਟ ਨਹੀਂ ਕੀਤਾ ਹੋਣਾ ਨਾ?
1: ਫੁੱਲ
0: ਫੁੱਲ ਐਨਰਜੀ,
2: ਫੁੱਲ ਐਨਰਜੀ. ਓਕੇ
0: ਓਕੇ ਚਲੋ ਫਿਰ ਸੰਦ ਦਿਖਾਓ, ਸੁਣਾਓ ਆਪਣੀ ਐਨਰਜੀ.
1: ਬੋਲੀ
2: ਬੋਲੀ ਲਿਆਓ ਜੀ, ਲਿਆਓ ਬੋਲੀ ਲਿਆਓ.
1: ਬਾਈ ਬੈਸੀ ਖਤਮ ਗਿਆ ਸੀ, ਖਤਮ ਲਿਆਂਦਾ
2: ਮਿੱਤਰਾਂ ਨੂੰ ਮਾਰ ਗਿਆ, ਹਾਸਾ ਮਿੱਤਰਾਂ ਨੂੰ ਮਾਰ ਗਿਆ. ਬੱਲੇ ਇਹ ਮਿੱਤਰਾਂ ਨੂੰ ਮਾਰਿਆ ਨੀ, ਹਾਸਾ ਤੁਸੀਂ ਸੁੱਟਿਆ ਹੀ ਆ. ਹਾਸਾ ਜਾ ਚੱਕ ਲੈ ਜਾ, ਹਾਸਾ ਮਾਰ ਗਿਆ ਮੈਨੂੰ. ਮੈਨੂੰ ਹੋਰ ਵੀ ਕੰਮ ਨੇ ਦਿਨ ਦੇ ਅੰਦਰ, ਹੁਣ ਇਹੀ ਕਰਦਾ ਰਹਾ ਹੈ ਇੱਦਾਂ ਹੀ ਹੈ ਨਾ? ਵੈਰੀ ਨਾਈਸ. ਹੁਣ ਅਗਲਾ ਕੌਣ ਕਾਲਰ ਹੈ ਜੀ, ਅਗਲਾ ਕੌਣ ਹੈ ਜੀ?
0: ਨਹੀਂ ਹਲ ਤਾਂ
1: ਐਂਬਰ
2: ਜੀ ਕਰੋ, ਐਂਬਰ ਨਾਲ ਗੱਲ ਕਰੋ.
1: ਸਤਿ ਸ਼੍ਰੀ ਅਕਾਲ ਦੁਨੀਆ ਆਂਟੀ ਜੀ, ਕ੍ਰਿਸ਼ਨਾ ਅੰਕਲ ਜੀ.
2: ਸਤਿ ਸ਼੍ਰੀ ਅਕਾਲ
0: ਅੰਕਲ ਜੀ,
2: ਮੇਰਾ ਨਾਮ ਇਹਨੇ ਕ੍ਰਿਸ਼ਨਾ ਲਈ ਰੱਖਿਆ. ਮੈਂ ਤੁਹਾਨੂੰ ਨਾ ਆਪਣੀ ਮੰਮੀ ਨਾਲ ਮਿਲਾਣਾ, ਉਹਨਾਂ ਨੂੰ ਸਮਝਾਇਓ ਕਿ ਇਹ ਬੈਟਰ ਨਾਮ ਹੈ, ਉਹ ਮੰਨਦੇ ਹੀ ਨਹੀਂ ਪਏ. ਮੈਂ ਕਿੰਨੇ ਚਿਰ ਦਾ ਕਹਿੰਦਾ ਚੇਂਜ ਕਰ ਦੋ ਚੇਂਜ ਕਰ ਦੋ, ਮੰਨਦੇ ਨਹੀਂ. ਕੀ ਕਿੱਦਾਂ ਕਰਾਂ ਐਂਬਰ, ਕਿੱਦਾਂ ਮਨਾਵਾਂ ਉਹਨਾਂ ਨੂੰ? ਹੈਲੋ ਹੈਲੋ ਹੈਲੋ,
0: ਜਦੋਂ ਮੰਮੀ ਤੁਹਾਡੇ ਆਉਣਗੇ ਨਾ ਆਪਾਂ ਐਂਬਰ ਨਾਲ ਬੁਲਾਵਾਂਗੇ, ਫਿਰ ਉਹ ਦੱਸਣਗੇ.
2: ਡਨ ਹੋ ਗਿਆ, ਸਹੀ ਗੱਲ. ਥੋੜਾ ਲੱਗੇ ਕਰਕੇ ਫੋਨ ਪੁੱਤਰ ਗੱਲ ਕਰੋ.
0: ਇਹ ਨਾਮ ਪਸੰਦ ਆ, ਸ਼ੀ ਸੈਡ.
2: ਆਹਾਂ
0: ਤੇ ਐਂਬਰ ਅੱਜ ਕੀ ਸੁਣਾਉਂਗੇ ਸੋਹਣੇ ਪੁੱਤੂ?
1: ਬੁੱਲੀ
0: ਬੁੱਲੀ. ਓਕੇ,
1: ਇੱਕ ਚਿੱਟਾ ਫੋਨ ਇੱਕ ਹਰਾ ਫੋਨ, ਮੇਰਾ ਨਾਨੂ ਦਾ ਜਵਾਈ ਬੜਾ ਸੋਹਣਾ,
0: ਮੇਰੇ ਨਾਨੂ ਦਾ ਜਵਾਈ ਨੀ ਬੜਾ ਸੋਹਣਾ.
2: ਵੈਰੀ ਗੁੱਡ
0: ਜੀ,
2: ਨਾਨੂ ਦਾ ਜਵਾਈ ਜ਼ਿੰਦਾਬਾਦ
0: ਜ਼ਿੰਦਾਬਾਦ
2: ਜ਼ਿੰਦਾਬਾਦ ਹੈ. ਵੈਰੀ ਗੁੱਡ.
0: ਅੱਗੇ ਅੱਗੇ ਥੋੜੇ ਥੋੜੇ ਟਾਈਮ ਤਾਂ ਆਪਾਂ ਲਾਵਾਂਗੇ, ਸਾਡੀ ਐਂਬਰ ਦੇ ਡੈਡ ਦਾ ਜਵਾਈ
2: ਜ਼ਿੰਦਾਬਾਦ. ਕਿੰਨਾ ਹੀ ਅੱਗੇ ਲੱਗੇ.
0: ਗੋਡ ਬਲੈਸ ਯੂ ਐਂਬਰ ਪੁੱਤੂ,
2: ਵੈਰੀ ਨਾਈਸ.
0: ਓਕੇ, ਓ ਵਾਹ, ਤਾਜ ਵੀਰਾ ਵੀ ਅੱਜ ਆਇਆ ਆ. ਹੈਲੋ ਤਾਜ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ?
3: ਮੈਂ ਠੀਕ ਆ, ਚੜਦਾ ਕੀ ਹਾਲ ਆ?
0: ਮੈਂ ਬਹੁਤ ਵਧੀਆ, ਵਾਸ ਮਿਸਿੰਗ ਯੂ ਲਾਸਟ ਵੀਕ.
3: ਹਾਂਜੀ, ਤੁਸੀਂ ਸੁੱਤਾ ਸੀ?
2: ਓਹੋ, ਇਹ ਵੀ ਚਲੋ ਜ਼ਰੂਰੀ ਹੈ ਬਈ,
0: ਇਹ
2: ਕੰਮ ਵੀ ਜ਼ਰੂਰੀ ਹੈ. ਇਟਸ ਫਾਈਨ,
0: ਬਟ ਆਮ ਸੋ ਪ੍ਰਾਊਡ ਆਫ ਯੂ ਕਿ ਤੁਸੀਂ ਅੱਜ ਆਏ ਹੋ.
2: ਅੱਜ ਉੱਠੇ ਹੋ ਹੈ?
0: ਹਾਂ, ਬਿਨਾ ਬਿਨਾ ਬਿਨਾ ਕਹੇ ਤੋਂ ਆਰਾਮ ਨਾਲ ਆ ਗਏ. ਉਹਨੀ ਤਾਂ ਕਹਿੰਦੇ ਨੇ ਭੱਜ ਗਿਆ ਭੱਜ ਗਿਆ ਭੱਜ ਗਿਆ, ਸਾਨੂੰ ਇੰਨਾ ਹੀ ਸੁਣਨ ਨੂੰ ਮਿਲਦਾ ਹੁੰਦਾ ਵੀ ਤਾਜ ਭੱਜ ਗਿਆ ਭੱਜ ਗਿਆ ਭੱਜ ਗਿਆ.
2: ਕੀ ਬਾਤ ਹੈ, ਕੀ ਬਾਤ
0: ਹੈ, ਆਮ ਸੋ ਪ੍ਰਾਊਡ ਆਫ ਯੂ ਤਾਜ ਪੁੱਤੂ. ਅੱਜ ਫਿਰ ਕੀ ਸੁਣਾਉਂਗੇ ਸੁਣੇ?
3: ਚੁਟਕਲਾ.
0: ਓਕੇ, ਥੈਂਕ ਯੂ, ਕੋਈ ਬਜ਼ਾਰਤ ਨਹੀਂ ਸੁਣਾਈ,
2: ਬਚਾਓ ਹੋ ਗਿਆ ਆਪਣਾ. ਰੁਕੋ, ਮੈਨੂੰ ਆਪਣੀ ਫਨੀ ਬੋਨ ਜਗਾ ਲੈਂਦਾ. ਲਿਆਓ ਜੀ.
3: ਪਤਨੀ ਕਹਿੰਦੀ ਬੇਬੀ ਕਰਵਾ ਚੌਥ ਤੋਂ ਇਲਾਵਾ ਐਸਾ ਕਿਹੜਾ ਵਰਤ ਹੁੰਦਾ ਜਿਸ ਨੂੰ ਰੱਖ ਕੇ ਪੱਟੀ ਦਾ ਉਮਰ ਲੰਮੀ ਹੁੰਦੀ ਹੈ? ਪਤੀ ਕਹਿੰਦਾ ਮੌਨ ਵਰਤ.
2: ਪਤਨੀ ਬੇਹੋਸ਼. ਵਾਹ ਬਈ ਵਾਹ,
0: ਵੈਰੀ ਨਾਈਸ ਤਾਜਵੀਰ ਜੀ,
4: ਤਾਜਵੀਰ ਜੀ ਤੁਸੀਂ ਤਾਂ ਸਹੀ ਲਾਤਾ ਯਾਰ,
0: ਐਗਜੈਕਟਲੀ।

0: ਇਹ ਪਰ ਮਨਾਵੇ ਕੌਣ ਹੈ, ਕਿਹੜਾ ਏਜੰਡਾ ਪਾਸ ਕਰੇ ਮੌਨ ਵਰਤਾਲਾ, ਤੁਸੀਂ ਦੱਸੋ। ਹੈ
1: ਦੱਸੋ ਕੌਣ ਗੱਲਾਂ ਕਰਦਾ ਜਿਨ੍ਹਾਂ ਦਾ ਹਲੇ ਪੂਰੀ ਤਰ੍ਹਾਂ ਦੇ ਸਿਲੇਬਸ ਹੀ ਨਹੀਂ ਕਵਰ ਹੋਇਆ।
0: ਹਾਂ ਇਹ ਗੱਲ ਸਹੀ ਹੈ ਤੁਹਾਡੀ ਵਾਸਤੇ, ਹੈ ਨਾ। ਮੈਨੂੰ ਹਜੇ ਵਾਲੇ ਜੋਕਸ ਤੇ ਹਾਮੀ ਨਹੀਂ ਭਰਨੀ ਚਾਹੀਦੀ, ਤੁਸੀਂ ਮੈਨੂੰ ਇਸ਼ਾਰਾ ਕਰਦੇ ਰਹੋ।
1: ਠੀਕ
0: ਹੈ ਨਾ, ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ। ਆਪਾਂ ਸਾਈਡ ਮਿਸ਼ਨ ਵੀ ਕਰਨੇ ਹੁੰਦੇ ਲਿਸਨਰਸ, ਠੀਕ ਹੈ, ਸਮਝਿਆ ਕਰੋ, ਇੰਨੇ ਥੋੜਾ ਨਾ ਬੈਠੇ ਰਹਿਣਾ। ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
2: ਥੈਂਕ ਯੂ, ਬਾਏ
1: ਬਾਏ ਬਾਏ
0: ਬਾਏ। ਤੇ ਹੁਣ ਆਪਾਂ ਹੈਵ ਅ ਨਾਈਸ ਡੇ, ਹੈਵ ਅ ਨਾਈਸ ਡੇ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਬਹੁਤ ਬਹੁਤ ਘੈਂਟ ਹੋਵੇ। ਤੇ ਹੁਣ ਆਪਾਂ ਵੱਧਦੇ ਹਾਂ ਜੀ ਅਸੀਸ ਕੌਰ ਵੱਲ।
1: ਹੈਲੋ ਅਸੀਸ ਕੌਰ ਜੀ,
0: ਸਤਿ ਸ਼੍ਰੀ ਅਕਾਲ ਅਸੀਸ ਜੀ, ਕਿਵੇਂ ਹੋ?
1: ਮੈਂ ਠੀਕ ਆ, ਤੁਸੀਂ ਕਿਵੇਂ
0: ਹੋ? ਮੈਂ ਗੁੱਸੇ ਆ। ਅੱਛਾ, ਗੁੱਸਾ ਹੋ ਗਿਆ?
1: ਮੈਨੂੰ ਫਰਾਕ ਨਹੀਂ ਮਿਲਦੀ,
0: ਕੀ ਚੱਕਰ ਆ ਇਹ?
1: ਮੈਨੂੰ ਫਰਾਕ ਹੀ ਨਹੀਂ ਦਿੰਦੀ ਅਸੀਸ।
0: ਅੱਛਾ, ਮਾੜੀ ਗੱਲ ਆ ਯਾਰ, ਕੀ ਚੱਕਰ ਕੀ ਆ? ਓਹ ਨਾ ਨਾ ਨਾ, ਡੋਨਟ ਕਰ।
1: ਫਿੱਟ ਆ ਜੂਗੀ।
0: ਹਾਏ, ਏਦਾਂ ਕਿਉਂ ਕਹੀ ਜਾਂਦਾ?
1: ਮੈਂ ਚੋਟੀ ਜੀ ਤੇ ਆ ਜੀ ਆ।
0: ਹਾਂ
2: ਨਹੀਂ
0: ਨਹੀਂ ਆਜੂਗੀ। ਤੁਸੀਂ ਇੱਦਾਂ ਕਰੋ, ਤੁਸੀਂ ਇਹਨਾਂ ਨਾਲ ਨਾ ਸ਼ੋਪਿੰਗ ਜਾਓ, ਇਹਨਾਂ ਨੂੰ ਲੈ ਕੇ ਦਿਓ।
2: ਨਹੀਂ,
1: ਮੈਂ ਐਂਬਰ ਦੀ ਫਰੋਕ ਲੈਣੀ ਆ, ਉਹਦੀ ਫੇਵਰਿਟ ਪਰਪਲ ਵਾਲੀ।
0: ਅੱਛਾ, ਅਸੀਸ ਕਿਸ ਤਰ੍ਹਾਂ ਕਰੀਏ ਹੱਲ ਯਾਰ ਇਸ ਚੀਜ਼ ਦਾ? ਮੈਨੂੰ ਇਹ ਨਹੀਂ ਸਮਝ ਆਉਂਦਾ ਪਿਆ ਕਿ ਇਹ ਵਾਲੀ ਜਿਹੜੀ ਹੱਲ ਹੈ ਇਸ ਚੀਜ਼ ਦਾ, ਇਹ ਹੋਊਗਾ ਕਿੱਦਾਂ
1: ਜੀ ਅਸੀਸ?
2: ਹੁਣ ਤਾਂ ਬਾਲੀ ਛੋਟੀ ਹੋ ਗਈ, ਹੁਣ ਤਾਂ ਪੈਂਦੀ ਨਹੀਂ।
1: ਹਾਏ,
0: ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਤਸਵੀਰ ਖਿੱਚ ਲਓ ਫਰੋਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ, ਮੈਂ ਤਾਂ ਇਹ ਕਹਿੰਦਾ।
1: ਨਾ ਨਾ ਨਾ,
0: ਨਹੀਂ ਸੇਮ ਹੀ ਚਾਹੀਦੀ ਆ,
1: ਸੇਮ ਹੀ ਲੈਣੀ ਆ। ਆਈ ਵੋਨੇ ਵੋਨੇ ਵੋਨੇ। ਚਲੋ ਫਿਰ ਅੱਜ ਸੀਸ ਕੀ ਲੈ ਕੇ ਆਈਏ ਬਿਨਾਂ ਫਰਾਕ ਤੋਂ ਸਾਡੇ ਲਈ?
2: ਬਾਜ਼ਾਰ
0: ਇੱਕ ਤਾਂ ਫਰੋਕ ਨੀ ਮਿਲੀ, ਉਪਰੋਂ ਫੇਰ ਹੈ ਪੰਜਾਬੀ ਪਾਤਾ ਹੈ। ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ, ਮੈਨੂੰ ਤਾਂ ਬੋਲੀ ਸੁਣਾ ਦੇਣੀ ਸੀ ਉਹਨੇ।
2: ਜਿਹਦੇ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ।
0: ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ,
2: ਲਾਈਕ ਉਹਦੇ ਵਿੱਚ ਡਰਾ ਹੁੰਦੇ
1: ਕਿਹੜੀ ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ? ਸ਼ਰਲਕ ਹੋਮਸ,
0: ਇਹ ਮਤਲਬ ਮੈਂ
1: ਕਰਮਚੰਦ ਜਸੂਸ।
0: ਵਿਆਹ ਤੋਂ ਪਹਿਲਾਂ ਮੇਰਾ ਬੈਡਰੂਮ ਦਾ ਹਾਲਾਤ ਸੀ, ਪਰ ਮੈਂ ਆਈ ਵੁੱਡ ਨਾਟ ਸੇ ਦੈਟ। ਪਰ ਦੇਖੋ ਨਹੀਂ, ਫੇਰ ਕੀ ਹੋ ਸਕਦਾ ਬਈ, ਚੀਜ਼ ਤੋਂ ਤੇ ਚੀਜ਼, ਅਲਮਾਰੀ ਹੋ ਸਕਦੀ ਹੈ, ਹੋਰ ਕੀ ਹੋ ਸਕਦਾ?
1: ਆ ਯੈਸ,
0: ਅਲਮਾਰੀ, ਅਲਮੀਰਾ, ਵਾਹ
1: ਲੱਗ ਗਿਆ ਤੁੱਕਾ, ਲੱਗ ਗਿਆ
0: ਤੁੱਕਾ, ਬਾਕੀ ਰਹਿੰਦੀ ਦੁਨੀਆ ਤੱਕ ਨਾਰਾ। ਥੈਂਕ ਯੂ ਅਸੀਸ ਕੌਰ, ਵੈਰੀ ਗੁੱਡ।
1: ਉਹ ਸ਼ਰਲਕ ਹੋਮ ਨੂੰ ਛੁੱਟੀ ਮਾਰੋ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਨਹੀਂ ਆ, ਆਪਾਂ ਨੂੰ ਕਰਮਚੰਦ ਜਸੂਸ ਤੇ ਕਿੱਟੀ ਰੱਖਦੇ ਆ।
0: ਸਹੀ ਗੱਲ ਹੈ, ਸਹੀ ਗੱਲ ਹੈ, ਪੰਕਜ ਕਪੂਰ ਕਰਤੇ ਕਿ ਜਿਹੜਾ ਗੱਜਣਾ ਖਾਏਗਾ, ਸਾਨੂੰ ਵੀ ਮੌਕਾ ਮਿਲੇ। ਹਾਂ ਸੁਣਾਣੀ ਆ,
2: ਮੈਂ ਬੋਲੀ ਵੀ ਸੁਣਾਉਣੀ
0: ਆ। ਓਕੇ ਜੀ, ਲਿਆਓ।
2: ਕਠੀਆ ਹੋ ਗਈ ਦੇ ਵਿੱਚ ਆਇਆ, ਕਠੀਆ ਹੋ ਗਈ ਦੇ ਵਿੱਚ ਆਇਆ, ਇੱਕੋ ਜਿਹਾ ਮਟਿਆਰਾ ਆਵੇ ਭਤ ਭਾਦੇ ਆ ਪੌਣ ਬੋਲਿਆ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ, ਪਤਾਸੇ ਖਾ ਲੈ ਖਾਰੇ ਖਾ, ਸਾਡੇ ਨਾਲ ਰਹੋਗੇ ਪਤਾਸੇ ਖਾਓਗੇ, ਹੈ ਨਾਰੇ ਨਾਰੇ। ਅੱਛਾ ਰਹਿਮਾਨ ਸਾਹਿਬ, ਸੋਰੀ ਦੁਬਾਰਾ ਕਰ ਦਿੰਦੇ। ਵਾਹ ਵਾਹ, ਵੈਰੀ ਗੁੱਡ, ਥੈਂਕ ਯੂ ਵੀ, ਥੈਂਕ ਯੂ ਕੁੜੀਏ,
1: ਥੈਂਕ ਯੂ ਵੈਰੀ ਮਚ। ਸੋਨੇ ਪੁੱਤੂ
2: ਟ੍ਰਿਕ ਕਰਤਾ,
0: ਬਸ ਤੁਸੀਂ ਇਹੀ ਕਰਿਆ ਕਰੋ। ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ, ਹੀ ਇਜ਼ ਨਾਟ ਵੈਲ, ਤੇ ਉਹਨੇ ਫੋਨ ਕਿਹਾ ਵੀਰਾ ਮੈਨੂੰ ਮਿਲ ਕੇ ਚਲ ਜਾ, ਪਤਾ ਨੀ ਹਨਾ
1: ਯਾਰ ਮੈਨੂੰ ਦੱਸਿਆ ਨੀ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣਾ ਸੀ
0: ਭਾਈ, ਰੋਡ ਗਏ ਆ ਰੋਡ ਗਏ ਆ ਭਾਈ,
1: ਮੈਂ ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ।
0: ਹੈ ਨਹੀਂ ਰੈਸਟ ਨਹੀਂ ਕਰ ਰਹੇ ਸੱਚੀ, ਕਿੰਗ ਨੂੰ ਮਿਲਣ ਗਏ ਆ ਬਈ, ਤੁਸੀਂ ਮੰਨਦੇ ਨੀ ਲੈ, ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਉਹਨਾਂ ਬੈਸਟ ਫਰੈਂਡ
1: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਕਿੰਗ ਦੇ, ਫਿਰ ਇਧਰੋਂ ਚਲੇ ਜਾਣਾ ਹੈ।
0: ਵਾਹ,
1: ਕੱਚੇ ਕੱਚੇ
0: ਕੱਚੇ ਕੱਚੇ ਰਾਹੀ ਹੈ, ਠੀਕ ਹੋ ਗਿਆ
2: ਸਾਰੇ
0: ਚੱਲਾਂਗੇ, ਸਾਰੇ ਸੱਦੇ ਤਾਂ ਹੀ ਹੈ। ਚਲੋ ਮਾੜੀ ਮੋਟੀ ਵੈਸੇ ਸਮਾਜ ਚ ਮਿਲਦੀ ਨੀ, ਇੱਥੇ ਮਿਲ ਜਾਏਗੀ, ਬਰਾਬਰ ਦਾ ਕਿਉਂਕਿ ਉਹ ਵੀ ਨੀ ਮੰਨੇ ਕਿ ਭਾਜੀ ਗਏ ਆ ਕਿੰਗ, ਠੀਕ ਹੈ ਨਾ, ਇਹ ਭਾਜੀ ਸਾਡੇ ਤੱਕ ਨੀ ਗਈ ਆ, ਇਹ ਸਾਰਿਆਂ ਤੱਕ ਗਈ ਆ, ਅਗਲੀ ਵੀ ਤਾਂ ਮੰਨੇ, ਸਹੀ ਕਿ
1: ਸਹੀ ਗੱਲ।
0: ਚਲੋ ਕੋਈ ਨੀ ਬਈ, ਕੋਈ ਨੀ, ਚਲੋ ਹੁਣ ਆਪਾਂ ਇਸ ਤਰ੍ਹਾਂ ਕਰਦੇ ਆ, ਆਪਾਂ ਥੋੜਾ ਮੂਡ ਜਿਹਾ ਕਰਦੇ ਆ ਚੇਂਜ, ਤੇ ਗੱਲ ਕਰਦੇ ਆ ਤਵਨੀਤ ਐਂਡ ਸਿਬਲਿੰਗਸ ਨਾਲ।
1: ਓਕੇ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸੈਂਟਾ ਵੀ ਜੀ ਤੇ ਨੋਨੀ ਆਂਟੀ।
0: ਓਹੋ ਹੋ ਹੋ ਜੀ, ਕਿਵੇਂ ਹੋ? ਓ ਯਾਰ, ਅੱਜ ਤਾਂ ਮੈਂ ਆਪਣੀ ਲਾਫ ਕਰਨੀ ਭੁੱਲ ਗਿਆ।
1: ਓਹੋ
0: ਓਹੋ, ਚਲੋ ਕੋਈ ਨਹੀਂ,
1: ਵੀਰੇ ਦਿਸ ਇਜ਼ ਨਾਟ ਰਾਈਟ। ਓ ਯੈਸ ਯੈਸ, ਸੈਂਟਾ ਇਜ਼ ਹੇਅਰ।
0: ਹਾਊ ਆਰ ਯੂ ਬਈ? ਰੋਟੀਆਂ
1: ਬਣੀਆਂ ਪਈਆਂ ਨੇ।
0: ਅੱਛਾ, ਸੈਂਟਾ ਰੋਟੀ ਨੀ ਖਾਂਦਾ? ਦੇਖੋ ਬਾਈ,
2: ਸੈਂਟਾ ਰੋਟੀ ਨੀ ਖਾਂਦਾ, ਚੋਕਲੇਟ ਖਾਂਦਾ,
1: ਚੋਕਲੇਟ
2: ਪੀਜ਼ੇ ਖਾਂਦਾ,
0: ਹਨਾ। ਪੈਰੀ ਪੀਜ਼ਾ ਹੈ ਟਫ ਨੀ,
1: ਜਿਦਾਂ ਕਹਿੰਦੇ ਨਾ ਪੈਰੀ ਪਾਏ,
2: ਮੰਨ
0: ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ? ਮੰਨ ਗਏ
2: ਅਮਰੂਦ
0: ਮੇਰੀ ਮਿਲਣੀ ਕਰਾਇਓ ਪਹਿਲਾਂ, ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲਣੀ ਕਰਾਇਓ, ਨਾ ਕਰਾਈਏ ਫਿਰ?
2: ਕੁੜੀਏ
0: ਪਹਿਲੇ ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦਈਏ, ਤੁਸੀਂ ਦੂਸਰਾ ਨਾ ਹਜੇ ਰੱਖੋ, ਹਨਾ। ਹੁਣ ਡਨ ਹੋ ਗਿਆ ਨਾ ਅਮਰੂਦ ਦਾ ਵਿਆਹ ਭਿੰਡੀ ਨਾਲ, ਤੁਸੀਂ ਮੰਨ ਗਏ ਹੋ, ਕਰੇਲਾ ਆਊਟ ਆਫ ਪਿਕਚਰ ਹੈ,
1: ਅਮਰੂਦ
2: ਦਾ ਹੈਗਾ।
0: ਅਮਰੂਦ ਵਸਣਾ ਚਾਹੀਦਾ, ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ, ਠੀਕ ਹੈ ਨਾ, ਤੇ ਫਰੂਟ ਦਾ ਟੋਕਰਾ ਬਣਾ ਕੇ ਬੈਠਾ ਪਿਆ ਉਹ ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ ਤੇ
1: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ
0: ਹਾਂ ਲੋ ਦੇਖੋ
1: ਉਹ ਫੇਮਸ ਆ
0: ਹਾਂ ਇਹ ਵੀ ਦੇਖੋ ਹੈ
2: ਨੌਕਰੀ ਮੈਨੂੰ ਵੀ ਡੋਨਟ ਲਾਈਕ
0: ਚੇਂਜ ਕਰਾ ਦਿਓ ਕੋਈ ਗੱਲ ਨਹੀਂ ਆਪਾਂ ਚੇਂਜ ਕਰਾ ਦਾਂਗੇ
2: ਚੇਂਜ ਕਰਾ ਤੁਹਾਡਾ ਅਮਰੂਦ ਹੈ
0: ਹਾਂ ਹਾਂ ਤੁਸੀਂ ਦੱਸ ਦਿਓ ਕਿੱਦਾਂ ਦੇ ਕੰਮ ਤੇ ਆਪਾਂ ਪਾਈਏ ਮੈਂ ਹੁਣੇ ਹੀ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ ਹੋਰ ਦੱਸੋ
2: ਜਾਦੂ ਮੈਜਿਕ
0: ਮੈਜੀਸ਼ੀਅਨ ਬਣਾਉਣਾ ਅਮਰੂਦ ਅੱਛਾ ਚਲੋ ਠੀਕ ਹੈ ਬਾਈ ਉਹ ਵੈਸੇ ਹੀ ਮੈਜੀਸ਼ੀਅਨ ਜਿਹੜਾ ਭਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਜਾਦੂਗਰ ਹੀ ਹੋਣਾ ਬਾਈ
1: ਇਹ ਹੌਸਲਾ
0: ਵੀ ਕੋਈ ਦੇਖੋ ਉਸਦੀ ਨਿਆਮਤ ਹੈ ਕੋਈ ਕੋਈ ਰਜ਼ਾ ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ ਹੈ
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
0: ਕੀ ਸੁਣਾਓਗੇ ਸਾਨੂੰ ਅੱਜ ਫਿਰ
2: ਇੱਕ ਬੋਲੀ
0: ਲਓ
1: ਵੈਰੀ ਨਾਈਸ
2: ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜੇ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜੇ ਨੀ ਪੂਆ ਪੂਆ ਪੂਆ ਰੂਸੀ ਫਿਰੇ ਕੇ ਦਿਖਾਣੇ ਮੈਂ ਮਰੁੰਡੇ ਪੂਆ ਰੂਸੀ ਫਿਰੇ
0: ਕੇ ਮੈਂ ਮਰੁੰਡੇ
1: ਮਰੁੰਡੇ
2: ਰੂਸੀ ਫਿਰੇ
1: ਖਾਣੇ ਮੈਂ ਮਰੁੰਡੇ ਬੱਲੇ ਬੱਲੇ
0: ਬੱਲੇ ਬੱਲੇ ਬੱਲੇ ਮਰੁੰਡਾ ਜਿੰਦਾ ਵਾ
2: ਮੇਰਾ ਜਿੰਦਾਬਾਦ ਨਹੀਂ ਹੈਗਾ
0: ਅੱਛਾ ਨਹੀਂ
2: ਉਹ ਵੀਰ ਜੀ ਦਾ ਹੈਗਾ
0: ਅੱਛਾ ਵੀਰ ਜੀ ਲਾਈਕ ਕਰਦੇ ਮਰੁੰਡੇ
2: ਹਾਂਜੀ
0: ਓਕੇ ਤੁਸੀਂ ਨਹੀਂ ਕਰਦੇ ਲਾਈਕ ਹੈ
1: ਮੈਨੂੰ ਵੀ ਪਿਛਲੇ ਹਫਤੇ ਮਰੁੰਡਾ ਮਿਲਿਆ ਸੀ ਹੁਣ ਮੈਨੂੰ ਲੱਗਦਾ ਮੈਂ ਪੁਆਲੇ ਸਟੇਟਸ ਚ ਆ ਗਈ ਹਾਂ
0: ਪੁਆਇੰਟ ਇਹ ਯਾਰ ਭੂਆ ਰੁਸਾਨੀ ਕਿ ਉਹ ਮਰੁੰਡੇ ਮਗਰ ਲਿਆ ਦੋ
1: ਮੈਂ
0: ਲੋ ਮੇਨਟੈਨੈਂਸ ਭੂਆ ਮੁੰਡੇ ਨਾਲ ਹੀ ਕਹਿੰਦੀ ਓਕੇ ਕੰਮ ਹੈ
1: ਭੂਆ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਪਿਆਰ ਕਰਦੇ ਸਾਰੇ ਜਾਣੇ ਤੁਹਾਨੂੰ ਪਿਆਰ ਕਰਨਗੇ ਇਫ ਯੂ ਟੈਲ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਜ਼ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
0: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਵੀਰਾ ਕਰੂਗਾ
2: ਮਾਸਟਰ ਜੀ
0: ਕਰੂਗਾ
1: ਮਾਸਟਰ ਜੀ ਸਾਡੀ ਕਲਾਸ ਨਾ ਲਾ ਦੇ
2: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜਿਹੇ ਸੌਰੀ
0: ਨਹੀਂ
1: ਡੰਡਾ ਨਾ ਮਾਰਿਓ
0: ਹਾਈ
2: ਨਹੀਂ
0: ਨਹੀਂ
1: ਓਕੇ
0: ਆਲ ਗੁੱਡ
1: ਥੈਂਕ ਯੂ ਮਾਸਟਰ ਜੀ
0: ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਥੈਂਕ ਯੂ ਹੋਰ ਸੁਣਾਓ ਬਈ ਕਿਵੇਂ ਹੋ
1: ਮਾਸਟਰ ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
2: ਇੱਕ ਬੁੱਲੀ
1: ਓਕੇ
0: ਲਓ ਜੀ ਮਾਸਟਰ ਜੀ
2: ਚਫੀਕ ਚਫੀਕ
1: ਸੌਰੀ
2: ਇਨਵੈਸਟੀਗੇਟ ਬੋ ਬਿਜ਼ੀ
0: ਇਹ ਕਿਹੜੀ ਬੋਲੀ ਹੈ ਬਈ ਇਹ ਫ੍ਰੈਂਚ ਆ ਗਈ ਮੈਨੂੰ ਲੱਗਦਾ ਵਿੱਚ ਕਿਤੇ
1: ਇਹ ਫ੍ਰੈਂਚ ਬੋਲੀ ਹੈ
2: ਨਹੀਂ ਹੈ ਉਹ ਇਹ ਬੋਲੀ ਨਹੀਂ ਹੈ
0: ਅੱਛਾ ਫੇਰ ਕੀ ਹੈ
1: ਬੁਝਾਰਤ
2: ਟ੍ਰੈਫਿਕ
0: ਅੱਛਾ ਟ੍ਰੈਫਿਕ ਓਏ ਯਾਰ ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋਏ ਅੱਜ ਰੰਜੋਰ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ ਟ੍ਰੈਫਿਕ ਬਿਜ਼ੀ ਸੀ ਹਾਂਜੀ ਬਿਜ਼ੀ ਸੀ ਕਾਫੀ
1: ਮਾਸੂਮ ਜੀ ਜਿੰਦ ਕਿੰਨੇ ਕਿੰਨੀਆਂ ਜ਼ਿੰਮੇਵਾਰੀਆਂ
0: ਛੱਡੋ ਯਾਰ ਆਪਾਂ ਕੀ ਲੈਣਾ ਟ੍ਰੈਫਿਕ ਬਿਜ਼ੀ ਸੀ ਆਪਾਂ ਚਿੱਲ ਕਰਦੇ ਪਏ ਆ ਸਟੂਡੀਓ ਤੁਸੀਂ ਘਰੇ ਕਰਦੇ ਹੋ ਲੋਕਾਂ ਨੂੰ ਮੱਥਾ ਮਾਰਨ ਦੋ ਯੂ ਲਾਈਕ ਟ੍ਰੈਫਿਕ ਅਪਡੇਟਸ ਹੈ
1: ਬਾਕੀ
0: ਮੈਂ ਤੁਹਾਨੂੰ ਦੱਸਦਾ ਮੁਨਾਸ਼ ਹਾਈਵੇ ਤੇ ਨਾ ਇਸ ਵਕਤ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨੀ ਬਿਲਕੁਲ ਵੀ ਉਧਰਲੇ ਪਾਸੇ ਜਾਣਾ ਨੀ ਡਨ ਹੋ ਗਿਆ
1: ਮੈਂ ਕਰਨਾ
0: ਹਾਂ ਮੈਂ ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ੌਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ
1: ਨੋ ਵੰਡਰ
0: ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
2: ਗੱਡੀ ਚਲਾਦੀ ਇਹ ਪਾਕਰੀ
0: ਹੂੰ
2: ਗੱਡੀ ਦੀ ਲਾਈਟਾਂ ਦੀ ਚਾਦੀ ਦੀ ਇਹ ਪਾਕਰੀ
0: ਅੱਛਾ, ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ, ਉਹ ਤਾਂ ਬਿਲਕੁਲ ਸਹੀ ਹੈ, ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉੱਥੇ।
2: ਮੈਂ
0: ਨਾ ਸੋਚਿਆ ਤੁਹਾਡਾ ਇੱਕ ਵੱਖਰਾ ਸੈਗਮੈਂਟ ਸ਼ੁਰੂ ਕਰਨਾ ਕਿ ਕਾਰਾਂ ਨਾਲ ਕਿਸ ਤਰ੍ਹਾਂ ਵਰਤਣਾ ਚਾਹੀਦਾ, ਕੀ ਕਰਨਾ ਚਾਹੀਦਾ ਕੀ ਨਹੀਂ, ਤੁਸੀਂ ਤਿਆਰੀ ਕਰਿਆ?
1: ਮੈਨੂੰ ਕਾਰਾਂ ਨੂੰ ਇੱਜ਼ਤ ਉੱਜ਼ਤ ਦੇਣੀ ਆਉਂਦੀ ਨਹੀਂ ਹੈਗੀ।
0: ਤੁਹਾਡਾ ਦੋਨਾਂ ਦਾ ਕਰਾ ਦੇਣਾ, ਸਵੇਰੇ 5:30 ਵਜੇ ਉੱਠ ਜਾਇਆ ਕਰੋ ਤੁਸੀਂ, ਹੈਂ, ਇਧਰੋਂ ਨੂਨੀ ਆਂਟੀ ਆ ਜਾਇਆ ਕਰਨ, ਤੁਸੀਂ ਪਹਿਲੇ 1.5 ਘੰਟਾ ਆਹੀ ਗੱਲ ਕਰਨੀ ਹੈ, ਡਨ ਹੋ ਗਿਆ? ਹਾਂ, ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5:00 ਰੈਡੀ ਹੋਇਆ ਕਰਨਾ ਸਵੇਰੇ ਉੱਠ ਕੇ, ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ। ਡਨ ਹੋ ਗਿਆ? ਚਲੋ ਚਲੋ ਹੁਣ ਸੁਣਾਉਂਗੇ, ਕੀ ਇਹ ਦੱਸੋ।
2: ਇੱਕ ਬੋਲੀ,
1: ਓਕੇ,
2: ਬਾਲੀ ਬੱਸੀ ਖੱਟਣ ਕੈਸੀ ਖੱਟੇ ਰਹਿੰਦਾ ਫੀਟਾ ਮੇਰਾ ਨਿੱਕਾ ਜਾ,
0: ਸਰਦਾਰ ਜੀ ਜਿੰਦਾਬਾਦ, ਵੈਰੀ ਗੁੱਡ, ਸਰਦਾਰ ਜੀ ਜਿੰਦਾਬਾਦ, ਰੇਡੀਓ ਹਾਂਜੀ ਵੀ ਜਿੰਦਾਬਾਦ, ਵੈਰੀ ਗੁੱਡ ਬਈ, ਮੇਰੇ ਨਿੱਕੇ ਸਨੀ ਦਿਓਲ। ਜਾਣ ਦੋ ਬੇਟਾ, ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ, ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ।
2: ਮੇਰੀ ਮੰਮੀ ਨਾਲ ਗੱਲ ਕਰ ਲੋ,
0: ਕਰਾਓ ਜੀ ਕਰਾਓ।
1: ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ,
0: ਕਿਵੇਂ ਹੋ ਦੀਦੀ ਜੀ?
1: ਬੱਚੇ ਠੀਕ ਠਾਕ ਨੇ? ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ? ਹਾਲ ਠੀਕ ਹੈ ਭੈਣ ਜੀ, ਤੁਸੀਂ ਰੋਟੀ ਰੂਟੀ ਬਣਾ ਲਈ ਆ?
2: ਹਾਂਜੀ ਬਣਾ ਲਈ।
1: ਕਿਹਨੂੰ ਤੜਕਾ ਲਾਇਆ ਅੱਜ?
0: ਵਾਹ, ਆਈ ਐਮ ਲਵਿੰਗ ਦਿਸ। ਕਾਰ ਦੀ ਲਾਈਟ ਆਨ ਹੈ, ਆਫ ਹੈ, ਛੱਡੋ ਤੁਸੀਂ ਉਹਦੇ ਅੰਦਰ, ਬੰਦ ਹੋ ਜਾਓ, ਤੜਕਾ ਤੁੜਕਾ ਨਾ ਲੱਗ ਜਾ ਕਿਤੇ।
1: ਕਿਹੜੇ ਟਾਈਮ ਘਰ ਤੜਕਾ ਲਾਦਾ, ਉਦੋਂ ਘਰੋਂ ਬਾਹਰ ਰਹੋ।
0: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ, ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ, ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ। ਬੱਲੇ ਕੀ ਸੁਣਾਉਂਗੇ?
1: ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ,
0: ਬੜੀ ਸਾਇਲੈਂਟ ਬੋਲੀ।
2: ਇੱਕ ਨੀਲਾ ਫੋਨ, ਪਹਿਲੇ ਬਾਪ ਦਾ ਜਵਾਈ ਨੀ ਬੁਲਾ ਸੋਨਾ,
3: ਮੇਰੇ ਬਾਪ ਦਾ ਜਵਾਈ ਨੀ ਬੜਾ ਸੋਨਾ,
0: ਵੈਰੀ ਗੁੱਡ, ਇੱਦਾਂ ਹੀ ਹੋਣਾ ਚਾਹੀਦਾ, ਇੱਦਾਂ ਹੀ ਸਪੋਰਟ ਕਰਨਾ ਚਾਹੀਦਾ ਇੱਕ ਦੂਸਰੇ ਨੂੰ। ਵੈਰੀ ਗੁੱਡ, ਵੈਰੀ ਗੁੱਡ, ਤੁਹਾਡਾ ਦਿਨ ਵਧੀਆ ਵਧੀਆ ਰਹੇ।
2: ਸੜਕ
0: ਦੇਖਦੇ ਹੋਣਾ ਕਿ ਖਾਲੀ ਹੈ ਕਿ ਨਹੀਂ। ਵੀਰਾ ਪੂਰਾ ਇੰਟੂ ਹੈ ਜੌਬ
2: ਦੇ। ਡੰਪਲਿੰਗਸ ਕੁਸ਼ੀ ਦੇਖਿਆ?
0: ਵਾਹ,
1: ਆਈ ਲਵ ਡੰਪਲਿੰਗਸ ਕੁਸ਼ੀਸ ਐਸ ਵੈਲ, ਯਮ, ਯੂ ਨੋ ਯੂ ਫੀਲ ਲਾਈਕ ਚੂਇੰਗ ਇਟ।
0: ਅੱਛਾ, ਦੇ ਸੋ ਸਕੁਸ਼ੀ, ਖਾ
2: ਵੀ ਨਹੀਂ
1: ਖਾ ਨਹੀਂ ਸਕਦੇ ਨੋ ਖਾਣਾ ਨਹੀਂ ਹੈ
0: ਚਲੋ ਖਾਣਾ ਨਹੀਂ ਹੈ ਤੁਸੀਂ ਖਾਇਓ ਨਾ ਤੇ ਆਪਾਂ ਫਿਰ ਹੁਣ ਅੱਗੇ ਵਧੀਏ ਫਿਰ ਥੈਂਕ ਯੂ ਆ ਟੇਕ ਕੇਅਰ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ ਹੈ ਬਈ ਵੈਰੀ ਗੁੱਡ ਬਾਈ ਵੈਰੀ ਗੁੱਡ ਬਾਏ ਬਾਏ ਬਾਏ ਬਾਏ ਬਾਏ ਤੇ ਅਗਲੇ ਕਾਲਰ ਨੇ ਸਾਡੇ ਨਾਲ ਅਨਾਹਤ
1: ਸਤਿ ਸ਼੍ਰੀ ਅਕਾਲ
2: ਆਂਟੀ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ ਅਨਾਹਤ ਜੀ ਕੀ ਹਾਲ ਚਾਲ ਨੇ ਜੀ
2: ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
1: ਮੇਰਾ ਹਾਲ ਨਾ ਪੁੱਛੋ ਪੁੱਤ ਪੂਰੀ ਦਿਨ ਲੰਘ ਜਾਣਾ ਆ
0: ਛੱਡੋ ਯਾਰ ਆਪਣਾ ਦੱਸੋ ਬਾਈ ਤੁਹਾਡਾ ਕੀ ਹਾਲ ਚਾਲ
1: ਸੁਣਾਓ
2: ਅੱਜ ਮੈਂ ਤੁਹਾਨੂੰ ਇੱਕ ਅੱਜ ਦਾ ਵਿਚਾਰ ਸੁਣਾਉਂਦੀ ਹਾਂ
0: ਲਿਓ ਜੀ ਲਿਓ
2: ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਹਨ ਇਸ ਦਾ ਮੀਨਿੰਗ ਹੈ ਕਿ ਸਾਨੂੰ ਹਮੇਸ਼ਾ ਸਰਬੱਤ ਦੇ ਪੱਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਓਟ ਨਾਲ ਸਾਰੇ ਕੰਮ ਸਿਰੇ ਚੜ ਜਾਂਦੇ ਹਨ
1: ਵੈਰੀ ਨਾਈਸ ਬਹੁਤ ਸਿਆਣੀਆਂ ਗੱਲਾਂ ਬਹੁਤ ਸਿਆਣੀ ਸਿਆਣੀ ਗੱਲਾਂ ਕਰਨ ਲੱਗੇ ਸੋਹਣੇ ਪੁੱਤੂ
0: ਵੈਰੀ ਗੁੱਡ
2: ਥੈਂਕ ਯੂ
1: ਗੋਡ ਬਲੈਸ ਯੂ ਅਨਹਤ
2: ਥੈਂਕ ਯੂ
1: ਹੈਵ ਅ ਨਾਈਸ ਡੇ
0: ਵਧੀਆ ਵਧੀਆ ਜਾਏ ਵੀਕਐਂਡ ਉਸ ਤੋਂ ਹੀ ਵਧੀਆ ਜਾਏ ਹੈਵ ਅ ਨਾਈਸ ਡੇ ਬਈ
2: ਹੈਵ ਅ ਨਾਈਸ ਡੇ
1: ਬਾਏ
2: ਬਾਏ
0: ਬਾਏ ਬਾਏ ਬਾਏ ਬਾਏ ਤੇ ਲਾਲ ਜੀ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਛੇਤੀ ਛੇਤੀ ਦੁਬਾਰਾ ਕਰ ਲਓ ਮੈਂ ਸੋਰੀ ਪਿਕ ਨਹੀਂ ਕਰ ਪਾਇਆ ਰੀਅਲੀ ਸੋਰੀ ਮਾਈ ਬ੍ਰਦਰ ਰੀਅਲੀ ਸੋਰੀ ਆਪਾਂ ਤਦ ਤੱਕ ਮੈਸੇਜਾਂ ਵੱਲ ਝਾਤ ਮਾਰ ਲਈ
1: ਹਾਊ ਕਮ ਕ੍ਰਿਸ਼ਨ ਲਾਲ ਬਸੰਤ ਲਾਲ ਦਾ ਫੋਨ ਚੱਕ
0: ਪਾਇਆ ਮਾਈ ਗੋਡ ਉਹ ਸਾਡਾ ਲਾਲ ਨਾ ਲਾਲ ਕੈਂਸਲ ਹੋ ਗਿਆ ਨਾ ਤਾਂ ਕਰਕੇ ਇਹ ਪੰਗਾ ਪੈ ਜਾਂਦਾ ਮੈਥ ਮੇਰਾ ਨਾ ਸ਼ੁਰੂ ਤੋਂ ਹੀ ਥੋੜਾ ਇਸ ਤਰ੍ਹਾਂ ਹੀ ਹੈ ਕਿ ਨਾ ਹੀ ਹੁੰਦਾ ਤਾਂ ਵੀ ਠੀਕ ਸੀ ਹੈ
1: ਮੈਨੂੰ ਲੱਗਦਾ ਥੋੜੀ ਲਾਲ ਨਾਲ ਥੋੜੀ ਲੱਗਦੀ ਹੈ
0: ਉਹ ਨਹੀਂ ਯਾਰ ਕਿਉਂ ਇਹ ਪੰਗਾ ਪਾਉਂਦੇ ਮੈਨੂੰ ਵੈਸੇ ਹੀ ਲੱਗਦਾ ਕੋਈ ਨਾ ਨਵਾਂ ਬੰਦਾ ਲੱਭ ਰਹੇ ਨੇ ਆਪਣੇ ਜੋਕਸ ਵਾਸਤੇ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਮੈਂ ਰੋਜ਼ ਜਦੋਂ ਘਰ ਜਾਂਦਾ ਮੈਨੂੰ ਸੈਮੀ ਪਹਿਲੀ ਬਹੁਤ ਅਫਸੋਸ ਹੁੰਦਾ ਜਾਂਦਾ ਮੈਂ ਅਫਸੋਸ ਆਪਣੇ ਲਈ ਨਹੀਂ ਫੀਲ ਕਰਨਾ ਚਾਹੁੰਦਾ
1: ਫੀਲ ਪ੍ਰਿਵਿਲੇਜਡ
4: ਤੁਸੀਂ
0: ਇੰਟਰਸਟ ਨਾ ਲਓ ਨਾ ਤੁਸੀਂ ਇੰਟਰਸਟਿਡ ਕਿਉਂ ਹੋ
1: ਇਹਨਾਂ ਨੂੰ ਵੀ ਮੇਰੇ ਵਾਂਗੂ ਗਲਤੀ ਕਰ ਲਈ ਪੁੱਛ ਕੇ ਕੀ ਹਾਲ ਚਾਲ ਆ ਫੋਨ ਕੱਢੋ ਛੇਤੀ
0: ਬ੍ਰਦਰ ਸਿੰਪਲ ਜਸਟ ਡੋਨਟ ਟੇਕ ਇੰਟਰਸਟ ਇਨ ਇਟ ਐਸ ਸਿੰਪਲ ਐਸ ਦੈਟ
4: ਪਾਜੀ ਬੈਂਕ ਵਾਲੇ ਕਿਸ਼ਤ ਕੱਟ ਲੈਂਦੇ ਆ ਓਹੋ
0: ਇਹ ਵੀ ਗੱਲ ਠੀਕ ਹੈ ਬਈ ਫਿਲਾਸਫੀ ਦੀ ਇੱਥੇ ਤਾਂ ਕੀ ਹੁੰਦੀ ਬਸ ਮਾਰਸ ਤੋਂ ਉੱਪਰ ਨਹੀਂ ਹੁੰਦੀ ਬਈ
4: ਨਹੀਂ ਮੈਂ ਨੋਨੀਆ ਕਿਸ਼ ਦਾ ਹੀ ਨੋਨੀਆ ਜੀ ਵਾਲੀ ਟੋਨ ਬੋਲੀ ਸੀ ਵੀ ਹਾਲ ਨਾ ਪੁੱਛੋ ਹਾਲ ਪੁੱਛਦੇ ਹੋ ਹਾਲ ਫਕੀਰਾਂ ਦਾ ਹੈ ਜੀ ਤੁਹਾਡਾ ਨਦੀਓ ਵਿਛੜੇ ਨੀਰਾਂ ਦਾ
0: ਵਾਹ ਵਾਹ ਵਾਹ ਬਟਾਲਵੀ ਸਾਹਿਬ ਕੀ ਸੁਣਾਓਗੇ ਸਾਨੂੰ ਆਪਣਾ ਵਧੀਆ ਵਧੀਆ ਜੋਕ
4: ਮੈਂ ਜੋਕ ਇਹ ਆ ਵੀ ਪਹਿਲਾਂ ਕ੍ਰਿਸ਼ਨਾ ਜੀ ਤੁਹਾਡੇ ਤੋਂ ਹੀ ਸੁਣਾ ਦਿੰਦੇ ਹਾਂ
1: ਮੈਨੂੰ
0: ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ
4: ਕੋਈ ਨੀ ਕੋਈ ਨੀ ਬਾਕੀਆਂ ਨੂੰ ਆ ਰਹੀ ਹੈ ਕ੍ਰਿਸ਼ਨਾ ਜੀ ਨੂੰ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਮੋਟਰਸਾਈਕਲ ਤੇ ਜਾਂਦਿਆਂ ਨੂੰ
0: ਠੀਕ
1: ਓਕੇ
4: ਕਹਿੰਦੇ ਲਿਆ ਵੀ ਕਾਗਜ਼ ਦਿਖਾ ਕ੍ਰਿਸ਼ਨਾ ਜੀ ਨੇ ਸਾਰੇ ਕਾਗਜ਼ ਕੱਢ ਕੇ ਦਿਖਾ ਤੇ ਕਹਿੰਦੇ ਅੱਖੇ ਆਰ ਸੀ ਵੀ ਠੀਕ ਆ ਪੋਲੂਸ਼ਨ ਸਰਟੀਫਿਕੇਟ ਉਹ ਵੀ ਦਿਖਾਤਾ ਤੇ ਸਾਰਾ ਕੁਛ ਦਿਖਾਤਾ ਤੇ ਪੁਲਿਸ ਵਾਲਿਆਂ ਨੂੰ ਕੁਛ ਲੱਭਿਆ ਨੀ ਕਹਿੰਦੇ ਕਿੱਥੋਂ ਆ ਕਿੱਥੋਂ ਰਿਹਾ ਕਹਿੰਦੇ ਕ੍ਰਿਕਟ ਖੇਡ ਕੇ ਆ ਰਿਹਾ
0: ਠੀਕ
4: ਕਹਿੰਦਾ ਅੱਛਾ ਕੋਲ ਜਾਣ ਲੱਗੇ ਜਦੋਂ ਭੇਜਣ ਲੱਗੇ ਇਹਨੂੰ ਤਾਂ ਪੁਲਿਸ ਵਾਲਾ ਕਹਿੰਦਾ ਹੈਲਮਟ ਕਿੱਥੇ ਆ ਤੇਰਾ ਕਹਿੰਦੇ ਜੀ ਮੈਂ ਤਾਂ ਬੋਲਰ ਆ
0: ਇਹ ਸੱਚ ਗੱਲ ਹੈ ਵੈਸੇ ਮੈਂ ਤਾਂ ਸਹੀ ਗੱਲ ਹੀ ਕੀਤੀ ਹੈ, ਵੈਰੀ ਗੁੱਡ ਮੀਡੀਅਮ ਪੇਸਰ, ਪੁਲਸੀਏ ਨੇ ਮੰਨਿਆ ਨੀ ਚਲਾਨ ਕੱਟਦਾ ਹੈ ਉਸ ਮੁਲਕ ਚ ਨਾ, ਵੈਸੇ ਟੈਲੈਂਟ ਦੀ ਕਦਰ ਬਿਲਕੁਲ ਨਹੀਂ ਹੈ ਜਸਵਾਲ ਸਾਹਿਬ, ਥੈਂਕ ਯੂ, ਮੇਰੀ ਮੇਰੀ ਪੀੜਾ ਦੱਸਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
4: ਨੋਨੀਆ ਜੀ ਦੀ ਸਹੇਲੀ ਜਿਹੜੀ ਸਾਈਕਲ ਤੋਂ ਗਿਰ ਗਈ ਸੀ ਮੱਝ ਚ,
0: ਟ੍ਰੈਜਡੀ ਕਾਮੇਡੀ।
4: ਕ੍ਰਿਸ਼ਨਾ ਜੀ
0: ਜੀ,
4: ਨੋਨੀਆ ਜੀ ਨੂੰ ਡਿੱਗੇ ਪਏ, ਨੋਨੀਆ ਜੀ ਨਾਲ ਹੀ ਸੀ ਨਾ ਸਾਈਕਲ ਤੇ, ਤੇ ਨੋਨੀਆ ਜੀ ਵੀ ਗਿਰੇ ਪਏ ਥੱਲੇ, ਤੇ ਕੋਲ ਦੀ ਲਾਲ ਜੀ ਲੰਘੇ ਤੇ ਨੋਨੀਆ ਜੀ ਕਹਿੰਦੇ ਭਾਈ ਮਦਦ ਦੀ ਕਰਦੇ ਥੋੜੀ ਜੀ, ਲਾਲ ਜੀ ਨੇ ਹੱਥ ਵਧਾਇਆ ਚੱਕਣ ਨਹੀਂ, ਕਹਿੰਦੇ 5,000 ਰੁਪਇਆ ਚਾਹੀਦਾ।
1: ਬਈ ਦੇਖੋ ਮੈਨੂੰ ਛੋਟੇ ਹੁੰਦੇ ਤੋਂ ਪਤਾ ਸੀ ਬਾਪ ਬੜਾ ਨਾ ਭਈਆ ਸਭਸੇ ਬੜਾ ਰੁਪਈਆ।
0: ਵੈਰੀ
1: ਨਾਈਸ ਜਸਵਾਲ ਸਾਹਿਬ ਜੀ, ਹੈਵ ਅ ਵੈਰੀ ਨਾਈਸ ਡੇ,
0: ਵੈਰੀ ਨਾਈਸ ਡੇ,
1: ਥੈਂਕ ਯੂ ਜੀ,
0: ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਆਪਾਂ ਛੇਤੀ ਛੇਤੀ ਫਿਰ ਮੈਸੇਜਸ ਲੈਂਦੇ ਹਾਂ ਤੇ ਬ੍ਰੇਕ ਵੱਲ ਨੂੰ ਵੱਧਦੇ ਹਾਂ, ਠੀਕ ਹੈ ਜੀ, ਤੇ ਹੋਰ ਆਪਾਂ ਕਾਲਸ ਨਹੀਂ ਲੈ ਪਾਵਾਂਗੇ ਹੁਣ, ਮੈਸੇਜਸ ਵੱਲ ਆਪਾਂ ਧਿਆਨ ਕਰਦੇ ਹਾਂ। ਅਤੇ ਜੀ ਪਹਿਲਾ ਮੈਸੇਜ ਸਾਨੂੰ ਨਵੀਂ ਕੰਬੋਜ ਜੀ ਭੇਜਦੇ ਨੇ ਕਿ ਸੈਮੀ ਸਾਹਿਬ ਭਾਬੀ ਜੀ ਨੂੰ ਆ ਪੱਗ ਦਾ ਲੜ ਫੜੀ ਪੂਣੀ ਕਰਨੀ ਆ, ਭਾਬੀ ਜੀ ਮੈਂ ਨਹੀਂ ਫੜਦੀ ਕੋਈ ਲੜ ਲੁੜ, ਫਿਰ ਇੱਕ ਵਾਰ ਤੇਰਾ ਲੜ ਫੜਿਆ ਸੀ ਹੁਣ ਤੱਕ ਪਛਤਾ ਰਹੀ ਹਾਂ। ਓ ਯਾਰ ਸੈਮੀ ਭਾਜੀ ਪਟੀਸ਼ਨ ਫਾਇਲ ਕਰੋ ਯਾਰ, ਗਲਤ ਹੋ ਰਿਹਾ ਜੋ ਹੋ ਰਿਹਾ, I am not liking it. ਪਰਮਿੰਦਰ ਸੇਖੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। 144 ਜੀ ਕਹਿੰਦੇ ਨੇ ਜੀ ਐਸ ਐਸ ਏ ਭਾਜੀ ਅੱਜ ਮੇਰੇ ਹਸਬੈਂਡ ਪ੍ਰਿਤਪਾਲ ਗਿੱਲ ਦਾ ਬਰਥਡੇ ਆ, ਪਲੀਜ਼ ਵਿਸ਼ ਕਰ ਦਿਓ ਜੀ। ਬਿਲਕੁਲ ਜੀ ਬਿਲਕੁਲ, ਹੈਪੀ ਬਰਥਡੇ।

0: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ। ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
1: 1674 AM ਜੀ। ਵਿਦਾ ਲਈਏ
0: ਨਾ, ਮੈਂ ਤਾਂ ਲੈਣੀ ਵਿਦਾ।
1: ਨਹੀਂ ਨਹੀਂ, ਮਤਲਬ
0: ਮੈਂ ਕਿੰਨੀ ਵਾਰੀ ਵਿਦਾ ਹੋਈ ਜਾਵਾਂ ਯਾਰ,
1: ਅਗਲੇ ਸੈਗਮੈਂਟ ਤੇ ਤਦ ਤੱਕ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: Now let's get to school.
3: ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੂਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਤੁੰਨਾ ਜੂਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
2: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: Mere naal ta koi khelda hi nahi, sab khol di lang jande ne.
2: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani, Kankan De Olle.
9: Sada Rabb Vasda Ye Kankan De Olle Di.
2: Starring Gurpreet Guggi, Tania, Kishtu K ate hor kai saathi kalakar.
10: Hun dasso mainu Kankan De Olle kaun.
2: Releasing on 31st July.
10: Dasso
11: ki tusi apne ghar de upkaranan nu bijli naal chalaun bare soch rahe ho.
12: ਰੇਡੀਓ ਹਾਂਜੀ 1674 AM ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ ਹੈ ਜੀ। ਅੱਜ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਹੈ ਜੀ, ਅਤੇ ਉਸ ਦੀਆਂ ਸਾਰਿਆਂ ਨੂੰ ਵਧਾਈਆਂ। ਅਤੇ ਉਸ ਦੇ ਉਪਰਾਲੇ ਇੱਕ ਦੀਦਾਰ ਸਿੰਘ ਜੀ ਨੇ ਪ੍ਰੋਗਰਾਮ ਕੀਤਾ, ਆਓ ਉਹ ਸੁਣਦੇ ਹਾਂ ਜੀ।
13: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਗੱਲ ਕਰਦੇ ਹਾਂ ਉਸ ਗੁਰੂ ਸਾਹਿਬ ਦੀ, ਜਿਨ੍ਹਾਂ ਦੇ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਲਿਖਿਆ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਦੇਖਣ ਦੇ ਨਾਲ ਹੀ ਮਨੁੱਖ ਦੇ ਕਈ ਪ੍ਰਕਾਰ ਦੇ ਰੋਗ, ਦੁੱਖ ਅਤੇ ਕਸ਼ਟ ਦੂਰ ਹੋ ਜਾਂਦੇ ਨੇ, ਗੁਰੂ ਹਰਿਕ੍ਰਿਸ਼ਨ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੇ ਦਰਸ਼ਨਾਂ ਦੇ ਨਾਲ ਹੀ ਕਈ ਰੋਗੀਆਂ ਨੂੰ ਅਰੋਗ ਕੀਤਾ। ਉੱਥੇ ਹੀ ਇਤਿਹਾਸ ਦੇ ਅੰਦਰ ਇਹ ਵੀ ਦਰਜ ਹੈ ਕਿ ਦਿੱਲੀ ਦੇ ਵਿੱਚ ਫੈਲੀ ਹੋਈ ਬਿਮਾਰੀ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਉੱਤੇ ਲੈ ਕੇ ਉਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਰੱਖਿਆ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। आप गुरु हर राय साहब जी दे सब तो छोटे साहबजादे सी। गुरु हरकृष्ण साहब जी कुछ समा ही गुरु हर राय साहब जी की निगरानी हेठ रहिंदे ने, क्योंकि गुरु हरकृष्ण जी उस वेले लगभग 5 साल दे सन जदों गुरु हर राय साहब जी ज्योति जोत समा जांदे ने। गुरु हर राय साहब जी ने ज्योति जोत समाउण तों पहलां गुरियाई की जिम्मेवारी गुरु हरकृष्ण साहब जी नूं बख्शिश कीती। उस समय भावें गुरु हरकृष्ण साहब जी की शरीरक आरबला 5 साल की सी, पर गुरु हर राय साहब जी ने गुरु हरकृष्ण साहब जी नूं योग जानदिया होया सिखी सिद्धांतों के उपर पहरा दिंदिया होया गुरियाई की जिम्मेवारी गुरु हरकृष्ण साहब जी नूं बख्शिश कीती। ज्यों ही गुरु हरकृष्ण साहब जी 1661 ईस्वी के विच गुरियाई की जिम्मेवारी संभालदे ने ते गुरु हरकृष्ण साहब जी का वड्डा भरा राम राय अपने मन दे विच कई प्रकार की ईरखा करता है। ईरखालू वरतीरा लैके जदों वह औरंगजेब के दरबार के विच हाजर हुंदा है ते उत्थों भी कई प्रकार दीयां नीतियां चलदा है ते शिकायतां करदा है कि मैं गुरु हर राय साहब का वड्डा पुत्र हाँ, इस करके गुरियाई मैनू मिलनी चाहीदी है। पर गुरु हर राय साहब जी दे समय ही एक ऐसी घटना वापरदी है जदों औरंगजेब ने गुरु हर राय साहब जी नूं अपने दरबार दे विच तलब करन दे लई सद्दा भेजिया ते गुरु हर राय साहब जी ने इस राम राय नूं भेजिया सी तां जो औरंगजेब वल्लों कीते गए सवालां दे जवाब दे सके। उत्थे ही गुरु हर राय साहब जी ने राम राय नूं इह वी ताकीद कीती कि जो भी गुरमत दे आशे अनुसार है केवल उही जवाब दिता जावे। पर राम राय ने औरंगजेब दे दरबार दे विच हाजर हो के जिथे उसकी खुशामदी दे विच शब्द वरते उत्थे ही उसने गुरबाणी की तुक भी बदल दिती। इस गुस्से दे नाल ही गुरु हर राय साहब जी ने यह वचन किए सन कि राम राय नूं हुण असीं मूँह नहीं लावांगे ते सारी सिख संगत नूं भी यह हुक्म किया कि इस राम राय दे नाल मिलवर्तन ना रख्या जावे। सो इस ईरखा की अग दे विच बलदियां होया राम राय ने कई प्रकार दीयां नीतियां वरतियां कि गुरियाई की जिम्मेवारी मैनू मिले, पर यह गुरियाई किसी का दुनियावी हक नहीं, क्योंकि जदों गुरु नानक साहब जी ने गुरियाई की जिम्मेवारी अपने पुत्रां नूं छड्ड के अपने सेवक नूं दित्ती सी, इसे तरह गुरु अंगद देव जी ने भी अपने पुत्रां नूं छड्ड के अपने सेवक नूं गुरियाई दित्ती। यह गुरियाई दुनियावी चीज़ नहीं सगों यह रब्बी ते दरगाही बख्शिश है जिस दे उपर वह अकाल पुरख आप बख्शिश करता है, उसनू ही इस दी प्राप्ति हुंदी है। यह प्राप्ति गुरु हरकृष्ण साहब जी महाराज नू हुई है। राम राय दे वल्लों मसंदा नू अपने नाल गंढिया गया ते संगत दे विच ए भरम पाउण दा यतन भी किया गया, पर सिख संगत पहला ही गुरु हर राय साहब जी दे हुक्मां तो जाणू सी कि राम राय नू किसे ने मूँह नहीं लाउणा, इस करके राम राय दी ए चाल जिहड़ी है वह फेल हो गई। जदों राम राय ने औरंगजेब नू कई प्रकार दीयां शिकायतां कीतियां कि तुसीं गुरु नू अपने दरबार दे विच तलब करो, तां औरंगजेब ने एक व्योंत बनाई। उसने दिल्ली दे मिर्जा राजा जय सिंह नू ये कहा कि तुसीं गुरु साहब जी नू बेनती करो कि वह दिल्ली आउण। मिर्जा राजा जय सिंह अते दिल्ली दी संगत ने जदों गुरु साहब जी नू बेनती कीती तां गुरु हरकृष्ण साहब जी महाराज संगतां नू दर्शन देण दे लई उन्हां दे उपर अपनी महान बख्शिश करन दे लई दिल्ली दे वल आउंदे ने। दिल्ली आउंदियां होया पंजोखड़े दे स्थान दे उपर एक घटना वापरदी है जिथे गुरु साहब जी ते उन्हां दे परिवारक मैंबर आड़ के ठहरदे ने। उत्थे ही एक हंकारी पंडित लाल चंद गुरु हरकृष्ण साहब जी नूं आके मिलदा है ते आके ये सवाल करदा है कि तुसी नाम तां कृष्ण वर्गा रख्या है ਉਹਨਾਂ ਨੇ ਤਾਂ ਗੀਤਾ ਦੀ ਰਚਨਾ ਕੀਤੀ ਹੈ, ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾ ਦਿਓ। ਉਸ ਸਮੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਸ ਪੰਡਿਤ ਦੇ ਨਾਲ ਇਹ ਬਚਨ ਕਰਦੇ ਨੇ ਕਿ ਅਸੀਂ ਤਾਂ ਰੱਬ ਦੇ ਸੇਵਕ ਹਾਂ, ਅਸੀਂ ਵੱਡੇ ਬਣ ਕੇ ਕੀ ਲੈਣਾ ਹੈ। ਜੇਕਰ ਤੂੰ ਸ਼ਾਸਤਾਰਥ ਕਰਨਾ ਹੈ ਜਾਂ ਸਵਾਲ ਜਵਾਬ ਕਰਨੇ ਨੇ ਤਾਂ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੀ ਲੈ ਆ। ਗੁਰੂ ਦਾ ਸੱਚਾ ਸੇਵਕ ਹੀ ਤੇਰੇ ਸਵਾਲਾਂ ਦੇ ਜਵਾਬ ਦੇ ਕੇ ਤੇਰੀ ਨਿਸ਼ਾ ਕਰਾ ਦੇਵੇਗਾ। ਉਸ ਸਮੇਂ ਉਸ ਹੰਕਾਰੀ ਪੰਡਿਤ ਨੇ ਆਪਣੇ ਪਿੰਡ ਦੇ ਵਿੱਚੋਂ ਇੱਕ ਛੱਜੂ ਨਾਮ ਦੇ ਮੂਰਖ ਬੰਦੇ ਨੂੰ ਬੁਲਾਇਆ ਅਤੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਇਸ ਦੇ ਨਾਲ ਮੇਰੇ ਸਵਾਲ ਜਵਾਬ ਕਰਵਾਓ। ਉਸ ਸਮੇਂ ਬਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ, ਸਾਡੇ ਇਤਿਹਾਸ ਦੇ ਅੰਦਰ ਇਹ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਸੋਟੀ ਜਿਉਂ ਹੀ ਭਾਈ ਛੱਜੂ ਦੇ ਸਿਰ ਦੇ ਉੱਪਰ ਰੱਖੀ ਤਾਂ ਉਸ ਸਮੇਂ ਭਾਈ ਛੱਜੂ ਜੀ ਨੇ ਗੀਤਾ ਦੇ ਐਸੇ ਅਰਥ ਕੀਤੇ ਜਿਨ੍ਹਾਂ ਦੀ ਸਮਝ ਉਹ ਪੰਡਿਤ ਵੀ ਨਹੀਂ ਰੱਖਦਾ ਸੀ। ਐਸੀ ਮਹਾਨ ਬਖਸ਼ਿਸ਼ ਨੂੰ ਦੇਖਦਿਆਂ ਹੋਇਆਂ ਪੰਡਿਤ ਲਾਲ ਚੰਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਢਹਿ ਪੈਂਦਾ ਹੈ ਅਤੇ ਉਹਨਾਂ ਦੇ ਕੋਲੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਦਾ ਹੈ। ਰਸਤੇ ਦੇ ਵਿੱਚ ਐਸੀਆਂ ਮਹਾਨ ਬਖਸ਼ਿਸ਼ਾਂ ਕਰਦੇ ਹੋਏ ਅਖੀਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਮਿਰਜ਼ਾ ਰਾਜਾ ਜੈ ਸਿੰਘ ਦੇ ਮਹਿਲ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ ਉੱਥੇ ਜਾ ਕੇ ਆਪਣਾ ਨਿਵਾਸ ਕਰਦੇ ਨੇ। ਹਰ ਰੋਜ਼ ਸਵੇਰੇ ਸ਼ਾਮ ਸੰਗਤ ਜੁੜਦੀ ਹੈ, ਹਰੀ ਦਾ ਜਸ ਹੁੰਦਾ ਹੈ, ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ। ਉਸ ਸਮੇਂ ਹੀ ਦਿੱਲੀ ਦੇ ਵਿੱਚ ਚੇਚਕ ਦੀ ਭਿਆਨਕ ਬਿਮਾਰੀ ਫੈਲਦੀ ਹੈ ਅਤੇ ਉਸ ਬਿਮਾਰੀ ਦੇ ਸ਼ਿਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਹੁੰਦੇ ਨੇ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇਸ ਸਮੇਂ ਸੰਗਤਾਂ ਦੀ ਆਪਣੇ ਹੱਥੀਂ ਸੇਵਾ ਕੀਤੀ। ਇਸ ਕਰਕੇ ਉਹ ਮਹਾਨ ਸੇਵਾ ਕਰਦਿਆਂ ਹੋਇਆਂ ਗੁਰੂ ਹਰਕ੍ਰਿਸ਼ਨ ਜੀ ਸਰੀਰ ਕਰਕੇ ਇਸ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਨੇ ਅਤੇ ਅਖੀਰ 1664 ਈਸਵੀ ਜੋਤੀ ਜੋਤ ਸਮਾ ਜਾਂਦੇ ਨੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸੰਗਤਾਂ ਨੂੰ ਇਹ ਬਚਨ ਕੀਤੇ ਸਨ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ, ਕਿ ਹੁਣ ਗੁਰੂ ਨਾਨਕ ਦੇਵ ਜੀ ਦੀ ਅਗਲੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੋਵੇਗੀ ਜਿਹੜੇ ਬਕਾਲੇ ਨਗਰ ਦੇ ਵਿੱਚ ਵਸਦੇ ਨੇ। ਇਹ ਬਚਨ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 1664 ਈਸਵੀ ਦੇ ਵਿੱਚ ਲਗਭਗ 8 ਸਾਲ ਦੀ ਉਮਰ ਦੇ ਵਿੱਚ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੇ ਮਹਾਂਵਾਕ ਅਨੁਸਾਰ ਜੋਤੀ ਜੋਤ ਸਮਾ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀ ਤਰੀਕ ਹੈ ਜੀ 7 ਅਗਸਤ 2026 ਦਿਨ ਸ਼ੁੱਕਰਵਾਰ, ਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਆ ਚੁੱਕੇ ਨੇ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ। ਗੌਤਮ ਜੀ ਸਤਿ ਸ਼੍ਰੀ ਅਕਾਲ
1: ਜੀ। ਬਹੁਤ ਧੰਨਵਾਦ ਕ੍ਰਿਸ਼ਨਾ ਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ ਕਰਨੀ ਸੀ, ਪਰ ਪਹਿਲੀ ਖਬਰ ਆਸਟ੍ਰੇਲੀਆ ਦੇ ਨਾਲ ਵੀ ਤਾਲੁਕਾਤ ਰੱਖਦੀ ਹੈ। ਅਸਲ ਦੇ ਵਿੱਚ ਇਰਾਨ ਸਰਕਾਰ ਦਾ ਜਨਤਕ ਰੂਪ ਤੋਂ ਵਿਰੋਧ ਕਰਨ ਵਾਲੀਆਂ ਦੋ ਇਰਾਨੀ ਮਹਿਲਾ ਫੁੱਟਬਾਲਰਸ ਨੂੰ ਹੁਣ ਆਸਟ੍ਰੇਲੀਆ ਦੀ ਨਾਗਰਿਕਤਾ ਮਿਲ ਗਈ ਹੈ। 34 ਸਾਲ ਦੀ ਅਤੇ ਫਤਿਹ ਰਾਮਾਜ਼ਿਨੇਦਾ ਤੇ ਇਸ ਤੋਂ ਇਲਾਵਾ 22 ਸਾਲ ਦੀ ਫਾਤਿਮਾ ਪਸਿੰਦੇ, ਇਹਨਾਂ ਨੂੰ ਬੁੱਧਵਾਰ ਦੇ ਦਿਨ ਕੁਈਨਜ਼ਲੈਂਡ ਦੇ ਬ੍ਰਿਸਬੇਨ ਦੇ ਵਿੱਚ ਹੋਏ ਇੱਕ ਸਮਾਗਮ ਦੇ ਦਰਮਿਆਨ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਦਿੱਤੀ ਗਈ। ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਰਾਮਾਜ਼ਿਨੇਦਾ ਨੇ ਕਿਹਾ ਕਿ ਇਹ ਬੇਹੱਦ ਖਾਸ ਤੇ ਕਦੇ ਵੀ ਨਾ ਭੁੱਲਣ ਵਾਲਾ ਇੱਕ ਦਿਨ ਹੈ ਔਰ ਮੇਰੇ ਲਈ ਸ਼ਬਦਾਂ ਤੋਂ ਕਿਤੇ ਵੀ ਵੱਧ ਕੇ ਇਹ ਦਿਨ। ਮਾਰਚ ਦੇ ਵਿੱਚ ਮਹਿਲਾ ਏਸ਼ੀਅਨ ਕੱਪ ਦੇ ਦੌਰਾਨ ਆਸਟ੍ਰੇਲੀਆ ਪਹੁੰਚੀ ਸੀ ਇਰਾਨ ਦੀ ਕੌਮੀ ਟੀਮ ਦੀਆਂ 7 ਖਿਡਾਰਨਾਂ, ਜਿਨ੍ਹਾਂ ਨੂੰ ਮਨੁੱਖੀ ਆਧਾਰ ਦੇ ਉੱਤੇ ਵੀਜ਼ਾ ਦੇ ਦਿੱਤਾ ਗਿਆ। ਹਾਲਾਂਕਿ ਇਹਨਾਂ ਦੇ ਵਿੱਚੋਂ 5 ਖਿਡਾਰੀਆਂ ਨੇ ਬਾਅਦ ਚ ਆਪਣਾ ਫੈਸਲਾ ਬਦਲ ਲਿਆ ਤੇ ਉਹ ਇਰਾਨ ਵਾਪਸ ਪਰਤ ਗਈਆਂ ਸੀ। ਅਮਰੀਕਾ, ਇਜ਼ਰਾਈਲ ਤੇ ਇਰਾਨ ਦੇ ਦਰਮਿਆਨ ਹੋ ਰਹੇ ਇਸ ਜੰਗ ਦੇ ਮਾਹੌਲ ਦੇ ਦਰਮਿਆਨ ਹੀ ਕੁਝ ਦਿਨਾਂ ਦੇ ਬਾਅਦ ਇਰਾਨ ਦੀ ਟੀਮ ਨੇ ਆਪਣੇ ਪਹਿਲੇ ਮੈਚ ਦੇ ਦੌਰਾਨ ਉੱਥੋਂ ਦਾ ਕੌਮੀ ਤਰਾਨਾ ਵੀ ਨਹੀਂ ਸੀ ਗਾਇਆ। ਇਸ ਤੋਂ ਬਾਅਦ ਸ਼ੰਕਾ ਜਤਾਈ ਜਾ ਰਹੀ ਸੀ ਕਿ ਖਿਡਾਰੀਆਂ ਨੂੰ ਆਪਣੇ ਦੇਸ਼ ਦੇ ਵਿੱਚ ਵਾਪਸ ਪਰਤਣ ਦੇ ਉੱਤੇ ਉਹਨਾਂ ਨੂੰ ਕਿਸੇ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਰਮਿਆਨ ਆਸਟ੍ਰੇਲੀਆ ਰਹਿ ਰਹੇ ਇਰਾਨੀ ਭਾਈਚਾਰੇ ਦੇ ਦਬਾਅ ਦੇ ਬਾਅਦ ਅਧਿਕਾਰੀਆਂ ਨੇ ਇਹਨਾਂ ਖਿਡਾਰਨਾਂ ਨੂੰ ਅਜ਼ਾਈਲਮ ਦੇਣ ਦੇ ਲਈ ਇੱਕ ਮੌਕਾ ਦਿੱਤਾ ਸੀ। ਆਖਿਰਕਾਰ ਸਿਰਫ ਰਾਮਾਜ਼ਿਨੇਦਾ ਤੇ ਪਸਿੰਦੇ ਇਹਨਾਂ ਨੂੰ ਹੀ ਇਸ ਸਿਟੀਜ਼ਨਸ਼ਿਪ ਦੀ ਅਰਜ਼ੀ ਦੇ ਉੱਤੇ ਇਹਨਾਂ ਨੂੰ ਸਵੀਕਾਰ ਕੀਤਾ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਹਮਲਿਆਂ ਦੇ ਨਾਲ ਹੀ ਜੁੜੀਆਂ ਹੋਈਆਂ। ਪਹਿਲਾਂ ਯੂਕਰੇਨ ਤੋਂ ਖਬਰ, ਜਿੱਥੇ ਯੂਕਰੇਨ ਨੇ ਰੂਸ ਦੇ ਯਾਰੋਸਲਾਵ ਸ਼ਹਿਰ ਦੇ ਵਿੱਚ ਮੌਜੂਦ ਇੱਕ ਵੱਡੀ ਤੇਲ ਰਿਫਾਇਨਰੀ ਸਣੇ ਦੋ ਰਿਫਾਇਨਰੀਜ਼ ਨੂੰ ਡਰੋਨ ਦੇ ਨਾਲ ਨਿਸ਼ਾਨਾ ਬਣਾਇਆ। ਇਸ ਖੇਤਰ ਦੇ ਗਵਰਨਰ ਮਿਖਾਇਲ ਨੇ ਦਾਅਵਾ ਕੀਤਾ ਕਿ ਯਾਰੋਸਲਾਵ ਦੇ ਉੱਤੇ ਡਰੋਨ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਯੂਕਰੇਨ ਦੀ ਤਰਫ ਤੋਂ ਕੀਤਾ ਗਿਆ ਹਮਲਾ ਹੈ। ਇਸ ਦਰਮਿਆਨ ਉਹਨਾਂ ਦੱਸਿਆ ਕਿ ਰੂਸੀ ਫੌਜ ਨੇ 92 ਡਰੋਨ ਖਤਮ ਕਰ ਦਿੱਤੇ ਨੇ, ਫੁੰਡ ਕੇ ਰੱਖ ਦਿੱਤੇ ਹਵਾ ਦੇ ਵਿੱਚ। ਹਾਲਾਂਕਿ ਡਰੋਨ ਦੇ ਮਲਬੇ ਡਿੱਗਣ ਦੇ ਚੱਲਦਿਆਂ 3 ਘਰਾਂ ਦੇ ਵਿੱਚ ਅੱਗ ਲੱਗ ਗਈ। ਯੂਕਰੇਨੀ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯਾਰੋਸਲਾਵ ਸਥਿਤ ਜਿਹੜੀ ਯਾਨੋਸ ਰਿਫਾਇਨਰੀ ਹੈ ਤੇ ਇਸ ਤੋਂ ਇਲਾਵਾ ਬਾਸ਼ਨੇਫਟ ਰਿਫਾਇਨਰੀ, ਇਹਨਾਂ ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰੂਸੀ ਰੱਖਿਆ ਅਧਿਕਾਰੀਆਂ ਦੇ ਮੁਤਾਬਕ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਕੁੱਲ 605 ਯੂਕਰੇਨੀ ਡਰੋਨ ਨੂੰ ਇੰਟਰਸੈਪਟ ਕੀਤਾ ਗਿਆ ਹੈ। ਯੂਕਰੇਨ ਨੇ ਹਾਲੀਆ ਹਫ਼ਤਿਆਂ ਦੇ ਦਰਮਿਆਨ ਰੂਸ ਦੇ ਊਰਜਾ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਤੇਲ ਰਿਫਾਇਨਰੀ ਤੇ ਵੇਅਰ ਹਾਊਸ ਵੀ ਸ਼ਾਮਲ ਸੀ। ਉੱਥੇ ਹੀ ਜਦੋਂ ਅਗਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਜਦੋਂ ਇਹ ਕਿਹਾ ਜਾ ਰਿਹਾ ਸੀ ਕੱਲ ਦੇ ਦਿਨ ਤੁਹਾਨੂੰ ਖਬਰਾਂ ਦੇ ਵਿੱਚ ਵੀ ਦੱਸਿਆ ਸੀ ਕਿ ਅਮਰੀਕਾ ਨੇ ਇੰਨੇ ਹਥਿਆਰ ਵਰਤ ਦਿੱਤੇ ਨੇ ਇਰਾਨ ਦੇ ਉੱਤੇ ਕਿ ਹੁਣ ਉਹਨਾਂ ਦਾ ਹਥਿਆਰਾਂ ਦਾ ਜ਼ਖੀਰਾ ਖਾਲੀ ਹੁੰਦਾ ਜਾ ਰਿਹਾ ਔਰ ਅਮਰੀਕਾ ਇਸ ਸਪਲਾਈ ਚੇਨ ਨੂੰ ਭਰਨ ਦੇ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਨਵੇਂ ਹਥਿਆਰ ਬਣਾ ਵੀ ਨਹੀਂ ਪਾ ਰਿਹਾ। ਹੁਣ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਵੀਰਵਾਰ ਦੇ ਦਿਨ ਕਿਹਾ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ ਦਾ ਮੁਕੰਮਲ ਭੰਡਾਰ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਇਸ ਦੇ ਉਲਟ ਜੇਕਰ ਕਿਸੇ ਨੇ ਜਾਣਕਾਰੀ ਲੀਕ ਕੀਤੀ ਤਾਂ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਨੂੰ ਲੰਮੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੋਂ ਇਸ ਬਾਰੇ ਦਾਅਵੇ ਖਾਰਜ ਕਰ ਰਹੇ ਸੀ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ ਖਾਸ ਤੌਰ ਤੇ ਕੁਝ ਖਾਸ ਕਿਸਮ ਦੇ ਜਿਹੜੇ ਹਥਿਆਰ ਨੇ ਉਹਨਾਂ ਦਾ ਸਟਾਕ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਬਾਰੇ ਹਾਲਾਂਕਿ ਕੋਈ ਵਿਸਤਾਰ ਜਾਣਕਾਰੀ ਨਹੀਂ ਦਿੱਤੀ। ਆਮ ਤੌਰ ਦੇ ਉੱਤੇ ਟਰੰਪ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦੇ ਨਾਲ ਆਪਣੇ ਬਿਆਨ ਰੱਖਦੇ ਨੇ ਤਾਂ ਉਹ ਅੰਕੜੇ ਵੀ ਸਾਹਮਣੇ ਰੱਖ ਦਿੰਦੇ ਨੇ, ਪਰ ਇਸ ਵਾਰ ਅੰਕੜਿਆਂ ਦੀ ਕਮੀ ਦੇਖਣ ਨੂੰ ਮਿਲੀ। ਹਥਿਆਰਾਂ ਦੀ ਕਮੀ ਹੈ ਕਿ ਨਹੀਂ ਹੈ, ਪਰ ਟਰੰਪ ਦੇ ਇਸ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਉਹਨਾਂ ਦੀ ਬੁਖਲਾਹਟ ਜ਼ਰੂਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਗੋਲਾ ਬਾਰੂਦ ਦਾ ਉਤਪਾਦਨ ਕਰਨਾ ਵੀ ਜਾਰੀ ਹੈ ਔਰ ਇਸ ਦਰਮਿਆਨ ਲੋੜ ਪੈਣ ਦੇ ਉੱਤੇ ਜਿਹੜਾ ਇਹ ਗੋਲਾ ਬਾਰੂਦ ਰੱਖਿਆ ਕੰਪਨੀਆਂ ਹੋਰ ਵੀ ਵੱਡੇ ਪੱਧਰ ਦੇ ਉੱਤੇ ਤੈਨਾਤ ਬਣਾ ਸਕਦੀਆਂ ਨੇ। ਰੱਖਿਆ ਕੰਪਨੀਆਂ ਦੇਸ਼ ਦੇ ਇਤਿਹਾਸ ਦੇ ਵਿੱਚ ਨਵੀਆਂ ਫੈਕਟਰੀਆਂ ਤੇ ਨਵੀਆਂ ਉਤਪਾਦਨ ਇਕਾਈਆਂ ਬਣਾ ਰਹੀਆਂ ਨੇ ਜਿਹੜੀਆਂ ਅੱਜ ਤੱਕ ਕਦੇ ਨਹੀਂ ਬਣੀਆਂ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸ਼ੁੱਕਰਵਾਰ ਕੈਂਪ ਡੇਵਿਡ ਦੇ ਵਿੱਚ ਹੋਈ ਕੈਬਨਿਟ ਬੈਠਕ ਦੇ ਦੌਰਾਨ ਟਰੰਪ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਗੋਲਾ ਬਾਰੂਦ ਦੀ ਕਥਿਤ ਕਮੀ ਦੇ ਉੱਤੇ ਆਪਣਾ ਜਵਾਬ ਦਿੱਤਾ ਸੀ। ਅਖਬਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਹੈਕਸੇ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਉਹ ਦੇਸ਼ ਧਰੋਹੀ ਨੇ, ਯਾਨੀ ਕਿ ਇਸ ਕਿਸਮ ਦੀ ਗੱਲ ਨਹੀਂ ਫੈਲਾਈ ਜਾਣੀ ਚਾਹੀਦੀ। ਉੱਥੇ CNN ਨੇ ਆਪਣੀ ਰਿਪੋਰਟ ਚ ਦਾਅਵਾ ਕੀਤਾ ਸੀ ਕਿ ਲੰਮੀ ਦੂਰੀ ਦੀ ਗਾਈਡਡ ਮਿਜ਼ਾਈਲਾਂ ਏਅਰ ਡਿਫੈਂਸ ਇੰਟਰਸੈਪਟਰਸ ਦੀ ਕਮੀ ਚੱਲ ਰਹੀ ਹੈ, ਇਸੇ ਕਰਕੇ ਇਰਾਨ ਨੂੰ ਲੈ ਕੇ ਜਿਹੜੀ ਰਣਨੀਤੀ ਹੈ ਅਮਰੀਕੀ ਸਰਕਾਰ ਦੀ ਉਸਦੇ ਉੱਤੇ ਫਰਕ ਪੈ ਰਿਹਾ, ਉਸਦੇ ਉੱਤੇ ਅਸਰ ਪੈ ਰਿਹਾ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਆਪਣੇ ਥਰਡ ਏਅਰ ਡਿਫੈਂਸ ਸਿਸਟਮ ਦੇ ਕਰੀਬ 80% ਸਿਸਟਮ ਨੂੰ ਇਸਤੇਮਾਲ ਕਰ ਚੁੱਕੀ ਹੈ। ਉੱਥੇ ਹੀ ਅਗਲੀ ਖਬਰ ਜਾਪਾਨ ਦੇ ਨਾਲ ਜੁੜੀ ਹੋਈ, ਅਸਲ ਚ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ। ਜਾਪਾਨ ਦੇ ਨਾਲ ਤਾਂ ਕਿਵੇਂ ਜੁੜਦੀ ਉਹ ਤੁਹਾਨੂੰ ਦੱਸਦੇ ਹਾਂ। ਨਾਰਥ ਕੋਰੀਆ ਨੇ ਵੀਰਵਾਰ ਦੇ ਦਿਨ ਆਪਣੀ ਤਾਕਤ ਦੀ ਅਜ਼ਮਾਇਸ਼ ਕਰਨ ਦੇ ਤਹਿਤ ਘੱਟੋ ਘੱਟ ਇੱਕ ਪਲਾਸਟਿਕ ਮਿਜ਼ਾਈਲ ਦਾਗੀ ਹੈ ਤੇ ਕੁਝ ਹੋਰ ਹਥਿਆਰਾਂ ਦੀ ਨੁਮਾਇਸ਼ ਕੀਤੀ ਹੈ। ਅਸਲ ਚ ਜਾਪਾਨ ਦੇ ਰਾਜਧਾਨੀ ਸ਼ਹਿਰ ਟੋਕੀਓ ਦੇ ਵਿੱਚ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਇਹ ਮਿਜ਼ਾਈਲ ਹੀਰੋਸ਼ੀਮਾ ਦੇ ਪਰਮਾਣੂ ਬੰਬ ਗਿਰਾਏ ਜਾਣ ਦੇ 81 ਸਾਲ ਪੂਰੇ ਹੋਣ ਦੇ ਦਿਨ ਹੀ ਕਿਉਂ ਟੈਸਟ ਕੀਤੀ ਗਈ ਹੈ, ਇਸ ਦੇ ਉੱਤੇ ਇਤਰਾਜ਼ ਜਤਾਇਆ। ਜਾਪਾਨ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਦੇ ਵਿੱਚ ਤਾਂ ਇਹ ਨਹੀਂ ਡਿੱਗੀ ਹੈ, ਹਾਲਾਂਕਿ ਇਹ ਇਲਾਕਾ ਜਾਪਾਨ ਦੇ ਤੱਟ ਤੋਂ ਮਹਿਜ਼ 200 nautical miles, ਯਾਨੀ ਕਿ ਜੇਕਰ ਸੜਕੀ ਰਸਤੇ ਦੇ ਜ਼ਰੀਏ ਤੁਸੀਂ ਜਾਣਨਾ ਹੋਵੇ ਤਾਂ 370 kilometers ਦਾ ਇਹ ਫਾਸਲਾ ਸੀਗਾ ਜਿੱਥੇ ਜਾ ਕੇ ਇਹ ਮਿਜ਼ਾਈਲ ਡਿੱਗੀ ਹੈ। ਸਾਊਥ ਕੋਰੀਆ ਦੀ ਫੌਜ ਨੇ ਵੀ ਪੁਸ਼ਟੀ ਕੀਤੀ ਹੈ ਕਿ ਨਾਰਥ ਕੋਰੀਆ ਦੇ ਵਾਂਸਨ ਇਲਾਕੇ ਤੋਂ ਸੀ ਆਫ ਜਾਪਾਨ, ਜਿਹਨੂੰ ਸਿਓਲ ਈਸਟ ਸੀ ਕਹਿੰਦਾ, ਉਸ ਵਾਲੇ ਪਾਸੇ ਇੱਕ ਬਲੈਸਟਿਕ ਮਿਜ਼ਾਈਲ ਦਾਗੀ ਗਈ ਹੈ। ਪਰ ਅਜਿਹਾ ਕਿਉਂ ਕੀਤਾ ਗਿਆ? ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ 25 June ਨੂੰ 1950 ਤੋਂ 1953 ਦੇ ਦਰਮਿਆਨ ਕੋਰੀਅਰ ਵਾਰ ਦੇ ਸ਼ੁਰੂ ਹੋਣ ਦੀ 76ਵੀਂ ਬਰਸੀ ਦੇ ਮੌਕੇ ਦੇ ਉੱਤੇ ਸਾਊਥ ਕੋਰੀਆ ਦੀ ਸਰਹੱਦ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਕੋਲ ਬਲੈਸਟਿਕ ਮਿਜ਼ਾਈਲਾਂ ਤੇ ਹੋਰ ਰਾਕੇਟ ਲਾਂਚਰ ਸਿਸਟਮ ਦੇ ਨਿਰੀਖਣ ਕੀਤੇ ਸੀ, ਔਰ ਇਹ ਸਾਊਥ ਕੋਰੀਆ ਨੂੰ ਇੱਕ ਕਿਸਮ ਦਾ ਸੁਨੇਹਾ ਦਿੱਤਾ ਗਿਆ ਸੀ ਕਿ ਅਸੀਂ ਇਸ ਦਿਨ ਨੂੰ ਖਾਸ ਤੌਰ ਦੇ ਉੱਤੇ ਯਾਦ ਰੱਖਦੇ ਹਾਂ। ਲਗਭਗ ਹਰ ਮਹੀਨੇ ਵੈਸੇ ਨਾਰਥ ਕੋਰੀਆ ਇਸ ਕਿਸਮ ਦੇ ਪ੍ਰੀਖਣ ਕਰਦਾ ਹੈ। ਮਈ ਮਹੀਨੇ ਦੇ ਵਿੱਚ ਵੀ ਇਸ ਕਿਸਮ ਦੇ ਪ੍ਰੀਖਣ ਕੀਤੇ ਗਏ ਸੀ, ਫਿਰ ਜੂਨ ਮਹੀਨੇ ਦੇ ਵਿੱਚ ਵੀ ਇਸੇ ਕਿਸਮ ਦੇ ਬਲੈਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਕੀਤੇ ਗਏ ਸੀ। CRBM ਤੇ ਆਰਟਿਲਰੀ ਰਾਕੇਟ ਦਾਗੇ ਗਏ ਸੀ। CRBM ਅਸਲ ਦੇ ਵਿੱਚ ਉਹਨਾਂ ਬਲੈਸਟਿਕ ਮਿਜ਼ਾਈਲਾਂ ਹੁੰਦੀਆਂ ਨੇ ਜਿਨ੍ਹਾਂ ਦੀ ਰੇਂਜ 300 kilometers ਤੋਂ ਘੱਟ ਹੁੰਦੀ ਹੈ, ਛੋਟੀ ਦੂਰੀ ਦੀਆਂ ਮਿਜ਼ਾਈਲਾਂ। ਆਮ ਤੌਰ ਦੇ ਉੱਤੇ ਕੋਈ ਦੇਸ਼ ਜਦੋਂ ਲੰਮੀ ਦੂਰੀ ਦੀ ਮਿਜ਼ਾਈਲਾਂ ਦੀ ਪ੍ਰੀਖਣ ਕਰਦਾ ਹੈ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੁੰਦਾ ਹੈ, ਜਿਵੇਂ ਚੀਨ ਨੇ ਕੀਤਾ ਸੀ, ਆਸਟ੍ਰੇਲੀਆ ਨੂੰ ਚਿੰਤਾ ਪੈ ਗਈ ਸੀ। ਪਰ ਨਾਰਥ ਕੋਰੀਆ ਦੇ ਹਵਾਲੇ ਦੇ ਨਾਲ ਜਦੋਂ ਛੋਟੀ ਦੂਰੀ ਦੀਆਂ ਯਾਨੀ CRBM ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਜਾਂਦਾ ਹੈ ਤਾਂ ਇਹ ਖਾਸ ਤੌਰ ਦੇ ਉੱਤੇ ਸਾਊਥ ਕੋਰੀਆ ਤੇ ਜਾਪਾਨ ਵਰਗੇ ਮੁਲਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ, ਕਿਉਂਕਿ ਉਹ ਇੰਨੀ ਕੁ ਦੂਰੀ ਤੇ ਹੀ ਮੌਜੂਦ ਨੇ, 300-350 kilometers ਤੇ, ਕਿ ਬੜੇ ਆਰਾਮ ਦੇ ਨਾਲ ਨਾਰਥ ਕੋਰੀਆ ਆਪਣੇ ਮੁਲਕ ਤੋਂ ਮਿਜ਼ਾਈਲ ਛੱਡੇ ਤੇ ਇਹਨਾਂ ਮੁਲਕਾਂ ਦੇ ਵਿੱਚ ਨੁਕਸਾਨ ਕਰ ਦੇਵੇ। ਖੈਰ, ਜਦੋਂ ਹੀਰੋਸ਼ੀਮਾ ਨਾਗਾਸਾਕੀ ਦੀ ਗੱਲ ਤੁਰੀ ਹੋਇਆ ਤਾਂ ਜਾਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ 6 August ਦਾ ਦਿਨ ਸੀ, ਉਹਦੀ ਹੁਣ 81ਵੀਂ ਵਰੇਗੰਢ ਮਨਾਈ ਗਈ ਹੈ ਜਦੋਂ ਅਮਰੀਕਾ ਨੇ ਪਰਮਾਣੂ ਹਮਲਾ ਕੀਤਾ ਸੀ। ਇਸ ਮੌਕੇ ਦੇ ਉੱਤੇ ਹੀਰੋਸ਼ੀਮਾ ਦੇ ਮੇਅਰ ਕਾਉਮੀ ਮਾਉਤਸੀ ਨੇ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਹਨਾਂ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ। ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਅਮਰੀਕਾ ਦਾ ਨਾਮ ਨਹੀਂ ਲਿਆ। ਜਾਪਾਨ ਕਦੇ ਅਮਰੀਕਾ ਦਾ ਦੁਸ਼ਮਣ ਹੁੰਦਾ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਅਮਰੀਕਾ ਦੀ ਪਨਾਹ ਦੇ ਹੇਠ ਹੀ ਰਹਿ ਰਿਹਾ। ਇਸ ਸਮਾਗਮ ਦੇ ਵਿੱਚ ਕੱਲ ਦੇ ਦਿਨ ਹੀਰੋਸ਼ੀਮਾ ਦੇ ਅੰਦਰ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਦੱਸ ਦਈਏ ਕਿ ਇਸ ਦਰਮਿਆਨ ਚੀਨ ਤੇ ਜਾਪਾਨ ਦੇ ਵਿੱਚ ਤਣਾਅ ਹੋਰ ਜ਼ਿਆਦਾ ਵਧਿਆ। ਚੀਨ ਨੇ ਜਾਪਾਨ ਵੱਲੋਂ ਜਾਰੀ ਰੱਖਿਆ ਮਾਮਲਿਆਂ ਨੂੰ ਲੈ ਕੇ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਗਿਆ ਉਸਦੇ ਉੱਤੇ ਗੰਭੀਰ ਇਤਰਾਜ਼ ਜਤਾਏ ਨੇ। ਵਾਈਟ ਪੇਪਰ ਚੀਨ ਨੂੰ ਜਾਪਾਨ ਦੀ ਸਭ ਤੋਂ ਵੱਡੀ ਰਣਨੀਤਕ ਚੁਣੌਤੀ ਦੇ ਵਜੋਂ ਪੇਸ਼ ਕਰਦਿਆਂ ਹੋਇਆ ਜਿਹੜਾ ਜਾਰੀ ਕੀਤਾ ਗਿਆ। ਤਾਈਵਾਨ ਦੇ ਬਾਰੇ ਵੀ ਸਖ਼ਤ ਟਿੱਪਣੀਆਂ ਇਸ ਦੇ ਵਿੱਚ ਕੀਤੀਆਂ ਗਈਆਂ ਨੇ। ਚੀਨ ਨੂੰ ਇਹ ਪਸੰਦ ਨਹੀਂ ਹੁੰਦਾ ਕਿ ਕੋਈ ਦੂਸਰਾ ਦੇਸ਼ ਤਾਈਵਾਨ ਦੇ ਬਾਰੇ ਟਿੱਪਣੀਆਂ ਕਰੇ। ਇਸ ਪੇਸ਼ਕਦਮੀ ਦੇ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਉੱਥੇ ਬਾਂਗਲਾਦੇਸ਼ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੀ ਚੋਣ 20 August ਨੂੰ ਕਰਵਾਈ ਜਾਏਗੀ। ਇਹ ਐਲਾਨ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਵੱਲੋਂ ਸਿਹਤ ਕਾਰਨਾਂ ਕਰਕੇ ਦਿੱਤੇ ਗਏ ਆਪਣੇ 5 ਸਾਲ ਦੇ ਕਾਰਜਕਾਲ ਦੇ ਅਸਤੀਫੇ ਤੋਂ ਬਾਅਦ ਹੁਣ ਸਾਹਮਣੇ ਆਇਆ। 76 ਸਾਲ ਦੇ ਸ਼ਹਾਬੂਦੀਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਸੀ। ਹਾਲਾਂਕਿ ਸ਼ੇਖ ਹਸੀਨਾ ਤਾਂ ਪਿਛਲੇ 2 ਸਾਲਾਂ ਤੋਂ ਆਪਣਾ ਦੇਸ਼ ਛੱਡ ਕੇ ਭਾਰਤ 'ਚ ਰਹਿ ਰਹੇ ਨੇ, ਪਰ ਚੋਣ ਕਮਿਸ਼ਨ ਦੇ ਸੀਨੀਅਰ ਸਕੱਤਰ ਅਖਤਰ ਅਹਿਮਦ ਨੇ ਕੱਲ ਦੇ ਦਿਨ ਇੱਕ ਪ੍ਰੈਸ ਮੀਟ ਦੇ ਦਰਮਿਆਨ ਦੱਸਿਆ ਕਿ ਨਵੇਂ ਰਾਸ਼ਟਰਪਤੀ ਨੂੰ ਚੁਣਨ ਦੇ ਲਈ ਕਵਾਇਦ ਸ਼ੁਰੂ ਕਰ ਦਿੱਤੀ ਜਾਏਗੀ। ਬੰਗਲਾਦੇਸ਼ ਦੇ ਸੰਵਿਧਾਨ ਦੇ ਮੁਤਾਬਕ ਰਾਸ਼ਟਰਪਤੀ ਦੀ ਚੋਣ ਸੰਸਦ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਸਕੇਜੂਲ ਦੇ ਮੁਤਾਬਕ ਵੋਟਿੰਗ 20 ਅਗਸਤ ਨੂੰ ਢਾਕਾ ਦੇ ਸਮੇਂ ਦੇ ਮੁਤਾਬਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਉੱਥੋਂ ਦੇ ਪਾਰਲੀਮੈਂਟ ਦੇ ਵਿੱਚ ਹੋਏਗੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਦੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ। ਇਸ ਬਾਬਤ ਹੁਣ ਕੱਲ੍ਹ ਦੇ ਦਿਨ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ। ਦੋਹਾਂ ਨੇਤਾਵਾਂ ਨੇ ਭਾਰਤ ਇਜ਼ਰਾਈਲ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਯਾਨੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਉੱਤੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਦੋਹਾਂ ਦੇ ਵਿੱਚ ਵੈਸੇ ਵੀ ਪਹਿਲਾਂ ਤੋਂ ਹੀ ਚੱਲ ਰਹੀ ਹੈ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ, ਪਰ ਇਸ ਦੇ ਉੱਤੇ ਕੀ ਪ੍ਰੋਗਰੈਸ ਹੋਈ ਹੈ ਇਸ ਨੂੰ ਲੈ ਕੇ ਦੋਹਾਂ ਨੇ ਆਪਸ ਚ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਪੱਛਮ ਏਸ਼ੀਆ ਦੇ ਵਿੱਚ ਹਾਲੀਆ ਘਟਨਾਕ੍ਰਮ ਜਿਹੜਾ ਚੱਲ ਰਿਹਾ ਉਸ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ। ਜ਼ਾਹਰ ਜੀ ਗੱਲ ਹੈ ਕਿ ਜੰਗ ਦੇ ਵਿੱਚ ਸ਼ਾਮਲ ਇੱਕ ਦੇਸ਼ ਹੈ ਇਜ਼ਰਾਈਲ, ਇਸ ਕਰਕੇ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਇਹਨਾਂ ਨੂੰ ਮੀਡੀਆ ਦੇ ਪੱਧਰ ਦੇ ਉੱਤੇ ਜਾਂ ਫਿਰ ਜਨਤਕ ਤੌਰ ਦੇ ਉੱਤੇ ਜਾਰੀ ਨਹੀਂ ਕੀਤਾ ਜਾਂਦਾ ਹੁੰਦਾ। ਸਟ੍ਰੈਟੇਜਿਕ ਵੈਸੇ ਵੀ ਅੱਖਰ ਜਦੋਂ ਵਰਤ ਲਿਆ ਜਾਂਦਾ ਤਾਂ ਜਦੋਂ ਕਿਸੇ ਦੇਸ਼ ਦੀ ਜਾਂ ਦੋ ਦੇਸ਼ਾਂ ਦੀ ਆਪਸੀ ਸਟ੍ਰੈਟੇਜੀ ਦੀ ਗੱਲ ਹੁੰਦੀ ਹੈ ਤਾਂ ਉਸਦੇ ਵਿੱਚ ਕਿਹੜੇ ਫਰੇਮਵਰਕ ਦੇ ਉੱਤੇ ਗੱਲ ਕੀਤੀ ਗਈ ਹੈ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜਾਂਦਾ ਜਨਤਕ ਤੌਰ ਦੇ ਉੱਤੇ। ਉੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਉੱਤੇ ਇੱਕ ਪੋਸਟ ਕਰਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਾਲ ਫੋਨ ਦੇ ਉੱਤੇ ਹੋਈ ਗੱਲਬਾਤ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉੱਥੇ ਭਾਰਤ

ਫਾਊਂਡਰ ਤੇ ਕੌਮੀ ਕਨਵੀਨਰ ਦੇ ਤੌਰ ਦੇ ਉੱਤੇ ਅਭਿਜੀਤ ਦੀਪਕੇ ਨੂੰ ਨਿਯੁਕਤ ਕੀਤਾ ਗਿਆ। ਉੱਥੇ ਹੀ ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਨੂੰ ਕੋ ਕਨਵੀਨਰ ਬਣਾਇਆ ਗਿਆ। ਸੀਜੇਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਰਵਾਰ ਦੇ ਦਿਨ ਇਸ ਦੀ ਜਾਣਕਾਰੀ ਦਿੱਤੀ ਕਿ ਅਜਿੰਕਿਆ ਸ਼ਿੰਦੇ ਨੂੰ ਕੌਮੀ ਸੰਗਠਨ ਦਾ ਜਿਹੜਾ ਇੰਚਾਰਜ ਬਣਾਇਆ ਗਿਆ, ਦੀਪਕ ਬਲੀਆਨ ਨੂੰ ਸੰਗਠਨ ਦਾ ਸਹਿ ਇੰਚਾਰਜ ਬਣਾਇਆ ਗਿਆ, ਆਫਰੀਨ ਨਵਾਜ਼ ਨੂੰ ਕੌਮੀ ਸਕੱਤਰ, ਵਿਜੇ ਰੈਡੀ ਮਲਾਂਗੀ ਨੂੰ ਮੀਡੀਆ ਪ੍ਰਮੁੱਖ, ਰਤਨਾ ਸਿੰਘ ਨੂੰ ਜਿਹੜੇ ਅਲੱਗ ਅਲੱਗ ਮਾਮਲੇ ਨੇ ਮੀਡੀਆ ਜਾਂ ਹੋਰ ਇਹਨਾਂ ਮਾਮਲਿਆਂ ਦੇ ਵਿੱਚ ਵੀ ਪ੍ਰਮੁੱਖ ਬਣਾਇਆ ਗਿਆ, ਵੈਸ਼ਨਵੀ ਗੋਡ ਨੂੰ ਰਿਸਰਚ ਤੇ ਇਸ ਨੀਤੀ ਘੜਨ ਦੇ ਮਾਮਲੇ ਦੇ ਵਿੱਚ ਪ੍ਰਮੁੱਖ ਥਾਪਿਆ ਗਿਆ, ਰੋਹਨ ਦੇਸ਼ ਪਾਂਡੇ ਨੂੰ ਆਈਟੀ, ਯੋਗੇਸ਼ ਇੰਗਲੇ ਨੂੰ ਵਿੱਤ ਪ੍ਰਮੁੱਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਖਾਸ ਗੱਲ ਇਹ ਰਹੀ ਹੈ ਕਿ ਕਿਸੇ ਆਮ ਰਵਾਇਤੀ ਪਾਰਟੀ ਦੀ ਤਰ੍ਹਾਂ ਜਿਹੜੀ ਇਹ ਕਿਸੇ ਵੀ ਸੰਗਠਨ ਕਮੇਟੀ ਦੀ ਜਦੋਂ ਵਰਕਿੰਗ ਕਮੇਟੀ ਦੀ ਜਾਂ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਾਮ ਜਾਂ ਉਹਨਾਂ ਦੇ ਅਹੁਦੇ ਹੀ ਦੱਸੇ ਜਾਂਦੇ ਨੇ, ਪਰ ਕਾਂਗਰਸ ਜਨਤਾ ਪਾਰਟੀ ਨੇ ਆਪਣੇ ਸਾਰੇ ਜਿੰਨੇ ਵੀ ਅਹੁਦੇਦਾਰ ਨਿਯੁਕਤ ਕੀਤੇ ਨੇ ਬ੍ਰੈਕਟ ਦੇ ਵਿੱਚ ਉਹਨਾਂ ਦੀ ਉਮਰ ਮੈਂਸ਼ਨ ਕੀਤੀ ਹੈ। ਵੱਧ ਤੋਂ ਵੱਧ ਪਾਰਟੀ ਦਾ ਦਾਅਵਾ ਹੈ ਕਿ ਨੈਸ਼ਨਲ ਵਰਕਿੰਗ ਕਮੇਟੀ ਦੇ ਵਿੱਚ ਸਾਰੇ ਅਹੁਦੇਦਾਰਾਂ ਦੀ ਉਮਰ 35 ਸਾਲ ਤੋਂ 35 ਸਾਲ ਜਿਹੜੀ ਹੈ ਉਸ ਤੋਂ ਥੱਲੇ ਥੱਲੇ ਹੋਏਗੀ। ਸਭ ਤੋਂ ਵੱਧ ਉਮਰ ਦੇ ਅਜਿੰਕਿਆ ਸ਼ਿੰਦੇ ਨੇ ਜਿਨ੍ਹਾਂ ਨੂੰ ਕੌਮੀ ਇੰਚਾਰਜ ਬਣਾਇਆ ਗਿਆ। ਪਾਰਟੀ ਦਾ ਦਾਅਵਾ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਦੇਸ਼ ਭਰ ਦੇ ਅੰਦਰ ਅਲੱਗ ਅਲੱਗ ਸੂਬਿਆਂ ਦੇ ਅੰਦਰ ਵੀ ਕਮੇਟੀਆਂ ਬਣਾਈਆਂ ਜਾਣਗੀਆਂ, ਲੋਕ ਸਭਾ ਪੱਧਰ ਦੇ ਉੱਤੇ ਇਕਾਈਆਂ ਬਣਾਈਆਂ ਜਾਣਗੀਆਂ, ਔਰ ਸ਼ਹਿਰ ਪੱਧਰ ਦੇ ਉੱਤੇ ਜਿਹੜੀਆਂ ਇੱਕ ਤਾਲਮੇਲ ਬਿਠਾਉਣ ਵਾਲੀਆਂ ਕਮੇਟੀਆਂ ਨੇ ਉਹ ਵੀ ਨਿਯੁਕਤ ਕੀਤੀਆਂ ਜਾਣਗੀਆਂ। ਕਾਂਗਰਸ ਜਨਤਾ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਜਾਰੀ ਸੂਚੀ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੋਰ ਅਹੁਦੇਦਾਰੀ ਨਹੀਂ ਦਿੱਤੀ ਗਈ। ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਮੁੰਬਈ ਦੇ ਵਿੱਚ ਇੱਕ ਪ੍ਰੋਗਰਾਮ ਦੇ ਅੰਦਰ ਆਰਐਸਐਸ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਵਿਰੋਧ ਵੀ ਸਹਿਮਤੀ ਬਣਾਉਣ ਦਾ ਇੱਕ ਤਰੀਕਾ ਹੀ ਹੈ। ਲੋਕਤੰਤਰ ਦੇ ਵਿੱਚ ਵਿਰੋਧ ਦੇ ਤਹਿਤ ਸਹਿਮਤੀ ਅਲੱਗ ਅਲੱਗ ਮਾਧਿਅਮ ਦੇ ਰਾਹੀਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਲੱਗ ਅਲੱਗ ਵਿਚਾਰ ਸਾਹਮਣੇ ਆਉਂਦੇ ਨੇ ਪਰ ਚਰਚਾ ਤੋਂ ਬਾਅਦ ਇੱਕ ਸਹਿਮਤੀ ਬਣ ਜਾਂਦੀ ਹੈ। ਚਰਚਾ ਦੇ ਲਈ ਸੰਵਾਦ ਜ਼ਰੂਰੀ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵਜ੍ਹਾ ਦੇ ਨਾਲ ਗੱਲ ਨਹੀਂ ਸੁਣੀ ਜਾਂਦੀ ਤਾਂ ਹੀ ਅੰਦੋਲਨ ਕੀਤਾ ਜਾਂਦਾ ਹੈ, ਪਰ ਇਸਦਾ ਟੀਚਾ ਸਹਿਮਤੀ ਬਣਾਉਣਾ ਹੀ ਹੋਣਾ ਚਾਹੀਦਾ, ਨਾ ਕਿ ਸਮਾਜ ਦੇ ਵਿੱਚ ਵੰਡ ਪਾਉਣਾ। ਉਹਨਾਂ ਕਿਹਾ ਕਿ ਜਿੱਥੋਂ ਤੱਕ ਜੈਨਜੀ ਦੀ ਗੱਲ ਹੈ, ਹਾਲੀਆ ਦਿਨਾਂ 'ਚ ਜੋ ਵੀ ਕੁਝ ਹੋਇਆ ਉਹਨਾਂ ਦੀਆਂ ਸ਼ਿਕਾਇਤਾਂ ਜਾਇਜ਼ ਸੀ। ਭਾਰਤ ਦੀ ਸਿੱਖਿਆ ਵਿਵਸਥਾ ਦੇ ਵਿੱਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ, ਕਾਫੀ ਕੁਝ ਹੋ ਵੀ ਨਹੀਂ ਪਾ ਰਿਹਾ, ਇਸ ਲਈ ਇਹ ਮੁੱਦੇ ਉੱਠ ਰਹੇ ਨੇ। ਨਿਸ਼ਚਿਤ ਤੌਰ ਦੇ ਉੱਤੇ ਇਸ ਮਾਮਲੇ 'ਚ ਸੰਵਾਦ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਮੈਂ ਕਹਿ ਰਿਹਾ ਕਿ ਜੈਨਜੀ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਦੇਸ਼ ਵਿਰੋਧੀ ਨੇ, ਉਹ ਵੀ ਸਾਡੇ ਹੀ ਨੇ, ਉਹ ਸਾਡੀ ਹੀ ਅਗਲੀ ਪੀੜ੍ਹੀ ਹੈ। ਗੱਲਬਾਤ ਦੇ ਨਾਲ ਨਾਲ ਆਪਣਾਪਨ ਮਹਿਸੂਸ ਕਰਵਾਉਣ ਦੀ ਵੀ ਉਹਨਾਂ ਨੂੰ ਲੋੜ ਹੈ। ਵੈਸੇ ਆਰਐਸਐਸ ਪ੍ਰਮੁੱਖ ਦੀ ਭਾਜਪਾ ਦੀ ਨੀਤੀ ਤੋਂ ਬਿਲਕੁਲ ਉਲਟ ਇਹ ਬਿਆਨ ਦਿੱਤਾ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀਆਂ ਦੀ ਤਰਫ ਤੋਂ ਇੱਕ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਜ਼ਰੂਰ ਕੀਤਾ ਜਾ ਸਕਦਾ ਹੈ। ਉਧਰ ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ ਜੇਪੀਐਸਸੀ ਤੇ ਜੇਐਸਐਸਸੀ ਦੇ ਜਿਹੜੇ ਪ੍ਰੀਖਿਆਰਥੀ ਨੇ ਉਹਨਾਂ ਦੇ ਅੰਦੋਲਨ ਦੇ ਦਰਮਿਆਨ ਵਿਦਿਆਰਥੀਆਂ ਨੇ ਸੂਬਾਈ ਸਰਕਾਰ ਦੇ ਨਾਲ ਗੱਲਬਾਤ ਨੂੰ ਲੈ ਕੇ ਆਪਣੇ ਵਫਦ ਦਾ ਐਲਾਨ ਕਰ ਦਿੱਤਾ ਹੈ। ਜੇਪੀਐਸਸੀ ਤੇ ਜੇਐਸਐਸਸੀ ਰਿਫਾਰਮ ਮੰਚ ਦੀ ਤਰਫ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ। 11 ਮੈਂਬਰੀ ਪ੍ਰਤੀਨਿਧੀ ਮੰਡਲ ਦੀ ਇੱਕ ਸੂਚੀ ਐਸਡੀਓ ਨੂੰ ਸੌਂਪ ਦਿੱਤੀ ਗਈ ਹੈ। ਹੁਣ ਬੈਠਕ ਦਾ ਸਮਾਂ ਤੇ ਸਥਾਨ ਉਹ ਸੂਬਾਈ ਸਰਕਾਰ ਤੈਅ ਕਰੇਗੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਵਿਦਿਆਰਥੀਆਂ ਨੂੰ ਦੇ ਦਿੱਤੀ ਜਾਏਗੀ। ਪ੍ਰੈਸ ਰਿਲੀਜ਼ ਦੇ ਮੁਤਾਬਕ ਵਫਦ ਦੇ ਵਿੱਚ ਕੁੱਲ 11 ਮੈਂਬਰ ਹੋਣਗੇ, 8 ਵਿਦਿਆਰਥੀ, 1 ਵਕੀਲ ਤੇ 2 ਤਕਨੀਕੀ ਮਾਹਰ ਵੀ ਰੱਖੇ ਗਏ ਨੇ। ਸਰਕਾਰ ਦੇ ਨਾਲ ਗੱਲਬਾਤ ਦੇ ਲਈ ਜਿਹੜੇ ਇਹਨਾਂ 8 ਵਿਦਿਆਰਥੀਆਂ ਦੀ ਲਿਸਟ ਹੈ ਉਹਨਾਂ ਨੂੰ ਭੇਜ ਦਿੱਤੀ ਗਈ ਹੈ। ਉਧਰ ਭਾਜਪਾ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਮਾਫ ਕਰਨਾ ਝਾਰਖੰਡ ਦੇ ਵਿੱਚ ਸਟੂਡੈਂਟਸ ਦੇ ਇਸ ਪ੍ਰਦਰਸ਼ਨ ਦੇ ਉੱਤੇ ਮਲਿਕਾਰਜਨ ਖੜਗੇ ਦੇ ਬਿਆਨ ਦੇ ਉੱਤੇ ਟਿੱਪਣੀ ਕੀਤੀ ਹੈ। ਨਾਲ ਹੀ ਉਹਨਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਵੀ ਸਾਧਿਆ। ਉਹਨਾਂ ਰਵੀਸ਼ੰਕਰ ਪ੍ਰਸਾਦ ਨੇ ਝਾਰਖੰਡ ਪ੍ਰਦਰਸ਼ਨ ਦੇ ਉੱਤੇ ਕਿਹਾ ਕਿ ਉੱਥੋਂ ਜੋ ਵੀ ਕਹਾਣੀਆਂ ਨਿਕਲ ਕੇ ਆ ਰਹੀਆਂ ਨੇ ਉਹ ਸਾਫ਼ ਨੇ ਕਿ ਝਾਰਖੰਡ ਸਰਕਾਰ ਨੇ ਪ੍ਰੀਖਿਆ ਕਰਵਾਉਣ ਦਾ ਕੰਮ ਇੱਕ ਬਲੈਕਲਿਸਟਿਡ ਕੰਪਨੀ ਨੂੰ ਸੌਂਪਿਆ ਸੀ। ਇਸ ਕੰਪਨੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਸਰਕਾਰ ਤੇ ਰਾਜਸਥਾਨ ਦੇ ਵਿੱਚ ਵੀ ਸਰਕਾਰਾਂ ਬਲੈਕਲਿਸਟ ਕਰ ਚੁੱਕੀਆਂ ਨੇ। ਇਸ ਦੇ ਬਾਵਜੂਦ ਉਹਨਾਂ ਤੋਂ ਕਈ ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਕਿਉਂ ਲਈ ਗਈ, ਇਸ ਦਾ ਕੀ ਮਤਲਬ ਹੈ? ਉਹਨਾਂ ਕਿਹਾ ਕਿ ਮੈਂ ਫੇਰ ਕਹਿੰਦਾ ਕਿ ਝਾਰਖੰਡ ਦੇ ਵਿੱਚ ਨੌਕਰੀਆਂ ਵੇਚੀਆਂ ਜਾ ਰਹੀਆਂ ਨੇ। ਹੁਣ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਚੁੱਪ ਕਿਉਂ ਨੇ? ਉਹ ਨੌਜਵਾਨਾਂ ਦੇ ਨਾਲ ਸੰਵਾਦ ਕਰਨ, ਇਲਾਹਾਬਾਦ ਤੇ ਦੂਸਰੀਆਂ ਥਾਵਾਂ ਦੇ ਉੱਤੇ ਤਾਂ ਜਾ ਰਹੇ ਨੇ ਜਿੱਥੇ ਉਹਨਾਂ ਦੀ ਸਰਕਾਰ ਨੂੰ ਹਮਾਇਤ ਹਾਸਲ ਹੈ, ਉੱਥੇ ਜਾ ਕੇ ਉਹ ਕੋਈ ਗੱਲਬਾਤ ਕਿਉਂ ਨਹੀਂ ਕਰ ਰਹੇ? ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਦੋ ਤਰ੍ਹਾਂ ਦਾ

ਇੱਕ ਜਗ੍ਹਾ ਖਾਮੋਸ਼ੀ ਹੈ ਤੇ ਦੂਸਰੇ ਪਾਸੇ ਦੇਸ਼ ਵੀ ਉਹਨਾਂ ਦੇ ਇਸ ਚਿਹਰੇ ਨੂੰ ਦੇਖ ਰਿਹਾ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਆਈਏ ਤੇ ਰਾਹੁਲ ਗਾਂਧੀ ਦੇ ਨਾਲ ਹੀ ਜੁੜੀ ਹੋਈ ਅਗਲੀ ਖਬਰ ਵੀ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਫੀਸ ਵਾਧੇ ਤੇ ਸੀਟਾਂ ਦੀ ਕਟੌਤੀ ਦੇ ਮੁੱਦੇ ਦੇ ਉੱਤੇ ਹੁਣ ਕੇਂਦਰ ਸਰਕਾਰ ਨੂੰ ਘੇਰਿਆ। ਇਲਾਹਾਬਾਦ ਯੂਨੀਵਰਸਿਟੀ ਦੇ ਵਿੱਚ ਇਸ ਆਪਣੇ ਭਵਿੱਖ ਦੀ ਲੜਾਈ ਨੂੰ ਲੈ ਕੇ ਲੜ ਰਹੇ ਵਿਦਿਆਰਥੀਆਂ ਦੇ ਹਵਾਲੇ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਉੱਤੇ FIR ਦਰਜ ਕਰ ਰਹੇ। ਮੋਦੀ ਸਰਕਾਰ ਦੀ ਨੀਤੀ ਹੀ ਨੌਜਵਾਨਾਂ ਨੂੰ ਦਬਾਉਣ ਵਾਲੀ ਹੈ। ਸਵਾਲ ਪੁੱਛੋ ਤਾਂ ਲਾਠੀਆਂ ਮਾਰਦੇ ਨੇ, ਵਿਰੋਧ ਕਰੋ ਤਾਂ ਮੁਕੱਦਮੇ ਕਰਦੇ ਨੇ, ਆਵਾਜ਼ ਚੁੱਕੋ ਤਾਂ ਪੈਲੇਟ ਗਨ ਚਲਾਉਂਦੇ ਨੇ। ਉਹਨਾਂ ਲਿਖਿਆ ਕਿ ਮੈਂ ਤਾਂ ਵਿਦਿਆਰਥੀਆਂ ਦੀ ਗੱਲ ਸੁਣਨ ਦੇ ਲਈ ਪ੍ਰਯਾਗਰਾਜ ਆਉਣ ਦਾ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਪ੍ਰਸ਼ਾਸਨ ਮੇਰੇ ਹਰ ਇੱਕ ਪ੍ਰੋਗਰਾਮ ਨੂੰ ਹਰ ਸੰਭਵ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀ ਹੋਈ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਭਾਜਪਾ ਨੇ ਗੈਰ ਕਾਨੂੰਨੀ ਖਣਨ ਦੇ ਮੁੱਦੇ ਦੇ ਉੱਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਰਿਆਵਾਂ ਦੇ ਉੱਤੇ ਹੋ ਰਹੀ ਗੈਰ ਕਾਨੂੰਨੀ ਖਣਨ ਦੀ ਪੜਤਾਲ ਦੇ ਲਈ ਸਦਨ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ, ਜੋ ਕਿ ਪੰਜਾਬ ਦੇ ਦਰਿਆਵਾਂ ਦੇ ਉੱਤੇ ਜਾ ਕੇ ਮੌਕਾ ਦੇਖੇ। ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਦੇ ਉੱਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਹਾਊਸ ਕਮੇਟੀ ਦੀ ਮੰਗ ਤੋਂ ਇਨਕਾਰੀ ਹੋਣ ਦੇ ਰੋਸ ਵਜੋਂ ਕਾਂਗਰਸ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਾਜਵਾ ਦੇ ਉੱਤੇ ਮੋੜਵਾਂ ਹਮਲਾ ਕਰਦਿਆਂ ਸਪੀਕਰ ਨੂੰ ਅਪੀਲ ਕੀਤੀ ਕਿ ਹਾਊਸ ਕਮੇਟੀ ਬਣਾਈ ਜਾਵੇ ਤੇ ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਭੇਜੀ ਗਈ ਗੈਰ ਕਾਨੂੰਨੀ ਖਨਨ ਵਾਲੀ 21 ਕਾਂਗਰਸੀ ਆਗੂਆਂ ਦੀ ਸੂਚੀ ਵੀ ਨਾਲ ਹੀ ਲੈ ਕੇ ਆਣ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਨੇ ਸਿਫਰ ਕਾਲ ਦੇ ਦੌਰਾਨ ਰਾਵੀ ਤੇ ਸਤਲੁਜ ਦਰਿਆ ਦੇ ਉੱਤੇ ਚੱਲ ਰਹੀ ਗੈਰ ਕਾਨੂੰਨੀ ਖਨਨ ਦੀਆਂ ਖਬਰਾਂ ਲਗਾਉਣ ਵਾਲੇ ਮੀਡੀਆ ਨੂੰ ਧਮਕੀਆਂ ਦੇਣ ਦਾ ਮੁੱਦਾ ਵੀ ਚੁੱਕਿਆ। ਦੱਸ ਦਈਏ ਕਿ ਇਸ ਦਰਮਿਆਨ ਕੇਂਦਰੀ ਮੰਤਰੀ ਬਰਿੰਦਰ ਗੋਇਲ ਨੇ ਕੈਬਨਿਟ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਭੂ ਵਿਗਿਆਨਕ ਸਰਵੇਖਣਾਂ ਦੇ ਵਿੱਚ ਪੰਜਾਬ ਦੇ ਅੰਦਰ ਸੋਨੇ ਦੀ ਮੌਜੂਦਗੀ ਵਾਲੇ ਖੇਤਰਾਂ ਦੇ ਸੰਕੇਤ ਦੇ ਸਰਵੇਖਣ 1985-86, 1986-87 ਤੇ 1991-92 ਦੇ ਵਿੱਚ ਕਰਵਾਏ ਗਏ ਸੀ। ਇਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਸਿਸਵਾਂ ਤੇ ਬੁਦਕੀ ਨਦੀਆਂ ਦੇ ਨਾਲ ਲੱਗਦੇ ਖੇਤਰਾਂ ਚ ਪੰਜਾਬ ਦੇ ਕੁਝ ਹਿੱਸਿਆਂ ਚ ਸੋਨੇ ਦੀ ਮੌਜੂਦਗੀ ਵਾਲੇ ਖੇਤਰਾਂ ਦਾ ਜ਼ਿਕਰ ਕੀਤਾ ਗਿਆ ਸੀ। ਉਹਨਾਂ ਕਿਹਾ ਹੈ ਕਿ ਹੁਣ ਉਹਨਾਂ ਪਟਾਸ਼ ਤੇ ਸੋਨੇ ਦੀਆਂ ਦੋਵੇਂ ਖਣਿਜਾਂ ਦੀਆਂ ਨਿਗਰਾਨੀ ਦੇ ਲਈ ਇੱਕ ਭੂ ਵਿਗਿਆਨੀ ਤੈਨਾਤ ਕੀਤਾ ਹੈ। ਹਾਲਾਂਕਿ ਇਸ ਦਾ ਤੁਰੰਤ ਮਤਲਬ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਸੋਨੇ ਦੇ ਭੰਡਾਰ ਕੱਢੇ ਜਾਣ ਲੱਗ ਪੈਣਗੇ। ਇਸ ਦੀ ਹਾਲੇ ਸਿਰਫ ਪੜਤਾਲ ਕੀਤੀ ਜਾਏਗੀ ਕਿ ਨਿਕਲ ਸਕਦੇ ਨੇ ਜਾਂ ਨਹੀਂ। ਉਧਰ ਬੰਬੇ ਹਾਈ ਕੋਰਟ ਨੇ ਤਹਿਲਕਾ ਦੇ ਸੰਪਾਦਕ ਸਾਬਕਾ ਸੰਪਾਦਕ ਕਹਿ ਲਈਏ ਤਰੁਣ ਤੇਜਪਾਲ ਨੂੰ ਸਾਲ 2013 ਦੇ ਵਿੱਚ ਮਹਿਲਾ ਕੁਲੀਗ ਦੇ ਨਾਲ ਜਬਰ ਜਨਾਹ ਦੇ ਦੋਸ਼ ਦੇ ਤਹਿਤ 10 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਹਾਈ ਕੋਰਟ ਨੇ ਤੇਜਪਾਲ ਨੂੰ 5 ਸਾਲ ਪਹਿਲਾਂ ਕੇਸ ਦੇ ਵਿੱਚੋਂ ਬਰੀ ਕਰਨ ਸੰਬੰਧੀ ਗੋਆ ਸੈਸ਼ਨ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਨੂੰ ਰੱਦ ਕਰ ਦਿੱਤਾ। ਕੋਰਟ ਨੇ ਮੁਜਰਮ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਿਸ ਦੀ ਅਦਾਇਗੀ ਪੀੜਤਾ ਨੂੰ ਕੀਤੀ ਜਾਏਗੀ। ਤੇਜਪਾਲ ਨੇ ਕਿਹਾ ਹੈ ਕਿ ਉਹਨਾਂ ਉਹ ਇਸ ਫੈਸਲੇ ਦੇ ਖਿਲਾਫ ਹੁਣ ਸੁਪਰੀਮ ਕੋਰਟ ਜਾਣਗੇ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆਈ ਖਬਰਾਂ ਦਾ ਸਮਾਂ ਹੋ ਰਿਹਾ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਖਬਰ ਦੀ ਜੇਕਰ ਸਾਂਝ ਪਾਈਏ ਤਾਂ ਇੱਕ ਰਾਇਲ ਕਮਿਸ਼ਨ ਜਿਹੜਾ ਕਿ ਯਹੂਦੀ ਭਾਈਚਾਰੇ ਦੇ ਖਿਲਾਫ ਹੁੰਦੇ ਜ਼ੁਲਮਾਂ ਦੇ ਜਾਂ ਫਿਰ ਉਹਨਾਂ ਦੇ ਖਿਲਾਫ ਹੋਏ ਅਤਿਆਚਾਰ ਦੇ ਨਾਲ ਜੁੜੇ ਮਾਮਲਿਆਂ ਦੀ ਪੜਤਾਲ ਕਰ ਰਿਹਾ। ਪਰ ਕੱਲ ਦੇ ਦਿਨ ਰਾਇਲ ਕਮਿਸ਼ਨ ਦੇ ਉੱਤੇ ਸਿੱਧੇ ਤੌਰ ਤੇ ਸਵਾਲ ਤਾਂ ਨਹੀਂ ਉੱਠੇ ਨੇ, ਪਰ ਹਾਂ ਕੁਝ ਇਤਰਾਜ਼ ਉੱਠਣ ਲੱਗ ਪਏ ਨੇ। ਇੰਡੀਜਨਸ ਸੈਨੇਟਰ ਲੀਡੀਆ ਥੋਪੇ ਦੀ ਤਰਫ ਤੋਂ ਹੁਣ ਇਲਜ਼ਾਮ ਲਗਾਇਆ ਗਿਆ ਹੈ ਕਿ ਰੇਸਿਜ਼ਮ ਯਾਨੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸਲਵਾਦ ਹੈ ਉਹ ਇੱਕ ਕੈਂਸਰ ਦੀ ਤਰ੍ਹਾਂ ਹੈ। ਉਹਨਾਂ ਨੇ ਇਸ ਦੇ ਲਈ ਇੱਕ ਨੈਸ਼ਨਲ ਰਾਇਲ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ, ਜੋ ਕਿ ਐਬਰੀਜਨਲ ਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਨਾਲ ਹੋਏ ਵਿਤਕਰੇ ਦੀ ਵੀ ਪੜਤਾਲ ਕਰੇ। ਦੱਸ ਦਈਏ ਕਿ ਇਸ ਦਰਮਿਆਨ ਨਾਰਦਰਨ ਟੈਰੀਟਰੀ ਦੇ ਵਿੱਚ ਕੰਟਰੀ ਲਿਬਰਲ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਤਰਫ ਤੋਂ ਚਾਈਲਡ ਰਿਮੂਵਲ ਪਾਲਿਸੀ ਤੇ ਇੰਡੀਜਨਸ ਰਿਪ੍ਰੈਜੈਂਟੇਸ਼ਨ ਨੂੰ ਲੈ ਕੇ ਕੁਝ ਅੰਕੜੇ ਜਿਹੜੇ ਪੇਸ਼ ਕੀਤੇ ਗਏ ਸੀ। ਕੱਲ ਦੇ ਦਿਨ ਗਾਰਮਾ ਫੈਸਟੀਵਲ ਦੇ ਵਿੱਚ ਜਿਹੜਾ ਆਯੋਜਿਤ ਕੀਤਾ ਗਿਆ ਉੱਥੇ ਇਹ ਹੁਣ ਸਵਾਲ ਉੱਠੇ ਨੇ। ਇੱਥੇ ਹੀ ਵਿਦੇਸ਼ ਮੰਤਰੀ ਪੈਨੀ ਵੋਂਗ ਇੰਡੀਜਨਸ ਆਸਟ੍ਰੇਲੀਅਨਸ ਦੇ ਜਿਹੜੇ ਮਿਨਿਸਟਰ ਨੇ ਮਲਿੰਡਰੀ ਮੈਕਾਰਥੀ ਤੇ ਉਹਨਾਂ ਦੇ ਸ਼ੈਡੋ ਮਿਨਿਸਟਰ ਜੂਲੀਅਨ ਲੀਜ਼ਰ
ਤੇ ਨਾਰਦਰਨ ਟੈਰੀਟਰੀ ਦੀ ਚੀਫ ਮਿਨਿਸਟਰ ਲੀਆ ਫਿਨੋਚੀਰੀਓ ਵੀ ਸ਼ਾਮਲ ਸੀ, ਜਿਨ੍ਹਾਂ ਨੇ ਗਾਰਮਾ ਫੋਰਮ ਨੂੰ ਸੰਬੋਧਨ ਕੀਤਾ। ਪਰ ਲੀਡੀਆ ਥੋਰਪੇ ਦਾ ਇਹ ਬਿਆਨ ਇਸ ਵਕਤ ਚਰਚਾ ਦਾ ਵਿਸ਼ਾ ਬਣ ਰਿਹਾ। ਦੱਸ ਦਈਏ ਕਿ ਬੰਡਾਈ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੂੰ ਵਿਰੋਧੀ ਧਿਰ ਦੇ ਦਬਾਅ ਦੇ ਹੇਠ ਇੱਕ ਰਾਇਲ ਕਮਿਸ਼ਨ ਸਥਾਪਿਤ ਕਰਨਾ ਪੈ ਗਿਆ ਸੀ, ਜਿਹੜਾ ਕਿ ਐਂਟੀ ਸੈਮੀਟਿਜ਼ਮ ਦੇ ਮਾਮਲਿਆਂ ਦੇ ਵਿੱਚ ਪੜਤਾਲ ਕਰ ਰਿਹਾ। ਆਸਟ੍ਰੇਲੀਆ ਦੇ ਵਿੱਚ ਕਿਸੇ ਇੱਕ ਫਿਰਕੇ ਦੇ ਖਿਲਾਫ ਹੁੰਦੇ ਅਤਿਆਚਾਰਾਂ ਦੀ ਇਹ ਜਾਂਚ ਕਰਨ ਵਾਲੇ ਰਾਇਲ ਕਮਿਸ਼ਨ ਤੋਂ ਬਾਅਦ ਹੁਣ ਇਹ ਵੀ ਗੱਲ ਉੱਠ ਰਹੀ ਹੈ ਕਿ ਅਤਿਆਚਾਰ ਤਾਂ ਦੂਸਰੇ ਫਿਰਕਿਆਂ ਦੇ ਖਿਲਾਫ ਵੀ ਹੁੰਦੇ ਹੋਣਗੇ, ਰੇਸਿਜ਼ਮ ਤਾਂ ਦੂਜਿਆਂ ਦੇ ਖਿਲਾਫ ਵੀ ਹੁੰਦਾ ਹੋਏਗਾ। ਪਰ ਆਸਟ੍ਰੇਲੀਆ ਦੇ ਉੱਤੇ ਇੱਕ ਕੌਮਾਂਤਰੀ ਦਬਾਅ ਵੀ ਸੀ, ਖਾਸ ਤੌਰ ਦੇ ਉੱਤੇ ਇਜ਼ਰਾਈਲ ਅਮਰੀਕਾ ਵਰਗੀਆਂ ਤਾਕਤਾਂ ਦਾ, ਕਿਉਂਕਿ ਦੁਨੀਆਂ ਦੇ ਵਿੱਚ ਇਕਲੌਤਾ ਆਸਟ੍ਰੇਲੀਆ ਹੀ ਇੱਕ ਐਸਾ ਦੇਸ਼ ਹੈ ਜਿੱਥੇ ਗਜ਼ਾ ਦੇ ਵਿੱਚ ਜਿਹੜਾ ਇਜ਼ਰਾਈਲ ਦੇ ਇੱਕ ਜੰਗ ਚੜੀ ਹੋਈ ਹੈ, ਇਸ ਦਰਮਿਆਨ ਯਹੂਦੀਆਂ ਦੇ ਉੱਤੇ ਕੋਈ ਹਮਲਾ ਹੋਇਆ ਔਰ ਇੰਨੇ ਵੱਡੇ ਪੱਧਰ ਦੇ ਉੱਤੇ ਹੋਇਆ, ਜਿਹੜਾ ਸਿਡਨੀ ਦੇ ਬੰਡਾਈ ਬੀਚ ਦੇ ਵਿੱਚ ਹੋਇਆ ਸੀ ਪਿਛਲੇ ਸਾਲ। ਤੇ ਇਸ ਦਰਮਿਆਨ ਇਸ ਹਮਲੇ ਤੋਂ ਬਾਅਦ ਸਰਕਾਰ ਨੂੰ ਕਾਲੀ ਕਾਲੀ ਦੇ ਵਿੱਚ ਰਾਇਲ ਕਮਿਸ਼ਨ ਵੀ ਬਣਾਉਣਾ ਪੈ ਗਿਆ ਸੀ, ਹਾਲਾਂਕਿ ਇੰਨੀ ਵੀ ਕਾਲੀ ਨਹੀਂ ਸੀ। ਸਰਕਾਰ ਪਹਿਲਾਂ ਅੰਦਰੂਨੀ ਜਾਂਚ ਕਰਵਾ ਰਹੀ ਸੀ, ਪਰ ਬਾਅਦ ਦੇ ਵਿੱਚ ਫਿਰ ਬਹੁਤ ਜ਼ਿਆਦਾ ਦਬਾਅ ਤੋਂ ਬਾਅਦ ਇਸ ਰਾਇਲ ਕਮਿਸ਼ਨ ਨੂੰ ਸਥਾਪਿਤ ਕਰਨਾ ਪਿਆ ਸੀ। ਹੁਣ ਇਹੀ ਗੱਲਾਂ ਉੱਠ ਰਹੀਆਂ ਨੇ ਕਿ ਜੇਕਰ ਯਹੂਦੀ ਭਾਈਚਾਰੇ ਦੇ ਹੱਕ ਦੇ ਗੱਲ ਕਰਨ ਵਾਲਾ ਇੱਕ ਰਾਇਲ ਕਮਿਸ਼ਨ ਸਥਾਪਿਤ ਕੀਤਾ ਜਾ ਸਕਦਾ, ਤਾਂ ਫਿਰ ਦੂਸਰੇ ਭਾਈਚਾਰਿਆਂ ਦੇ ਬਾਰੇ ਵੀ ਜਿਹੜੇ ਧੱਕੇ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਪੜਤਾਲ ਕਿਉਂ ਨਹੀਂ ਕੀਤੀ ਜਾ ਰਹੀ। ਉੱਥੇ ਦੇਸ਼ ਦੀ ਅਮੀਰ ਤਰੀਨ ਸ਼ਖਸੀਅਤ ਜੀਨਾ ਰਾਈਨਹਾਰਟ ਦੇ ਬਾਰੇ ਅਦਾਰੇ ABC ਦੀ ਤਰਫ ਤੋਂ ਚਲਾਏ ਗਏ ਪ੍ਰੋਗਰਾਮ ਰੇਸ ਅਰਾਊਂਡ ਦੀ ਵਰਲਡ ਨੂੰ ਲੈ ਕੇ ਹੁਣ ਮੁਆਫੀ ਮੰਗੀ ਜਾ ਰਹੀ ਹੈ। ਅਸਲ ਦੇ ਵਿੱਚ ਇਹ ਐਪੀਸੋਡ 12 ਜੁਲਾਈ ਨੂੰ ਜਿਹੜਾ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਦੇ ਵਿੱਚ ਜੀਨਾ ਰਾਈਨਹਾਰਟ ਦਾ ਜਿਹੜਾ ਕਰੈਕਟਰ ਆ ਉਹ ਜਿਸ ਤਰੀਕੇ ਦੇ ਨਾਲ ਘੜਿਆ ਗਿਆ ਉਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤੇ ਗਏ ਸੀ। ਕਿਹਾ ਜਾ ਰਿਹਾ ਸੀ ਕਿ ABC ਦੀ ਤਰਫ ਤੋਂ ਇੱਕ ਅੰਦਰੂਨੀ ਜਾਂਚ ਕਮੇਟੀ ਵੀ ਬਿਠਾਈ ਗਈ ਸੀ। ਜਾਂਚ ਕਮੇਟੀ ਨੇ ਇਸ ਦੇ ਵਿੱਚ ਕੋਈ ਵੀ ਐਡੀਟੋਰੀਅਲ ਖਾਮੀਆਂ ਨਹੀਂ ਪਾਈਆਂ, ਪਰ ਬਾਵਜੂਦ ਇਸ ਦੇ ਹੁਣ ABC ਨੂੰ ਇੱਕ ਜਨਤਕ ਤੌਰ ਦੇ ਉੱਤੇ ਜੀਨਾ ਰਾਈਨਹਾਰਟ ਦੇ ਲਈ ਮਾਫੀ ਜਾਰੀ ਕਰਨੀ ਪਈ ਹੈ। ਓਲੰਪੀਅਨ ਡੌਨ ਫਰੇਜ਼ਰ ਵੈਸੇ ਹੁਣ ਬਜ਼ੁਰਗ ਹੋ ਚੁੱਕੇ ਨੇ, ਪਰ ਉਹਨਾਂ ਨੇ ਸਵਿਮਿੰਗ ਦੇ ਖੇਡ ਦੇ ਵਿੱਚ ਆਸਟ੍ਰੇਲੀਆ ਦੇ ਲਈ ਕਈ ਮਾਨ ਖੱਟੇ ਨੇ। ਵੈਸੇ ਜੀਨਾ ਰਾਈਨਹਾਰਟ ਨੇ ਕਾਮਨਵੈਲਥ ਖੇਡਾਂ ਦੇ ਵਿੱਚ ਇਸ ਵਾਰ ਜਿਹੜੀ ਸਵਿਮਿੰਗ ਦੀ ਆਸਟ੍ਰੇਲੀਆ ਦੀ ਟੀਮ ਗਈ ਸੀ ਉਹਨਾਂ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਆਪਣੀ ਕੰਪਨੀ ਹੈਨਕੌਕ ਪ੍ਰੋਸਪੈਕਟਿੰਗ ਦੇ ਵਿੱਚੋਂ ਕਾਫੀ ਰਕਮ ਜਿਹੜੀ ਉਹ ਇਨਾਮ ਦੇ ਵਜੋਂ ਦੇਣ ਦਾ ਐਲਾਨ ਕੀਤਾ ਸੀ। ਇਸੇ ਨੂੰ ਲੈ ਕੇ ਡੌਨ ਫਰੇਜ਼ਰ ਵੈਸੇ ਵੀ ਉਹ ਜੀਨਾ ਰਾਈਨਹਾਰਟ ਦੇ ਕਾਫੀ ਕਰੀਬੀ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ। ਉਹਨਾਂ ਕਿਹਾ ਕਿ ਮੈਨੂੰ ਇਹ ਗੱਲ ਹਜਮ ਹੀ ਨਹੀਂ ਹੋ ਪਾ ਰਹੀ ਕਿ ਅਦਾਰੇ ABC ਦੀ ਤਰਫ ਤੋਂ ਕੁਝ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਸਭ ਤੋਂ ਮਹਾਨ ਸ਼ਖਸੀਅਤਾਂ ਦੇ ਵਿੱਚੋਂ ਇੱਕ ਜੀਨਾ ਰਾਈਨਹਾਰਟ ਦਾ ਇੱਕ ਕਰੈਕਟਰ ਤਿਆਰ ਕੀਤਾ ਗਿਆ, ਤੇ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਖਾਮੋਸ਼ ਨੇ। ਅਦਾਰੇ ABC ਨੂੰ ਉਹ ਜ਼ਿੰਮੇਦਾਰ ਕਿਉਂ ਨਹੀਂ ਠਹਿਰਾਉਂਦੇ ਇਸ ਕਿਸਮ ਦੇ ਐਪੀਸੋਡ ਔਨ ਏਅਰ ਕਰਨ ਦੇ ਲਈ? ਉਹਨਾਂ ਦੇ ਉੱਤੋਂ ਸਵਾਲ ਕਿਉਂ ਨਹੀਂ ਕੀਤੇ ਜਾਂਦੇ? ਰੇਸ ਅਰਾਊਂਡ ਦੀ ਵਰਲਡ ਪ੍ਰੋਗਰਾਮ ਨੂੰ ਫਿਲਹਾਲ ਡਿਜੀਟਲ ਪਲੇਟਫਾਰਮ ਤੋਂ ਜਾਰੀ ਰੱਖਿਆ ਜਾਏਗਾ, ਪਰ ਫਿਰ ਵੀ ਕਿਹਾ ਗਿਆ ਹੈ ਕਿ ਟੀਵੀ ਚੈਨਲ ਤੋਂ ਇਸ ਨੂੰ ਮੁੜ ਪ੍ਰਸਾਰਿਤ ਨਹੀਂ ਕੀਤਾ ਜਾਏਗਾ। ਉੱਥੇ ਅਗਲੀ ਖਬਰ ਆਸਟ੍ਰੇਲੀਆ ਦੇ ਨਾਲ ਜੁੜੀ, ਜਿੱਥੇ ਤਰੱਕੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਅਲੱਗ ਅਲੱਗ ਥਾਵਾਂ ਦੀਆਂ ਤਰੱਕੀਆਂ, ਅਲੱਗ ਅਲੱਗ ਸ਼ਹਿਰਾਂ ਦੀਆਂ ਤਰੱਕੀਆਂ। ਪਹਿਲਾਂ ਮੈਲਬਰਨ ਸ਼ਹਿਰ ਦੀ ਗੱਲ ਕਰ ਲਈ ਹੈ, ਜਿੱਥੇ ਮੈਲਬਰਨ ਏਅਰਪੋਰਟ ਰੇਲ ਲਿੰਕ ਦੇ ਨਾਲ ਜੁੜੀ ਹੋਈ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਹੁਣ ਪ੍ਰੀਮੀਅਰ ਬੈਨ ਕੈਰਲ ਇਸ ਪ੍ਰੋਜੈਕਟ ਦੇ $13 ਬਿਲੀਅਨ ਹੋਰ ਵੱਧ ਜਾਣ ਦੇ ਚੱਲਦਿਆਂ ਇਸ ਨੂੰ ਤਰਜੀਹ ਦੇ ਆਧਾਰ ਦੇ ਉੱਤੇ ਮੁਕਾਉਣਾ ਚਾਹੁੰਦੇ ਨੇ। ਇਹ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਨਵੇਂ ਪ੍ਰੀਮੀਅਰ ਬੈਨ ਕੈਰਲ ਦੀ ਇਹ ਤਰਜੀਹ ਹੈ ਕਿ ਜਿਹੜਾ ਏਅਰਪੋਰਟ ਰੇਲ ਲਿੰਕ ਹੈ ਉਸ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰ ਲਿਆ ਜਾਵੇ। ਦੱਸ ਦਈਏ ਕਿ ਇਸ ਦਾ ਕੰਮ ਸਾਲ 2023 ਦੇ ਵਿੱਚ ਤਤਕਾਲੀ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਦਰਮਿਆਨ ਰੁਕ ਵੀ ਗਿਆ ਸੀ, ਬਹੁਤ ਸਾਰੇ ਜਿਹੜੇ ਇਤਰਾਜ਼ ਵੀ ਆਏ ਸੀ, ਪਰ ਬਾਅਦ ਦੇ ਵਿੱਚ ਫਿਰ ਇਸ ਪ੍ਰੋਜੈਕਟ ਦੇ ਅੰਦਰ ਡਿਲੇ ਹੁੰਦਾ ਗਿਆ। ਡਿਲੇ ਹੋਣ ਦੇ ਚੱਲਦਿਆਂ ਇਸ ਪ੍ਰੋਜੈਕਟ ਦੇ ਵਿੱਚ ਹੁਣ ਇਹ ਮਹਿੰਗਾ ਹੁੰਦਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ $13 ਬਿਲੀਅਨ ਇਸ ਦੀ ਕੋਸਟ ਜਿਹੜੀ ਹੋਰ ਵੱਧ ਗਈ ਹੈ ਓਰੀਜਨਲ ਦੇ ਨਾਲੋਂ, ਤੇ ਇਸ ਦੀ ਕੋਸਟ ਕਿਤੇ ਹੋਰ ਨਾ ਵੱਧ ਜਾਵੇ ਤੇ ਸੂਬਾਈ ਸਰਕਾਰ ਦੇ ਉੱਤੇ ਇੱਕ ਬੋਝ ਨਾ ਵਧੇ, ਇਸੇ ਕਰਕੇ ਏਅਰਪੋਰਟ ਰੇਲ ਲਿੰਕ ਨੂੰ ਤਰਜੀਹ ਦੇ ਆਧਾਰ ਦੇ ਉੱਤੇ ਪੂਰਾ ਕੀਤਾ ਜਾਏਗਾ। ਇਸ ਦਾ ਦੂਜਾ ਮਤਲਬ ਇਹ ਵੀ ਹੈ ਕਿ ਜਿਹੜੇ ਦੂਸਰੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਵਿਕਟੋਰੀਆ ਦੇ ਵਿੱਚ, ਉਹਨਾਂ ਨੂੰ ਹੋ ਸਕਦਾ ਫਿਲਹਾਲ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇ। ਇਸ ਦੇ ਲਈ ਸਬਅਰਬਨ ਰੇਲ ਲੂਪ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਦੇ ਉੱਤੇ ਤਲਵਾਰ ਲਟਕ ਰਹੀ ਹੈ। ਪਹਿਲਾਂ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਹੁਣ ਪ੍ਰੀਮੀਅਰ ਦਫ਼ਤਰ ਦੀ ਤਰਫ਼ ਤੋਂ
ਅਧਿਕਾਰਕ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਏਅਰਪੋਰਟ ਰੇਲ ਲਿੰਕ ਨੂੰ ਪਹਿਲਾਂ ਪ੍ਰਾਇੋਰਿਟੀ ਦੇ ਕੇ ਕੰਮ ਮੁਕੰਮਲ ਕੀਤਾ ਜਾਏਗਾ ਤਾਂ ਕਿ ਜਿਹੜਾ ਸਬਅਰਬਨ ਰੇਲ ਲੂਪ ਜਿਹਦਾ ਇੱਕ ਟੀਚਾ ਮਿਥਿਆ ਜਾ ਰਿਹਾ ਕਿ 2035 ਤੋਂ ਪਹਿਲਾ ਜਿਹੜਾ 26 ਕਿਲੋਮੀਟਰ ਦਾ ਇੱਕ ਸਟ੍ਰੈਚ ਹੈ ਉਹ ਸ਼ੁਰੂ ਹੋ ਜਾਏਗਾ ਚੈਲਟਨਮ ਤੋਂ ਬੌਕਸਹਿਲ ਤੱਕ ਦਾ। 35 ਬਿਲੀਅਨ ਡਾਲਰ ਦਾ ਖਰਚ ਤਾਂ ਹੁਣ ਦੱਸਿਆ ਜਾ ਰਿਹਾ ਪਰ 2035 ਤੱਕ ਜਾਂਦਿਆਂ ਜਾਂਦਿਆਂ ਇਸਦਾ ਖਰਚ ਹੋਰ ਜ਼ਿਆਦਾ ਵੱਧ ਜਾਣਾ ਹੈ। ਉੱਥੇ ਤਰੱਕੀ ਦੀ ਦੂਜੀ ਖਬਰ ਦੀ ਜੇ ਸਾਂਝ ਪਾਈਏ ਤਾਂ ਇਹ ਸਿਡਨੀ ਤੋਂ ਹੈ ਜਿੱਥੇ ਸਿਡਨੀ ਦੀਆਂ ਸਭ ਤੋਂ ਵਿਅਸਤ ਸੜਕਾਂ ਦੇ ਆਲੇ ਦੁਆਲੇ ਘਰਾਂ ਦੀਆਂ ਉੱਚੀਆਂ ਇਮਾਰਤਾਂ ਉਸਾਰਨ ਦਾ ਇੱਕ ਪ੍ਰੋਜੈਕਟ ਸਾਹਮਣੇ ਆ ਰਿਹਾ ਹੈ। NSW ਸਰਕਾਰ ਇਸ ਕਿਸਮ ਦਾ ਕਦਮ ਚੁੱਕ ਸਕਦੀ ਹੈ। ਇੱਕ ਪਾਸੇ ਇਸ ਦੇ ਨਾਲ ਘਰਾਂ ਦੀ ਜਿਹੜੀ ਸਪਲਾਈ ਦੇ ਵਿੱਚ ਕਮੀ ਹੈ ਉਹ ਪੂਰੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਇੱਕ ਧਿਰ ਇਹ ਵੀ ਹੈ ਜਿਹੜੀ ਕਹਿ ਰਹੀ ਹੈ ਕਿ ਪਹਿਲਾਂ ਹੀ ਵਿਅਸਤ ਸੜਕਾਂ ਦੇ ਉੱਤੇ ਟ੍ਰੈਫਿਕ ਕਰਨਾ ਉੱਥੇ ਹੋਰ ਉੱਚੀਆਂ ਇਮਾਰਤਾਂ ਉਸਾਰ ਕੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਸੜਕਾਂ ਦੇ ਉੱਤੇ ਟ੍ਰੈਫਿਕ ਹੋਰ ਜ਼ਿਆਦਾ ਕੰਜੈਸ਼ਨ ਜਿਹੜੀ ਹੈ ਉਹ ਵਧਾ ਦਿੱਤੀ ਜਾਏਗੀ ਜੋ ਕਿ ਇੱਕ ਚੰਗਾ ਸੌਦਾ ਨਹੀਂ ਹੈ। ਹਾਊਸਿੰਗ ਨਾਓ ਅਲਾਇੰਸ ਨਾਮ ਦੇ ਅਦਾਰੇ ਦੀ ਤਰਫ ਤੋਂ NSW ਦੇ ਵਿੱਚ ਇੱਕ ਐਡਵੋਕੇਸੀ ਗਰੁੱਪ ਹੈ ਇਹ ਜਿਨ੍ਹਾਂ ਦੀ ਤਰਫ ਤੋਂ ਇਹ ਵਕਾਲਤ ਕੀਤੀ ਗਈ ਹੈ ਕਿ 10 ਪ੍ਰਮੁੱਖ ਸੜਕਾਂ ਦੇ ਆਲੇ ਦੁਆਲੇ ਜਿਹੜੇ ਇਹ ਘਰ ਬਣਾਏ ਜਾਣਗੇ ਉਸ ਦੇ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਨੈਕਟੀਵਿਟੀ ਆਸਾਨੀ ਦੇ ਨਾਲ ਮਿਲ ਸਕੇਗੀ। ਇਸ ਦੇ ਵਿੱਚੋਂ ਕੁਝ ਵਿਅਸਤ ਸੜਕਾਂ ਵੀ ਨੇ ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਪੈਰਾਮੈਟਾ ਰੋਡ, ਕੈਂਟਰਬਰੀ ਰੋਡ ਜਿਹੜੀ ਇਨਰ ਸਿਟੀ ਚ ਪੈ ਜਾਂਦੀ ਹੈ, ਆਟੋ ਅਲਾਏ ਜਿਹੜਾ ਗ੍ਰੇਟ ਵੈਸਟਰਨ ਹਾਈਵੇ ਤੇ ਪੈ ਜਾਂਦਾ ਹੈ ਵੈਸਟਰਨ ਸਿਡਨੀ ਦੇ ਵਿੱਚ, ਇਸ ਤੋਂ ਇਲਾਵਾ ਨਾਰਦਰਨ ਬੀਚਸ ਦੇ ਵਿੱਚ ਗੁਜ਼ਰਦੀਆਂ ਕੁਝ ਸੜਕਾਂ। ਇਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਡਨੀ ਸ਼ਹਿਰ ਦੀਆਂ ਲਾਈਫ ਲਾਈਨ ਬਣ ਜਾਣਗੀਆਂ। ਹਾਲਾਂਕਿ ਇਹਨਾਂ ਨੇ ਸਾਹ ਤਾਂ ਪਹਿਲਾਂ ਹੀ ਘੁੱਟ ਕੇ ਰੱਖਿਆ ਹੋਇਆ ਸਿਡਨੀ ਸ਼ਹਿਰ ਦਾ, ਲਾਈਫ ਲਾਈਨ ਕਿਸ ਤਰੀਕੇ ਦੇ ਨਾਲ ਬਣ ਸਕਦੀਆਂ ਕਿ ਸੜਕਾਂ ਨੂੰ ਵੀ ਚੌੜਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਅਲਟਰਨੇਟ ਵੀ ਦਿੱਤੇ ਜਾਣਗੇ, ਇੱਕ ਬਹੁਤ ਵੱਡਾ ਸਵਾਲ ਪੈਦਾ ਹੋਏਗਾ। ਪਰ ਮੰਨਿਆ ਜਾ ਰਿਹਾ ਹੈ ਕਿ 20 ਦੇ ਕਰੀਬ ਜਿਹੜੇ ਟਰਾਂਸਪੋਰਟ ਓਰੀਐਂਟਿਡ ਡਿਵੈਲਪਮੈਂਟ ਹਬਸ ਨੇ ਉਹ ਤਿਆਰ ਕੀਤੇ ਜਾਣਗੇ। ਇਹਨਾਂ ਦੇ ਵਿੱਚੋਂ 5 ਤਾਂ ਰੀਜਨਲ ਏਰੀਆਜ਼ ਦੇ ਵਿੱਚ, 8 ਵੈਸਟਰਨ ਸਿਡਨੀ ਨੂੰ ਹੀ ਦੇ ਦਿੱਤੇ ਗਏ ਨੇ। ਵੈਸਟਰਨ ਸਿਡਨੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਬਹੁਕਲਚਰਲ ਬਹੁ ਸੱਭਿਆਚਾਰਕ ਜਿਹੜੇ ਇੱਕ ਇਲਾਕੇ ਨੇ ਉਹਨਾਂ ਦੇ ਵਿੱਚੋਂ ਇੱਕ ਪੈ ਜਾਂਦਾ ਵੈਸਟਰਨ ਸਿਡਨੀ ਦਾ ਇਲਾਕਾ। ਔਰ ਇਸ ਤੋਂ ਇਲਾਵਾ 7 ਸਬਅਰਬ ਸਿਡਨੀ ਦੇ ਦੂਸਰੇ ਇਲਾਕਿਆਂ ਦੇ ਵਿੱਚ ਵੀ ਪੈਂਦੇ ਨੇ। ਇਹਨਾਂ ਦੇ ਬਾਰੇ ਇਹ ਜਿਹੜਾ ਹੁਣ ਇੱਕ ਮੈਪ ਤਿਆਰ ਕੀਤਾ ਜਾ ਰਿਹਾ, ਪਿਛਲੇ ਸਾਲ ਵੀ NSW ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜਿੱਥੇ ਟਰਾਂਸਪੋਰਟ ਇੰਟਰਚੇਂਜ ਨੇ ਉਹਨਾਂ ਦੇ ਆਲੇ ਦੁਆਲੇ ਇਮਾਰਤਾਂ ਉਸਾਰੀਆਂ ਜਾਣਗੀਆਂ। NSW ਸਰਕਾਰ ਦਾ ਟੀਚਾ ਹੈ ਕਿ ਅਗਲੇ 5 ਸਾਲਾਂ ਦੇ ਵਿੱਚ 1,12,000 ਤੋਂ ਵਧੇਰੇ ਕੁੱਝ ਘਰ NSW ਸਟੇਟ ਦੇ ਅੰਦਰ ਬਣਾ ਦਿੱਤੇ ਜਾਣ ਤਾਂ ਕਿ ਇੱਥੇ ਜਿਹੜੀ ਘਰਾਂ ਦੀ ਸਪਲਾਈ ਦੀ ਇੱਕ ਸਮੱਸਿਆ ਉਹ ਥੁੜ ਸਕੇ, ਉਹ ਘੱਟ ਸਕੇ। ਹਾਲਾਂਕਿ NSW ਦੇ ਨਾਲ ਨਾਲ ਆਸਟ੍ਰੇਲੀਆ ਭਰ ਦੇ ਵਿੱਚ ਵੀ ਜਿਹੜਾ ਘਰਾਂ ਦੀ ਸਪਲਾਈ ਦਾ ਇੱਕ ਟੀਚਾ ਫੈਡਰਲ ਸਰਕਾਰ ਮਿਥ ਕੇ ਬੈਠੀ ਹੈ ਉਹਦੇ ਤੋਂ ਪਛੜ ਸਕਦੇ ਨੇ। ਫੈਡਰਲ ਸਰਕਾਰ ਨੇ ਇਹ ਟੀਚਾ ਮਿਥਿਆ ਸੀ ਕਿ ਸਾਲ 2029 ਤੱਕ ਲਗਭਗ 12 ਲੱਖ ਘਰ ਦੇਸ਼ ਭਰ ਦੇ ਵਿੱਚ ਉਸਾਰ ਦਿੱਤੇ ਜਾਣ। ਹਾਲਾਂਕਿ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਪੂਰੇ ਦੇਸ਼ ਦੇ ਵਿੱਚ 2.5 ਲੱਖ ਤੋਂ ਵੀ ਜ਼ਿਆਦਾ ਘਰਾਂ ਦੀ ਕਮੀ ਜਿਹੜੀ ਉਹ ਫੇਰ ਵੀ ਰਹਿ ਜਾਏਗੀ 2029 ਤੱਕ ਜਾਂਦਿਆਂ ਜਾਂਦਿਆਂ। ਬੇਸ਼ੱਕ ਸਰਕਾਰ ਆਪਣਾ ਇਹ ਟੀਚਾ 2029 ਤੱਕ ਪੂਰਾ ਕਰ ਵੀ ਲਵੇ ਤਾਂ ਵੀ ਜਿੰਨੀ ਗਿਣਤੀ ਸਰਕਾਰ ਨੇ ਕਹੀ ਹੈ ਉਨੇ ਤਾਂ ਘਰ ਨਹੀਂ ਬਣਨ ਲੱਗੇ। ਤਰੱਕੀ ਦੀ ਗੱਲ ਚੱਲੀ ਹੈ ਤਾਂ ਗੋਲਡ ਕੋਸਟ ਦੀ ਵੀ ਅਗਲੀ ਖਬਰ ਸਾਂਝੀ ਕਰ ਲੈਂਦੀ ਹੈ। ਆਖਰਕਾਰ ਗੋਲਡ ਕੋਸਟ ਦੀ ਜਿਹੜੀ ਲਾਈਟ ਰੇਲ ਦੀ ਸਟੇਜ 3 ਹੈ ਉਹ ਹੁਣ ਆਉਂਦੇ ਐਤਵਾਰ ਦੇ ਦਿਨ ਸ਼ੁਰੂ ਕਰ ਦਿੱਤੀ ਜਾਏਗੀ, ਖੋਲ ਦਿੱਤੀ ਜਾਏਗੀ, ਉਦਘਾਟਨ ਕਰ ਦਿੱਤਾ ਜਾਏਗਾ। ਕੁਈਨਜ਼ਲੈਂਡ ਸਰਕਾਰ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਸਟ੍ਰੈਚ ਮਹਿਜ਼ 6.5 ਕਿਲੋਮੀਟਰ ਦਾ ਹੀ ਸੀ, ਬ੍ਰੌਡ ਬੀਚ ਤੋਂ ਲੈ ਕੇ ਬਰਲੀ ਹੈਡਸ ਤੱਕ ਦਾ, ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ 8 ਨਵੇਂ ਸਟਾਪਸ ਦੇ ਨਾਲ ਲਾਈਟ ਰੇਲ ਦਾ ਇਹ ਜਿਹੜਾ ਪ੍ਰੋਜੈਕਟ ਹੈ ਇਸ ਨੂੰ ਪਹਿਲਾਂ ਵੀ ਕਾਫੀ ਦੇਰੀ ਹੋ ਗਈ ਸੀ। ਜੁਲਾਈ 2022 ਦੇ ਵਿੱਚ ਇਸ ਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ, ਲਗਭਗ $2 ਬਿਲੀਅਨ ਇਸ ਦੇ ਉੱਤੇ ਖਰਚ ਕਰ ਦਿੱਤੇ ਗਏ। ਅਸਲੀ ਲਾਗਤ ਦੇ ਨਾਲੋਂ $700 ਮਿਲੀਅਨ ਜ਼ਿਆਦਾ ਇਸ ਦੇ ਉੱਤੇ ਖਰਚ ਹੋਇਆ ਹੈ। ਹੁਣ ਨਵੇਂ ਸਟੇਸ਼ਨ ਜਿਨ੍ਹਾਂ ਦੇ ਵਿੱਚ ਮਰਮਿਡ ਬੀਚ, ਮਿਆਮੀ, ਕ੍ਰਿਸਟਾਈਨ ਐਵਨਿਊ, ਇਹ ਸਾਰੇ ਇੱਥੇ ਇਹ ਲਾਈਟ ਰੇਲ ਰੁਕੇਗੀ। ਸਟੇਜ 3 ਨੂੰ ਖੋਲਣ ਦੀ ਗੱਲ ਕਾਫੀ ਲੰਮੇ ਚਿਰ ਤੋਂ ਚੱਲ ਰਹੀ ਸੀ। ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਬ੍ਰਿਸਬੇਨ ਦੇ ਵਿੱਚ 2032 ਦੇ ਅੰਦਰ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਪਹਿਲਾਂ ਗੋਲਡ ਕੋਸਟ ਤੇ ਬ੍ਰਿਸਬੇਨ ਦੇ ਦਰਮਿਆਨ ਦਾ ਜਿਹੜਾ ਇੱਕ ਇਨਫਰਾਸਟ੍ਰਕਚਰ ਹੈ ਉਸ ਨੂੰ ਮੁਕੰਮਲ ਕਰਨ ਦੀ ਕੜੀ ਦੇ ਤਹਿਤ ਹੀ ਇਹ ਲਾਈਟ ਰੇਲ ਦਾ 3ਰਾ ਗੇੜ ਸ਼ੁਰੂ ਕਰ ਦਿੱਤਾ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਹਾਲ ਫਿਲਹਾਲ ਅਫੋਰਡੇਬਲ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਕੁਈਨਜ਼ਲੈਂਡ ਸੂਬੇ ਦੀ ਤਰਫ ਤੋਂ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਨਾ ਅੰਦਾਜ਼ਾ ਹੋਵੇ ਕੁਈਨਜ਼ਲੈਂਡ ਤੋਂ ਬਾਹਰ ਰਹਿੰਦੇ ਹੋਵੋ ਤਾਂ ਇੱਥੇ 50 ਸੈਂਟ ਦੇ ਵਿੱਚ
ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਸਰਕਾਰ ਦਿੰਦੀ ਹੈ। ਮਹਿਜ਼ 50 ਸੈਂਟ ਦੇ ਵਿੱਚ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਚਲੇ ਜਾਂਦੇ ਹੋ। ਫਿਲਹਾਲ ਸੂਬਾਈ ਸਰਕਾਰ ਇਸੇ ਜਿਹੜੀ ਇਹ ਸਕੀਮ ਹੈ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਕਿ ਸਟੇਜ 3 ਦਾ ਲਾਭ ਵੀ ਲੋਕ ਵੱਧ ਤੋਂ ਵੱਧ ਲੈ ਸਕਣ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਅਗਲੀ ਖਬਰ ਸੈਂਸਸ ਦੇ ਨਾਲ ਜੁੜੀ ਹੋਈ ਹੈ, ਜਿੱਥੇ ਸਾਲ 2026 ਦੇ ਸੈਂਸਸ ਨੂੰ ਲੈ ਕੇ ਬਹੁਤ ਸਾਰੀਆਂ ਜਾਣਕਾਰੀਆਂ ਹੁਣ ਤੱਕ ਆਪਣੇ ਰੇਡੀਓ ਪਲੇਟਫਾਰਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਤੁਹਾਡੇ ਤੱਕ ਅਸੀਂ ਜਾਰੀ ਕੀਤੀਆਂ ਨੇ। ਸਾਲ 2026 ਦੇ ਸੈਂਸਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਈਬਰ ਪੁਲਿਸ ਦੀਆਂ ਘਟਨਾਵਾਂ ਵਾਪਰਦੀਆਂ ਨੇ, ਸੈਂਸਸ ਦੇ ਵਿੱਚ ਆਪਣਾ ਡੇਟਾ ਨਾ ਦਿੱਤਾ ਜਾਵੇ। ਹਾਲਾਂਕਿ ਅਦਾਰੇ ABS ਜਿਨ੍ਹਾਂ ਦੀ ਤਰਫ ਤੋਂ ਸੈਂਸਸ ਯਾਨੀ ਮਰਦਮਸ਼ੁਮਾਰੀ ਜਾਂ ਜਨਗਣਨਾ ਜੋ ਵੀ ਅੱਖਰ ਤੁਸੀਂ ਸਮਝ ਲਵੋ ਉਹ ਕਰਵਾਈ ਜਾਂਦੀ ਹੈ, ਇਸ ਅਦਾਰੇ ਯਾਨੀ ABS ਨੇ ਹੁਣ ਇਸ ਦੀ ਪੁਸ਼ਟੀ ਕੀਤੀ ਹੈ ਔਰ ਸਪਸ਼ਟੀਕਰਨ ਦਿੱਤਾ ਹੈ ਕਿ ਇਹ ਜਿਹੜੀਆਂ ਜਾਣਕਾਰੀਆਂ ਤੁਸੀਂ ਅਦਾਰੇ ਨਾਲ ਸਾਂਝੀਆਂ ਕਰੋਗੇ ਆਪਣੀ ਮਰਦਮਸ਼ੁਮਾਰੀ ਦੇ ਦਰਮਿਆਨ ਭਰੇ ਗਏ ਫਾਰਮਸ ਤੋਂ ਬਾਅਦ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਰੱਖਿਆ ਜਾਏਗਾ। ਉਹ ਪ੍ਰਾਈਵੇਸੀ ਦਾ ਜਿਹੜਾ ਕਲੌਜ਼ ਹੈ ਉਸਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਸਾਲ 1911 ਤੋਂ ਜਦੋਂ ਤੋਂ ਸੈਂਸਸ ਕਰਵਾਇਆ ਜਾਣਾ ਸ਼ੁਰੂ ਹੋਇਆ ਜਿਹੜੇ ਨਾਮ ਪਤੇ ਨੇ ਇਹਨਾਂ ਨੂੰ ਨੈਸ਼ਨਲ ਸੈਂਸਸ ਆਫ ਪਾਪੂਲੇਸ਼ਨ ਤੇ ਹਾਊਸਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਕਿਸੇ ਵੀ ਥਰਡ ਪਾਰਟੀ ਡੇਟਾ ਦੇ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾਂਦਾ, ਯਾਨੀ ਕਿ ਤੁਹਾਡੇ ਡੇਟਾ ਨੂੰ ਕਿਸੇ ਵੀ ਹੋਰ ਸਰਕਾਰੀ ਜਾਂ ਗੈਰ ਸਰਕਾਰੀ ਏਜੰਸੀ ਨੂੰ ਨਹੀਂ ਦਿੱਤਾ ਜਾਂਦਾ ਕਿ ਤੁਹਾਡਾ ਨਾਮ ਹੈ, ਤੁਹਾਡਾ ਪਤਾ ਹੈ। ਔਰ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਵੀ ਖਬਰਾਂ ਚੱਲ ਰਹੀਆਂ ਸੀ ਕਿ ਇਹ ਜਿਹੜੀਆਂ ਜਾਣਕਾਰੀਆਂ ਨੇ ਇਹਨਾਂ ਦੇ ਲਈ ਸੈਂਸਸ ਦੇ ਵਿੱਚ ਗੁਪਤ ਸਿਗਨੇਚਰ ਕਰਵਾ ਲਏ ਜਾਂਦੇ ਨੇ। ਐਸਾ ਵੀ ਕੁਝ ਨਹੀਂ ਹੈ। ਅਸਲ ਦੇ ਵਿੱਚ ABS ਨੂੰ ਨਾਮ ਤੇ ਪਤੇ ਲੈਣ ਦੀ ਲੋੜ ਇਸ ਕਰਕੇ ਪੈਂਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਇੱਕ ਖੇਤਰ ਦੇ ਵਿੱਚ, ਇੱਕ ਵਾਜਬ ਖੇਤਰ ਦੇ ਅੰਦਰ ਕਿੰਨੇ ਲੋਕ ਰਹਿੰਦੇ ਨੇ, ਕਿੰਨੀ ਐਕੂਰੇਟ ਪਾਪੂਲੇਸ਼ਨ ਕਿਹੜੀ ਹੈ, ਤੇ ਜੇਕਰ ਉਹਨਾਂ ਨੇ ਕੋਈ ਘਰ ਮਿਸ ਕੀਤਾ ਹੈ ਜਾਂ ਨਹੀਂ ਕੀਤਾ ਤਾਂ ਕਿ ਉਹ ਪਤੇ ਜਿਹੜੇ ਨੇ ਉਹ ਇਹ ਵੀ ਟਰੈਕ ਕਰ ਲੈਂਦੇ ਨੇ ਕਿ ਕਿਹੜੇ ਕਿਹੜੇ ਜਿਹੜੇ ਉਹਨਾਂ ਦੇ ਘਰਾਂ ਦੀ ਤਰਫ ਤੋਂ ਜਾਂ ਕਿਹੜੇ ਰਿਹਾਇਸ਼ੀਆਂ ਦੀ ਤਰਫ ਤੋਂ ਆਪਣੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਤੇ ਇਸ ਦੇ ਨਾਲ ਆਸਟ੍ਰੇਲੀਆ ਦੀਆਂ ਨੀਤੀਆਂ ਬਣਾਉਣੀਆਂ ਸੌਖੀਆਂ ਹੋ ਜਾਂਦੀਆਂ ਨੇ। ABS ਕਿਹੜੇ ਅੰਕੜੇ ਸਾਂਝੇ ਕਰਦਾ, ਕਿਹੜੇ ਅੰਕੜੇ ਨਹੀਂ ਕਰਦਾ, ਇਸ ਦੇ ਬਾਰੇ ਵੀ ਇੱਕ ਵਿਸਤਾਰ ਜਾਣਕਾਰੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਸੈਂਸਸ ਫਾਰਮਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਤਿਆਰ ਕੀਤੇ ਜਾਣਗੇ ਉਹ ਅਗਲੇ 18 ਮਹੀਨਿਆਂ ਤੱਕ ਰੱਖੇ ਜਾਣਗੇ ਤਾਂ ਕਿ ਉਹਨਾਂ ਦੀ ਡੇਟਾ ਇਵੈਲੂਏਸ਼ਨ ਹੋ ਸਕੇ, ਤੇ 2028 ਦੇ ਫਰਵਰੀ ਮਹੀਨੇ ਤੱਕ ਨਾਮ ਵੀ ਨਾਲ ਰੱਖੇ ਜਾਂਦੇ ਨੇ। ਉਸ ਤੋਂ ਬਾਅਦ ਐਡਰੈਸ ਜਿਹੜੇ ਨੇ ਉਹ ਘੱਟੋ ਘੱਟ 36 ਮਹੀਨਿਆਂ ਤੱਕ ਦੇ ਲਈ ਰੱਖੇ ਜਾਣਗੇ, ਯਾਨੀ ਅਗਸਤ 2029 ਤੱਕ ਰੱਖੇ ਜਾਣਗੇ। ਹਾਲਾਂਕਿ ਲੋਕ ਆਪਣੀ ਮਰਜ਼ੀ ਦੇ ਨਾਲ ਜੇਕਰ ਚਾਹਣ ਤਾਂ ਆਪਣੀ ਜਾਣਕਾਰੀ ਨੂੰ ਸੈਂਸਸ ਟਾਈਮ ਕੈਪਸੂਲ ਦੇ ਤਹਿਤ ਅਗਲੇ 99 ਸਾਲਾਂ ਦੇ ਲਈ ਸੁਰੱਖਿਅਤ ਰੱਖ ਸਕਦੇ ਨੇ, ਪਰ ਇਹ ਸਿਰਫ ਇੱਕ ਵਿਕਲਪ ਹੁੰਦਾ ਜੇਕਰ ਤੁਸੀਂ ਚਾਹੋ ਤਾਂ। ਇਹ ਇਨਫੋਰਮੇਸ਼ਨ ਜਿਹੜੀ ਹੈ ਨੈਸ਼ਨਲ ਆਰਕਾਈਵ ਆਫ ਆਸਟ੍ਰੇਲੀਆ ਨੂੰ ਸਪੁਰਦ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਏਜੰਸੀ ਜਿਹੜੀ ਉਹ ਡੇਟਾ ਕਲੈਕਸ਼ਨ ਕਰਦੀ ਹੈ, ਸਰਕਾਰੀ ਦਸਤਾਵੇਜ਼ਾਂ ਦੀ ਘੋਖ ਪੜਤਾਲ ਕਰਦੀ ਹੈ। ਪਰ ਇੱਕ ਵਾਰ ਜੇਕਰ ਤੁਸੀਂ ਸੈਂਸਸ ਨੂੰ ਜਾਂ ABS ਨੂੰ ਆਪਣੀ ਸਹੀ ਦੇ ਦਿੰਦੇ ਹੋ ਜਾਂ ਆਪਣੀ ਸਹਿਮਤੀ ਦੇ ਦਿੰਦੇ ਹੋ ਕਿ ਤੁਸੀਂ ਨੈਸ਼ਨਲ ਆਰਕਾਈਵ ਵਾਸਤੇ ਸਾਡੀ ਜਾਣਕਾਰੀ ਇਕੱਠੀ ਕਰ ਲਵੋ, ਤਾਂ ਫਿਰ ਉਸ ਤੋਂ ਕੱਲ ਨੂੰ ਤੁਸੀਂ ਵਾਪਸ ਇਨਕਾਰ ਨਹੀਂ ਕਰ ਸਕਦੇ ਕਿ ਨਹੀਂ ਮੇਰਾ ਮਨ ਬਦਲ ਗਿਆ, ਮੈਂ ਨਹੀਂ ਦੇਣਾ ਚਾਹੁੰਦਾ। ਇਹ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ ਹਾਲਾਂਕਿ ਇਹਨੂੰ ਸਾਲ 2125 ਤੱਕ ਵਰਤਿਆ ਨਹੀਂ ਜਾਏਗਾ, ਇਹ ਵੀ ABS ਦੀ ਤਰਫ ਤੋਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਨੈਸ਼ਨਲ ਆਰਕਾਈਵ ਇਹਨਾਂ ਜਾਣਕਾਰੀਆਂ ਨੂੰ ਵਰਤ ਸਕਦਾ ਹੈ। ਪਰ ਇੱਥੇ ਦੱਸ ਦਈਏ ਕਿ ABS ਦੀ ਤਰਫ ਤੋਂ ਇਸ ਦਾ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਨਾ ਹੀ ਕਿਸੇ ਇੰਪਲੋਈ ਨੂੰ, ਕਿਸੇ ਕਰਮਚਾਰੀ ਨੂੰ, ਨਾ ਹੀ ਕਿਸੇ ਏਜੰਸੀ ਨੂੰ ABS ਦਾ ਡੇਟਾ ਜਿਹੜਾ ਹੈ ਉਸਨੂੰ ਵਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਇੱਕ ਸਜ਼ਾ ਦੇ ਪਾਤਰ ਹੁੰਦੇ ਹੋ ਜੇਕਰ ਤੁਸੀਂ ਸੈਂਸਸ ਦੇ ਦਰਮਿਆਨ ਜਾਂ ਮਰਦਮਸ਼ੁਮਾਰੀ ਦੇ ਦਰਮਿਆਨ ਦਿੱਤੀਆਂ ਜਾਣਕਾਰੀਆਂ ਦੀ ਵਰਤੋਂ ਕਰਦੇ ਹੋ। ਘੱਟੋ ਘੱਟ $26,400 ਦਾ ਫਾਈਨ ਤੇ 2 ਸਾਲਾਂ ਦੀ ਜੇਲ੍ਹ ਜਾਂ ਦੋਵੇਂ ਵੀ ਦਿੱਤੇ ਜਾ ਸਕਦੇ ਨੇ। ਪਰਸਨਲ ਇਨਫੋਰਮੇਸ਼ਨ ਐਕਟ 1905 ਸੈਂਸਸ ਦੇ ਤਹਿਤ ਇਹ ਕਾਰਵਾਈ ਕੀਤੀ ਜਾਂਦੀ ਹੈ। ਵੈਸੇ ਸੈਂਸਸ ਦੇ ਤਹਿਤ ਇਸ ਵਾਰ ਇਹਨਾਂ ਨੂੰ ਲਾਜ਼ਮੀ ਵੀ ਕੀਤਾ ਗਿਆ। 11 ਅਗਸਤ ਦੀ ਰਾਤ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 11 ਅਗਸਤ ਦੇ ਦਿਨ ਤੁਸੀਂ ਆਨਲਾਈਨ ਜਾ ਕੇ ਆਪਣੇ ਸੈਂਸਸ ਫਾਰਮ ਜਿਹੜੇ ਨੇ ਉਹ ਭਰਨੇ ਨੇ, ਤੇ ਜਾਂ ਫਿਰ ਜਿਹੜੇ ਘਰੇ ਆਏ ਹੋਏ ਨੇ ਉਹਨਾਂ ਨੂੰ ਪੋਸਟ ਕਰਨਾ, ਤੇ ਨੰਬਰ ਜਿਹੜਾ ਤੁਹਾਡੀ ਲੈਟਰ ਬਾਕਸ ਦੇ ਵਿੱਚ ਹੁਣ ਤੱਕ ਸੈਂਸਸ ਦੀਆਂ ਚਿੱਠੀਆਂ ਆਈ ਗਈਆਂ ਹੋਣਗੀਆਂ। ਵਿਸਤਾਰ ਜਾਣਕਾਰੀ ਅਸੀਂ ਆਪਣੀ ਇੱਕ ਵੱਖਰੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਵੀ ਸਾਂਝੀ ਕੀਤੀ ਹੋਈ ਹੈ।
ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ। ਪਰਥ ਦੇ ਇੱਕ ਪੀਡੀਆਟ੍ਰੀਸ਼ੀਅਨ ਦੇ ਉੱਤੇ ਇਲਜ਼ਾਮ ਲੱਗਿਆ ਕਿ ਛੋਟੇ ਬੱਚਿਆਂ ਦਾ ਜਿਨਸੀ ਚੈੱਕਅਪ ਕਰਨ ਲੱਗਿਆ ਉਹ ਉਹਨਾਂ ਦੇ ਨਾਲ ਛੇੜਛਾੜ ਕਰਦਾ ਸੀ। 15 ਛੋਟੇ ਬੱਚਿਆਂ ਦੇ ਨਾਲ ਸੈਕਸ਼ੁਅਲ ਅਬਿਊਜ਼ ਦੇ ਇਸ ਦੇ ਉੱਤੇ ਦੋਸ਼ ਲਗਾਏ ਗਏ ਨੇ। 41 ਸਾਲ ਦਾ ਪਰਥ ਦੇ ਵੈਸਟ ਦੇ ਵਿੱਚ ਪੈਂਦਾ ਸਬਰਬ ਵੈਂਬਲੀ 41 ਸਾਲ ਦਾ ਇਹ ਡਾਕਟਰ ਹੈ ਚੀਆ ਲਿਆਂਗ ਸਾ, ਜਿਸ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ। 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਇਹ 6 ਅਲੱਗ ਅਲੱਗ ਬੱਚਿਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਛੇੜਖਾਨੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਇਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਦੱਸ ਦਈਏ ਕਿ ਇਸ ਨੂੰ ਵੀਰਵਾਰ ਦੇ ਦਿਨ ਅਦਾਲਤ ਚ ਪਰਥ ਮੈਜਿਸਟ੍ਰੇਟ ਕੋਰਟ ਚ ਪੇਸ਼ ਵੀ ਕੀਤਾ ਗਿਆ, ਜਿੱਥੇ ਇਸ ਦੀ ਬੇਲ ਰਿਫਿਊਜ਼ ਕਰ ਦਿੱਤੀ ਗਈ ਹੈ। ਹੁਣ ਅਗਲੀ ਪੇਸ਼ੀ 30 ਅਕਤੂਬਰ ਨੂੰ ਕੀਤੀ ਜਾਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈ ਹੈ ਵੈਸਟਰਨ ਆਸਟ੍ਰੇਲੀਆ ਤੋਂ, ਤੇ ਬਿਨ ਰੂਲਸ ਜਿਹੜੇ ਨੇ, ਯਾਨੀ ਕਿ ਤੁਹਾਡਾ ਗਾਰਬੇਜ ਬਿਨ ਜਿਹੜਾ ਤੁਸੀਂ ਬਾਹਰ ਕੱਢਦੇ ਹੋ ਉਸ ਨੂੰ ਲੈ ਕੇ ਕੁਝ ਨਿਯਮ ਤਬਦੀਲੀਆਂ ਕੀਤੀਆਂ ਗਈਆਂ ਨੇ, ਔਰ ਇਹ ਤਬਦੀਲੀ ਕਰਨ ਵਾਲਾ ਵੈਸਟਰਨ ਆਸਟ੍ਰੇਲੀਆ ਪਹਿਲਾ ਸੂਬਾ ਬਣ ਗਿਆ ਹੈ। ਅਸਲ ਚ ਫੋਗੋ ਬਿਨ, ਜਿਹੜੇ ਵੈਸਟਰਨ ਆਸਟ੍ਰੇਲੀਆ ਸਟੇਟ ਦੇ ਅੰਦਰ ਜੇਕਰ ਤੁਸੀਂ ਰਹਿੰਦੇ ਹੋ ਤਾਂ ਫੋਗੋ ਬਿਨ, ਫੋਗੋ ਕਿਹਾ ਜਾਂਦਾ ਫੂਡ ਔਰਗੈਨਿਕਸ ਤੇ ਗਾਰਡਨ ਔਰਗੈਨਿਕਸ FOGO, ਇਹ ਬਿਨਸ ਜਿਹੜੇ ਨੇ ਆਮ ਤੌਰ ਦੇ ਉੱਤੇ ਇਹਨਾਂ ਦੇ ਵਿੱਚ ਤੁਸੀਂ ਸਿਰਫ ਫਰੂਟ, ਵੈਜੀਟੇਬਲ ਸਕ੍ਰੈਪ ਜਾਂ ਮੀਟ ਜਾਂ ਹੱਡੀਆਂ ਜਾਂ ਸੀ ਫੂਡ, ਡੈਰੀ, ਚੀਜ਼, ਬ੍ਰੈਡ, ਰਾਈਸ, ਪਾਸਤਾ, ਐਗਸ ਇਹ ਸੁੱਟ ਸਕਦੇ ਹੋ ਜਾਂ ਵਰਤੇ ਹੋਏ ਜਾਂ ਨਾ ਵਰਤੇ ਹੋਏ। ਇਸ ਤੋਂ ਇਲਾਵਾ ਗਾਰਡਨ ਔਰਗੈਨਿਕ ਵੀ ਸਿੱਤੇ ਜਾ ਸਕਦੇ ਨੇ, ਜਿਵੇਂ ਘਾਹ ਕੱਖ ਕੰਢੇ। ਇਸ ਤੋਂ ਇਲਾਵਾ ਦਰਖਤਾਂ ਦੀਆਂ ਬ੍ਰਾਂਚਿਸ ਜਿਹੜੀਆਂ ਹੋ ਗਈਆਂ, ਟਹਿਣੀਆਂ, ਵੀਡ ਤੇ ਫੁੱਲ ਇਹ ਵੀ ਸਿੱਟੇ ਜਾ ਸਕਦੇ ਨੇ। ਪਰ ਹੁਣ ਨਵੇਂ ਆਦੇਸ਼ ਦੇ ਤਹਿਤ WA ਵੇਸਟ ਅਥਾਰਟੀ ਨੇ ਕਿਹਾ ਹੈ ਕਿ ਇਹਨਾਂ ਬਿਨਸ ਦੇ ਵਿੱਚ ਆਮ ਤੌਰ ਤੇ ਹਰੇ ਰੰਗ ਦੇ ਬਿਨ, ਬਹੁਤ ਸਾਰੀਆਂ ਕੌਂਸਲਸ ਇਹਨਾਂ ਨੂੰ ਅਲਾਟ ਕਰਦੀਆਂ ਨੇ, ਉਹਨਾਂ ਦੇ ਵਿੱਚ ਆਪਣੇ ਪਾਲਤੂ ਜਾਨਵਰਾਂ ਦਾ ਮਲ, ਇਸ ਤੋਂ ਇਲਾਵਾ ਚਾਹ ਦੀ ਪੱਤੀਆਂ ਦੇ ਜਿਹੜੇ ਬੈਗ ਹੁੰਦੇ ਨੇ ਟੀ ਬੈਗਸ, ਪੇਪਰ ਟਾਵਲ ਤੇ ਖਾਧੇ ਹੋਏ ਪੀਜ਼ੇ ਦੇ ਖਾਲੀ ਬਕਸੇ ਜਾਂ ਚਾਹੇ ਪੀਜ਼ਾ ਸਿੱਟਿਆ ਹੋਵੇ ਉਹਦੇ ਚ ਉਹ ਬਕਸੇ, ਇਹ ਹੁਣ ਫੋਗੋ ਬਿਨਸ ਦੇ ਵਿੱਚ ਨਹੀਂ ਸਿੱਟੇ ਜਾ ਸਕਦੇ। ਸਿੱਟਣੇ ਨੇ ਤਾਂ ਇਹਨਾਂ ਦੇ ਲਈ ਤੁਹਾਨੂੰ ਹੁਣ 10 ਜੁਲਾਈ ਤੋਂ ਬਾਅਦ ਇੱਕ ਨਵੀਆਂ ਅਪਡੇਟਸ ਜਿਹੜੀਆਂ ਨੇ ਅਲੱਗ ਅਲੱਗ ਕੌਂਸਲਸ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ। ਉਹ ਨਵੀਆਂ ਅਪਡੇਟਸ ਦੇ ਤਹਿਤ ਹੁਣ ਇਹ ਕਿਹਾ ਗਿਆ ਹੈ ਕਿ ਜਿਹੜੇ ਸਰਟੀਫਾਈਡ ਕੰਪੋਜ਼ਿਟੇਬਲ ਬਿਨ ਲਾਈਨਰਸ ਨੇ ਉਹਨਾਂ ਦੇ ਵਿੱਚ ਹੀ ਇਹਨਾਂ ਨੂੰ ਪੈਕ ਕਰਕੇ ਅਲੱਗ ਤੋਂ ਸਿੱਟਿਆ ਜਾਵੇ। ਖੁੱਲੇ ਸ਼ਰੇਆਮ ਜਿਹੜਾ ਉਹ ਬਿਨ ਦੇ ਵਿੱਚ ਏਦਾਂ ਹੀ ਸਿੱਟਣ ਦੇ ਉੱਤੇ ਜੁਰਮਾਨਾ ਵੀ ਲੱਗ ਸਕਦਾ ਹੈ। WA ਵੇਸਟ ਅਥਾਰਟੀ ਨੇ ਹਾਲ ਫਿਲਹਾਲ ਇਸ ਦੇ ਉੱਤੇ ਵਿਸਤਾਰ ਜਾਣਕਾਰੀ ਜਿਹੜੀ ਉਹ ਜਾਰੀ ਕਰਨੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਦਵਾਈ ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਤੁਹਾਨੂੰ ਨਹੀਂ ਮਸਲੇ ਵਿੱਚ, ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ au।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ ਡੋਟ au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਆਇਆ?
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜੇ ਇਹ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, Unit 1, 19-25 ਸੁਮਾਰਟਨ ਰੋਡ, ਕੈਂਪਲਫੀਲਡ। ਕਾਲ 0390-866-55 ਔਰ ਵਿਜ਼ਿਟ tireforce.com.au।
10: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਜੇ ਬੁੱਲ ਸੁੱਕ ਗਏ ਨੇ ਜਾਨ ਜਾਨ ਬੁਲਾਉਂਦੇ, ਤੂੰ ਲਿਪਸਟਿਕ ਲਾ ਲਾ, ਚਿਪਸਟਿਕ ਲਾ ਲਾ, ਵੈਸਲੀਨ ਲਾ ਲਾ, ਮੱਖਣ ਲਾ ਲਾ, ਕੁਛ ਲਾ ਲਾ, ਤੂੰ ਹੱਦੋਗੀ ਯਾਰ,
1: ਸੁੱਕ ਗਏ
0: ਆਪਾਂ ਦੇਖੋ ਤੁਹਾਨੂੰ, ਆਪਾਂ ਤੁਹਾਨੂੰ ਇਲਾਜ ਦੇ ਦਿੱਤਾ ਯਾਰ। ਬਾਕੀ ਵੈਲਕਮ ਬੈਕ ਐਵਰੀਬਡੀ ਔਨ ਫਰਾਈਡੇ ਮਾਰਨਿੰਗ, ਸਾਰੇ ਜਣਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਫਰਾਈਡੇ ਮਸਤੀ ਦੇ ਵਿੱਚ, ਯਾਨੀ ਕਿ ਫੁੱਲ ਫੈਂਟੈਸਟਿਕ ਮਸਤੀ ਦੇ ਵਿੱਚ ਤੁਹਾਡੇ ਨਾਲ ਅਸੀਂ ਆ ਗਏ ਹਾਂ
1: ਰੇਡੀਓ, ਹਾਂਜੀ 1674 AM ਤੇ
0: ਕ੍ਰਿਸ਼ਨਾ ਜੀ ਐਂਡ
1: ਨੋਨੀਆ ਜੀ,
0: ਥੈਂਕ ਯੂ ਵੈਰੀ ਮੱਚ ਯਾਰ। ਅੱਜ ਜਦੋਂ ਤੁਸੀਂ ਜੀ ਜਾ ਕਹਿੰਦੇ ਹੋ ਬੜਾ ਬੜਾ ਦਿਲ
1: ਉੱਠਦਾ, ਕਹਿਣਾ ਚਾਹੀਦਾ ਬਈ,
0: ਕੋਈ ਤਾਂ ਇੱਜ਼ਤ ਕਰਦਾ।
1: ਨਹੀਂ ਨਹੀਂ ਨਹੀਂ, ਤੁਹਾਡੀ ਬੰਦੀ ਇੱਜ਼ਤ ਯਾਰ, ਆ ਕਿੱਦਾਂ ਦੀ ਗੱਲ ਕੀਤੀ ਆ।
0: ਸੋ ਸਵੀਟ, ਗੋਡ ਬਲੈਸ ਯੂ,
1: ਹੈਪੀ ਹੈਪੀ ਫਰਾਈਡੇ। ਪਹਿਲਾਂ ਤਾਂ ਆਮ ਵੈਰੀ ਮੱਚ ਐਕਸਾਈਟਿਡ, ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਸ਼ੋਅ ਕਰਨ ਜਾ ਰਿਹਾ।
0: ਹਾਈ ਫਾਈ ਫਾਈ ਫਾਈ
1: ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਦਿਨ ਹੈ ਸ਼ੁੱਕਰਵਾਰ, ਮਤਲਬ ਕਿ ਖੁੱਲ੍ਹਾ ਅਖਾੜਾ। ਆਓ ਸਾਨੂੰ ਗਾਣੇ ਸੁਣਾਓ, ਸ਼ਾਇਰੀ ਸੁਣਾਓ, ਚੁਟਕਲਾ ਸੁਣਾਓ, ਬੁਝਾਰਤ ਪਲੀਜ਼ ਨਾ ਨਾ ਸੁਣਾਉਣਾ,
0: ਗਿੱਧੇ ਦੀਆਂ ਬੋਲੀਆਂ ਸੁਣਾਓ।
1: ਯੈਸ,
0: ਯੂ ਨੋ ਕੋਈ ਵਿਆਹ ਵਾਲਾ ਗੀਤ ਪੁਰਾਣਾ ਹੋਵੇ ਉਹ ਗਾ ਕੇ ਸੁਣਾਓ।
1: ਓ ਮਾਈ ਗਾਡ, ਯੈਸ,
0: ਆਈ ਮਿਸ ਕੇ ਜਿਹੜਾ ਉਹ ਲੇਡੀ ਸੰਗੀਤ ਦੇ ਜਿਹੜੇ ਗਾਣੇ ਨਹੀਂ ਸੀ ਗਾਉਂਦੀ ਹੁੰਦੀਆਂ ਲੇਡੀਜ਼, ਉਹ ਡੀਜੇ ਵਾਲਾ ਮਜ਼ਾ ਨਹੀਂ ਆਉਂਦਾ ਅੱਜ ਕੱਲ੍ਹ ਜਿਹੜੀ ਲੇਡੀ ਸੰਗੀਤ,
1: ਲੇਡੀ ਸੰਗੀਤ ਤੇ ਲੇਡੀਜ਼ ਗਾ ਰਹੀਆਂ ਸੀ, ਵਾਹ ਕੀ ਬਾਤ ਹੈ।
0: ਨਹੀਂ ਹੁਣ ਲੇਡੀ ਸੰਗੀਤ ਹੋ ਗਿਆ ਨਾ, ਪਹਿਲਾਂ ਤੁਹਾਨੂੰ ਕਹਿੰਦੇ ਹੁੰਦੇ ਸੀ ਗਾਉਣ ਬਿਠਾਉਣਾ ਆ, ਪੰਜ ਦਿਨ ਪਹਿਲਾਂ, ਸੱਤ ਦਿਨ ਪਹਿਲਾਂ। ਇਹ ਤਾਂ ਮੈਨੂੰ ਵੀ ਯਾਦ ਆ, ਮੇਰੀ ਭੂਆ ਜੀ ਹੋਣਾ ਦੇ ਜਿੰਨੇ ਜਦੋਂ ਵੀ ਮੈਂ ਬੱਚੀ ਸੀਗੀ ਨਾ, ਉਦੋਂ ਮੈਨੂੰ ਯਾਦ ਆ ਕਿ ਪੰਜ ਸੱਤ ਦਿਨ ਪਹਿਲਾਂ ਹੀ ਨਾ, ਐਵਰੀ ਨਾਈਟ ਸਾਰਿਆਂ ਨੇ ਖਾਣਾ ਵਾਣਾ ਖਾਣ ਤੋਂ ਬਾਅਦ ਦਿਲ ਸਿੱਟ ਦੇ ਸਿੰਘ ਢੋਲਕੀ ਵੱਜਦੀ ਸੀ, ਐਂਡ ਦੈਨ ਆਰਾਮ ਨਾਲ ਫਿਰ ਗਰਮ ਗਰਮ ਦੁੱਧ ਪਿਲਾਇਆ ਜਾਂਦਾ ਸੀ, ਮਜ਼ਾ ਆ ਜਾਂਦਾ ਹੁੰਦਾ ਸੀਗਾ। ਗ੍ਰੇਟ ਟਾਈਮ, ਯੈਸ। ਸੋ ਅੱਜ ਵੀ ਅਸੀਂ ਉਵੇਂ ਦਾ ਹੀ ਮਹਿਸੂਸ ਕਰਨਾ ਚਾਹਾਂਗੇ। ਫਰਾਈਡੇ ਦਾ ਦਿਨ ਆ, ਮਸਤੀ ਦੇ ਨਾਲ ਕੁਛ ਵੀ ਚੀਜ਼ ਤੁਸੀਂ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ।
1: ਹਾਂਜੀ, ਜੋ ਮਰਜ਼ੀ ਸੁਣਾਉਣਾ ਸੁਣਾਓ, ਜੇ ਕੁਛ ਤੁਹਾਡੇ ਨਾਲ ਹਫ਼ਤੇ 'ਚ ਜੋ ਵੀ ਸਭ ਤੋਂ ਬੈਸਟ ਚੀਜ਼ ਹੋਈ ਹੈ ਉਹ ਵੀ ਸਾਡੇ ਨਾਲ ਸਾਂਝੀ ਕਰੋ, ਸਾਨੂੰ ਕਾਲ ਕਰਕੇ ਦੱਸੋ। ਪਰ ਹਾਂ, ਅਗੇਨ ਉਹੀ ਵਾਲੀ ਗੱਲ ਜਿਹੜੀ ਹਰ ਵਾਰ ਕਹੀ ਦੀ, ਇਸ ਤਰ੍ਹਾਂ ਨੇ ਕਹਿਣਾ ਇਟਸ ਆਲਵੇਜ਼ ਗ੍ਰੇਟ, ਮਜ਼ਾਮਾ ਲਾਈਫ, ਪਤਾ ਲਾਈਫ ਮਜ਼ਾਮਾ। ਪਰ ਮਤਲਬ ਗੱਲ ਇਹ ਕਿ ਉਹ ਇੱਕ ਪਰਟੀਕੁਲਰ ਚੀਜ਼ ਕਿਹੜੀ ਸੀ ਜਿਹੜੀ ਹੈ ਨਾ ਬੈਸਟ ਹੋਈ ਹੋਵੇ ਉਹ ਸਾਨੂੰ ਜ਼ਰੂਰ ਦੱਸੋ। ਬਾਕੀ ਜਿਹੜੇ ਮੰਡੇ ਟੂ ਥਰਸਡੇ ਹੋਏ ਸੀਗੇ ਟੌਪਿਕਸ, ਜੇ ਉਹਨਾਂ ਤੋਂ ਰਿਲੇਟਡ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਲਿਓ, ਮਤਲਬ ਵੀ ਆਰ ਫ੍ਰੀ।
0: ਦੇਖੋ ਅਸੀਂ ਫ੍ਰੀ ਹਾਂ ਅੱਜ ਸੁਣਨ ਲਈ ਤੁਹਾਡੀਆਂ ਖਰਮਸਤੀਆਂ,
1: ਬਸ ਤੁਸੀਂ ਆਪਣਾ ਗੁਬਾਰ ਕੱਢ ਦਿਓ।
0: ਐਗਜੈਕਟਲੀ, ਅੱਛਾ ਗੁਬਾਰ ਤੋਂ ਯਾਦ ਹੈ ਮੇਰੇ ਨਾਲ ਦਿਲ 'ਚ ਇੱਕ ਗੁਬਾਰ ਅੜਿਆ ਹੋਇਆ, ਠੀਕ ਹੈ ਕ੍ਰਿਸ਼ਨਾ ਜੀ,
1: ਕੀ ਹੈ
0: ਜਿਹੜਾ ਮਸ਼ਰੂਮ ਆ,
1: ਓਕੇ,
0: ਉਹ ਸਾਰੀਆਂ ਪਾਰਟੀਆਂ 'ਚ ਫੇਮਸ ਕਿਉਂ ਆ, ਸਾਰਿਆਂ ਨੂੰ ਕਿਉਂ ਬੁਲਾਉਂਦੇ ਨੇ,
1: ਕਿਉਂ ਬੁਲਾਉਂਦੇ ਆ,
0: ਯੂ ਟੈਲ ਮੀ,
1: ਆਈ ਹੈਵ ਨੋ ਕਲੂ।
0: ਹੱਦ ਕਰਤੀ ਆੜੀ, ਗੈਸ ਤਾਂ ਮਾਰੋ ਕੁਛ।
1: ਮਸ਼ਰੂਮ, ਕਿਉਂਕਿ ਆਈ ਡੋਂਟ ਨੋ, ਪੀਪਲ ਹੈਵ ਵੈਰੀ ਬੈਡ ਟੇਸਟ, ਮੈਨੂੰ ਤਾਂ ਚੰਗਾ ਨਹੀਂ ਲੱਗਦਾ ਲੋਕਾਂ ਨੂੰ, ਮਤਲਬ ਕਿਉਂ ਇੰਨੀ ਇੱਜ਼ਤ ਦੇ ਰਹੇ ਮਸ਼ਰੂਮ ਨੂੰ, ਆਈ ਹੈਵ ਨੋ ਕਲੂ। ਪਰ ਚਲੋ ਬਈ,
0: ਯੂ ਨੋ ਹਾਊ ਗੁੱਡ ਇਟ ਇਜ਼,
1: ਬਸ ਇਹੀ, ਥੈਂਕ ਯੂ ਮੰਮੀ, ਪਤਾ ਮੈਨੂੰ ਸਾਰੀਆਂ ਲਾਈਨਾਂ ਪਤਾ ਮੈਨੂੰ,
0: ਜਿਹੜੀ ਜਿਹੜੀ ਗੱਲ ਨਹੀਂ ਪਤਾ ਉਹ ਮੈਂ ਦੱਸਦੀ ਹਾਂ ਬੇਟਾ ਜੀ, ਬਿਕੋਜ਼ ਹੀ ਇਜ਼ ਅ ਫੰਗੀ।
1: ਅਬੇ ਯਾਰ, ਮੈਂ ਸੋਚਦਾ ਸੀ ਮੈਂ ਹੀ ਲੇਮ ਜੋਕਸ ਮਾਰ,
0: ਨੋ ਨੋ ਨੋ ਨੋ
1: ਨੋ, ਨੋਨੀਆ ਜੀ ਸਰਦਾਰੇ ਲੇਮ ਜੋਕ,
0: ਯੈਸ
1: ਸ਼ਾਹ ਏ ਲੇਮ ਜੋਕਸ, ਪੀ ਪੂਰ ਜੋਕਸ। ਵਾਹ ਯਾਰ, ਪਰ ਮੇਰੇ ਮਾਈਂਡ 'ਚ ਆਉਣਾ ਚਾਹੀਦਾ ਸੀਗਾ, ਆਈ ਐਮ ਡਿਸਅਪੋਇੰਟਡ ਬਾਈ ਮਾਈ ਸੈਲਫ, ਮੈਨੂੰ ਪਤਾ ਹੋਣਾ ਚਾਹੀਦਾ ਸੀ।
0: ਇੱਕ ਇੱਕ ਹੋਰ,
1: ਹਾਂ
0: ਉਹ ਕਿਹੜੀ ਸਬਜ਼ੀ ਹੈ ਜਿਹੜੀ ਫਟਾਫਟ ਬਲੇਮ ਲੈ ਲੈਂਦੀ ਹੈ,
1: ਫਟਾਫਟ ਬਲੇਮ ਲੈ ਲੈਂਦੀ ਹੈ,
0: ਮਤਲਬ ਕੁਛ ਵੀ ਗਲਤ ਹੋਇਆ ਹੋਵੇ ਸ਼ੀ ਟੇਕ ਦਾ ਬਲੇਮ।
1: ਅਸੂਲਨ ਤੌਰ ਤੇ ਤਾਂ ਘੀਆ ਜਾਂ ਟਿੰਡੇ ਹੋਣੇ ਚਾਹੀਦੇ ਆ, ਅਸੂਲਨ ਤੌਰ ਤੇ ਤਾਂ ਉਹਨਾਂ ਨੂੰ ਮਤਲਬ ਜਦੋਂ ਕੱਚੀਆਂ ਕੱਚੀਆਂ ਹੀ ਹੁੰਦੀਆਂ ਤਾਂ ਹੀ ਮਾਫੀਆਂ ਮੰਗਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਕਿ ਅਸੀਂ ਪੱਕਣ ਲੱਗੀਆਂ, ਪਰ
0: ਬੀਜ ਚੋਂ ਪੁੰਗਰਨ ਲੱਗੇ,
1: ਹਾਂ ਉਦੋਂ ਹੀ ਮੈਂ ਕਹਿੰਦਾ ਜਦੋਂ ਬੀਜ ਆਉਂਦਾ ਨਾ ਉਹਨਾਂ ਦਾ ਮਾਰਕੀਟ ਵਗੈਰਾ ਜਿੱਥੋਂ